0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਦੱਸ ਗਏ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗੈਰਾਂ ਦੇ ਸਾਡੀ ਝਾਂਜਰ ਵਿਹੜੇ ਗੈਰਾਂ ਦੇ
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
2: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
3: ਭੋਲੇ ਨੇ ਕਸੂਤੇ ਫਸਾਤੇ
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ

0: ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2।
1: हेलो, मैं हूँ सनी देओल और आप सुन रहे हैं हांजी 1674 AM।

0: ਦੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਹਾਂਜੀ।

0: ਵਾਹ ਜੀ ਵਾਹ, ਇੱਕ ਮਿੱਟੀ ਦੀ ਢੇਰੀ ਕਿੰਨੀਆਂ ਸ਼ਕਲਾਂ ਬਦਲ ਕੇ ਮਿਲਦੀ। ਬੜਾ ਸੋਹਣਾ ਕਮਾਲ ਦਾ ਲਿਖਿਆ ਇਹ ਗਾਣਾ ਹਰਮਨਜੀਤ ਦੇ ਵੱਲੋਂ, ਅਤੇ ਬੜਾ ਕਮਾਲ ਦਾ ਗਾਇਆ ਨਛੱਤਰ ਗਿੱਲ ਦੇ ਵੱਲੋਂ। ਸੋ ਫਿਲਮ 40 ਦਿਨ ਇਸੇ ਹਫ਼ਤੇ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਹੈ। ਸੋ ਉਸੇ ਫਿਲਮ ਦੇ ਵਿੱਚੋਂ ਤੁਹਾਨੂੰ ਇਹ ਦੋ ਗਾਣੇ ਆਪਾਂ ਸੁਣਾਏ ਹਾਂ, ਅਤੇ ਆਸ ਕਰਦੇ ਹਾਂ ਕਿ ਤੁਸੀਂ ਮਿਊਜ਼ਿਕ ਫਿਲਮ ਦਾ ਇੰਜੋਏ ਕਰ ਰਹੇ ਹੋਗੇ, ਅਤੇ ਇਸ ਸ਼ੁੱਕਰਵਾਰ ਨੂੰ ਜਾ ਕੇ ਤਾਂ ਤੁਸੀਂ ਫਿਲਮ ਵੀ ਇੰਜੋਏ ਕਰ ਲਓਗੇ। ਅੱਜ 15 ਤਰੀਕ ਹੋ ਗਈ, ਅੱਜ ਸੋਮਵਾਰ ਦਾ ਦਿਨ ਹੈ। ਪ੍ਰੋਗਰਾਮ ਹਾਂਜੀ ਮੈਲਬਨ ਹੈ, ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ, ਇੱਕ ਵਾਰ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ 40 ਦਿਨ ਰਿਲੀਜ਼ ਹੋ ਰਹੀ ਹੈ ਅਤੇ ਸਾਰਿਆਂ ਨੂੰ ਇੰਤਜ਼ਾਰ ਤਾਂ ਹੈ ਹੀ, ਆਪਾਂ ਔਨਲਾਈਨ ਦੇਖ ਹੀ ਰਿਹਾ, ਸਾਰਿਆਂ ਨੂੰ ਬੜਾ ਕਰੇਜ਼ ਇਸ ਮੂਵੀ ਦਾ, ਕਿਉਂਕਿ ਨੋਵਲ ਜਿਹੜੀ ਸੀਗੀ 40 ਦਿਨ ਉਹਦਾ ਵੀ ਵਾਹ ਵਾਹ ਕਰੇਜ਼ ਰਿਹਾ, ਹੁਣ ਵੀ ਉਹ ਬੜੀ ਕਹਿ ਲਓ ਕਿ ਟ੍ਰੈਂਡ 'ਚ ਹੈ, ਅਤੇ ਮੂਵੀ ਵੀ ਡੈਫੀਨੇਟਲੀ ਵਧੀਆ ਹੋਣੀ ਹੈ।
0: ਮਤਲਬ ਹੁਣ ਅੱਜ ਕੱਲ੍ਹ ਦਾ ਜਿਹੜਾ ਦੌਰ ਹੈ ਨਾ, ਉਹਦੇ ਵਿੱਚ ਜਿੱਦਾਂ ਹੁਣ ਇਹ ਵੀ ਕਿਤਾਬ ਉਹਨਾਂ 'ਚੋਂ ਹੀ ਆ, ਉਹਨਾਂ ਨਾਵਲਾਂ 'ਚੋਂ ਹੀ ਆ, ਜਿਹੜੇ ਕਿਸੇ ਨੇ ਪੜ੍ਹੀ ਵੀ ਨਾ ਵੀ ਹੋਵੇ ਨਾ, ਅਤੇ ਉਹ ਜਿਹੜਾ ਕੋਈ ਔਨਲਾਈਨ ਐਕਟਿਵ ਹੈ ਉਹ ਦੱਸ ਦਿੰਦਾ ਹਾਂਜੀ ਇਹ ਕਾਫੀ ਵਧੀਆ ਹੈ।
1: ਤੁਹਾਨੂੰ ਪਤਾ ਮਤਲਬ ਬੁੱਕਸ ਦਾ ਵੀ ਮੈਨੂੰ ਲੱਗਦਾ ਔਨ ਪਹਿਲਾਂ ਘੱਟ ਗਿਆ ਸੀਗਾ, ਲੇਕਿਨ ਇੰਸਟਾਗ੍ਰਾਮ ਜਾਂ ਅਦਰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਵਿੱਚ ਜਿਹੜੇ ਮਤਲਬ ਹਰ ਕਿਸੇ ਨੂੰ ਲੱਗਦਾ ਕਿ ਨਾ ਸਾਨੂੰ ਸਮਾਜ ਅਪਣਾਏਗਾ ਨਹੀਂ ਜੇ ਆਪਾਂ ਇਹ ਨਹੀਂ ਦੱਸਾਂਗੇ ਕਿ ਮੈਂ ਇਹ ਬੁੱਕ ਪੜ੍ਹ ਰਿਹਾ ਰਾਈਟ ਨਾਓ, ਮੈਂ ਇਹ ਬੁੱਕ ਦਾ ਹੈ ਨਾ
0: ਫੈਸ਼ਨ ਹੋ ਗਿਆ,
1: ਫੈਸ਼ਨ ਟ੍ਰੈਂਡਿੰਗ ਹੈ, ਤੇ
0: ਚੰਗੀ ਗੱਲ ਹੈ
1: ਵਧੀਆ। ਮਤਲਬ ਇਹ ਵੀ ਆਪਾਂ ਕਹਿੰਦੇ ਸੋਸ਼ਲ ਮੀਡੀਆ ਦੇ ਨੁਕਸਾਨ ਬੜੇ ਨੇ, ਪਰ ਇਹ ਮੈਨੂੰ ਲੱਗਦਾ ਵਧੀਆ ਹੈ ਕਿ ਵਾਪਸ ਮੁੜ ਕੇ ਲੋਕੀ ਬੁੱਕਸ ਵੱਲ ਆ ਰਹੇ ਨੇ।
0: ਚੀਜ਼ ਉਹੀ ਅੱਜ ਦੀ ਡੇਟ ਦੇ ਵਿੱਚ ਵਿਕਦੀ ਹੈ ਜਾਂ ਉਹੀ ਸਕਸੈਸਫੁਲ ਹੈ ਜਿਹੜੀ ਫੈਸ਼ਨ ਦੇ ਵਿੱਚ, ਜਿਹੜੀ ਟ੍ਰੈਂਡ ਦੇ ਵਿੱਚ, ਜਿਹੜੀ ਅਜੋਕੇ ਸਮੇਂ ਦੇ ਹਾਣ ਦੀ ਆ।
1: ਜੇ
0: ਅੱਜ ਕੱਲ੍ਹ ਮੰਨ ਲਓ ਆਪਾਂ AI ਦੀ ਗੱਲ ਕਰਦੇ ਹਾਂ ਜਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਤੇ ਜਿਹੜੀਆਂ ਚੀਜ਼ਾਂ ਸੋਸ਼ਲ ਮੀਡੀਆ ਤੋਂ ਗਾਇਬ ਨੇ, ਉਹ ਕਹਿ ਲਓ ਵੀ ਬਹੁਤ ਦਾਇਰਾ ਛੋਟਾ ਰਹਿ ਜਾਂਦਾ ਉਹਨਾਂ ਦਾ। ਮਤਲਬ ਤੁਹਾਡੀ ਮਜਬੂਰੀ ਆ ਵੀ ਤੁਹਾਨੂੰ ਸੋਸ਼ਲ ਮੀਡੀਆ ਤੱਕ, ਆਨਲਾਈਨ ਤੱਕ ਚੀਜ਼ਾਂ ਲੈ ਕੇ ਆਉਣੀਆਂ ਪੈਣੀਆਂ। ਬਾਕੀ ਜਿਹੜੀਆਂ ਬੁੱਕਸ ਦਾ ਇਹ ਵੀ ਆ ਕਿ ਜਿਹੜੇ ਹੁਣ ਨਵੇਂ ਨਵੇਂ ਜਿਹੜੇ ਪਹਿਲਾਂ ਹੁੰਦਾ ਸੀ ਕਿ ਕਿਤਾਬਾਂ ਸਿਰਫ ਤੁਹਾਨੂੰ ਸਟੋਰਾਂ ਤੋਂ ਜਾ ਕੇ ਮਿਲਦੀਆਂ ਸੀ, ਤੇ ਉੱਥੇ ਜਾ ਕੇ ਤੁਸੀਂ ਕਿਤਾਬ ਲੈਂਦੇ ਹੋ, ਰਹਿ ਵੀ ਜਾਂਦੀ ਸੀ ਕਿਸੇ ਵੇਲੇ, ਤੇ ਹੁਣ ਵੇਖੋ ਤੁਸੀਂ ਜਿਹੜੇ ਬੁੱਕ ਸੈਲਰ ਨੇ ਉਹਨਾਂ ਨੇ ਵੀ ਨਵੀਆਂ ਤਕਨੀਕਸ ਉਹਨਾਂ ਨੇ ਧਾਰਨ ਕਰ ਲਈਆਂ, ਤੇ ਉਸੇ ਦੇ ਵਿੱਚੋਂ ਹੀ ਨਿਕਲਿਆ ਫਿਰ ਇਹ ਸਾਰਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਸੋ ਉਹਨਾਂ ਦੀ ਜਿਹੜੀ ਕ੍ਰੀਏਟਿਵਿਟੀ ਆ ਕਿਤਾਬਾਂ ਸੈੱਲ ਕਰਨ ਨੂੰ ਲੈ ਕੇ, ਜਿਹੜੇ ਤਰੀਕੇ ਦੇ ਨਾਲ ਉਹ ਦੱਸਦੇ ਆ, ਹਾਲਾਂਕਿ ਕਈਆਂ ਵਾਰੀ ਕਈਆਂ ਦਾ ਮੈਂ ਇਹ ਵੇਖ ਰਿਹਾ ਹੁੰਦਾ ਵੀ ਜਿਹੜੇ ਤਰੀਕੇ ਦੇ ਨਾਲ ਇਹਨਾਂ ਨੇ ਦੱਸਿਆ ਵਾ, ਇਹਦਾ ਮਤਲਬ ਵੀ ਇਹਨੇ ਕਿਤਾਬ ਖੁਦ ਨਹੀਂ ਪੜ੍ਹੀ ਹਲੇ, ਕਈਆਂ ਦਾ ਇੱਦਾਂ, ਪਰ ਉਹਨਾਂ ਦਾ ਤਰੀਕਾ ਬਹੁਤ ਵਧੀਆ ਵਾ ਲੋਕਾਂ ਨੂੰ ਅਟਰੈਕਟ ਕਰਨ ਦਾ, ਲੋਕਾਂ ਨੂੰ ਉਹ ਪ੍ਰੋਡਕਟ ਸੈੱਲ ਕਰਨ ਦਾ, ਕਿਉਂਕਿ ਨੋ ਵੇ ਇੰਨੀਆਂ ਜ਼ਿਆਦੀਆਂ ਕਿਤਾਬਾਂ ਤੁਸੀਂ ਪੜ੍ਹ ਹੀ ਨਹੀਂ ਸਕਦੇ। ਤੁਸੀਂ ਮੰਨ ਲਓ ਜੇ ਹਰ ਹਫ਼ਤੇ ਰੀਲ ਪਾ ਰਹੇ ਹੋ ਤਾਂ ਇਹ ਹੋ ਹੀ ਨਹੀਂ ਸਕਦਾ ਤੁਸੀਂ ਹਰ ਹਫ਼ਤੇ ਦੋ ਤਿੰਨ ਕਿਤਾਬਾਂ ਪੜ੍ਹ ਕੇ ਤੁਸੀਂ ਪਾ ਰਹੇ ਹੋ,
1: ਕਿਉਂਕਿ ਇੱਕ ਪ੍ਰੋਪਰ ਬੁੱਕ ਦਾ ਜੇ ਤੁਸੀਂ ਸਵਾਦ ਲੈਣਾ ਤੁਸੀਂ ਸਲੋਲੀ ਸਲੋਲੀ ਪੜ੍ਹਦੇ ਹੋ ਉਹਨੂੰ, ਹੈ ਨਾ। ਜੇ ਕੋਈ ਇਸ ਤਰੀਕੇ ਦੀ ਬੁੱਕ ਹੈ ਜਿਵੇਂ ਕੋਈ ਫਿਕਸ਼ਨ ਹੈ ਤੇ ਤੁਸੀਂ ਆਰਾਮ ਨਾਲ ਪੜੋਗੇ, ਇਹ ਥੋੜੀ ਨਾ ਕਿ ਹਾਂ 2 ਘੰਟੇ ਮੇਰੇ ਕੋਲ ਮੈਂ ਦਰਦ
0: ਦੇ ਵੱਡੋਗੇ
1: ਰੀਲ ਪਰ ਰੀਲ ਬਣਾਣੀ ਹੈ।
0: ਪਰ ਇੱਕ ਚੀਜ਼ ਦਾ ਜ਼ਰੂਰ ਫਰਕ ਹੈ ਜੈਸੀ, ਜਿਹੜੀ ਅੱਜ ਕੱਲ੍ਹ ਕਿਤਾਬਾਂ ਨੇ ਨਾ ਉਹ ਤੁਸੀਂ ਵੇਖੋਗੇ ਕਿ ਬਹੁਤ ਛੋਟੀਆਂ ਕਿਤਾਬਾਂ ਨੇ, ਤੇ ਬੜੀਆਂ ਈਜ਼ੀ ਕਿਤਾਬਾਂ ਨੇ, ਮਤਲਬ ਅੱਜ ਕੱਲ੍ਹ ਦੀਆਂ ਜਿਹੜੀਆਂ, ਸਾਰੀਆਂ ਨਹੀਂ ਮੈਂ ਚਲੋ ਕਹਿੰਦਾ, ਪਰ ਅੱਜ ਕੱਲ੍ਹ ਤੁਸੀਂ ਵੇਖੋਗੇ ਤੇ ਕਿਤਾਬਾਂ ਦੇ ਸਾਈਜ਼ ਬਹੁਤ ਛੋਟੇ ਆ, ਉਹਨਾਂ ਦੇ ਜਿਹੜੇ ਪੈਟਰਨ ਨੇ ਬੜੇ ਈਜ਼ੀ ਆ, ਤੇ ਜੇ ਕੋਈ ਚਾਹੇ ਕੋਈ ਸ਼ੌਕੀਨ ਹੋਵੇ ਤੇ ਆਰਾਮ ਨਾਲ ਪੜ੍ਹ ਵੀ ਸਕਦਾ ਵਾ। ਇਹ ਵੀ ਨਹੀਂ ਆ ਕੋਈ ਵੀ ਤੁਸੀਂ ਨਹੀਂ, ਪਹਿਲੀਆਂ 'ਚ ਹੁੰਦਾ ਸੀ ਕਿਤਾਬ ਵੇਖ ਕੇ ਡਰ ਜੀ ਦਾ ਵੀ ਏਡੀ ਵੱਡੀ ਕਿਤਾਬ ਅੱਜ ਸ਼ੁਰੂ ਕਰਾਂਗੇ ਤੇ ਮਹੀਨਾ ਲੰਘ ਜੂਗਾ, 2 ਲੰਘ ਜਾਣਗੇ, ਕਈਆਂ ਨੂੰ ਹੋਰ ਵੀ ਜ਼ਿਆਦਾ ਲੰਘ ਜਾਂਦਾ ਜੇ ਤੁਹਾਡਾ ਟਾਈਮ ਨਾ ਲੱਗੇ। ਪਰ ਅੱਜ ਕੱਲ੍ਹ ਦੀਆਂ ਕਿਤਾਬਾਂ ਇੱਦਾਂ ਦੀਆਂ ਵੀ ਕਈ ਤਾਂ ਇੱਦਾਂ ਦੀਆਂ ਵੀ ਤੁਸੀਂ 1.5 ਘੰਟੇ ਦੀ ਸਿਟਿੰਗ 'ਚ ਵੀ।
1: ਹਾਂਜੀ ਹਾਂ, ਮੈਨੂੰ ਯਾਦ ਹੈ ਜਦੋਂ ਦੀਵਾਲੀ ਦੀ ਛੁੱਟੀਆਂ 'ਚ ਵਾਪਸ ਘਰ ਜਾਣਾ ਹੁੰਦਾ ਸੀਗਾ, ਅਸੀਂ ਟ੍ਰੇਨ ਸਟੇਸ਼ਨ ਤੋਂ ਖਰੀਦਣੀ ਇੱਕ ਬੁੱਕ ਇੰਦੌਰ ਤੋਂ ਲੈਣੀ, ਕੋਟਾ ਤੋਂ ਪਹੁੰਚਣ ਤੱਕ ਖਤਮ ਕਰ ਦੇਣੀ ਮੈਂ, ਅਤੇ ਇੱਕ ਕੋਟਾ ਤੋਂ ਇੰਦੌਰ ਜਾਣ ਦੇ, ਕਿਉਂਕਿ ਮੈਂ ਨਾ ਬਚਦੀ ਹੁੰਦੀ ਸੀ ਆਲੇ ਦੁਆਲੇ ਵਾਲੇ ਲੋਕਾਂ ਤੋਂ ਕਿ ਬੁੱਕ ਪੜ੍ਹਦੇ ਰਹੋ, ਐਟਲੀਸਟ ਕੋਈ ਗੱਲ ਨਹੀਂ ਕਰੇਗਾ, ਨਹੀਂ ਤੇ ਇੰਨਾ ਲੋਕੀ ਖੋਦ ਖੋਦ ਕੇ ਤੁਹਾਡੇ ਤੋਂ ਪੁੱਛਦੇ, ਤੇ ਉਹਦੇ ਤੋਂ ਬਚਣ ਲਈ
0: ਐਵੇਂ ਗੱਲਾਂ ਕਰੀਆਂ ਨੇ।
1: ਹਾਂ ਕਈ ਵਾਰੀ
0: ਇਹ ਪ੍ਰੋਬਲਮ ਹੁੰਦੀ ਬੱਸ ਦੇ ਵਿੱਚ, ਕਿਉਂਕਿ ਰੌਲਾ ਰੱਪਾ ਬੜਾ ਪੈ ਰਿਹਾ ਹੁੰਦਾ,
1: ਟ੍ਰੇਨ
0: ਦੇ ਵਿੱਚ ਹੋਰ ਵੀ ਜ਼ਿਆਦਾ ਚਲੋ, ਤੇ ਉੱਥੇ ਤੁਹਾਡਾ ਨਾ ਤੁਹਾਨੂੰ ਉੱਚੀ ਸੁਣਾਉਣਾ ਪੈਂਦਾ, ਉੱਚੀ ਸੁਣਨਾ ਪੈਂਦਾ, ਤੇ ਫਿਰ ਕਈ ਵਾਰੀ ਇਹ ਵੀ ਤੁਹਾਨੂੰ ਪ੍ਰੋਬਲਮ ਆਉਂਦੀ, ਲੋਕੀ ਨਾ ਬਹੁਤ ਲਾਗੇ ਹੋ ਕੇ ਗੱਲ ਕਰਦੇ, ਉਹਨਾਂ ਦੀ ਹਵਾੜ ਵੀ ਸੁੰਘਣੀ ਪੈਂਦੀ, ਸੋ ਇਹ ਨਹੀਂ ਕੋਈ ਪਤਾ ਹੁੰਦਾ ਕਿੱਦਾਂ ਦਾ ਟੱਕਰ ਜਾਣਾ ਤੁਹਾਨੂੰ।
1: ਸੱਚੀ ਕਈ ਵਾਰੀ ਤਾਂ ਮਤਲਬ ਠੀਕ ਹੈ, ਤੁਹਾਨੂੰ ਵਧੀਆ ਲੱਗਦਾ ਇੰਟਰੈਕਟਿਵ ਹੈਨਾ ਜਿਵੇਂ ਇੱਕ ਵਾਰੀ ਮੇਰੇ ਨਾਲ ਆਰਮੀ ਵਾਲਾ ਮੁੰਡਾ ਬੈਠਿਆ ਸੀ ਮੈਨੂੰ ਅੱਜ ਤੱਕ ਯਾਦ ਹੈ ਕਿ ਵਧੀਆ ਉਹਨੇ ਇੰਟਰੈਕਸ਼ਨ ਸੀਗੀ ਆਪਣਾ ਰੂਟੀਨ ਦੱਸ ਵਾਯੋ ਜਿਹੜੇ ਹੁੰਦੇ ਤੇ ਉਹ ਸੀਗਾ ਉਹ ਵਾਯੋ ਸੀਗਾ ਯੰਗ ਆਫਿਸਰ ਤੇ ਉਹ ਵਧੀਆ ਮਤਲਬ ਮੈਨੂੰ ਇੰਟਰੈਕਟਿਵ ਲੱਗਿਆ ਅੱਜ ਤੱਕ ਵੀ ਉਹਦੀ ਗੱਲਾਂ ਕੁਛ ਕੁਛ ਯਾਦ ਨਹੀਂ ਕਈ ਤੇ
0: ਨਾਲੇ ਅਗਲੇ ਨੂੰ ਲੱਗੇ ਪੀ ਇਹ ਤਾਂ ਬਹੁਤ ਪੜਾਕੂ ਜੀ ਕੁੜੀ ਇਹ ਵੀ ਅੱਜ ਕੱਲ
1: ਸੁਣਾ
0: ਚਲੋ ਖੈਰ ਕਿਤਾਬਾਂ ਦੇ ਸ਼ੌਕੀਨ ਹੋ ਤੁਸੀਂ ਤੇ ਕਿਤਾਬਾਂ ਪੜ੍ਹਨ ਵਾਲਿਆਂ ਦੀ ਕਿਤਾਬਾਂ ਦੇ ਸ਼ੌਕੀਨਾਂ ਦੀ ਇਹ ਫਿਲਮ ਕਹਿ ਲਓ ਤੁਸੀਂ ਕਿਉਂਕਿ ਕਿਤਾਬ ਦੇ ਉੱਤੇ ਨਾਵਲ ਦੇ ਉੱਤੇ ਬਣੀ ਫਿਲਮ

0: ਸਕਦੇ ਹੋ, ਆਪਣੀ ਫੀਡਬੈਕ ਤੁਸੀਂ ਦੇ ਸਕਦੇ ਹੋ ਜੇ ਕੋਈ ਵੇਖਿਆ। ਤੇ ਨਾਲ ਇਸੇ ਦਿਨ ਮੈਂ ਵਾਪਸ ਆਊਂਗਾ,
1: ਹਾਂਜੀ ਹਾਂ,
0: ਫਿਲਮ ਰਿਲੀਜ਼ ਹੋਈ
1: ਤੇ
0: ਹਾਂਜੀ, ਸੋ ਉਹਦੇ ਬਾਰੇ ਵੀ ਤੁਸੀਂ ਦੱਸ ਸਕਦੇ ਹੋ ਵੀ ਜੇਕਰ ਕਿਸੇ ਨੇ ਵੇਖੀ ਆ ਤੇ ਵੀ ਕਿਵੇਂ ਦੀ ਲੱਗੀ। ਹੋਰ ਤਾਂ ਕੁਛ ਰਿਲੀਜ਼ ਹੋਇਆ ਸੀ,
1: ਚੜ੍ਹਦੀ ਕਲਾ
0: ਤਾਂ ਪਹਿਲਾਂ ਹੀ ਹੋ ਗਈ ਸੀ, ਚੜ੍ਹਦੀ ਕਲਾ ਤਾਂ ਪਹਿਲਾਂ ਹੋ ਗਈ, ਹਾਂ ਉਹ ਤਾਂ ਇਹ ਦੋ ਪਿਛਲੇ ਹਫ਼ਤੇ ਰਿਲੀਜ਼ ਹੋਈਆਂ ਤੇ ਇਸ ਹਫ਼ਤੇ ਹੁਣ 40 ਦਿਨ ਹੋਣੀਆਂ,
1: ਹਰ ਸ਼ੁੱਕਰਵਾਰ ਵਧੀਆ ਵਧੀਆ ਫਿਲਮਾਂ ਆਈ ਜਾ ਰਹੀਆਂ।
0: ਹਾਂਜੀ ਹਾਂਜੀ ਚੱਲੀ ਜਾ ਰਹੀਆਂ, ਤੇ ਵਧੀਆ ਲੱਗੀ ਤੁਹਾਨੂੰ ਜਾਂ ਨਹੀਂ ਲੱਗੀ ਤੇ ਉਹ ਤੁਸੀਂ ਫੀਡਬੈਕ ਸਾਨੂੰ ਤੁਸੀਂ ਭੇਜ ਸਕਦੇ ਹੋ। ਤੇ ਇਹ ਗਾਣੇ ਜਿਹੜੇ ਤੁਹਾਨੂੰ ਆਪਾਂ ਸੁਣਾਏ, ਇਸ ਤੋਂ ਇਲਾਵਾ ਇੱਕ ਗਾਣਾ ਵੀ ਰਿਲੀਜ਼ ਹੋਇਆ ਬੜਾ ਚਰਚਾ ਦੇ ਵਿੱਚ, ਇੰਨੀ ਦਿਨੀ ਚੱਲ ਰਿਹਾ ਵਾ ਆਪਣਾ ਜੈਸੀ ਆਰਨੇਤ ਦਾ ਗਾਣਾ ਰੀਲ ਜਿਹੜਾ ਜਿਹਦੇ ਉੱਤੇ ਆਪਣਾ ਰੌਲਾ ਰੱਪਾ ਵੀ ਪੈ ਰਿਹਾ ਵੀ ਬੰਦ ਕੀਤਾ ਜਾਵੇ, ਬਾਬਿਆਂ ਨੇ ਇਤਰਾਜ਼ ਕੀਤਾ ਇਸ ਗਾਣੇ ਦੇ ਉੱਤੇ। ਸੁਣਿਆ ਤੁਸੀਂ?
1: ਸ਼ਾਇਦ ਨਹੀਂ ਸੁਣਿਆ ਮੈਂ, ਜਾਂ ਸੁਣਿਆ ਹੋਣਾ ਮੈਨੂੰ ਪਤਾ ਨਹੀਂ।
0: ਚਲੋ ਐਨੀਵੇ ਪਰ ਗਾਣਾ ਵਧੀਆ।
1: ਅੱਛਾ,
2: ਕਿਸੇ ਮਾਈ ਨੇ ਭਾਈ ਰੀਲਾ ਤੋਂ ਨਹੀਂ ਗਣ ਪਾਇਆ।

0: ਸੋ ਇਹ ਗਾਣਾ ਮਾਰਨੇਟ ਦਾ ਮਤਲਬ ਆਪਾਂ ਜਿਹੜੀ ਪਹਿਲਾਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿਤਾਬਾਂ ਤੇ ਉਹਨਾਂ ਦੀ ਵਿਕਰੀ ਉਹਨਾਂ ਦੀ ਪ੍ਰਮੋਸ਼ਨ ਤੇ ਹੁਣ ਤੁਸੀਂ ਵੇਖੋ ਵੀ ਗਾਣਿਆਂ ਦਾ ਵੀ ਜਿਹੜਾ ਸੁਭਾਅ ਆ ਉਹ ਵੀ ਅਜੋਕੇ ਸਮੇਂ ਦੇ ਹਿਸਾਬ ਦੇ ਨਾਲ
1: ਸਾਡੀ
0: ਕਿਸਮਤ ਨੀ ਚੰਗੀ ਮਤਲਬ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਵੀ ਲੋਕ ਆਪਾਂ ਵੇਹਨੇ ਆ ਵੀ ਕਿਸਮਤ ਨੂੰ ਲਿਆ ਕੇ ਇੱਥੇ ਵੀ ਯੂਜ਼ ਕਰਨਾ ਸ਼ੁਰੂ ਹੋ ਗਿਆ ਵੀ ਸਾਡੀ ਕਿਸਮਤ ਨੀ ਚੰਗੀ ਸਾਡਾ ਤਾਂ ਕਰਕੇ ਨੀ ਚੱਲ ਰਿਹਾ ਕਿਉਂਕਿ ਜਿਹੜੀ ਵੀ ਚੀਜ਼ ਮੈਨੂੰ ਲੱਗਦਾ ਰੋਜ਼ਗਾਰ ਨਾਲ ਜੁੜ ਜਾਂਦੀ ਹੈ ਨਾ ਉੱਥੇ ਫਿਰ ਲੋਕ ਕਿਸਮਤ ਲਿਆ ਕੇ ਫਸਾ ਹੀ ਦਿੰਦੇ ਵਿੱਚ ਉੱਥੇ ਅਰਦਾਸਾਂ ਫਿਰ ਜੁੜੀ ਜਾਂਦੀਆਂ ਲਾ ਕੇ ਸੋ ਇਹ ਸਾਡੀ ਆਪਣੀ ਮੱਤ ਆ ਕਿ ਆਪਾਂ ਉਹਨੂੰ ਕਿੱਥੇ ਤੇ ਕਿੰਨਾ ਤੇ ਕਿਹੜੇ ਪਾਸੇ ਆਪਾਂ ਵਰਤਣਾ ਸੋ ਖੈਰ ਇਹਦੇ ਉੱਤੇ ਇਤਰਾਜ਼ ਕਹਿੰਦੇ ਨੇ ਕਿ ਕੀਤਾ ਜਾ ਰਿਹਾ ਵਾ ਬਾਬਿਆਂ ਦੇ ਵੱਲੋਂ ਵੀ ਇਹ ਮਤਲਬ ਚੰਗੀ ਨੀ ਕੀਤੀ ਆਪਣੇ ਤੇ ਚਲੋ ਮੈਨੂੰ ਤਾਂ ਵਧੀਆ ਲੱਗਾ ਚਲੋ ਇਹੋ ਜਿਹੀ ਚੀਜ਼ਾਂ ਚਾਹੀਦੀਆਂ ਜੋ ਸਾਡੇ ਆਲੇ ਦੁਆਲੇ ਸਾਡੇ ਚੱਲ ਰਿਹਾ ਇੱਕ ਸਾਈਕੀ ਹੁੰਦੀ ਆ ਰੀਲਾਂ ਬਣਾਉਣ ਵਾਲੇ ਦੀ ਪਾਉਣ ਵਾਲੇ ਦੀ ਤੇ ਉਹੀ ਇਹਦੇ ਵਿੱਚ ਆਪਾਂ ਵੇਖ ਰਹੇ ਤੇ ਧੰਨਵਾਦ ਗੁਰਜੀਤ ਜੀ ਹਰ ਰੋਜ਼ ਦੀ ਤਰ੍ਹਾਂ ਇੰਜੋਏ ਕਰਦੇ ਨੇ ਗਾਣੇ ਕਹਿੰਦੇ ਨੇ ਕਿ ਬਹੁਤ ਸੋਹਣੇ ਗਾਣੇ ਤੇ ਅੱਜ ਦੀ ਜਿਹੜੀ ਗੱਲਬਾਤ ਹੈ ਜਦੋਂ ਆਪਾਂ ਹੁਣ ਔਨਲਾਈਨ ਬਾਰੇ ਗੱਲਬਾਤ ਕਰ ਰਹੇ ਹਾਂ ਆਪਾਂ ਚਾਹੇ ਫਿਲਮਾਂ ਦੀ ਗੱਲਬਾਤ ਕੀਤੀ ਆ ਚਾਹੇ ਆਪਾਂ ਕਿਤਾਬਾਂ ਦੀ ਕੀਤੀ ਆ ਤੇ ਚਾਹੇ ਹੁਣ ਆਪਾਂ ਗੱਲ ਕੀਤੀ ਆ ਰੀਲ ਦੇ ਬਾਰੇ ਆਰਨੇਟ ਦੇ ਗਾਣੇ ਦੇ ਬਾਰੇ ਸੋ ਇਹ ਸਾਰੀਆਂ ਚੀਜ਼ਾਂ ਅਜੋਕੇ ਸਮੇਂ ਦੀ ਟ੍ਰੈਂਡਿੰਗ ਦੇ ਵਿੱਚੋਂ ਨਿਕਲੀਆਂ ਨੇ ਤੇ ਅੱਜ ਦੀ ਸਾਡੀ ਜਿਹੜੀ ਅਗਲੀ ਗੱਲਬਾਤ ਹੈ ਉਹ ਹਾਲਾਂਕਿ ਇਸ ਤੋਂ ਬਿਲਕੁਲ ਹਟ ਕੇ ਪਰ ਇਹਦੇ ਨਾਲ ਜਿਹੜੀ ਟ੍ਰੈਂਡਿੰਗ ਸ਼ਬਦ ਜਿਹੜਾ ਉਹ ਜ਼ਰੂਰ ਇਹਦੇ ਨਾਲ ਤੁਸੀਂ ਕਲੱਬ ਕਰ ਸਕਦੇ ਹੋ ਸੋ ਅੱਜ ਕੱਲ੍ਹ ਇੱਕ ਟ੍ਰੈਂਡ ਚੱਲ ਰਿਹਾ ਵਾ ਆਪਾਂ ਟ੍ਰੈਂਡ ਹੀ ਕਹਾਂਗੇ ਇਹਨੂੰ ਟ੍ਰੈਂਡ ਵੀ ਸੁਧਾ ਨਹੀਂ ਕਹਾਂਗੇ ਕਿਉਂਕਿ ਕਈ ਸਿਨੈਰੀਓਜ਼ ਦੇ ਵਿੱਚ ਤੇ ਇਹ ਮਜਬੂਰੀ ਆ
1: ਡਿਪੈਂਡ ਉਹੀ ਗੱਲ ਹੈ ਕਿ ਡਿਪੈਂਡ ਕਰਦਾ ਕਿ ਤੁਹਾਡੇ ਮਤਲਬ ਪਰਸਨ ਟੂ ਪਰਸਨ ਡਿਫਰ ਕਰਦੀ ਨਾ ਚੀਜ਼ ਕਿ ਤੁਹਾਡੇ ਲਈ ਉਹ ਕੀ ਚੀਜ਼ ਹੈ ਉਹ ਹੋੜ ਚ ਹਿੱਸਾ ਬਣਨ ਦਾ ਇੱਕ ਮਤਲਬ ਇੱਕ ਤੁਸੀਂ ਵੀ ਹੋੜ ਚ ਆਉਣਾ ਚਾਹੁੰਦੇ ਹੋ ਭੇੜ ਚਾਲ ਦੇ ਵਿੱਚ ਜਾਂ ਫਿਰ ਹੁਣ ਤੇ ਬੱਸ ਹੀ ਹੋ ਗਈ ਹੁਣ ਤੇ ਤੁਹਾਨੂੰ ਕੁਛ ਨਾ ਕੁਛ ਕਰਨਾ ਹੀ ਪਏਗਾ ਹੈਲਥ ਇਸ਼ੂ ਕਰਕੇ ਜਾਂ ਫਿਰ ਤੁਹਾਨੂੰ ਕਿਸੇ ਨੇ ਐਵੇਂ ਟੌਂਟ ਜਿਹੀ ਮਾਰਤੀ ਤੇ ਤੁਹਾਨੂੰ ਤੁਹਾਡੇ ਦਿਲ ਤੇ ਲੱਗ ਗਈ ਬੜੀ ਸਾਰੀ ਗੱਲਾਂ

0: ਹਾਂਜੀ ਸੋ ਮੈਨੂੰ ਲੱਗਦਾ ਹਾਲੇ ਥੋੜੀ ਜਿਹੀ ਗੋਲਮੋਲ ਹੋ ਗਈ ਸੋ ਜਿੱਦਾਂ ਆਪਾਂ ਥੋੜਾ ਜਿਹਾ
1: ਕਲੀਅਰ
0: ਕਰਾਂਗੇ ਤੇ ਫਿਰ ਤੁਹਾਨੂੰ ਸ਼ਾਇਦ ਸਮਝ ਆ ਜੂਗੀ ਕਿ ਆਪਾਂ ਕੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਸ ਟਾਈਮ ਟ੍ਰੈਂਡ ਦੇ ਵਿੱਚ ਜਿਹੜੀਆਂ ਵੇਟ ਲੋਸ ਵਾਲੇ ਜਿਹੜੇ ਵੈਸੇ ਤੇ ਬਹੁਤ ਸਾਰੇ ਪ੍ਰੋਡਕਟ ਰਹੇ ਪਿਛਲੇ ਸਮੇਂ ਦੇ ਵਿੱਚ ਤੇ ਹਰ ਸਾਲ ਕੀ ਹਰ ਮਹੀਨੇ ਇਹ ਟ੍ਰੈਂਡਿੰਗ ਇਹ ਵੀ ਬਦਲ ਰਹੀ ਆ ਵੀ ਕਿੱਦਾਂ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ। ਸ਼ੁਰੂਆਤ ਦੇ ਵਿੱਚ ਆਪਾਂ ਵੇਖਿਆ ਕਿ ਪਹਿਲਾਂ ਆਪਾਂ ਐਕਸਰਸਾਈਜ਼ ਹੁੰਦੀ ਸੀ ਜਾਂ ਉਸ ਤੋਂ ਵੀ ਪਹਿਲਾਂ ਚਲ ਜਾਓ ਤਾਂ ਐਕਸਰਸਾਈਜ਼ ਵੀ ਨਹੀਂ ਹੁੰਦੀ। ਉਸ ਤੋਂ ਪਹਿਲਾਂ ਵਾਲੀਆਂ ਜਿਹੜੀਆਂ ਸਾਡੇ ਟਾਈਮ ਤੋਂ ਪਹਿਲਾਂ ਦਾ ਦੌਰ ਸੀ ਜਿਹੜਾ ਉਹਦੇ ਵਿੱਚ ਇੱਦਾਂ ਹੁੰਦਾ ਸੀ ਵੀ ਭੁੱਖੇ ਰਹਿ ਕੇ ਭਾਰ ਘਟਾਉਂਦੇ ਹੁੰਦੇ ਸੀ ਬਹੁਤੇ ਵੀ ਜਦੋਂ ਕਿਸੇ ਦਾ ਕੁੜੀ ਦਾ ਮੁੰਡੇ ਦਾ ਵਿਆਹ ਹੋਣਾ ਕੁੜੀਆਂ ਖਾਸ ਤੌਰ ਦੇ ਉੱਤੇ ਉਹਨਾਂ ਰੋਟੀ ਪਾਣੀ ਛੱਡ ਦੇਣਾ ਹੁਣ ਸਾਡਾ ਵਿਆਹ ਆ ਤੇ ਹੁਣ ਆਪਾਂ ਭਾਰ ਘਟਾਉਣਾ। ਖੈਰ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਨਹੀਂ ਇਹ ਤੇ ਤੁਸੀਂ ਖਤਰਨਾਕ ਕਰ ਰਹੇ ਹੋ ਉਸ ਤੋਂ ਬਾਅਦ ਤੁਹਾਡੇ ਸਾਈਡ ਇਫੈਕਟ ਤੁਹਾਡੇ ਸਰੀਰ ਤੇ ਹੁੰਦੇ ਆ। ਖੈਰ ਉਹ ਕਿੰਨੇ ਕੁ ਹੁੰਦੇ ਆ ਉਹ ਚਲੋ ਤੁਸੀਂ ਦੱਸ ਸਕਦੇ ਹੋ ਜਾਂ ਆਸ ਪਾਸ ਦਾ ਕੋਈ ਐਕਸਪੀਰੀਅੰਸ ਆ। ਇੰਨਾ ਕੁ ਤੇ ਜ਼ਰੂਰ ਸਾਈਡ ਇਫੈਕਟ ਹੁੰਦਾ ਵੀ ਤੁਹਾਡੇ ਜਿਹੜੀ ਅੱਖਾਂ ਅੱਗੇ ਕਾਲੇ ਘੇਰੇ ਕਈ ਜਣੇ ਪਵਾ ਲੈਂਦੇ ਸੀ ਥੱਲੇ ਗਲੋ ਜਾਂਦਾ ਰਹਿੰਦਾ ਸੀ ਉਹ ਲੱਗਦਾ ਸੀ ਵੀ ਜਿੱਦਾਂ ਇਹ ਕੌਣ ਭੁੱਖੜ ਜਾ ਗਿਆ ਹਨਾ ਤੇ ਉਹ ਚੀਜ਼ਾਂ ਕਈਆਂ ਕੋਲ ਨਹੀਂ ਮੈਨੇਜ ਸਹੀ ਤਰੀਕੇ ਨਾਲ ਉਹ ਪਾਉਂਦੀਆਂ। ਫਿਰ ਉਸ ਦੇ ਦਰਮਿਆਨ ਫਿਰ ਡਾਇਟੀਸ਼ਨ ਆਏ ਹਨਾ ਵੀ ਤੁਸੀਂ ਡਾਇਟ ਪ੍ਰੋਪਰ ਤੁਸੀਂ ਲਿਖਾ ਲਓ। ਹਾਲੇ ਬੜੀਆਂ ਮੈਂ ਸਕਿੱਪ ਵੀ ਸ਼ਾਇਦ ਕਰ ਰਿਹਾ ਹੋਊਂਗਾ ਜਿਹੜੀਆਂ ਮੇਰੇ ਨਹੀਂ ਧਿਆਨ ਦੇ ਵਿੱਚ ਤੇ ਫਿਰ ਜਿਮ ਆ ਗਿਆ ਵੀ ਨਹੀਂ ਤੁਸੀਂ ਐਕਸਰਸਾਈਜ਼ ਕਰਕੇ ਤੁਸੀਂ ਘਟਾਓ ਹਨਾ। ਫਿਰ ਯੋਗਾ ਆ ਗਿਆ ਫਿਰ ਯੋਗੇ ਦੇ ਵਿੱਚ ਕਈ ਤਰ੍ਹਾਂ ਦੇ ਯੋਗੇ ਆ ਗਏ ਉਹਦੇ ਵਿੱਚ ਆਪਣਾ ਹੌਟ ਯੋਗਾ ਵੀ ਆ ਗਿਆ ਵਿੱਚ ਜੇ ਤੇ ਹੋਰ ਵੀ ਬਹੁਤ ਸਾਰਾ ਕੁਛ
1: ਐਰੋਬਿਕਸ ਆਈ ਦੁਨੀਆ ਭਰ ਦੀ ਏਦਾਂ ਦੀ
0: ਹਾਂ ਐਰੋਬਿਕਸ ਆਈ ਫਿਰ ਇੱਕ ਹੋਰ ਸੀ ਆਪਣੀ ਉਹ ਡਾਇਟ ਕਰੈਸ਼ ਡਾਇਟ
1: ਮੈਨੂੰ
0: ਚੇਤਾ ਨੀ ਆਇਆ ਕੱਲੀ ਫੈਟ ਹੀ ਖਾਣੀ ਤੁਸੀਂ ਤੇ ਉਸ ਤੋਂ ਬਾਅਦ
1: ਸਾਰੇ
0: ਚੀਜ਼ਾਂ ਹੀ ਹਾਲੇ ਵੀ ਮਾਰਕੀਟ ਚ ਹੈਗੀਆਂ ਨੇ ਪਰ ਇਹ ਆ ਵੀ ਪਹਿਲਾਂ ਦੇ ਨਾਲੋਂ ਸਮੇਂ ਦਰ ਸਮੇਂ ਇੱਕ ਚੀਜ਼ ਦਾ ਕਰੇਜ਼ ਹੁੰਦਾ ਵਾ ਉਸ ਤੋਂ ਬਾਅਦ ਮੱਠਾ ਪੈ ਜਾਂਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਸ਼ਾਇਦ ਹਾਲੇ ਵੀ ਯੂਜ਼ ਕਰ ਹੀ ਰਿਹਾ ਹੁੰਦਾ ਪਰ ਉਹ ਟ੍ਰੈਂਡ 'ਚ ਨਹੀਂ ਰਹਿੰਦੀ
1: ਕਰਦੇ ਹਜੇ ਵੀ ਕਰਦੇ ਗੋਰੇ
0: ਹੈ ਨਾ ਉਹ ਟ੍ਰੈਂਡ 'ਚ ਨਹੀਂ ਰਹਿੰਦੀ ਫਿਰ ਤਾਂ ਉਸ ਤੋਂ ਬਾਅਦ ਫਿਰ ਚੀਜ਼ਾਂ ਜਿਹੜੀਆਂ ਨੇ ਹੌਲੀ ਹੌਲੀ ਵੱਧਦੀਆਂ ਵੱਧਦੀਆਂ ਵੱਧਦੀਆਂ ਵੱਧਦੀਆਂ ਅੱਗੇ ਵਧੀਆਂ ਅਤੇ ਹੁਣ ਆਪਾਂ ਉਸ ਸਟੇਜ ਦੇ ਉੱਤੇ ਆ ਗਏ ਹਾਂ। ਇਹਦੇ ਦਰਮਿਆਨ ਹੋਰ ਵੀ ਬਹੁਤ ਸਾਰਾ ਕੁਛ ਹੋਊਗਾ ਹੋਇਆ ਡਰੋਪਸ ਵੀ ਆਏ ਹੈ ਨਾ ਬੜਾ ਕੁਛ ਆਇਆ ਅਤੇ ਸਮੇਂ ਦਰ ਸਮੇਂ ਇੱਕ ਚੀਜ਼ ਆਉਂਦੀ ਰਹੀ ਅਤੇ ਦੂਸਰੀ ਨੂੰ ਥੋੜ੍ਹਾ ਜਿਹਾ ਓਵਰਟੇਕ ਕਰਦੀ ਰਹੀ ਝੂਠਾ ਸਾਬਤ ਕਰਦੀ ਰਹੀ ਅਤੇ ਫਿਰ ਉਹ ਨਵੀਂ ਲੋਕਾਂ ਨੇ ਅਜਮਾਈ
1: ਐਪਲ ਸਾਈਡਰ ਵਿਨੇਗਰ ਕਿੰਨਾ ਚੱਲਿਆ ਸੀਗਾ ਇਹ ਲੈ ਲਓ ਸਾਰੇ ਹੀ ਲਈ ਜਾਂਦੇ ਸੀ ਇੱਕ ਇੱਕ ਪਹਿਲਾਂ ਨਿੰਬੂ ਆਪਣੇ ਮਾਂ ਪਿਓ ਦੇ ਵਾਲੇ ਟਾਈਮ ਦੇ ਵਿੱਚ ਕਿ ਹਾਂ ਗਰਮ ਪਾਣੀ ਦੇ ਵਿੱਚ ਨਿੰਬੂ ਪਾ ਕੇ ਫਿਰ ਉਹਦੇ ਬਾਅਦ ਅਪਗ੍ਰੇਡ ਨਿੰਬੂ ਹਟਾ ਦਿਓ ਐਪਲ ਸਾਈਡਰ ਵਿਨੇਗਰ ਲੈ ਲਓ ਹੈ ਨਾ। ਵਾਕਈ ਸਹੀ ਗੱਲ ਹੈ ਟਾਈਮ ਟੂ ਟਾਈਮ ਚੀਜ਼ਾਂ ਦੇ ਨਾਂ ਬਦਲਦੇ ਗਏ ਤੇ ਕੋਸ਼ਿਸ਼ਾਂ ਜਾਰੀ ਰਹੀ
0: ਉਸੇ ਤਰ੍ਹਾਂ ਜਾਰੀ ਰਹੀ ਮਤਲਬ ਕਿਸੇ ਨੇ ਕੁਛ ਇਹ ਨਾ ਇੱਕ ਉਦਾਂ ਦੀ ਚੀਜ਼ ਆ ਜਿਹੜੀ ਕਿਸੇ ਕੋਈ ਕਹਿ ਦੇਵੇ ਸਹੀ ਵੀ ਆਹ ਕਰ ਲਾ ਤੇ ਇਹਦੇ ਨਾਲ ਮੇਰਾ ਪਾਰ ਕੱਢ ਗਿਆ ਤੇ ਤੁਸੀਂ ਔਖੇ ਹੋ ਕੇ ਵੀ ਉਹ ਚੀਜ਼ ਕਰ ਲੈਂਦੇ ਹੋ ਔਖੇ ਹੋ ਕੇ ਇਹਦਾ ਸੈਂਸ ਕਿ ਜਿਹੜੀ ਤੁਹਾਨੂੰ ਲੰਮਾ ਸਮਾਂ ਨਾ ਕੁਛ ਕਰਨਾ ਪਵੇ ਹਰ ਕਿਸੀ ਨੂੰ ਚੀਜ਼ਾਂ ਹੋ ਗਈਆਂ ਬੜੀਆਂ ਹਾਵੀ ਹੋ ਗਈਆਂ ਸਾਡੇ ਦਿਮਾਗ ਦੇ ਉੱਤੇ ਵੀ ਆਪਾਂ ਸ਼ਾਇਦ ਪਤਲੇ ਹੀ ਆਪਾਂ ਸੋਹਣੇ ਲੱਗਦੇ ਹਾਂ।
1: ਆਪਾਂ ਸੋਸ਼ਲ ਮੀਡੀਆ ਤੋਂ ਹੀ ਸ਼ੁਰੂਆਤ ਕੀਤੀ ਸੀ ਮੈਨੂੰ ਲੱਗਦਾ ਸਭ ਤੋਂ ਵੱਡਾ ਹੱਥ ਸੋਸ਼ਲ ਮੀਡੀਆ ਦਾ ਹੀ ਹੈ ਕਿਉਂਕਿ ਹਰ ਕਿਤੇ ਅਪੀਅਰੈਂਸ ਤੁਹਾਨੂੰ ਇੱਦਾਂ ਲੱਗਦਾ ਹੈ ਕਿ ਲੁੱਕਸ ਅਪੀਅਰੈਂਸ ਤੁਸੀਂ ਜਿਸ ਹਿਸਾਬ ਨਾਲ ਜਾਓਗੇ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਆਹੀ ਲੱਗਦਾ। ਈਵਨ ਮਤਲਬ ਮੈਨੂੰ ਯਾਦ ਹੈ ਜਦੋਂ ਮਤਲਬ ਪੋਸਟ ਪੈਟਰਨ ਵੇਟ ਮੇਰਾ ਬਹੁਤ ਜ਼ਿਆਦਾ ਸੀਗਾ ਅਤੇ ਉਸ ਟਾਈਮ 'ਤੇ ਮਤਲਬ ਕੁਛ ਇੱਕ ਮਤਲਬ ਸ਼ਾਇਦ ਸਿਟੀਜ਼ਨਸ਼ਿਪ ਸੈਰੇਮਨੀ 'ਚ ਮੈਨੂੰ ਜਾਣਾ ਸੀ ਕਿਤੇ ਅਤੇ ਮੈਂ ਨਾ ਇੱਕ ਸਟੋਰ 'ਤੇ ਗਈ ਇੱਥੇ ਬੜਾ ਫੇਮਸ ਹੈ ਅਤੇ ਹਜੇ ਉਹਨੂੰ ਕੀ ਪਤਾ ਕਿ ਮੈਂ ਖੁਦ ਲਈ ਲੈ ਰਹੀ ਹਾਂ ਕੀ ਹੈ ਅਤੇ ਮੈਂ ਐਂਟਰ ਹੀ ਹੋਈ ਨਾ ਲਿਟਰਲੀ ਉਹਨੇ ਮੈਨੂੰ ਇੱਦਾਂ ਕਹਿਤਾ ਕਿ ਨੋ ਡਾਰਲਿੰਗ there is no such size available here. Like, are you for real? I just entered and you're not even welcoming me. Like, it's very brutal. Then he said that he was going to throw his mouth. Because I felt a lot of feeling. ਇੱਕ ਤੇ ਇਹ ਵੀ ਹੁੰਦਾ ਅੰਦਰੋਂ ਤੁਸੀਂ ਵੀ ਆਪਣੇ ਆਪ ਨੂੰ ਜੱਜ ਕਰ ਰਹੇ ਹੁੰਦੇ ਹੋ, ਬਸ ਇੱਕ ਬਟਨ ਹੀ ਰਾਪਣਾ ਹੁੰਦਾ ਕਿਸੇ ਨੇ
0: ਬੇਸਿਕਲੀ ਤੁਸੀਂ ਨਾ ਅੰਦਰੋਂ ਅੰਦਰੀ ਪਹਿਲਾਂ ਹੀ ਜਾਂ ਫਿਰ ਹੋਰ ਹੋਰ ਨਿਕਾ ਨਿਕਾ ਨਿਕਾ ਨਿਕਾ ਕਿਸੇ ਦਾ ਕਿਹਾ ਜਾਂ ਫਿਰ ਆਪੇ ਆਪਣੇ ਆਪ ਹੀ ਤੁਸੀਂ ਪਹਿਲਾਂ ਹੀ ਉਸੇ ਹੀ ਮੂਡ ਚ ਹੁੰਦੇ ਹੋ,
1: ਬਟਨ ਲੈ ਕੇ ਚੱਲ ਰਹੇ ਹੋ।
0: ਹਾਂ, ਪਰ ਉਹ ਵੱਖਰੀ ਗੱਲ ਹੈ ਵੀ ਕੋਈ ਫਸ ਕਿਹੜਾ ਗਿਆ ਅੱਗੋਂ, ਕਿਉਂਕਿ ਅਦਰਵਾਈਜ਼ ਜੇ ਮੰਨ ਲਓ ਤੁਸੀਂ ਸੋਚ ਕੇ ਵੇਖੋ ਵੀ ਵੈਰੀ ਫਸਟ ਟਾਈਮ ਜਦੋਂ ਕੋਈ ਕਿਸੇ ਚੀਜ਼ ਇੱਦਾਂ ਦੀ ਤੇ ਤੁਹਾਡਾ ਕਮੈਂਟ ਕਰੂਗਾ ਤੇ ਤੁਸੀਂ ਇੱਦਾਂ ਰਿਐਕਟ ਨਹੀਂ ਕਰੋਗੇ, ਕਿਉਂਕਿ ਬੈਕਗ੍ਰਾਉਂਡ 'ਚ ਜਿਹੜੀ ਸਟੋਰੀ ਆ ਉਹਨੇ ਨਾ ਤੁਹਾਨੂੰ ਆਲਰੇਡੀ ਜਵਾਬ ਤਿਆਰ ਕਰਕੇ ਦਿੱਤਾ ਹੁੰਦਾ ਵੀ ਤੁਸੀਂ ਆਹ ਦੇਣਾ, ਕਿਉਂਕਿ ਆਪਾਂ ਸੋਚਾਂ 'ਚ ਵੀ ਇੱਕ ਲਾਈਫ ਜੀਨੇ ਆ ਨਾ ਆਪਾਂ, ਆਮ ਇੱਕ ਤੇ ਆਪਾਂ ਹੁਣ ਕਮਿਊਨੀਕੇਸ਼ਨ ਕਰ ਰਹੇ ਹਾਂ, ਇੱਕ ਅਸੀਂ ਆਪਣੇ ਆਪ ਦੇ ਨਾਲ ਵੀ ਪਹਿਲਾਂ ਕਰਦੇ ਹਾਂ ਇਹੋ ਜਿਹੇ ਵਿਸ਼ਿਆਂ ਦੇ ਉੱਤੇ, ਚੰਗਿਆਂ ਜਾਂ ਮਾੜਿਆਂ ਦੇ ਉੱਤੇ ਕੋਈ ਸਾਨੂੰ ਇੱਦਾਂ ਕਹੂਗਾ ਤੇ ਮੈਂ ਐਰ ਕੀ ਇੱਦਾਂ ਕਹਿਣਾ।
1: ਹਾਂ, ਕਿਉਂਕਿ ਤੁਸੀਂ ਤੁਹਾਨੂੰ ਇੱਦਾਂ ਲੱਗਦਾ ਤੁਸੀਂ ਖੁਦ ਲਈ ਫਾਈਟ, ਮਤਲਬ ਪਹਿਲਾਂ ਤਾਂ ਖੁਦ ਹੀ ਲੜ ਰਹੇ ਹੁੰਦੇ ਹੋ ਖੁਦ ਨਾਲ, ਤੁਹਾਨੂੰ ਲੱਗਦਾ ਕਿ ਹਾਂ ਯਾਰ ਮੈਂ ਪਹਿਲਾਂ ਜ਼ਿਆਦਾ ਵਧੀਆ, ਮਤਲਬ ਤੁਸੀਂ ਖੁਦ ਦੇ ਆਪਣੀ ਸਾਈਕੀ ਨਾਲ ਕਰਦੇ ਰਹਿੰਦੇ ਹੋ, ਫਿਰ ਤੁਹਾਨੂੰ ਇੱਦਾਂ ਹੁੰਦਾ ਅੱਛਾ ਨਹੀਂ ਮੈਂ, ਫਿਰ ਤੁਸੀਂ ਦੂਜਿਆਂ ਨੂੰ ਵੀ ਫਿਰ ਉਹ ਕਰਨਾ ਨਾ ਕਿ ਕਿਵੇਂ ਤੁਸੀਂ ਆਨਸਰ ਦਿਓਗੇ ਵਾ, ਤੇ ਤੁਸੀਂ ਇੰਨੇ ਨਾ ਮਤਲਬ ਕਹਿ ਲਓ ਨਾ ਕਿ ਜਿਵੇਂ ਲੋਡਿੰਗ ਹੁੰਦੇ ਰਹਿੰਦੇ ਤੁਹਾਡੇ ਨਾ, ਤੇ ਜਦੋਂ ਪੂਰਾ ਘੜਾ ਭਰ ਜਾਂਦਾ ਉੱਥੇ ਤੁਸੀਂ ਫਿਰ ਫੱਟਦੇ ਹੋ ਹਨਾ।
0: ਤੁਸੀਂ ਅੰਦਰੋਂ ਅੰਦਰੀ ਤੁਸੀਂ ਪਹਿਲਾਂ ਇਹਨੂੰ ਕਹਿੰਦੇ ਨੇ ਵੀ ਤੁਸੀਂ ਭਰੇ ਪੀਤੇ ਪਏ ਸੀ ਤੁਸੀਂ, ਤੇ ਉਹ ਬਸ ਕਿਸੇ ਨੇ ਮਾੜਾ ਜਿਹਾ ਟੇਢਾ ਕੀਤਾ ਘੜਾ ਤੇ ਉਸ ਵੇਲੇ ਉਹ ਛਲਕ ਪਿਆ, ਪਹਿਲੀ ਵਾਰ ਨਹੀਂ ਉਹ ਚੀਜ਼ਾਂ ਆਉਂਦੀਆਂ ਸਾਹਮਣੇ। ਸੋ ਖੈਰ ਬਹੁਤ ਤਰੀਕਿਆਂ ਦੇ ਉੱਤੇ ਗੱਲ ਚੱਲ ਰਹੀ, ਅਲੱਗ ਅਲੱਗ ਇਹਨਾਂ ਤਰੀਕਿਆਂ ਤੋਂ ਹੁੰਦੇ ਹੁੰਦੇ ਹੋਏ ਹੋਏ ਹੋਏ ਹੋਏ ਹੋਏ ਇਹ ਪਹਿਲਾਂ ਤੁਸੀਂ ਇੱਕ ਚੀਜ਼ ਨੋਟ ਕਰੋ ਥੋੜ੍ਹੀ ਜਿਹੀ ਸਟੋਰੀ, ਤਾਂ ਤੁਹਾਨੂੰ ਪਿੱਛੇ ਦੱਸ ਰਹੇ ਵੀ ਆਪਾਂ ਸਾਰੀਆਂ ਚੀਜ਼ਾਂ ਰੀਕਾਲ ਹੋ ਜਾਣਗੀਆਂ, ਕਿਉਂਕਿ ਕਦੀ ਨਾ ਕਦੀ ਕਿਤੇ ਨਾ ਕਿਤੇ ਆਪਾਂ ਸਾਰੇ ਹੀ ਕਿਸੇ ਨਾ ਕਿਸੇ ਇਸ ਚੱਕਰ ਦੇ ਵਿੱਚ ਜ਼ਰੂਰ ਹੋਵਾਂਗੇ ਆਪਾਂ, ਚਾਹੇ ਤੁਸੀਂ ਹੈਲਦੀ ਵੇ ਦੇ ਨਾਲ ਹੋ ਚਾਹੇ ਕਿਸੇ ਵੀ ਤਰੀਕੇ ਦੇ ਨਾਲ, ਪਰ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਬੰਦਾ ਇਸ ਚੀਜ਼ ਤੋਂ ਛੂਤਾ ਨਹੀਂ ਆ ਕਿ ਉਹਨੇ ਆਪਣੇ ਆਪ ਨੂੰ ਫਿੱਟ ਰੱਖਣ ਦੀ ਜਾਂ ਹੋਰ ਜ਼ਿਆਦਾ ਪਤਲੇ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ।
1: ਹਾਂ ਬਿਲਕੁਲ, ਉਹ ਤਾਂ ਹੈ ਹੀ, ਇੱਕ ਮਜਬੂਰੀ ਅਲੱਗ ਗੱਲ ਹੈ, ਕਿਉਂਕਿ ਮਜਬੂਰੀ ਵੀ ਇੱਕ ਸਰਟਨ ਏਜ ਦੇ ਬਾਅਦ ਤੁਹਾਨੂੰ ਹੁੰਦਾ ਕਿ ਆਪਾਂ ਦੇਖਦੇ ਹਾਂ ਕਿ ਕੋਈ ਵੀ ਬਿਮਾਰੀ ਆਪਾਂ ਕਹੀਏ ਤੇ ਉਹਦੇ ਵਿੱਚ ਓਬੈਸਿਟੀ ਜਾਂ ਫਿਰ ਮਤਲਬ ਭਾਰ ਜ਼ਰੂਰ ਮੈਟਰ ਕਰਦਾ, ਕਿਉਂਕਿ ਪ੍ਰੀ ਡਾਇਬਟੀਜ਼ ਵਗੈਰਾ ਜਿੰਨੀ ਵੀ ਚੀਜ਼ਾਂ ਕੁੜੀਆਂ ਦੇ ਵਿੱਚ PCOD ਵਗੈਰਾ ਉਹਦੇ ਵਿੱਚ ਭਾਰ ਦਾ ਬੜਾ ਹੁੰਦਾ ਕਿ ਤੁਹਾਨੂੰ ਅਗਰ ਉਹਨੂੰ ਠੀਕ ਕਰਨਾ ਹੈ ਨਾ, ਰਿਵਰਸ ਕਰਨਾ ਤੇ ਤੁਹਾਨੂੰ ਉਹ ਸਭ ਤੋਂ ਪਹਿਲਾਂ GP ਇਹੀ ਸਲਾਹ ਦਿੰਦਾ। ਈਵਨ ਫੋਰ ਪ੍ਰੈਗਨੈਂਸੀ ਆਲਸੋ ਇਹ ਹੁੰਦਾ ਕਿ ਤੁਸੀਂ ਆਪਣਾ ਪਹਿਲਾਂ ਕਰੰਟ ਵੇਟ ਘਟਾਓ, ਜੇ ਤੁਸੀਂ ਮਤਲਬ ਉਹ ਚੀਜ਼ ਤੇ ਮਤਲਬ ਜੇ ਤੁਸੀਂ ਠੀਕ ਹੋਣਾ, ਉਹ ਤੇ ਰਹੀ ਮਜਬੂਰੀ ਦੀ ਗੱਲ, ਪਰ ਉਹ ਵੀ ਜਦੋਂ ਬਿਲਕੁਲ ਐਂਡ ਤੇ ਆ ਜਾਂਦੀ ਹੈ ਗੱਲ, ਉਦੋਂ ਆਪਣੀ ਅੱਖਾਂ ਖੁੱਲਦੀਆਂ। ਪਰ ਹਾਂ, ਸਾਰੀ ਚੀਜ਼ਾਂ 'ਚ ਮੈਨੂੰ ਲੱਗਦਾ ਡੋਮੀਨੇਟਿੰਗ ਇਹੀ ਹੈ ਕਿ ਲੁੱਕਸ, ਹੈ ਨਾ, ਕਿ ਹਰ ਇੱਕ ਨੂੰ ਇਹ ਜ਼ਰੂਰ ਹੁੰਦਾ, ਕੁੜੀਆਂ ਨੂੰ ਤਾਂ ਇਹ ਹੁੰਦਾ ਹੀ ਹੈ ਕਿ
0: ਨਹੀਂ ਹਰ ਇੱਕ ਨੂੰ ਆ, ਵੇਖੋ ਕੋਈ ਚੀਜ਼ ਕੋਈ ਬੰਦਾ ਮੰਨਦਾ ਵਾ ਕੋਈ ਚੀਜ਼ ਨਹੀਂ ਮੰਨਦਾ, ਤੇ ਉਹਦੇ ਕਾਰਨ ਕੀ ਨੇ। ਖੈਰ ਤੁਸੀਂ ਵੀ ਜ਼ਰੂਰ ਦੱਸਿਓ ਅੱਜ ਦੇ ਵਿਸ਼ੇ ਦੇ ਵਿੱਚ, ਤੁਸੀਂ ਜ਼ਰੂਰ ਸਾਂਝ ਪਾਇਓ, ਕਿਉਂਕਿ ਇਹ ਉਹ ਆ ਜਿਹੜਾ ਹਰ ਇੱਕ ਕੋਈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦੇ 'ਚ ਜ਼ਰੂਰ ਇਨਵੋਲਵ ਹੈ। ਕੋਈ ਮੰਨੇ ਕੋਈ ਨਾ ਮੰਨੇ, ਕੋਈ ਕਵੇ ਕੋਈ ਨਾ ਕਵੇ, ਕਿਸੇ ਦੇ ਵੱਸ ਦਾ ਹੋਵੇ ਜਾਂ ਕੋਈ ਹੱਥ ਖੜੇ ਕਰ ਗਿਆ ਹੋਵੇ ਉਹ ਗੱਲ ਵੱਖਰੀ ਹੈ, ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਆਪਾਂ ਜ਼ਰੂਰ ਟਰੈਪ ਹੁੰਦੇ ਹਾਂ ਇਹਦੇ ਵਿੱਚ, ਅਤੇ ਉਹਦਾ ਸਭ ਤੋਂ ਵੱਡਾ ਕਾਰਨ ਉਹੀ ਹੈ ਜਿਹੜਾ ਤੁਸੀਂ ਗੱਲ ਕਰਕੇ ਗਏ ਹੋ ਪਹਿਲਾਂ ਕਿ ਜਿਹੜਾ ਕੈਮਰਾ ਆ ਨਾ, ਕੈਮਰੇ ਦੇ ਉੱਤੇ ਜਿਹੜਾ ਬਹੁਤ ਜਿੱਦਾਂ ਆਮ ਬੰਦਾ ਨੇ ਉਹ ਤੁਹਾਨੂੰ ਲੱਗਦਾ ਹੋਵੇ ਬਿਮਾਰ ਆ, ਜਿੱਦਾਂ ਮੰਨ ਲਓ ਅੱਜ ਕੱਲ੍ਹ ਦੇ ਸਿੰਗਰ ਆ ਤੇ ਬੜੇ ਸਿੰਗਰ ਤੁਹਾਨੂੰ ਵੇਖ ਕੇ ਇੱਦਾਂ ਲੱਗਣਗੇ ਵੀ ਜਿੱਦਾਂ ਇਹ ਖਾਂਦੇ ਖੂੰਦੇ ਨਹੀਂ ਕੁਛ, ਇਹ ਬਿਮਾਰ ਨੇ, ਹੈ ਨਾ, ਮਤਲਬ ਜਿੱਦਾਂ ਆਪਾਂ ਕਹਿ ਨਹੀਂ ਦਿੰਦੇ, ਬਜ਼ੁਰਗ ਕਹਿ ਦਿੰਦੇ ਹੁੰਦੇ ਵੀ ਇਹਦੇ ਉੱਤੇ ਕੋਈ ਮਾਸ ਹੀ ਨਹੀਂ ਹੈਗਾ, ਨਿਰੀਆਂ ਹੱਡੀਆਂ ਹੀ ਨੇ, ਅਤੇ ਉਹ ਤੁਸੀਂ ਵੇਖੋ ਤੇ ਉਹ ਕੈਮਰੇ ਤੇ ਵੀਡੀਓ 'ਚ ਫਿਲਮਾਂ 'ਚ ਉਹ ਵਧੀਆ ਲੱਗਦਾ ਉਹਨਾਂ ਦਾ ਫੇਸ, ਪਰ ਜਿਹੜੇ ਤੁਹਾਨੂੰ ਉੱਦਾਂ ਵੇਖਣ 'ਚ ਸੋਹਣੇ ਲੱਗਦੇ ਆ ਉਹ ਤੁਹਾਨੂੰ ਉੱਥੇ ਮੋਟੇ ਲੱਗਦੇ ਆ। ਸੋ ਕੈਮਰਾ ਤੁਹਾਨੂੰ ਥੋੜ੍ਹਾ ਜਿਹਾ ਮੋਟਾ ਵਿਖਾਉਂਦਾ ਵਾ ਜੋ ਤੁਸੀਂ ਐਕਚੁਅਲ 'ਚ ਹੁੰਦੇ ਹੋ, ਅਤੇ ਸ਼ਾਇਦ ਇਹੀ ਇੱਕ ਰੀਜ਼ਨ ਆ ਜਿਹਦੀ ਵਜ੍ਹਾ ਦੇ ਕਰਕੇ ਹਰ ਕੋਈ, ਕਿਉਂਕਿ ਅੱਜ ਕੱਲ੍ਹ ਦੀ ਦੁਨੀਆ ਹੀ ਫੋਟੋਆਂ ਦੀ ਆ, ਰੀਲਾਂ ਦੀ ਆ, ਵੀਡੀਓ ਦੀ ਆ, ਅਤੇ ਹਰ ਕੋਈ ਚਾਹੁੰਦਾ ਵੀ ਮੈਂ ਉੱਥੇ ਸਹੀ ਦਿਖਾਂ, ਅਤੇ ਇਹੋ ਹੀ ਇੱਕ ਰੀਜ਼ਨ ਆ ਕਿ ਹਰ ਇੱਕ ਨੂੰ ਮਜਬੂਰੀ 'ਚ ਹਰ ਰੋਜ਼ ਮੇਕਅਪ ਠੋਕ ਕੇ ਕਰਨਾ ਪੈਂਦਾ, ਅਤੇ ਇਸ ਚੀਜ਼ ਦੇ ਉੱਤੇ ਵੀ ਧਿਆਨ ਦੇਣਾ ਪੈਂਦਾ ਕਿ ਆਪਾਂ ਕਿੱਦਾਂ ਪਤਲੇ ਲੱਗੀਏ, ਚਾਹੇ ਉਹ ਮੇਕਅਪ ਦੇ ਥਰੂ, ਚਾਹੇ ਉਹ ਤੁਹਾਡਾ ਭਾਰ ਘਟਾ ਕੇ, ਚਾਹੇ ਉਹ ਲੀੜੇ ਕੱਪੜੇ ਉਦਾਂ ਦੇ ਪਾ ਕੇ, ਮਤਲਬ ਉਹਦੇ ਵਿੱਚ ਵੀ ਅੱਗੇ ਫਰਦਰ ਇਫ ਬਟਸ ਬਹੁਤ ਨੇ
1: ਤਰੀਕੇ, ਤਾਂ ਹਰ ਭਾਵੇਂ ਤੁਸੀਂ ਮੇਕਅਪ ਦੀ ਗੱਲ ਕਰੋ, ਮੇਕਅਪ ਦੇ ਵਿੱਚ ਵੀ ਹੁਣ ਕੁੜੀਆਂ ਦੇ ਵਿੱਚ ਇੰਨੇ ਉਨੇ ਕਾਟੇ ਕੁਟੇ ਲਗਾ ਕੇ ਉਹ ਡਬਲ ਚਿੰਨ ਹਟਾ ਲੈਂਦੇ ਹੈ ਨਾ, ਉਹ ਕਰ ਲੈਂਦੇ। ਕੱਪੜਿਆਂ ਦੀ ਗੱਲ ਕਹੀਏ, ਕਿੰਨੇ ਸਾਰੇ ਤੁਹਾਨੂੰ ਮਿਲ ਜਾਣਗੇ ਤਰੀਕੇ ਕਿ ਜਿਹਦੇ ਨਾਲ ਕਲਰਸ ਹੋ ਗਏ, ਕੱਪੜਿਆਂ ਦੇ ਕਲਰ ਹੋ ਗਏ, ਕੱਪੜਿਆਂ ਦੇ ਕੀ ਤੁਹਾਡੇ ਟੋਪ ਕਿਸ ਤਰੀਕੇ ਦਾ ਹੋਣਾ ਚਾਹੀਦਾ, ਬੋਟਮ ਕਿਸ ਤੇ, ਜਿਸ ਦੇ ਨਾਲ ਤੁਸੀਂ ਸਲਿਮ ਲੱਗੋ. ਬੜੇ ਸਾਰੇ ਤਰੀਕੇ ਹੈ ਜਿਹਦੇ 'ਚ ਮਤਲਬ ਤੁਸੀਂ ਅਪੀਅਰੈਂਸ, ਜੇ ਤੁਸੀਂ ਲੁੱਕ ਵਾਈਜ਼ ਹੋਣਾ, ਤੁਸੀਂ ਇੱਕ ਉਹ ਕਰ ਸਕਦੇ ਹੋ, ਚੀਟਿੰਗ ਕਹਿ ਲਓ.
0: ਮਤਲਬ ਹਰ ਕੋਈ ਬੰਦਾ ਕੋਈ ਤੁਹਾਨੂੰ ਕਹਿ ਦੇ ਸੀ ਜਾਂ ਫਿਰ ਕਿਸੇ ਨੇ ਇੱਦਾਂ ਦਾ ਪ੍ਰੋਡਕਟ ਵੇਚਣਾ ਹੋਵੇ, ਤੇ ਆਈ ਥਿੰਕ ਵੀ ਉਹ ਬੜੀ ਈਜ਼ੀਲੀ ਸਕਸੈਸਫੁਲ ਹੈ. ਖੈਰ ਵਾਪਸ ਆਪਾਂ ਪਹਿਲੀ ਗੱਲ 'ਤੇ ਜੇ ਆਪਾਂ ਜੋੜੀਏ, ਤਾਂ ਇਹ ਸਾਰਾ ਕੁਛ ਜਿਹੜਾ ਆਪਾਂ ਪਹਿਲਾਂ ਕੀਤੀ ਆ ਗੱਲ, ਉਹ ਸਾਰਾ ਕੁਛ ਸੀ ਕਿਸੇ ਨਾ ਕਿਸੇ ਹੱਦ ਤੱਕ ਮੈਨੇਜਮੈਂਟ
1: ਜੀ.
0: ਅਤੇ ਹੁਣ ਆਪਾਂ ਆ ਗਏ ਹਾਂ ਜਾਂ ਦੁਨੀਆ ਆਲ ਟੁਗੈਦਰ ਆਪਾਂ ਆ ਗਏ ਹਾਂ, ਵੱਡਾ ਚੰਕ ਜਿਹੜਾ ਉਹ ਆ ਗਿਆ ਵਾ ਅਗਲੀ ਸਟੇਜ ਦੇ ਉੱਤੇ. ਅਤੇ ਅਗਲੀ ਸਟੇਜ ਕੀ ਆ? ਟ੍ਰੀਟਮੈਂਟ ਦੀ.
1: ਡੈਸਪਰੇਸ਼ਨ ਵੀ ਕਹਿ ਸਕਦੇ ਆਪਾਂ ਇਹਨੂੰ, ਕਿ ਹੁਣ ਬਹੁਤ ਜ਼ਿਆਦਾ ਡੈਸਪਰੇਟ ਹੋ ਗਿਆ ਆਪਾਂ, ਕਿ ਆਪਾਂ
0: ਡੈਸਪਰੇਟ ਤਾਂ ਪਹਿਲਾਂ ਹੀ ਸਾਂ, ਡੈਸਪਰੇਟ ਪਹਿਲਾਂ ਹੀ ਸਾਂ. ਮੈਂ ਟ੍ਰੀਟਮੈਂਟ ਦੀ ਗੱਲ ਕਰ ਰਿਹਾ ਵੀ ਪਹਿਲਾਂ ਸੀ ਸਾਡੀ ਮੈਨੇਜਮੈਂਟ, ਵੀ ਆਪਾਂ ਮੈਨੇਜ ਕਰ ਲਿਆ ਭੁੱਖੇ ਰਹਿ ਕੇ, ਮਤਲਬ ਕੀ ਸੀ ਉਹ ਮੈਨੇਜਮੈਂਟ ਹੀ, ਆਪਾਂ ਸ਼ੇਕ ਕੀ ਪੀਤਾ ਉਹ ਕੀ ਸੀ ਮੈਨੇਜਮੈਂਟ ਹੀ, ਫਿਰ ਆਪਾਂ ਕੋਈ ਡਾਈਟਿੰਗ ਫੋਲੋ ਕਰ ਲਈ ਉਹ ਕੀ ਸੀ ਮੈਨੇਜਮੈਂਟ ਹੀ. ਮੇਰੇ ਕਹਿਣ ਦਾ ਮਤਲਬ ਇਹ ਆ ਕਿ ਹੁਣ ਆਪਾਂ ਟ੍ਰੀਟਮੈਂਟ 'ਤੇ ਜਦੋਂ ਮੈਂ ਕਹਿੰਦਾ, ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਹੁਣ ਟ੍ਰੀਟਮੈਂਟ ਮਤਲਬ ਇਲਾਜ
1: ਜੀ ਜੀ,
0: ਅਤੇ ਕਿਉਂਕਿ ਹੁਣ ਦੇ ਜਿਹੜੇ ਤਰੀਕੇ ਇਸ ਟਾਈਮ ਦੇ ਉੱਤੇ, ਬਾਕੀ ਸਾਰਾ ਕੁਛ ਪੈਰਲਰ ਚੱਲ ਰਿਹਾ, ਵੇਖੋ ਜੋ ਵੀ ਚੱਲ ਰਿਹਾ ਸੀ ਉਹ ਨਾਲ ਚੱਲ ਰਿਹਾ, ਪਰ ਹੁਣ ਜਿਹੜੇ ਆਪਾਂ ਇਸ ਸਟੇਜ ਦੇ ਉੱਤੇ ਆਏ ਹਾਂ, ਹੁਣ ਬਹੁਤਾਤ ਲੋਕ ਜਿਹੜੇ ਨੇ ਉਹ ਇਲਾਜ ਦੇ ਉੱਤੇ ਆ ਗਏ ਨੇ. ਇਲਾਜ 'ਤੇ ਮੈਂ ਕਿਉਂ ਕਹਿ ਰਿਹਾ, ਕਿਉਂਕਿ ਜਿਹੜੀ ਉਹ ਇੱਕ ਸਰਜਰੀ ਕੀਤੀ ਜਾਂਦੀ ਆ, ਹੈ ਨਾ, ਉਹ ਇੱਕ ਇਲਾਜ ਸੀ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੀ ਕਿਸੇ ਵੀ ਤਰੀਕੇ ਦੇ ਨਾਲ ਫੈਟ ਹੁਣ ਖੁਰ ਨਹੀਂ ਸਕਦੀ. ਫਿਰ ਬਹੁਤ ਸਾਰੇ ਲੋਕ ਹੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੀ, ਕੋਈ ਕੋਲੈਸਟਰੋਲ ਦੀ ਪ੍ਰੋਬਲਮ ਜਾਂ ਕੋਈ ਬੀਪੀ ਨਹੀਂ ਵਧਣ ਵੜਦਾ ਜਾਂ ਫਿਰ ਕਿਸੇ ਨੂੰ ਕੋਈ ਕਰੋਨਿਕ ਡਿਸੀਜ਼ ਸੀ ਜਾਂ ਕੁਛ ਹੋਰ ਇੱਦਾਂ ਦੇ ਜਿਹੜੇ, ਜਾਂ ਕਿਸੇ ਦਾ ਮੰਨ ਲਓ ਕੋਈ ਪ੍ਰੋਬਲਮ ਹੀ ਜਿਹਦੇ ਵਿੱਚ ਉਹ ਐਕਸਰਸਾਈਜ਼ ਨਹੀਂ ਕਰ ਸਕਦਾ, ਤੁਰ ਫਿਰ ਨਹੀਂ ਸਕਦਾ, ਜਾਂ ਕਿਸੇ ਕਿਸਮ ਦੀ ਕੋਈ ਡਿਸੇਬਿਲਟੀ, ਹੋਰ ਬੜੇ ਸਾਰੇ ਇੱਦਾਂ ਦੇ ਰੀਜ਼ਨ ਜਾਂ ਬਿਮਾਰੀਆਂ ਜਿਨ੍ਹਾਂ ਨੂੰ ਲੈ ਕੇ ਸਿਰਫ ਇਲਾਜ ਹੋ ਸਕਦਾ ਸੀ, ਜਾਂ ਫਿਰ ਇੱਦਾਂ ਕਹਿ ਲਓ ਵੀ ਉਹਨਾਂ ਦੀ ਜ਼ਰੂਰਤ ਬਣ ਗਈ ਸੀ ਕਿ ਉਹ ਕੁਇਕ ਆਪਣਾ ਭਾਰ ਘਟਾਉਣ, ਨਹੀਂ ਤਾਂ ਅੱਗੇ ਚੱਲ ਕੇ ਉਹਨਾਂ ਦੇ ਲਈ ਹੋਰ ਚੀਜ਼ਾਂ ਤੰਗ ਹੋਣਗੀਆਂ. ਫਿਰ ਦੂਸਰਾ ਆ ਜਾਂਦਾ ਵਾ ਜਿਵੇਂ ਅੱਜ ਕੱਲ੍ਹ ਇੰਜੈਕਸ਼ਨ ਜਿਹੜੇ ਚੱਲ ਰਹੇ ਨੇ, ਜਿਹੜੇ ਸਭ ਤੋਂ ਵੱਧ ਜਿਹੜੇ ਟ੍ਰੈਂਡਿੰਗ 'ਚ ਨੇ ਸਭ ਤੋਂ ਵੱਧ, ਸੋ ਉਹਦੇ ਵਿੱਚ ਹੁਣ ਉਹ ਵੀ ਇੱਕ ਇਲਾਜ ਆ. ਉਹ ਇਲਾਜ ਸੀ ਜ਼ਿਆਦਾਤਰ ਜਿਹੜੇ ਪਹਿਲੇ ਇੰਜੈਕਸ਼ਨ ਸੀ ਜ਼ੈਂਪਿਕ ਵਗੈਰਾ ਅਤੇ ਹੋਰ ਕਈ ਜਿਨ੍ਹਾਂ ਦੇ ਕਈ ਜਿਹੜੇ ਉਹ ਸਿਰਫ ਅਤੇ ਸਿਰਫ ਟਾਈਪ 2 ਸ਼ੂਗਰ ਨੂੰ ਲੈ ਕੇ ਹੀ ਪਹਿਲਾਂ ਮਾਰਕੀਟ ਦੇ ਵਿੱਚ ਆਏ ਜਾਂ ਇਸੇ ਚੀਜ਼ ਨੂੰ ਲੈ ਕੇ ਉਹ ਬਣਾਏ ਗਏ ਹੀ, ਉਹ ਗੱਲ ਵੱਖਰੀ ਆ ਕਿ ਉਹਨਾਂ ਦੇ ਨਾਲ ਇਹ ਵੀ ਪਤਾ ਲੱਗਾ ਵੀ ਭਾਰ ਵੀ ਘੱਟ ਜਾਂਦਾ ਅਤੇ ਫਿਰ ਉਹਨੂੰ ਭਾਰ ਘਟਾਉਣ ਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ. ਜਿੱਦਾਂ ਆਪਣਾ ਮੋਨਜ਼ਾਰੋ ਆ ਜਾਂ ਜ਼ੈਂਪਿਕ ਆ ਅਤੇ ਹੋਰ ਕਈ, ਸੋ ਇਹ ਪਹਿਲਾਂ ਇਸ ਕੰਮ ਦੇ ਲਈ ਨਹੀਂ ਬਣਾਏ ਗਏ, ਪਹਿਲਾਂ ਇਹ ਜਿਹੜੇ ਟਾਈਪ 2 ਦੇ ਜਿਹੜੇ ਮਰੀਜ਼ ਸੀ ਉਹਨਾਂ ਦੇ ਲਈ ਬਣਾਏ ਗਏ ਸੀ, ਅਤੇ ਉਹਦੇ ਵਿੱਚ ਵੀ ਸ਼ਾਇਦ ਇਸੇ ਕਰਕੇ ਕਿਉਂਕਿ ਮੋਟਾਪਾ ਜਿਹੜਾ ਉਹ ਹੋਰ ਜ਼ਿਆਦਾ ਬਿਮਾਰੀ ਨੂੰ ਜਿਹੜਾ ਉਹ ਵਧਾਉਂਦਾ ਸੀ, ਤੰਗ ਪਰੇਸ਼ਾਨ ਕਰਦਾ ਸੀ, ਅਤੇ ਉਹਦੇ ਵਿੱਚ ਫਿਰ ਇਹ ਆ ਗਿਆ ਕਿ ਆਪਾਂ ਇਸ ਇੰਜੈਕਸ਼ਨ ਦੇ ਨਾਲ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ, ਇੱਕ ਕੁਇਕ ਮੈਨੇਜਮੈਂਟ ਹੀ. ਸੋ ਇਸ ਕਰਕੇ ਮੈਂ ਇਹਨੂੰ ਇਹ ਸ਼ਬਦ ਵਰਤ ਰਿਹਾ ਕਿ ਹੁਣ ਆਪਾਂ ਮੈਨੇਜਮੈਂਟ ਤੋਂ ਹਟ ਕੇ ਅਸੀਂ ਆ ਗਏ ਹਾਂ ਟ੍ਰੀਟਮੈਂਟ ਦੇ ਉੱਤੇ, ਅਸੀਂ ਇਲਾਜ ਵਾਲੇ. ਉਹ ਚੀਜ਼ਾਂ ਜਿਹੜੀਆਂ ਇਲਾਜ ਦੇ ਲਈ ਯੂਜ਼ ਕੀਤੀਆਂ ਜਾਂਦੀਆਂ ਸੀ ਉਹ ਹੁਣ ਆਪਾਂ ਵਰਤਣ ਲੱਗ ਪਏ ਹਾਂ ਆਪਣੇ ਇਸ ਕੰਮ ਦੇ ਲਈ, ਭਾਰ ਘਟਾਉਣ ਦੇ ਲਈ. ਹੁਣ ਇੱਥੇ ਇੱਕ ਚੀਜ਼ ਅੱਗੇ ਵਧਣ ਤੋਂ ਪਹਿਲਾਂ ਜ਼ਰੂਰ ਆਪਾਂ ਕਲੀਅਰ ਕਰ ਦਈਏ ਕਿ ਹਾਲੇ ਵੀ ਜਿਹਨੂੰ ਕਿਸੇ ਨੂੰ ਜ਼ਰੂਰਤ ਆ, ਜਿਹਦੇ ਸਰੀਰ ਨੂੰ ਇਸ ਇਲਾਜ ਦੀ ਜ਼ਰੂਰਤ ਆ, ਉਹ ਡੈਫੀਨੇਟਲੀ ਉਹਨੂੰ ਕਰਨਾ ਚਾਹੀਦਾ ਅਤੇ ਉਹਦੇ ਲਈ ਇਹ ਚੀਜ਼ ਬਣੀ ਹੈ. ਪਰ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਲੋਕਾਂ ਦੀ ਜਿਹੜੇ ਬਿਲਕੁਲ ਠੀਕ ਨੇ, ਜਿਨ੍ਹਾਂ ਨੂੰ ਕੋਈ ਲੋੜ ਨਹੀਂ ਗੀ ਇੱਦਾਂ ਦੀ, ਕੋਈ ਡਾਕਟਰ ਦੇ ਵੱਲੋਂ ਇੱਦਾਂ ਦਾ ਕੋਈ ਸੁਝਾਅ ਨਹੀਂ ਗਾ, ਪਰ ਫਿਰ ਵੀ ਉਹ ਪਤਲੇ ਹੋ, ਸਿਰਫ ਉਹਨਾਂ ਦਾ ਮਕਸਦ ਇਹ ਆ ਕਿ ਆਪਾਂ ਆਪਣਾ ਭਾਰ ਘਟਾਉਣਾ ਜਾਂ ਪਤਲੇ ਹੋਣਾ, ਉਹ ਇਸ ਕੰਮ ਦੇ ਲਈ ਇਹਨਾਂ ਨੂੰ ਵਰਤ ਰਿਹਾ. ਹੁਣ ਅੱਜ ਦੇ ਇਸ ਪ੍ਰੋਗਰਾਮ 'ਚ ਅੱਗੇ ਚੱਲ ਕੇ ਆਪਾਂ ਇਹ ਡਿਸਕਸ ਕਰਾਂਗੇ. ਬਹੁਤ ਸਾਰਾ ਤੁਸੀਂ ਸੁਣ ਲਿਆ ਹੋਊਗਾ ਵੀ ਇਹਦੇ ਕੀ ਫਾਇਦੇ ਕੀ ਨੁਕਸਾਨ, ਪਰ ਅੱਜ ਦੇ ਪ੍ਰੋਗਰਾਮ 'ਚ ਕਰੀ ਦੁਬਾਰਾ ਤੋਂ ਜਾਂ ਫਿਰ ਕੁਛ ਨਵੇਂ ਜਿਹੜੇ ਸਾਈਡ ਇਫੈਕਟ ਸਾਹਮਣੇ ਆਏ ਨੇ ਉਹਨਾਂ ਦੇ ਉੱਤੇ ਵੀ ਝਾਤੀ ਮਾਰਾਂਗੇ ਕੀ ਕਿਹੜੇ ਕਿਹੜੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਕਿੱਥੇ ਕਿੱਥੇ ਵਰਤਣਾ ਵਾ, ਕਿੱਥੇ ਕਿੱਥੇ ਨਹੀਂ ਵਰਤਣਾ. ਜਦੋਂ ਆਪਾਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਤੁਸੀਂ ਆਪਣੇ ਡਾਕਟਰ ਦੇ ਨਾਲ, ਪ੍ਰੋਫੈਸ਼ਨਲ ਦੇ ਨਾਲ ਤੁਸੀਂ ਜ਼ਰੂਰ ਸਲਾਹ ਕਰੋ, ਇਸ ਮਸਲੇ ਦੇ ਵਿੱਚ ਇਹ ਵੀ ਵੇਖਣ ਦੇ ਵਿੱਚ ਆਇਆ ਵਾ, ਇੱਥੋਂ ਤੱਕ ਵੀ ਦੋਸ਼ ਲੱਗਣੇ ਸ਼ੁਰੂ ਹੋ ਗਏ ਨੇ ਕਿ ਜਿਹੜੇ ਤੁਹਾਡੇ ਪ੍ਰੋਫੈਸ਼ਨਲਸ ਨੇ, ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਉਂ, ਪਰ ਉਹਨਾਂ ਦੇ ਵੱਲੋਂ ਵੀ ਬਿਨਾਂ ਸੋਚੇ ਸਮਝੇ ਰਿਕਮੈਂਡ ਕੀਤਾ ਜਾ ਰਿਹਾ।
1: ਹਾਂਜੀ ਹਾਂ, ਲਾਲਾ ਕਨਵਿੰਸਿੰਗ ਹੋ ਜਾਂਦਾ ਨਾ, ਉਹ ਤੇ ਫਿਰ ਜ਼ਿਆਦਾ ਹੀ ਕਨਵਿੰਸਿੰਗ ਹੋ ਜਾਂਦਾ ਜਦੋਂ ਆਪਾਂ ਐਂਡ 'ਚ ਕਿਹਦੀ ਸੁਣਦੇ ਹਾਂ। ਆਪਾਂ ਕਹਿੰਦੇ ਨਾ ਕਿ ਇੱਧਰ ਉੱਧਰ ਦੀ ਨਾ ਸੁਣੋ, ਆਪਣੇ ਡਾਕਟਰ ਦੀ ਸੁਣੋ, ਹੈ ਨਾ, ਉਹਨੂੰ ਆਪਾਂ ਰੱਬ ਦੀ ਜਗ੍ਹਾ ਰੱਖਦੇ ਹਾਂ। ਲੇਕਿਨ ਜਦੋਂ ਗੱਲ ਉੱਥੇ ਆ ਜਾਂਦੀ ਕਿ ਜਦੋਂ ਜੀ ਪੀ ਹੀ ਤੁਹਾਨੂੰ ਕਹਿ ਰਿਹਾ, ਹਾਂ ਇਹ ਗੱਲ ਜਿਵੇਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਹੈ, ਜਿਵੇਂ ਸਰਜਰੀ ਓਪਟ ਕਿਉਂ ਕੀਤੀ ਜਾਂਦੀ ਸੀ ਕਿ ਉਹ ਇਨਸਾਨ ਹੈ ਉਹਦਾ ਮਤਲਬ 150+ ਹੈ, 120+ ਉਹਦਾ ਵੇਟ ਹੈ, ਉਹਦੇ ਗੋਡੇ ਕੰਮ ਨਹੀਂ ਕਰਦੇ, ਜਾਂ ਕੋਈ ਹੋਰ ਡਿਸੇਬਿਲਿਟੀ ਹੈ, ਜਾਂ ਉਹਨੂੰ ਹੈ ਕਿ ਉਹਨੂੰ ਕਿਸੇ ਵੀ ਤਰੀਕੇ ਨਾਲ ਉਹਦੇ ਹਾਰਟ 'ਤੇ ਅਸਰ ਪੈ ਸਕਦਾ, ਅਤੇ ਉਹਨੂੰ ਕੁਇਕਲੀ ਭਾਰ ਘਟਾਉਣਾ ਪਏਗਾ। ਅਤੇ ਉਹ ਸਰਜਰੀ ਹੁੰਦੀ ਸੀ, ਡਾਕਟਰ ਕਹਿੰਦੇ ਸੀਗੇ ਕਿ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਬਚੀ, ਜੇ ਤੁਸੀਂ ਅੱਗੇ ਹੋਰ ਜ਼ਿੰਦਗੀ ਜੀਣੀ ਹੈ ਤੁਹਾਨੂੰ ਇਹ ਆਪਸ਼ਨ ਓਪਟ ਕਰਨੀ ਹੀ ਪਏਗੀ। ਸੇਮ ਡਾਇਬਟੀਜ਼ ਜਿਨ੍ਹਾਂ ਦੀ ਨਹੀਂ ਮੈਨੇਜ ਹੋ ਰਹੀ, ਉਹਨਾਂ ਨੂੰ ਇਹ ਆਏ ਸੀਗੇ ਮੁੰਜੈਰੋ, ਓਜ਼ੈਂਪਿਕ ਜਾਂ ਵਿਗੋਵੀ ਆਏ ਸੀਗੇ, ਲੇਕਿਨ ਹੱਦ ਤਾਂ ਹੋ ਗਈ ਕਿ ਉਹਨੂੰ ਟ੍ਰੈਂਡ ਬਣਾ ਕੇ ਵੱਡੇ ਵੱਡੇ ਸੈਲੀਬ੍ਰਿਟੀਜ਼ ਕਹਿ ਲਓ, ਵੱਡੇ ਵੱਡੇ ਇਨਫਲੂਐਂਸਰ ਕਹਿ ਲਓ, ਉਹਨਾਂ ਨੇ ਸ਼ੁਰੂ ਕੀਤਾ। ਉਦੋਂ ਤੱਕ ਵੀ ਠੀਕ ਸੀਗਾ, ਲੇਕਿਨ ਜਦੋਂ ਤੁਸੀਂ ਇੱਕ ਜੀ ਪੀ ਕੋਲ ਜਾ ਰਹੇ ਹੋ ਆਪਣੇ ਰੂਟੀਨ ਚੈੱਕਅਪ ਵਾਸਤੇ ਜਾ ਰਹੇ ਹੋ, ਫਿਰ ਤੁਸੀਂ ਪੁੱਛ ਰਹੇ ਹੋ ਕਿ ਮਤਲਬ ਇਹ ਵੀ ਚੀਜ਼ ਹੈ ਕਿ ਮੈਨੂੰ ਮਤਲਬ ਮੈਨੂੰ ਸੁਜੈਸ਼ਨ ਦਿਓ, ਕਿਉਂਕਿ ਇੱਥੇ ਇੱਥੇ ਤਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਾਂ ਨੂੰ ਫਿਜ਼ੀਓ ਦੇ ਪਲਾਨਸ ਮਿਲਦੇ, ਡਾਇਟੀਸ਼ੀਅਨਸ ਵੀ ਮਿਲਦੇ ਆ ਤੁਹਾਨੂੰ, ਆਈ ਥਿੰਕ 5 ਤੁਹਾਨੂੰ, ਜੇ ਤੁਹਾਡੇ ਕੋਲ ਮੈਡੀਕੇਅਰ ਹੈ ਇਫ ਆਈ ਐਮ ਨੋਟ ਰੋਂਗ, 5 ਤੁਹਾਨੂੰ ਪਲਾਨ ਮਿਲਦੇ ਹੈ ਕਿ ਤੁਸੀਂ ਡਾਇਟੀਸ਼ੀਅਨਸ ਕੋਲ ਜਾ ਕੇ ਆਪਣਾ ਮੀਲ ਪਲਾਨ ਬਣਾ ਸਕਦੇ ਹੋ, ਸਲਾਹ ਲੈ ਸਕਦੇ ਹੋ। ਉਹ ਵੀ ਇੱਕ ਮੈਨੇਜਮੈਂਟ ਦੇ ਵਿੱਚ ਆ ਜਾਂਦਾ ਜਿਹਦੇ ਵਿੱਚ ਤੁਸੀਂ ਇੱਕ ਪ੍ਰੋਪਰ ਪ੍ਰੋਫੈਸ਼ਨਲ ਵੇ ਦੇ ਵਿੱਚ ਆਪਣੀ BMI ਚੈੱਕ ਕਰਵਾ ਕੇ ਤੁਸੀਂ ਇੱਕ ਪਲਾਨ ਲੈ ਸਕਦੇ ਹੋ ਕਿ ਕਿੱਦਾਂ ਤੁਸੀਂ ਮੈਨੇਜ ਕਰ ਸਕਦੇ ਹੋ। ਪਰ ਗੱਲ ਉੱਥੇ ਆ ਜਾਂਦੀ ਕਿ ਜੀ ਪੀ ਉੱਥੇ ਦੀ ਭੇਜਣ ਦੀ ਥਾਂ ਤੁਹਾਨੂੰ ਇੱਕ ਕੁਇਕ ਆਈਡੀਆ ਦੇ ਰਿਹਾ, ਜਿਸ ਕਿ ਤੁਸੀਂ ਨਾ ਤੁਹਾਨੂੰ ਡਾਇਬਟੀਜ਼ ਹੈ ਨਾ ਤੁਹਾਨੂੰ PCOD ਹੈ, ਪਰ ਉਹ ਕਹਿ ਰਹੇ ਨਹੀਂ ਆਹ ਲੈ ਲਓ ਤੁਸੀਂ
0: ਜੀ। ਦੇਖੋ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਰਹੇ ਕਿ ਹਰ ਕੋਈ ਇਸ ਤਰੀਕੇ ਦਾ ਵਾ ਪ੍ਰੋਫੈਸ਼ਨਲ, ਪਰ ਬਹੁਤ ਸਾਰੇ ਪ੍ਰੋਫੈਸ਼ਨਲਸ ਜਿਹਦੇ ਵਿੱਚ ਸਾਡੇ ਕੋਲ ਪਰਸਨਲ ਆਪਣੇ ਪੱਧਰ ਦੇ ਉੱਤੇ ਕਈ ਸਾਰੀਆਂ ਇੱਦਾਂ ਦੀਆਂ ਐਗਜ਼ਾਮਪਲਸ ਨੇ ਜਿੱਥੇ ਵਾਪਸ ਜਦੋਂ ਉਹਨਾਂ ਨੂੰ ਕੁਐਸਚਨ ਕੀਤਾ ਜਾਂਦਾ ਤੇ ਫਿਰ ਉਹ ਬਿਲਕੁਲ ਜਿਪ ਹੋ ਜਾਂਦੇ ਆ, ਬਲੈਂਕ ਹੋ ਜਾਂਦੇ ਆ। ਸੋ ਇੱਦਾਂ ਦੀਆਂ ਵੀ ਬਹੁਤ ਸਾਰੀਆਂ ਰਿਪੋਰਟਸ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਆਖਿਰਕਾਰ ਕਿਉਂ ਆ ਰਹੀਆਂ ਨੇ, ਕਿੱਦਾਂ ਆ ਰਹੀਆਂ ਨੇ, ਕੀ ਵਜ੍ਹਾ ਵਾ, ਇਹ ਸਾਰਾ ਕੁਛ ਅਤੇ ਜੋ ਤੁਹਾਡੇ ਕੋਲ ਹੋਊਗਾ ਉਹ ਵੀ ਤੁਸੀਂ ਜ਼ਰੂਰ ਦੱਸਿਓ। ਪਰ ਫਿਲਹਾਲ ਇੱਕ ਸਮਾਂ ਹੋ ਗਿਆ ਸਾਡਾ ਬ੍ਰੇਕ ਲੈਣ ਦਾ, ਅਤੇ ਆ ਕੇ ਇਹ ਗੱਲ ਇੱਥੋਂ ਹੀ ਆਪਾਂ ਅੱਗੇ ਕੰਟੀਨਿਊ ਕਰਾਂਗੇ। ਅਗਲੇ ਹਿੱਸੇ ਦੇ ਵਿੱਚ ਆਪਾਂ ਇਸ ਗੱਲ ਨੂੰ ਅੱਗੇ ਤੋਰਦੇ ਹਾਂ, ਜਿੱਥੇ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਸੀਂ ਵੀ ਸਾਂਝ ਪਾ ਸਕਦੇ ਹੋ ਇਸ ਵਿਸ਼ੇ ਦੇ ਉੱਤੇ, ਜੇ ਤੁਹਾਡੇ ਆਸ ਪਾਸ ਵੀ ਕੁਛ ਇੱਦਾਂ ਦਾ ਕੋਈ ਤੁਸੀਂ ਵੇਖਿਆ ਕੀਤਾ ਜਾਂ ਤੁਹਾਡਾ ਕੋਈ ਐਕਸਪੀਰੀਅੰਸ। ਅਤੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ ਅਤੇ ਫਿਰ ਆ ਕੇ ਬਾਕੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 AM ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ 15 ਤਰੀਕ ਹੈ ਜੂਨ ਦਾ ਮਹੀਨਾ ਸੋਮਵਾਰ ਦਾ ਦਿਨ ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਵੇਟ ਲੋਸ ਦੇ ਉੱਤੇ ਵੇਟ ਮੈਨੇਜਮੈਂਟ ਦੇ ਉੱਤੇ ਚੱਲ ਰਹੇ ਇਹਨਾਂ ਦਿਨਾਂ ਦੇ ਵਿੱਚ ਭਾਰ ਘਟਾਉਣ ਵਾਲੇ ਇੰਜੈਕਸ਼ਨਾਂ ਦੇ ਉੱਤੇ ਤੇ ਮੇਰੇ ਨਾਲ ਨੇ ਯਸਪ੍ਰੀਤ
1: ਹਾਂਜੀ ਬਿਲਕੁਲ ਹੁਣ ਇਹ ਜਿਹੜੀ ਵੀ ਚੀਜ਼ਾਂ ਹੈ ਕੁਛ ਤੇ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਓਵਰ ਦਾ ਕਾਊਂਟਰ ਮਿਲ ਜਾਂਦੀਆਂ ਹੈ ਨਾ ਜਿਹੜੇ ਸ਼ੇਕਸ ਵਗੈਰਾ ਈਜ਼ੀਲੀ ਬਹੁਤ ਸਾਰੀ ਚੀਜ਼ਾਂ ਅਵੇਲੇਬਲ ਹੈ ਹਰਬਲ ਟੀਜ਼ ਵੀ ਮਿਲਦੀਆਂ ਓਵਰ ਦਾ ਕਾਊਂਟਰ ਪਰ ਜਿਹੜੇ ਇੰਜੈਕਸ਼ਨਸ ਵਗੈਰਾ ਇਹ ਤੁਸੀਂ ਓਵਰ ਦਾ ਕਾਊਂਟਰ ਨਹੀਂ ਲੈ ਸਕਦੇ ਪ੍ਰਿਸਕ੍ਰਾਈਬਡ ਓਨਲੀ ਹੈ ਤੇ ਉਹੀ ਗੱਲ ਜਿੱਥੇ ਆਉਂਦੀ ਹੈ ਜਿੱਥੇ ਪ੍ਰਿਸਕ੍ਰਾਈਬਡ ਓਨਲੀ ਹੈ ਤੇ ਤੁਸੀਂ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਨਾਲ ਲੈ ਰਹੇ ਹੋ ਤੇ ਓਬਵੀਅਸਲੀ ਤੁਸੀਂ ਇੱਕ ਵਾਰ 'ਚ ਤਾਂ ਕਨਵਿੰਸ ਤੇ ਹੋਣਾ ਹੀ ਹੈ ਨਾ ਜਦੋਂ ਤੁਹਾਨੂੰ ਜੀ ਪੀ ਕਹਿੰਦਾ ਹੈ ਕਿ ਹਾਂ ਲੈ ਲਓ
0: ਸੋ ਆਪਾਂ ਅਗੇਨ ਇੱਕ ਚੀਜ਼ ਫਿਰ ਕਲੀਅਰ ਕਰ ਦਈਏ ਕਿ ਹਰ ਇੱਕ ਦੀ ਕਹਾਣੀ ਨਹੀਂ ਆ ਪਰ ਹਾਲ ਹੀ ਦੇ ਵਿੱਚ ਜੋ ਕੁਛ ਇੱਕ ਸ਼ਿਕਾਇਤਾਂ ਆ ਰਹੀਆਂ ਨੇ ਉਹਦੇ ਮੁਤਾਬਿਕ ਇਹ ਜ਼ਰੂਰ ਆ ਕਿ ਕਈ ਜੀ ਪੀ ਸੋ ਉਹ ਸਾਰੀ ਦੀ ਸਾਰੀ ਇਹਦੇ ਪਿੱਛੇ ਇੱਕ ਹਿਸਟਰੀ ਸੋ ਉਹ ਸਾਰਾ ਕੁਛ ਵੇਖ ਕੇ ਜਾਣ ਕੇ ਫਿਰ ਇੱਕ ਦਵਾਈ ਦੇ ਵਜੋਂ ਉਹ ਚੀਜ਼ ਦੇਣੀ ਹੁੰਦੀ ਹੈ ਇੱਕ ਨਾ ਇੱਕ ਡਾਇਟੀਸ਼ਨ ਹੈ ਕੁੜੀ ਮੈਨੂੰ ਨਾਂ ਭੁੱਲ ਗਿਆ ਉਹਦਾ ਅਤੇ ਉਹਦੀ ਮੈਂ ਗੱਲਬਾਤ ਸੁਣ ਰਿਹਾ ਹਾਂ ਜਾਸੀ ਇਸ ਵਿਸ਼ੇ ਦੇ ਉੱਤੇ ਅਤੇ ਉਹ ਕਹਿੰਦੀ ਕਿ ਜਦੋਂ ਮੰਨ ਲਓ ਕੋਈ ਸੋ ਐਂਡ ਸੋ ਕਿਸੇ ਤਰ੍ਹਾਂ ਦਾ ਮੰਨ ਲਓ ਡਾਕਟਰਸ ਦੇ ਵੱਲੋਂ ਓਪਰੇਸ਼ਨ ਕੀਤਾ ਜਾਣਾ ਜਾਂ ਫਿਰ ਡਾਕਟਰਸ ਦੇ ਵੱਲੋਂ ਕੋਈ ਕਿਸੇ ਕਿਸਮ ਦੀ ਕਿਸੇ ਬਿਮਾਰੀ ਨੂੰ ਲੈ ਕੇ ਟ੍ਰੀਟਮੈਂਟ ਕਿਸੇ ਤਰ੍ਹਾਂ ਦਾ ਕੀਤਾ ਜਾਣਾ ਅਤੇ ਉਸ ਤੋਂ ਪਹਿਲਾਂ ਇਹ ਵੇਖਣ ਦੇ ਵਿੱਚ ਆਉਂਦਾ ਕਿ ਜਿਹੜਾ ਵਧਿਆ ਭਾਰ ਆ ਉਹ ਉਹਦੇ ਵਿੱਚ ਅੜਿੱਕਾ ਆ ਸੋ ਬਿਮਾਰੀਆਂ ਕਿਸੇ ਵੀ ਤਰ੍ਹਾਂ ਦੀਆਂ ਹੋ ਸਕਦੀਆਂ ਅਤੇ ਉਹ ਕਹਿੰਦੀ ਕਿ ਜਦੋਂ ਇਹ ਵਾਲੀ ਸਿਚੁਏਸ਼ਨ ਬਣਦੀ ਆ ਅਤੇ ਇਤਰਾਜ਼ ਇਹ ਆ ਸਾਡਾ ਪ੍ਰੈਕਟੀਸ਼ਨਰਸ ਦੇ ਲਈ ਕਿ ਉਹ ਮਰੀਜ਼ ਨੂੰ ਇਹ ਕਹਿੰਦੇ ਆ ਕਿ ਜਾਓ ਭਾਰ ਘਟਾ ਕੇ ਆਓ ਹੁਣ ਇਹ ਗੱਲ ਠੀਕ ਆ ਬਿਲਕੁਲ ਪਰ ਉਹਨਾਂ ਦਾ ਇਤਰਾਜ਼ ਇਹੀ ਡਾਇਟੀਸ਼ੀਅਨਸ ਦਾ ਕਿ ਇਹ ਨਾ ਕਿਹਾ ਜਾਵੇ ਵੀ ਜਾਓ ਭਾਰ ਹੁਣ ਜਦੋਂ ਬੰਦੇ ਨੂੰ ਇਹ ਕਹਿ ਦਿੱਤਾ ਜਾਂਦਾ ਮਰੀਜ਼ ਨੂੰ ਵੀ ਜਾਓ ਭਾਰ ਘਟਾ ਕੇ ਉਹ ਕਹਿੰਦੇ ਨੇ ਕਿ ਉਹ ਹਰ ਇੱਕ ਤਰ੍ਹਾਂ ਦਾ ਪੁੱਠਾ ਸਿੱਧਾ ਤਰੀਕਾ ਲਾ ਕੇ ਆਪਣਾ ਭਾਰ ਘਟਾ ਕੇ ਤੇ ਵਾਪਸ ਜਾਣ ਨੂੰ ਫਿਰਦੇ ਆ ਵੀ ਆਪਾਂ ਜਾ ਕੇ ਇਲਾਜ ਕਰਵਾ ਲਈ
1: ਕਿਉਂਕਿ ਉਹਨੂੰ ਟ੍ਰੀਟਮੈਂਟ ਚਾਹੀਦਾ ਹੈ ਤਾਂ ਹੀ ਉਹ ਜੀਪੀ ਕੋਲ ਗਿਆ
0: ਉਹਨੂੰ ਛੇਤੀ ਤੋਂ ਛੇਤੀ ਆਪਣਾ ਟ੍ਰੀਟਮੈਂਟ ਚਾਹੀਦਾ ਤੇ ਉਹਦਾ ਕੰਸਰਨ ਇਹ ਕਿ ਆਪਾਂ ਇਹ ਕਹਿਣ ਦੀ ਬਜਾਏ ਕਿ ਜਾਓ ਆਪਣਾ ਭਾਰ ਘਟਾ ਕੇ ਆਓ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਤੁਸੀਂ ਆਪਣਾ ਵੇਟ ਮੈਨੇਜ ਕਰੋ ਤੇ ਜਾਂ ਫਿਰ ਉਹਨੂੰ ਥੋੜੀ ਜਿਹੀ ਡਿਟੇਲ ਦੇ ਵਿੱਚ ਮਰੀਜ਼ ਨੂੰ ਦੱਸਿਆ ਜਾਵੇ ਕਿ ਤੁਸੀਂ ਸਿਰਫ ਭਾਰ ਘਟਾਉਣਾ ਨਹੀਂ ਆ
1: ਆਪਣੀ ਲਾਈਫ ਸਟਾਈਲ ਚੇਂਜ
0: ਕਰੋ ਲਾਈਫ ਸਟਾਈਲ ਆਪਣਾ ਚੇਂਜ ਕਰੋ ਐਗਜੈਕਟਲੀ ਉਹਦਾ ਵਰਡ ਇਹੋ ਹੀ ਸੀਗਾ ਕਿ ਉੱਥੇ ਇਹ ਵਰਡ ਯੂਜ਼ ਕਰਨੇ ਚਾਹੀਦੇ ਨੇ ਕਿ ਆਪਣਾ ਪਹਿਲਾਂ ਲਾਈਫ ਸਟਾਈਲ ਤੁਸੀਂ ਚੇਂਜ ਕਰੋ ਐਸਾ ਲਾਈਫ ਸਟਾਈਲ ਲੈ ਕੇ ਆਓ ਜਿਹਦੇ ਵਿੱਚ ਇੱਕ ਸਹੀ ਤਰੀਕੇ ਦੇ ਨਾਲ ਤੁਹਾਡਾ ਇਹ ਹੁਣ ਅਲੱਗ ਅਲੱਗ ਸਿਨੈਰੀਓ ਹੋ ਸਕਦੇ ਨੇ ਅਗੇਨ ਲੋਟ ਆਫ ਜਿਹੜੀਆਂ ਇਫਸ ਐਂਡ ਬਟਸ ਨੇ ਕਿਉਂਕਿ ਇਹ ਇੱਕ ਸਿਹਤ ਦੇ ਨਾਲ ਸੰਬੰਧਿਤ ਵਿਸ਼ਾ ਹੈ ਅਤੇ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਗ੍ਰੇ ਜ਼ੋਨ 'ਚ ਹੋਣਗੀਆਂ ਕੋਈ ਮਰੀਜ਼ ਕਿਸੇ ਏਰੀਏ 'ਚ ਫੋਲ ਕਰਦਾ ਹੋਊਗਾ ਕੋਈ ਕਿਸੇ 'ਚ ਕਰਦਾ ਹੋਊਗਾ ਸੋ ਉਹ ਤੁਸੀਂ ਆਪ ਥੋੜ੍ਹਾ ਜਿਹਾ ਥਾਂ ਟਿਕਾਣੇ ਤੁਸੀਂ ਧਰੀ ਜਾਇਓ ਕਿ ਤੁਸੀਂ ਜਿਹੜੇ ਸੁਣ ਰਹੇ ਹੋ ਤੁਸੀਂ ਕਿਹੜੀ ਕੈਟੇਗਰੀ 'ਚੋਂ ਸੋ ਉਸ ਲਿਹਾਜ਼ ਦੇ ਨਾਲ ਤੁਹਾਡੇ ਲਈ ਉਹ ਠੀਕ ਵੀ ਹੋ ਸਕਦੀ ਹੈ ਗੱਲ ਅਤੇ ਤੁਹਾਡੇ ਲਈ ਉਹ ਗਲਤ ਵੀ ਹੋ ਸਕਦੀ ਆ ਸੋ ਤੁਸੀਂ ਇਹ ਇੱਕ ਓਵਰਆਲ ਕਨਵਰਸੇਸ਼ਨ ਚੱਲ ਰਹੀ ਆ ਸੋ ਹੁਣ ਉੱਥੇ ਵਾਕਈ ਉਹ ਚੀਜ਼ ਇੱਦਾਂ ਹੀ ਹੁੰਦੀ ਆ ਕਿ ਜਦੋਂ ਤੁਹਾਨੂੰ ਭਾਰ ਘਟਾਉਣ ਲਈ ਕਹਿ ਤਾ ਤੁਸੀਂ ਕਹਿੰਦੇ ਹੋ ਵੀ ਮੈਂ ਦਵਾ ਘਟਾ ਕੇ ਮੈਂ ਚੱਲ ਜਾਂ ਹੁਣ ਉਹਦਾ ਫਰਕ ਇਹ ਆ ਇੱਥੇ ਇਹ ਚੀਜ਼ ਸਮਝ ਲੈਣੀ ਜ਼ਰੂਰੀ ਆ ਕਿ ਜਿਹੜੀ ਡਾਇਟੀਸ਼ਨ ਦੀ ਆ ਉਹ ਸਪੈਸ਼ਲੀ ਡਾਇਟ ਦੇ ਉੱਤੇ ਪੜ੍ਹਾਈ ਆ ਸੋ ਐਂਡ ਸੋ ਜਿੰਨੇ ਵੀ ਸਾਲਾਂ ਦੀ 4 ਸਾਲ ਦੀ 6 ਸਾਲ ਦੀ ਜਿੰਨੀ ਵੀ ਉਹਨਾਂ ਦੀ ਹੋਊਗੀ ਅਤੇ ਜਿਹੜੇ ਡਾਕਟਰ ਦੀ ਆ ਉਹ ਮੈਡੀਸਿਨ ਦੇ ਉੱਤੇ ਆ ਉਹਦੀ ਡਾਕਟਰ ਦੀ ਨੂੰ ਜਿਹੜਾ ਡਾਇਟ ਪੜ੍ਹਾਈ ਜਾਂਦੀ ਆ ਉਹ ਸਿਰਫ ਐਜ਼ ਏ ਇੱਕ ਸਬਜੈਕਟ ਪੜ੍ਹਾਈ ਜਾਂਦੀ ਆ ਹੋ ਸਕਦਾ ਡਾਇਟੀਸ਼ਨ ਨੂੰ ਉਸੇ ਤਰ੍ਹਾਂ ਦੇ ਨਾਲ ਮੈਡੀਸਿਨ ਦਾ ਇੱਕ ਛੋਟਾ ਪਾਰਟ ਉਹਦਾ ਵਿੱਚੋਂ ਐਜ਼ ਏ ਸਬਜੈਕਟ ਪੜ੍ਹਾਇਆ ਜਾਵੇ ਇਹ ਜਿਨ੍ਹਾਂ ਨੇ ਉਹ ਪੜ੍ਹਾਈ ਕੀਤੀ ਆ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗੇ ਸੋ ਹਰ ਇੱਕ ਦੀ ਆਪਣੀ ਆਪਣੀ ਸਪੈਸ਼ਲਿਟੀ ਆ ਜਿੱਦਾਂ ਡਾਕਟਰ ਸਾਨੂੰ ਰਿਕਮੈਂਡ ਕਰ ਦਿੰਦਾ ਕਿ ਤੁਸੀਂ ਫਿਜ਼ੀਓਥੈਰੇਪਿਸਟ ਕੋਲ ਚਲ ਜਾਓ ਹੁਣ ਫਿਜ਼ੀਓਥੈਰੇਪਿਸਟ ਦੀ ਇੱਕ ਡਿਟੇਲਡ ਪੜ੍ਹਾਈ ਆ ਆਪਣੇ ਉਸ ਜੋਨਰ ਦੀ ਸੋ ਇੱਕ ਦੂਸਰੇ ਦੇ ਬਾਰੇ ਜਦੋਂ ਸਾਡੀ ਜਿਹੜੀ ਚੀਜ਼ ਦੀ ਸਾਨੂੰ ਜ਼ਿਆਦਾ ਲੋੜ ਹੈ ਇਸ ਕਰਕੇ ਜੀ ਪੀ ਸਾਨੂੰ ਕਹਿ ਦਿੰਦਾ ਵੀ ਹੁਣ ਤੁਸੀਂ ਸਪੈਸ਼ਲਿਸਟ ਕੋਲ ਚਲ ਜਾਓ ਅੱਖਾਂ ਦੀ ਲੋੜ ਹੈ ਅਤੇ ਉਹਨਾਂ ਕੋਲ ਭੇਜਤਾ ਕੰਨਾਂ ਦੀ ਲੋੜ ਹੈ ਅਤੇ ਉਹਦੇ ਕੋਲ ਭੇਜਤਾ ਹੈ ਨਾ ਹੱਡੀਆਂ ਵਾਲੇ ਦੀ ਲੋੜ ਹੈ ਅਤੇ ਉਹਦੇ ਕੋਲ ਭੇਜਤਾ ਕਿਉਂਕਿ ਉਹਨੇ ਓਵਰਆਲ ਉਹ ਚੀਜ਼ਾਂ ਜਿਹੜੀਆਂ ਆਈਡੈਂਟੀਫਾਈ ਕਰਨੀਆਂ ਡਾਕਟਰ ਨੇ ਅਤੇ ਉਸ ਤੋਂ ਬਾਅਦ ਫਿਰ ਉਹਨੇ ਅੱਗੇ ਸਪੈਸ਼ਲਿਸਟ ਕੋਲ ਭੇਜ ਦੇਣਾ ਕਿ ਹੁਣ ਇਹ ਹੋਰ ਬਰੀਕੀ 'ਚ ਤੁਹਾਨੂੰ ਉਹ ਵੇਖ ਸਕਦਾ ਇੱਥੇ ਵੀ ਇਹ ਪ੍ਰੋਬਲਮ ਹੋ ਰਹੀ ਆ ਅਤੇ ਬਹੁਤੀ ਵਾਰ ਇੱਕ ਪ੍ਰੋਬਲਮ ਹੋਰ ਵੀ ਆ ਰਹੀ ਆ ਕਿ ਆਪਾਂ ਕਿਸੇ ਕੋਲੋਂ ਸੁਣ ਲਿਆ, ਉਹਨੇ ਇੱਦਾਂ ਕੀਤਾ ਸੀ, ਤੇ ਆਪਾਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਹੀ ਉਹ ਫਾਰਮੂਲਾ ਲਾ ਲੈਂਦੇ ਹਾਂ। ਪਿਛਲੇ ਸਮੇਂ ਦੇ ਵਿੱਚ ਆਪਾਂ ਕਿਸੇ ਵੀ ਚੀਜ਼ ਨੂੰ ਜਿਹੜਾ ਪੁਖਤਾ ਕੋਈ ਇਸ ਤਰੀਕੇ ਨਾਲ ਨਹੀਂ ਕਹਿ ਸਕਦੇ, ਜੋ ਵੀ ਗੱਲ ਹੈ ਰਿਪੋਰਟਾਂ ਜੋ ਵੀ ਆਉਂਦੀਆਂ ਨੇ ਜਾਂ ਸਮੇਂ ਦਰ ਸਮੇਂ ਜੋ ਖਬਰਾਂ ਆਉਂਦੀਆਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਇਹ ਬਲੈਕ ਮਾਰਕੀਟ ਦੇ ਵਿੱਚ ਵੀ ਬਹੁਤ ਵਿਕ ਰਿਹਾ। ਸੋ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਸੋ ਉਹ ਵੱਖਰੀ ਗੱਲ ਹੈ ਕਿ ਆਪਾਂ ਹਾਲੇ ਤੱਕ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਾਬੂ ਦੇ ਵਿੱਚ ਨਹੀਂ ਇਸ ਤਰੀਕੇ ਨਾਲ ਆ ਸਕੀਆਂ। ਤੁਹਾਨੂੰ ਯਾਦ ਹੋਊਗਾ ਕੋਵਿਡ ਦੇ ਸਮੇਂ ਜਾਂ ਉਸ ਤੋਂ ਬਾਅਦ ਵਾਲਾ ਜਿਹੜਾ ਟਾਈਮ ਸੀ, ਇੱਕ ਸ਼ੋਰਟੇਜ ਆ ਗਈ ਸੀ ਇਹਨਾਂ ਇੰਜੈਕਸ਼ਨ ਦੀ, ਉਸ ਸਮੇਂ ਬਹੁਤ ਕਾਲਾਬਜ਼ਾਰੀ ਹੋਈ ਹੈ ਤੇ ਹਾਲੇ ਵੀ ਕਾਲਾਬਜ਼ਾਰੀ ਜਿਹੜੀ ਚੱਲੇ, ਆਪਾਂ ਇਹ ਕਹਿ ਨਹੀਂ ਕਹਿ ਸਕਦੇ ਆਪਾਂ ਓਫੀਸ਼ੀਅਲੀ ਲੀਗਲੀ ਕਿ ਇਹ ਇੱਦਾਂ ਨਹੀਂ ਮਿਲ ਜਾਂਦਾ, ਪਰ ਮਿਲ ਜਾਂਦਾ ਵੀ ਇੱਕ ਸੱਚ।
1: ਹਾਂ, ਹਰ ਇੱਕ ਚੀਜ਼ ਦਾ ਤੋੜ ਤੇ ਨਿਕਲ ਹੀ ਜਾਂਦਾ ਕਿ ਕੋਈ ਵੀ ਚੀਜ਼ ਆਉਂਦੀ ਹੈ, ਪਰ ਇਹ ਵੀ ਹੈ ਕਿ ਮਤਲਬ ਜਿਵੇਂ ਹੁਣ ਸਪੋਜ਼ ਤੁਸੀਂ ਕਿਸੇ ਨੂੰ ਦੇਖਿਆ ਦੇਖਣ ਦਿਖਾਈ ਦੇ ਵਿੱਚ, ਉਹਦੇ ਤੋਂ ਪੁੱਛ ਲਿਆ, ਉਹਨੇ ਸੱਚ ਵੀ ਤੁਹਾਨੂੰ ਦੱਸਤਾ ਕਿ ਹਾਂ ਮੈਂ ਇਹ ਇੰਜੈਕਸ਼ਨ ਲਏ ਨੇ, ਹੈ ਨਾ। ਤੇ ਕਈ ਵਾਰੀ ਤਾਂ ਇਹ ਵੀ ਹੁੰਦਾ ਉਹ ਖੁਦ ਵੀ ਮੈਡੀਕਲ ਬੈਕਗਰਾਉਂਡ ਦਾ ਪਰਸਨ ਹੁੰਦਾ ਤੇ ਹੋਰ ਕਨਵਿੰਸਿੰਗ ਹੋ ਜਾਂਦੀ ਗੱਲ, ਫਿਰ ਤੁਸੀਂ ਜੀਪੀ ਕੋਲ ਜਾ ਕੇ ਰਾਜ਼ਰ ਦੈਨ ਉਹਦੀ ਸੁਣਨ ਦੀ ਥਾਂ ਤੁਸੀਂ ਆਲਰੇਡੀ ਇੱਕ ਉਹਦੇ ਕੋਲ ਆਪਸ਼ਨ ਲੈ ਕੇ ਵੀ ਜਾਂਦੇ ਹੋ। ਕਈ ਵਾਰੀ ਇਹ ਵੀ ਕੇਸ ਹੁੰਦਾ
0: ਮੈਨੂੰ ਆਹ ਲਿਖ ਦੇ,
1: ਆਹ ਲਿਖ ਦਿਓ, ਐਗਜੈਕਟਲੀ, ਕਿਉਂਕਿ ਜਿਹੜੀ ਚੀਜ਼ਾਂ ਇਹ ਓਵਰ ਦਾ ਕਾਊਂਟਰ ਨਹੀਂ ਮਿਲਦੀ ਤੇ ਟੀ ਜੀ ਅਪਰੂਵਡ ਹੋਣੀ ਚਾਹੀਦੀ ਹੈ, ਓਵਰ ਦਾ ਕਾਊਂਟਰ ਨਹੀਂ ਮਿਲਦੀ, ਤੁਹਾਨੂੰ ਜੀ ਪੀ ਦੇ ਥਰੂ ਹੀ ਜਾਣਾ ਪਏਗਾ। ਪਹਿਲੀ ਗੱਲ ਤਾਂ ਕੋਈ ਵੀ ਚੀਜ਼ ਤੁਸੀਂ ਅਪਣਾ ਰਹੇ ਹੋ ਉਸ ਦੇ ਵਿੱਚ ਇਹ ਜ਼ਰੂਰ ਦੇਖ ਲਓ ਕਿ ਉਹ ਟੀ ਜੀ ਅਪਰੂਵਡ ਹੈ ਕਿ ਨਹੀਂ, ਟੀ ਜੀ ਜਿਹੜੀ ਇੱਥੇ ਦੀ ਹੈਗੀ ਹੈ ਬੋਡੀ ਥੈਰੋਪੈਟਿਕ
0: ਗੁੱਡਸ
1: ਐਡਮਿਨਿਸਟ੍ਰੇਸ਼ਨ, ਐਗਜੈਕਟਲੀ, ਤੇ ਉਹ ਦੇਖਣਾ ਜ਼ਰੂਰੀ ਹੈ। ਪਰ ਹਾਂ, ਡੈਫੀਨੇਟਲੀ ਗ੍ਰੇ ਮਾਰਕੀਟ ਦੇ ਵਿੱਚ ਇਹ ਚੀਜ਼ਾਂ ਮਿਲ ਰਹੀਆਂ।
0: ਸੋ ਇਹ ਇੱਕ ਵੱਡੀ ਸਮੱਸਿਆ ਵਾ। ਸੋ ਇਸ ਸਭ ਕੁਛ ਨੂੰ ਧਿਆਨ ਚ ਰੱਖਦੇ ਹਾਂ, ਇੱਕ ਵਾਰੀ ਫਿਰ ਆਪਾਂ ਡਿਸਕਲੇਮਰ ਦੇ ਦਿੰਦੇ ਕਿ ਜਿਨ੍ਹਾਂ ਨੂੰ ਤੇ ਲੋੜ ਆ, ਜਿਨ੍ਹਾਂ ਨੂੰ ਇਲਾਜ ਦੀ ਲੋੜ ਆ, ਜਿਨ੍ਹਾਂ ਦੇ ਸਰੀਰ ਦੀ ਇਸ ਟਾਈਮ ਦੇ ਉੱਤੇ ਜ਼ਰੂਰਤ ਆ, ਜਿਨ੍ਹਾਂ ਦੀ ਸਿਹਤ ਦੀ ਜ਼ਰੂਰਤ ਆ, ਇਹ ਉਹਨਾਂ ਦੇ ਲਈ ਤਾਂ ਚੀਜ਼ਾਂ ਇਹ ਵਾਕਈ ਬਣੀਆਂ ਨੇ। ਸੋ ਸਾਡੀ ਬੇਨਤੀ ਸਿਰਫ ਉਹਨਾਂ ਲਈ ਰਹੂਗੀ ਕਿ ਜਿਨ੍ਹਾਂ ਨੂੰ ਸਰੀਰਕ ਤੌਰ ਦੇ ਉੱਤੇ ਕੋਈ ਇੱਦਾਂ ਦੀ ਸਮੱਸਿਆ ਨਹੀਂ ਹੈ, ਜਿਹੜੇ ਇੱਕ ਹੈਲਦੀ ਵੇ ਦੇ ਨਾਲ ਮੈਨੇਜ ਕਰ ਸਕਦੇ ਆ, ਆਪਣੀ ਡਾਇਟ ਦੇ ਨਾਲ ਮੈਨੇਜ ਕਰ ਸਕਦੇ ਆ, ਐਕਸਰਸਾਈਜ਼ ਦੇ ਨਾਲ ਮੈਨੇਜ ਕਰ ਸਕਦੇ ਆ, ਮਿੱਠਾ ਮੁੱਠਾ ਘਟਾ ਕੇ, ਲੂਣ ਘਟਾ ਕੇ, ਕਈ ਸਿਰਫ ਮਿੱਠਾ ਘਟਾਉਣ 'ਤੇ ਜ਼ੋਰ ਦਿੰਦੇ ਰਹਿੰਦੇ ਆ, ਲੂਣ ਨਹੀਂ ਘਟਾਉਂਦੇ। ਸੋ ਚਲੋ ਉਹ ਇੱਕ ਅਲੱਗ ਵਿਸ਼ਾ ਵਾ ਕਿ ਆਪਾਂ ਕਿੱਦਾਂ ਘਟਾ ਸਕਦੇ ਹਾਂ, ਉਹ ਸਾਰੀਆਂ ਚੀਜ਼ਾਂ ਜੇ ਆਪਾਂ ਦੱਸਣ ਪਾਵਾਂਗੇ ਤਾਂ ਤੁਹਾਨੂੰ ਲੱਗਣਾ ਹੋਏ ਤਾਂ ਸਾਨੂੰ ਪਤਾ ਹੀ ਆ, ਕਿਉਂਕਿ ਉਹ ਪਤਾ ਸਾਰਿਆਂ ਨੂੰ ਹੀ ਆ, ਪਰ ਉਹ ਔਖਾ ਵੇ ਆ। ਸੋ ਉਹਦੇ ਵਿੱਚ ਬਹੁਤ ਸਾਰੀਆਂ
1: ਸਬਰ ਦੀ ਲੋੜ ਹੈ।
0: ਹਾਂਜੀ, ਇਫ ਬਟਸ ਨੇ ਕਿ ਜਦੋਂ ਆਪਾਂ ਕੁਇਕ ਘਟਾਉਂਦੇ ਹਾਂ, ਚਾਹੇ ਉਹ ਕਰੈਸ਼ ਡਾਇਟ ਦੇ ਨਾਲ ਹੋਵੇ, ਚਾਹੇ ਉਹ ਫਿਰ ਇਸ ਤਰੀਕੇ ਦੀ ਕਿਸੇ ਦਵਾਈ ਦੇ ਨਾਲ, ਅਤੇ ਜਿਹੜੀ ਵੀ ਚੀਜ਼ ਕੁਇਕ ਘਟਦੀ ਆ ਉਹਦੇ ਸਾਈਡ ਇਫੈਕਟ ਵੀ ਨੇ। ਫੋਰ ਐਗਜ਼ਾਮਪਲ, ਕੁਛ ਇੱਕ ਸਾਈਡ ਇਫੈਕਟ ਜਿਹੜੇ ਵੈਸੇ ਤਾਂ ਮੋਟੇ ਮੋਟੇ ਜਿਹੜੇ ਨੇ ਆਮ ਪ੍ਰਚਲਿਤ, ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ, ਵੈਸੇ ਤੁਹਾਨੂੰ ਪਤਾ ਹੀ ਹੋਣਗੇ। ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਸ਼ਿਕਾਇਤ ਇਹਨਾਂ ਚੀਜ਼ਾਂ ਨੂੰ ਲੈ ਕੇ ਸਾਹਮਣੇ ਆਈ ਕਿ ਕਈ ਬੰਦਿਆਂ ਨੇ ਇਹ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਟਾਂ ਟਾਂ ਟੀ ਟੀ ਟਸ ਟਸ ਦੀ ਜਿਹੜੀਆਂ ਨੇ ਉਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਉਹਨਾਂ ਦੇ ਵਿੱਚੋਂ ਕੁਛ ਨੂੰ ਇਹ ਸ਼ੱਕ ਪਿਆ ਕਿ ਸ਼ਾਇਦ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਦਵਾਈ ਜਾਂ ਇਹ ਇੰਜੈਕਸ਼ਨ ਸ਼ੁਰੂ ਕੀਤੇ ਸੀ, ਸ਼ਾਇਦ ਉਹਦੇ ਕਰਕੇ ਆ। ਜਦੋਂ ਫਰਦਰ ਇਨਵੈਸਟੀਗੇਸ਼ਨ ਕੀਤੀ ਗਈ ਤੇ ਇਹ ਪਤਾ ਲੱਗਾ ਕਿ ਹਾਂ ਉਸੇ ਕਰਕੇ ਹੀ ਆ। ਪਰ ਹੁਣ ਜਿਹੜਾ ਉਹਦੇ ਵਿੱਚ ਜਵਾਬ ਸੀ ਉਹ ਬੜਾ ਇੰਟਰਸਟਿੰਗ ਸੀ। ਆਈ ਥਿੰਕ ਡੇਲੀ ਟੈਲੀਗ੍ਰਾਫ ਦੇ ਵਿੱਚ ਇਹ ਜਿਹੜੀ ਸਟੋਰੀ ਛਪੀ ਸੀ, ਉਹ ਜਵਾਬ ਬੜਾ ਇੰਟਰਸਟਿੰਗ ਸੀ, ਕਿਉਂਕਿ ਜਦੋਂ ਇਹ ਵੱਡੀ ਕਮਾਈ ਵਾਲੀਆਂ ਦਵਾਈਆਂ ਅਤੇ ਉਹਨਾਂ ਦੇ ਖਿਲਾਫ ਤੁਸੀਂ ਸਿੱਧੇ ਰੂਪ 'ਚ ਕਈ ਚੀਜ਼ਾਂ ਇੱਦਾਂ ਨਹੀਂ ਤੁਸੀਂ ਕਰ ਸਕਦੇ, ਤਾਂ ਉਹ ਜਵਾਬ ਸੀ ਉਹਨਾਂ ਦਾ ਕਿ ਹਾਂ ਇਹ ਹੈਗਾ ਅਤੇ ਉਸੇ ਕਰਕੇ ਹੀ ਆ, ਪਰ ਸਿਰਫ ਉਹਨਾਂ ਲੋਕਾਂ ਦੇ ਲਈ ਆ। ਮਤਲਬ ਇਹ ਉਹਦੇ ਕਰਕੇ ਨਹੀਂ ਆ ਵੀ ਇੰਜੈਕਸ਼ਨ ਡਾਇਰੈਕਟਲੀ ਕਰਕੇ ਨਹੀਂ ਗਾ, ਇਹ ਫੈਟ ਖੁਰਨ ਕਰਕੇ ਆ। ਹੁਣ ਇਹ ਹੈ ਕਿ ਹੀ ਥੋੜ੍ਹਾ ਜਿਹਾ ਡਿਟੇਲ 'ਚ ਜੇ ਆਪਾਂ ਜਾਈਏ ਤੇ ਜਿਹੜੀ ਕੰਨ ਨੂੰ ਨਾੜੀ ਜਾਂਦੀ ਆ ਨਾ, ਉਹ ਨਾੜੀ ਦੇ ਦੁਆਲੇ ਦੁਆਲੇ ਕਹਿੰਦੇ ਨੇ ਕਿ ਫੈਟ ਹੁੰਦੀ ਆ। ਸਾਡੇ ਸਾਰੇ ਜਿੰਨੇ ਵੀ ਅੰਗ ਨੇ, ਜਿੰਨੇ ਵੀ ਔਰਗਨ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਦਰਤ ਨੇ ਪ੍ਰੋਟੈਕਟ ਕੀਤਾ, ਅਤੇ ਇਹ ਕੰਨ ਵਾਲੀ ਜਿਹੜੀ ਪਾਈਪ ਆ ਇਹਨੂੰ ਪ੍ਰੋਟੈਕਟ ਕੀਤਾ ਗਿਆ ਵਾ ਉਹਦੇ ਨਾਲ, ਫੈਟ ਦੇ ਨਾਲ। ਹੁੰਦਾ ਕੀ ਆ, ਜਦੋਂ ਆਪਾਂ ਇਹ ਇੰਜੈਕਸ਼ਨ ਲਾਉਂਦੇ ਹਾਂ ਅਤੇ ਇਹ ਉਹਨੂੰ ਇਹ ਨਹੀਂ ਪਤਾ ਵੀ ਇਹ ਫੈਟ ਕੰਨ ਦੇ ਦੁਆਲੇ ਵਾਲੀ ਮੈਂ ਖੋਰਨ ਲੱਗਾ ਜਾਂ ਮੈਂ ਗੋਡਿਆਂ ਵਾਲੀ ਖੋਰਨ ਲੱਗਾ ਵਾਂ ਜਾਂ ਮੈਂ ਢਿੱਡ ਵਾਲੀ ਖੋਰਨ ਲੱਗਾ ਹਾਂ ਸੋ ਉਹਨੇ ਸਿਰ ਉਹਨੇ ਫੈਟ ਖੋਰਨ ਦਾ ਕੰਮ ਕਰਨਾ ਅਤੇ ਉਹਨੇ ਬਾਕੀ ਫੈਟ ਦੇ ਨਾਲ ਨਾਲ ਉਹ ਵੀ ਜਿਹੜੀ ਦੁਆਲੇ ਦੁਆਲੇ ਹੀ ਉਹ ਵੀ ਖੋਰਤੀ ਹੁਣ ਉਹ ਜਦੋਂ ਖੁਰ ਗਈ ਅਤੇ ਉਹ ਜਿਹੜੀ ਉਹਨੂੰ ਇੱਕ ਪ੍ਰੋਟੈਕਸ਼ਨ ਸੀ ਉਹ ਜਾਂਦੀ ਰਹੀ ਹੁਣ ਜਿਹੜਾ ਜਵਾਬ ਦੀ ਮੈਂ ਗੱਲ ਕਰ ਰਿਹਾ ਹੁਣ ਜ਼ਿਆਦਾ ਕਲੀਅਰ ਸਮਝ ਆਊਗਾ ਕਿ ਉਹ ਜਵਾਬ ਕੀ ਸੀ ਉਹ ਸਿੱਧਾ ਸਿੱਧਾ ਜਵਾਬ ਨਹੀਂ ਸੀ ਵੀ ਇਸ ਦਵਾਈ ਦੇ ਕਰਕੇ ਆਹ ਪ੍ਰੋਬਲਮ ਵੀ ਹੋ ਜਾਂਦੀ ਹੈ ਉਹ ਸੀਗਾ ਕਿ ਦਵਾਈ ਕਰਕੇ ਸ਼ਾਇਦ ਨਹੀਂ ਪਰ ਇਹ ਫੈਟ ਖੁਰਨ ਕਰਕੇ ਪਰ ਇਹਨਾਂ ਨੂੰ ਬੰਦਾ ਪੁੱਛੇ ਵੀ ਫੈਟ ਕਾਹਦੇ ਕਰਕੇ ਖੁਰੀ
1: ਤੁਸੀਂ ਦਵਾਈ ਲਈ ਤਾਂ ਹੀ ਤੇ ਖੁਰੀ ਨਾ ਫੈਟ
0: ਮਤਲਬ ਉਹ ਇੱਦਾਂ ਨਹੀਂ ਕਹਿਣਾ
1: ਉਹੀ ਨਾ ਕੰਨ ਇੱਧਰੋਂ ਪੜ ਲਓ
0: ਇਨਡਾਇਰੈਕਟਲੀ ਕਹਿਣਾ ਸੋ ਇੱਦਾਂ ਦੀਆਂ ਕਈ ਐਗਜ਼ਾਮਪਲਸ ਤੁਹਾਨੂੰ ਮਿਲ ਜਾਣਗੀਆਂ ਕਿਉਂਕਿ ਦਵਾਈ ਨੂੰ ਕੋਈ ਇੰਨੀ ਸਮਝ ਨਹੀਂ ਹੁੰਦੀ ਕਿ ਜਿੱਥੇ ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਨੇ ਉੱਥੇ ਨਾਲ ਕਈ ਮਾੜੇ ਪੱਖ ਵੀ ਸਾਨੂੰ ਸਾਈਡ ਇਫੈਕਟ ਵੀ ਜਿਹੜੇ ਆ ਉਹ ਵੇਖਣ ਨੂੰ ਸਾਨੂੰ ਸਾਹਮਣੇ ਆ ਜਾਂਦੇ ਆ ਜਦੋਂ ਇਹ ਬਣਾਈ ਗਈ ਸੀ ਨਾ ਦਵਾਈ ਆਪਣਾ ਥੋੜ੍ਹਾ ਜਿਹਾ ਸਮਝ ਲੈਣਾ ਇਹ ਵੀ ਬੜਾ ਜ਼ਰੂਰੀ ਹੈ ਕਿ ਆਖਿਰਕਾਰ ਇਹ ਕੰਮ ਕਿੱਦਾਂ ਕਰਦੀ ਹੈ ਅਤੇ ਇੱਕ ਮੈਂ ਸਟੋਰੀ ਪੜ੍ਹ ਰਿਹਾ ਹਾਂ ਇਹਦੀ ਬੈਕਗਰਾਊਂਡ ਦੇ ਵਿੱਚ ਕਹਿੰਦੇ ਨੇ ਕਿ ਜਦੋਂ ਇੱਕ ਥਾਂ 'ਤੇ ਨਾ ਕੋੜ ਕਿਰਲੀ ਨੂੰ ਵੇਖਿਆ ਗਿਆ ਜਾਂ ਕੋੜ ਕਿਰਲੀ ਦੇ ਵਿੱਚ ਇਹ ਚੀਜ਼ ਵੇਖੀ ਗਈ ਸੋ ਐਂਡ ਸੋ ਮੈਨੂੰ ਨਾ ਭੁੱਲ ਗਿਆ ਕਿਸੇ ਮਤਲਬ ਡਾਕਟਰ ਜਾਂ ਰਿਸਰਚਰ ਦੇ ਦੁਆਰਾ ਕਿ ਕੋੜ ਕਿਰਲੀ ਜਿਹੜੀ ਆ ਉਹ ਆਪਣੀ ਬੋਡੀ ਦੇ ਹਿਸਾਬ ਦੇ ਨਾਲ ਬਹੁਤ ਜ਼ਿਆਦਾ ਖਾਂਦੀ ਆ ਜਿੰਨਾ ਲੱਭ ਜੇ ਜਿੰਨੇ ਵੀ ਭੰਬਕੜ ਭੰਬੁਕੜ ਸਭ ਛੱਕੀ ਜਾਂਦੀ ਹੈ ਪਰ ਫਿਰ ਵੀ ਉਹ ਉਹਦਾ ਓਨਾ ਭਾਰ ਨਹੀਂ ਵੱਧਦਾ ਅਤੇ ਉਹਦੇ ਉਹਦੇ ਤੋਂ ਬਾਅਦ 'ਚ ਫਿਰ ਇਹ ਵੇਖਿਆ ਗਿਆ ਕਿ ਉਹਦੇ ਸਰੀਰ ਦੇ ਵਿੱਚ ਇੱਕ ਹਾਰਮੋਨ ਆ ਜਿਹੜਾ ਇਨਸੂਲਿਨ ਨੂੰ
1: ਸਪਾਈਕ ਹੋਣ ਤੋਂ
0: ਹਾਂ ਇਨਸੂਲਿਨ ਨੂੰ ਕੰਟਰੋਲ ਕਰਕੇ ਰੱਖਦਾ ਵਾ ਉਹਨੂੰ ਵਧਣ ਨਹੀਂ ਦਿੰਦਾ ਅਤੇ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਉੱਥੋਂ ਇਹ ਡਰਾਈਵ ਹੋ ਕੇ ਅਤੇ ਇੱਕ ਕਹਿੰਦੇ ਨਾ ਕਿ ਆਈਡੀਆ ਮਿਲ ਜਾਂਦਾ ਜਿੱਦਾਂ ਕੀੜੀਆਂ ਤੋਂ ਆਈਡੀਆ ਮਿਲ ਗਿਆ ਸੀ ਇਮਾਰਤਾਂ ਬਣਾਉਣ ਦਾ ਸੋ ਉੱਥੋਂ ਇੱਕ ਕਿਸੇ ਤਰੀਕੇ ਦੇ ਨਾਲ ਆਈਡੀਆ ਮਿਲਿਆ ਕਿ ਜੇ ਆਪਾਂ ਇਸ ਤਰੀਕੇ ਦਾ ਇੱਕ ਹਾਰਮੋਨ ਜਿਹੜਾ ਉਹ ਕਿਸੇ ਤਰੀਕੇ ਦੇ ਨਾਲ ਪ੍ਰੋਡਿਊਸ ਕਰੀਏ ਜਾਂ ਇੰਜੈਕਟ ਕਰੀਏ ਤਾਂ ਫਿਰ ਇਨਸਾਨ ਨੂੰ ਵੀ ਇਹ ਪ੍ਰੋਬਲਮ ਨਹੀਂ ਆਊਗੀ
1: ਮੈਟਾਬੋਲਿਜ਼ਮ ਸਟਰੋਂਗ ਕਰ ਦੇਣੀ
0: ਹਾਂ ਸੋ ਹੁਣ ਇਹ ਜਿਹੜੀ ਦਵਾਈ ਹੈ ਇਹਦਾ ਵਿੱਚ ਜ਼ਿਆਦਾਤਰ ਕੰਮ ਵੀ ਇਹ ਕਹਿੰਦੇ ਨੇ ਕਿ ਇੱਦਾਂ ਹੀ ਕਰਦੀ ਹੈ ਕਿ ਤੁਹਾਡੀ ਬੋਡੀ ਦੇ ਵਿੱਚ ਜਿਹੜੇ ਹਾਰਮੋਨਸ ਨੇ ਜਿਹੜੇ ਤੁਹਾਨੂੰ ਇਹ ਦੱਸਦੇ ਨੇ ਕਿ ਤੈਨੂੰ ਭੁੱਖ ਲੱਗ ਗਈ ਹੈ ਕਰੇਵਿੰਗਸ ਵਾਲੇ ਜਿਹੜੇ ਹਾਰਮੋਨਸ ਨੇ ਉਹਨਾਂ ਨੂੰ ਸਪਰੈਸ ਕਰ ਦਿੰਦੀ ਹੈ ਸੰਭਵ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੋ ਤੁਹਾਨੂੰ ਲੱਗਦਾ ਆ ਵੀ ਮੈਨੂੰ ਨਹੀਂ ਭੁੱਖ ਹੀ ਨਹੀਂ ਲੱਗੀ ਮੈਨੂੰ ਸੋ ਉਸ ਤਰੀਕੇ ਦੇ ਨਾਲ ਸੋ ਇਹਨੂੰ ਸਿੱਧੇ ਸ਼ਬਦਾਂ ਦੇ ਵਿੱਚ ਵੇਖੀਏ ਤੇ ਅਸੀਂ ਆਪਣੀ ਬੋਡੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭੁਲੇਖਾ ਹੀ ਪਾਉਂਦੇ ਹਾਂ
1: ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਨੈਚੁਰਲ ਵੇ ਹੁਣ ਇਹ ਸਾਰੀ ਆਪਣੀ ਸੈਂਸਿਸ ਜਿਹੜੀ ਸੀਗੀ ਉਹਦੇ ਤੇ ਤੁਸੀਂ ਵਰਕ ਕਰ ਰਹੇ ਹੋ ਅੱਛਾ ਤਰੀਕੇ ਪਹਿਲਾਂ ਵੀ ਸੀਗੇ ਨੈਚੁਰਲ ਵੇ ਵੀ ਸੀਗੇ ਹੁਣ ਜਿਵੇਂ ਆਪਾਂ ਕਹਿੰਦੇ ਹਾਂ ਕਿ ਰੋਟੀ ਖਾਣ ਦੇ ਬਾਅਦ ਸੌਂਫ ਖਾ ਲਓ ਸੌਂਫ ਵੀ ਇਹੀ ਕੰਮ ਕਰਦੀ ਹੈ ਤੁਹਾਡੇ ਨਾ ਟੇਸਟ ਬਰਡਸ ਨੂੰ ਸਪਰੈਸ ਕਰਦੀ ਹੈ ਕਿਉਂਕਿ ਜਿਹੜੇ ਆਪਾਂ ਸੌਂਫ ਚੱਬਦੇ ਨਾ ਅਤੇ ਕਿਉਂਕਿ ਆਪਾਂ ਨੂੰ ਕਰੇਵਿੰਗਸ ਕਿੱਥੇ ਹੁੰਦੀ ਹੈ ਟੰਗ ਦੇ ਥੱਲੇ ਵਾਲਾ ਜਿਹੜਾ ਹੁੰਦਾ ਹੈ ਨਾ ਉੱਥੇ ਤੁਸੀਂ ਉਹ ਟੇਸਟ ਬਰਡਸ ਨੂੰ ਜਗਾਉਂਦੇ ਅਤੇ ਸੌਂਫ ਨਾ ਇੱਕ ਤਾਂ ਜਦੋਂ ਆਪਾਂ ਚੱਬਦੇ ਨਾ ਥੋੜ੍ਹਾ ਅਲੱਗ ਜਿਹਾ ਸੁੰਨ ਜਿਹਾ ਕਰ ਦਿੰਦੀ ਹੈ ਇੱਕ ਦੋ ਇੱਕ ਸੈਕਿੰਡ ਲਈ ਅਤੇ ਉਹ ਵੀ ਇਸ ਤਰੀਕੇ ਨਾਲ ਵਰਤੀ ਜਾਂਦੀ ਸੀਗੀ ਪਹਿਲਾਂ ਕਿ ਤੁਹਾਡੀ ਨਾ ਮਿੱਠੇ ਦੀ ਕਰੇਵਿੰਗ ਘੱਟ ਜਾਏ
0: ਹਾਂ ਮਿੱਠੇ ਦੀ ਕਰੇਵਿੰਗ ਨਾਲੇ ਉਹ ਜਿਹੜੀ ਸੌਂਫ ਕੀ ਹੈ ਪਾਚਨ ਸ਼ਕਤੀ ਤੇਜ਼ ਕਰਦੀ
1: ਹੈ
0: ਇਹ ਕੀ ਹੈ ਘਟਾਉਂਦੀ ਆ ਇਹ ਉਲਟਿਆ ਹੁਣ ਇਹ ਕੀ ਕਰਦੀ ਆ ਦਵਾਈ ਇਹਦੇ ਵਿੱਚ ਜਿਹੜੇ ਤੁਹਾਡੀ ਜਦੋਂ ਪਹਿਲਾਂ ਖਾਣਾ ਜਾਂ ਸਾਡਾ ਜਿਹੜਾ ਵਾ ਉਹ ਜਿਹੜਾ ਵੱਡੇ ਇੰਟੈਸਟਾਈਨ 'ਚ ਜਾਂਦਾ ਅਤੇ ਉਸ ਤੋਂ ਬਾਅਦ ਜਦੋਂ ਛੋਟੀਆਂ ਨਾੜੀਆਂ 'ਚ ਜਾਂਦਾ ਨਾ ਸਮਾਲ ਇੰਟੈਸਟਾਈਨ 'ਚ ਜਾਂਦਾ ਅਤੇ ਇਹ ਕੀ ਕਰਦੀ ਆ ਉਹਨੂੰ ਉਹਦੇ ਵਿੱਚ ਆਉਣ ਦੇ ਟਾਈਮ ਨੂੰ ਸਲੋ ਕਰ ਦਿੰਦੀ ਹੈ ਸੋ ਤੁਹਾਡਾ ਜਿਹੜਾ ਖਾਣਾ ਵਾ ਫੋਰ ਐਗਜ਼ਾਮਪਲ ਮੰਨ ਲਓ ਕਿ ਆਪਾਂ ਜਦੋਂ ਰੋਟੀ ਖਾਂਦੇ ਹਾਂ ਅਤੇ ਫੋਰ ਐਗਜ਼ਾਮਪਲ ਮੰਨ ਲਓ ਉਹ ਕਿਸੇ ਇੱਕ ਭਾਂਡੇ 'ਚ ਪੈਂਦਾ ਮੰਨ ਲਓ ਪਤੀਲੇ 'ਚ ਪੈਂਦਾ ਅਤੇ ਪਤੀਲੇ ਤੋਂ ਅੱਗੇ ਕੁਦਰਤ ਉਹਨੂੰ ਕੌਲੀਆਂ 'ਚ ਪਾਉਂਦੀ ਆ ਮਤਲਬ ਇੱਦਾਂ ਕਰਕੇ ਉਹ ਪਚਦਾ ਵਾ ਅਤੇ ਫਿਰ ਉਹ ਕੰਮ ਕਰਦਾ ਹੁਣ ਜੇ ਆਪਾਂ ਇਸ ਐਗਜ਼ਾਮਪਲ ਨੂੰ ਇੱਦਾਂ ਲਈਏ ਕਿ ਜੇ ਮੰਨ ਲਓ ਇੱਕ ਸੌ ਐਂਡ ਸੌ ਟਾਈਮ ਦੇ ਵਿੱਚ ਜਦੋਂ ਪਤੀਲੇ 'ਚੋਂ ਕੌਲੀਆਂ 'ਚ ਚਲ ਗਿਆ ਇਹ ਖਾਲੀ ਹੋ ਗਿਆ ਅਤੇ ਸਾਡੀ ਬੋਡੀ ਸਾਨੂੰ ਸਾਈਨ ਦਿੰਦੀ ਆ ਵੀ ਹੋਰ ਖਾ ਹੈ ਨਾ ਹੋਰ ਤੈਨੂੰ ਭੁੱਖ ਲੱਗ ਗਈ ਆ ਹੁਣ ਇਹ ਕੀ ਕਰਦੀ ਆ ਕਿ ਉੱਥੋਂ ਜਦੋਂ ਪਤੀਲੇ 'ਚ ਚਲ ਗਿਆ ਇਹਨੇ ਪਤੀਲੇ 'ਚ ਹੀ ਸਾਰੀ ਦੜੀ ਹੋਲਡ ਕਰਕੇ ਰੱਖ ਛੱਡਣਾ ਸੋ ਤੁਹਾਡੇ ਸਰੀਰ ਨੂੰ ਇਹ ਲੱਗਣਾ ਵੀ ਨਹੀਂ ਹਾਲੇ ਤਾਂ ਵਿਹਲਾ ਨਹੀਂ ਹੋਇਆ ਹਾਲੇ ਵਿਹਲਾ ਨਹੀਂ ਇਹਨੇ ਕੀ ਕਰਨਾ ਉਹ ਖਾਣਾ ਤੁਹਾਡੇ ਅੰਦਰ ਹੀ ਬਹੁਤਾ ਚਿਰ ਰੱਖ ਕੇ ਅੱਗੇ ਨਹੀਂ ਪਾਸ ਆਨ ਕਰਨਾ ਸੋ ਉਹ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਲਈਏ ਵੀ ਆਪਾਂ ਫਿਰ ਆਪਣੀ ਬੋਡੀ ਨੂੰ ਆਪਣੇ ਦਿਮਾਗ ਨੂੰ ਜਿਹੜੇ ਉਹ ਜਾਂਦੇ ਨੇ ਸਾਈਨ ਸਿਗਨਲ ਜਾਂਦੇ ਨੇ ਕਿ ਹੁਣ ਆਹ ਚੀਜ਼ ਹੋ ਗਈ, ਤੈਨੂੰ ਭੁੱਖ ਲੱਗ ਗਈ, ਤੈਨੂੰ ਠੰਡ ਲੱਗ ਗਈ, ਮੰਨ ਲਓ ਉਹਨਾਂ ਸਾਰੀਆਂ ਸੈਂਸਿਸ ਨੂੰ ਜਿਹੜਾ ਉਹ ਕੰਟਰੋਲ, ਸ਼ਾਇਦ ਇਹੋ ਵਜ੍ਹਾ ਕਿ ਇਹਦੇ ਕਰਕੇ ਵੈਰੀ ਕੋਮਨ ਜਿਹੜੇ ਸਾਈਡ ਇਫੈਕਟ ਨੇ ਉਹ ਇਹੋ ਹੀ ਆ ਵੀ ਨੋਜ਼ੀਆ ਹੋ ਜਾਂਦਾ ਵਾ, ਕਿਸੇ ਨੂੰ ਉਲਟੀਆਂ ਆਉਣ ਲੱਗ ਪੈਂਦੀਆਂ ਵਾ,
1: ਕੌਨਸਟਿਪੇਸ਼ਨ, ਕਿਸੇ ਨੂੰ ਡਾਇਰੀਆ, ਨੋਸ਼ੀਆ, ਔਰ ਹੋਰ ਵੀ ਬਹੁਤ ਸਾਰੇ ਤੁਹਾਨੂੰ ਕਹਿ ਲਓ ਕਿ ਕਮੀਆਂ ਵੀ ਹੋ ਜਾਂਦੀ ਹੈ, ਕਿਉਂਕਿ ਓਬਵੀਅਸਲੀ ਤੁਸੀਂ ਜਿਹੜੀ ਚੀਜ਼ਾਂ ਛੱਡ ਦਿਓ ਕੁਛ ਨਾ ਕੁਛ ਤਾਂ ਤੁਹਾਨੂੰ ਸਾਈਡ ਇਫੈਕਟ ਇਹ ਵੀ ਹੁੰਦਾ ਨਾ ਕਿ ਡੈਫੀਸ਼ੀਐਂਸੀਜ਼ ਹੋ ਜਾਂਦੀ ਹੈ ਤੁਹਾਡੀ ਬੋਡੀ ਦੇ ਵਿੱਚ।
0: ਸੋ ਇਹਦੇ ਇਹਦੇ ਵਿੱਚ ਇੱਕ ਚੀਜ਼ ਹੋਰ ਨਾਲ ਦੀ ਨਾਲ ਦੱਸ ਦਈਏ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਚੰਗੀਆਂ ਚੰਗੀਆਂ ਜਿਹੜੀਆਂ ਬਹੁਤ ਸਾਰੀਆਂ ਤੁਸੀਂ ਸੁਣੀਆਂ ਪੜ੍ਹੀਆਂ ਹੋਣਗੀਆਂ, ਪਰ ਫਿਰ ਅਗੇਨ ਇਹ ਉਹਨਾਂ ਦੇ ਲਈ ਆ ਜਿਹੜੇ ਸਿਰਫ ਅਤੇ ਸਿਰਫ ਭਾਰ ਘਟਾਉਣ ਦੇ ਲਈ, ਜਿਹਨਾਂ ਨੂੰ ਲੱਗਦਾ ਵੀ ਅਸੀਂ ਸਿਰਫ ਭਾਰ ਹੀ ਘਟਾਉਣਾ ਵਾ, ਬਾਕੀ ਸਾਰਾ ਕੁਛ ਮੰਨ ਲਓ ਹਾਲੇ ਤੁਹਾਡਾ ਜੇ ਠੀਕ ਆ ਅਤੇ ਤੁਹਾਨੂੰ ਕੋਈ ਲੋੜ ਨਹੀਂ ਹੈ ਇਸ ਪਾਸੇ ਜਾਣ ਦੀ, ਤੁਹਾਡੇ ਕੋਲ ਹੋਰ ਬੜੇ ਤਰੀਕੇ ਨੇ ਉਸ ਚੀਜ਼ ਨੂੰ ਕਰਨ ਦੇ, ਅਤੇ ਮਤਲਬ ਇਸ ਤੋਂ ਪਹਿਲਾਂ ਕਿ ਆਪਾਂ ਬਹੁਤ ਅੱਗੇ ਚੱਲ ਕੇ ਆਪਾਂ ਤੁਹਾਨੂੰ ਹੁਣੇ ਹੀ ਦੱਸ ਦਿੰਦੇ ਹਾਂ ਕਿ ਇਹਦੇ ਵਿੱਚ ਵੀ ਜਿਹੜੇ ਬੰਦਿਆਂ ਦਾ ਈਵਨ ਜਿਹਨਾਂ ਨੇ ਇਸਤੇਮਾਲ ਕਰ ਲਿਆ, ਇੱਦਾਂ ਨਹੀਂ ਆ ਵੀ ਇੱਕ ਵਾਰੀ ਤੁਸੀਂ ਘਟਾ ਲਿਆ ਤੇ ਘਟਿਆ ਰਿਹਾ,
1: ਘਟਿਆ ਹੀ ਰਹੇਗਾ।
0: ਇਸ ਸੇਮ ਲਾਈਕ ਜਿੱਦਾਂ ਤੁਸੀਂ ਸ਼ੇਕ ਪੀਤੇ ਸੀ, ਇਸ ਸੇਮ ਲਾਈਕ ਜਿੱਦਾਂ ਤੁਸੀਂ ਭੁੱਖੇ ਰਹਿ ਕੇ ਭਾਰ ਘਟਾਇਆ ਸੀ, ਜਿੱਦਾਂ ਤੁਸੀਂ ਜਿਮ ਜਾ ਕੇ ਭਾਰ ਘਟਾਇਆ ਸੀ, ਇਹ ਵੀ ਸੇਮ ਪੈਟਰਨ ਤੇ ਕੰਮ ਕਰਦੀ ਆ। ਮਤਲਬ ਇਹ ਕਿ ਜਦੋਂ ਤੁਸੀਂ ਛੱਡੀ ਜਾਂ ਫਿਰ ਵੱਧ ਖਾਣਾ ਸ਼ੁਰੂ ਕਰ ਦਿੱਤਾ, ਤੁਸੀਂ ਆਪਣੀ ਜ਼ਬਾਨ ਤੇ ਆਪਣੀਆਂ ਅੱਖਾਂ ਤੇ ਕੰਟਰੋਲ ਨਾ ਕੀਤਾ, ਤੇ ਇਹ ਉਨੀ ਛੇਤੀ ਫੇਰ ਵਧੂਗਾ,
1: ਰੀਗੇਨ ਹੋ ਜਾਂਦਾ, ਬਲਕਿ ਉਹਦੇ ਵਿੱਚ ਜ਼ਿਆਦਾ ਰੀਗੇਨ ਕਰ ਦਿਓ ਤੁਸੀਂ, ਕਿਉਂਕਿ ਆਲਰੇਡੀ ਆਪਾਂ ਹੁਣ ਇਹ ਚੀਜ਼ ਆਪਾਂ ਇੱਕ ਐਗਜ਼ਾਮਪਲ ਹੀ ਲਈਏ, ਜੇ ਤੁਸੀਂ ਮਤਲਬ ਕਹਿੰਦੇ ਨਾ ਕਿ ਆਪਾਂ ਨੂੰ ਥੋੜ੍ਹੀ ਥੋੜ੍ਹੀ ਦੇਰ 'ਚ ਸਮਾਲ ਸਮਾਲ ਮੀਲਜ਼ ਲੈਂਦੇ ਰਹਿਣਾ ਚਾਹੀਦਾ ਹੈ ਅਗਰ ਤੁਸੀਂ ਆਈਡੀਅਲੀ ਵਧੀਆ ਲਾਈਫ ਸਟਾਈਲ ਜੀਣੀ ਹੈ, ਹੈ ਨਾ, ਛੋਟੇ ਛੋਟੇ ਪੋਰਸ਼ਨਸ ਦੇ ਵਿੱਚ ਖਾਂਦੇ ਰਹੋ, ਕਿਉਂਕਿ ਜਦੋਂ ਤੁਸੀਂ ਸਵੇਰ ਦੇ ਅਗਰ ਭੁੱਖੇ ਰਹੋ ਇੱਕ ਵਾਰ ਤੁਸੀਂ ਖਾਂਦੇ ਹੋ ਤੁਸੀਂ ਓਵਰ ਈਟ ਕਰ ਲੈਂਦੇ ਹੋ, ਅਤੇ ਇਹਦੇ ਵਿੱਚ ਵੀ ਇਹ ਕਿ ਇੰਨੇ ਟਾਈਮ ਤੱਕ ਜਿਹੜਾ ਤੁਸੀਂ ਮੈਡੀਕੇਸ਼ਨ ਤੋਂ ਜਾਂ ਕਿਸੇ ਟ੍ਰੀਟਮੈਂਟ ਤੋਂ ਆਪਣੀ ਬੋਡੀ ਨੂੰ ਇੱਕ ਕੰਟਰੋਲ 'ਚ ਰੱਖਿਆ, ਹੁਣ ਜਿਵੇਂ ਹੀ ਤੁਸੀਂ ਉਹ ਟ੍ਰੀਟਮੈਂਟ ਛੱਡਿਆ ਜਾਂ ਜਿਵੇਂ ਆਪਾਂ ਜਿਮ ਛੱਡੀ ਜਾਂ ਐਕਸਰਸਾਈਜ਼ ਛੱਡੀ, ਓਬਵੀਅਸਲੀ ਫਿਰ ਬੋਡੀ ਸ਼ੌਕ 'ਚ ਜਦੋਂ ਵਾਪਸ ਆਉਂਦੀ ਹੈ ਉਹਨੇ ਫਿਰ ਤੁਹਾਡੇ ਜਿਹੜੇ ਸਿਗਨਲ ਸੀ ਉਹ ਇੰਨੇ ਓਵਰ ਹੋ ਜਾਣੇ, ਤੁਸੀਂ ਓਵਰ ਈਟ ਕਰਕੇ ਰੀਗੇਨ ਡੈਫੀਨੇਟਲੀ ਕਰੋਗੇ, ਸਗੋਂ ਹੋਰ ਤੁਹਾਨੂੰ ਬਿਮਾਰੀਆਂ ਲੱਗਣੀਆਂ। ਅਤੇ ਮੇਨ ਇਹ ਕਿ ਕੁਛ ਇੱਦਾਂ ਦਾ ਫਾਰਮੂਲਾ ਹੋਣਾ ਚਾਹੀਦਾ ਕਿ ਤੁਸੀਂ ਲਾਈਫ ਸਟਾਈਲ ਸੁਧਾਰੋ ਰਾਦਰ ਦੈਨ ਇਹਨਾਂ ਚੀਜ਼ਾਂ ਦੇ ਵੱਲ ਜਾਓ।
0: ਐਗਜੈਕਟਲੀ, ਇਸ ਮਤਲਬ ਸਾਰਾ ਕੁਛ ਜਿਹੜਾ ਵਾ ਇਹ ਲਾਈਫ ਸਟਾਈਲ, ਉਹ ਵੱਖਰੀ ਗੱਲ ਹੈ ਕਿ ਤੁਹਾਡੇ ਆਸ ਪਾਸ ਤੁਹਾਨੂੰ ਜੇ 10 ਬੰਦੇ ਹੋਣਗੇ ਤੇ 10 ਚੋਂ ਤੁਹਾਨੂੰ 8 ਦੱਸਣਗੇ ਨਹੀਂ ਵੀ ਅਸੀਂ ਕੀ ਕੀਤਾ, ਉਹ ਤੁਹਾਨੂੰ ਇੱਦਾਂ ਦੀਆਂ ਗੋਲਮੋਲ ਜਿਹੀਆਂ ਗੱਲਾਂ ਕਰਨਗੇ, ਅਸੀਂ ਖਾਣਾ ਮੈਨੇਜ ਕਰ ਲਿਆ, ਅਸੀਂ ਦਿਸ ਕਰ ਲਿਆ ਦੈਟ, ਕਿਉਂਕਿ ਸਾਡੇ ਵਿੱਚ ਨਾ ਇਹ ਚੀਜ਼ ਇਨਸਾਨ ਦੇ ਵਿੱਚ ਇਹ ਚੀਜ਼ ਖਾਸ ਤੌਰ 'ਤੇ ਜਾਂ ਸਾਡੇ ਹੀ ਲੋਕਾਂ 'ਚ ਹੈ ਵੀ ਆਪਾਂ ਲੁਕਾਉਂਦੇ ਹਾਂ ਬੜੀਆਂ ਚੀਜ਼ਾਂ, ਆਪਾਂ ਤਾਂ ਈਵਨ ਕੋਈ ਕਹਿ ਦੇ ਨਾ ਵੀ ਹਾਂ ਅੱਜ ਕੱਲ੍ਹ ਜਿਮ ਜਾਣਾ ਲੱਗਦਾ ਤੇ ਅਸੀਂ ਉਹ ਵੀ ਲਗਾ ਲੈਂਦੇ ਹਾਂ, ਨਹੀਂ ਨਹੀਂ ਕਿੱਥੇ, ਓਦਾਂ ਹੀ ਬਸ, ਪਤਾ ਨਹੀਂ ਕਿਉਂ ਉਹ ਚੀਜ਼ ਇੱਦਾਂ ਲੱਗਦੀ ਹੈ ਸਾਨੂੰ। ਅਤੇ ਨਾਲ ਆਪਾਂ ਕੋਲਰ ਵੀ ਲਈ ਜਾਂਦੇ ਹਾਂ। ਸਤਿ ਸ਼੍ਰੀ ਅਕਾਲ ਕੁਲਬੀਰ ਜੀ, ਤੁਸੀਂ ਆਉਂਦੇ ਰਹੋ। ਹੈਲੋ,
2: ਭਾਰ ਘਟਾਨੇ ਜਾਂ ਕੁਛ ਵੀ ਕਰਦੇ ਆ ਨਾ, ਤੇ ਉਦੋਂ ਥੋੜਾ ਜਿਹਾ ਉਹਦੇ ਤੋਂ ਮੈਂਟਲੀ ਜਿੱਦਾਂ ਹੁੰਦਾ ਨਾ ਕਿ ਤੁਸੀਂ ਮਤਲਬ ਭਾਰ ਜਾਂ ਕੁਛ ਵੀ ਇੰਨਾ ਜਿਮ ਕਰਕੇ ਇੰਨਾ ਕਰਕੇ ਮੈਂ ਭਾਰ ਘਟਾ ਕੇ ਇੰਡੀਆ ਗਈ, ਜਦੋਂ ਵਿਆਹ ਤੇ ਜਾਣਾ ਸੀ ਮੇਰੀ ਮੰਮੀ ਜਾਂਦੀ ਹਾਏ ਤੂੰ ਖਾਂਦੀ ਕੁਛ ਨੀ, ਉਹ ਹਜੇ ਮੇਰਾ ਨਾ 20-25 ਦਿਨ ਵਿਆਹ ਚ ਪਈ ਸੀ, ਜਿਹੜਾ ਮੈਨੂੰ ਦੇਸੀ ਘਿਓ ਪਾ ਪਾ ਕੇ ਖਵਾਇਆ ਨਾ ਮੰਮੀ ਨੇ, ਉਹ ਜਿਹੜਾ ਮੈਂ ਇੰਨੇ ਟਾਈਮ ਲਾ ਕੇ ਘਟਾਇਆ ਸੀ ਉਹ ਮੈਂ 10-15 ਦਿਨਾਂ ਚ ਮੰਮੀ ਨੇ ਪੂਰਾ ਮਤਲਬ ਉਹਦੀ ਕਮੀ ਪੂਰੀ ਕਰਤੀ। ਤੇ ਹੁਣ ਬੇਸਿਕਲੀ ਜਿਹੜਾ ਤੁਸੀਂ ਕਿਉਂਕਿ ਮੈਂ ਤੁਹਾਡਾ ਵਿੱਚੋਂ ਵਿੱਚੋਂ ਸੁਣ ਰਹੀ ਹਾਂ, ਮਤਲਬ ਮੈਨੂੰ ਵਿੱਚ ਮੈਨੂੰ ਲੱਗਦਾ ਵੇਟ ਲੋਸ ਤੇ ਹੀ ਹੈ ਨਾ, ਤੇ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਮੈਡੀਸਨ ਵਗੈਰਾ ਜਿੱਦਾਂ ਕੁਛ ਵੀ, ਦੇਖੋ ਲੁੱਕ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਕੋਈ ਜ਼ਰੂਰੀ ਤਾਂ ਨਹੀਂ ਕਿ ਤੁਹਾਡੇ ਨਾਲ ਬੜੇ ਤਰ੍ਹਾਂ ਦੇ ਮੋੜ ਆਉਂਦੇ ਲਾਈਫ 'ਚ ਨਾ, ਤੁਸੀਂ ਭਾਰ ਮਤਲਬ ਘਟਾਇਆ ਹੈ ਵਧਿਆ ਹੈ ਉਹਦੇ ਰੀਜ਼ਨ ਕਈ ਹੋ ਸਕਦੇ ਨਾ। ਤੇ ਜਿੱਦਾਂ ਹੁਣ ਰੀਸੈਂਟਲੀ ਮੈਂ ਥੋੜੀ ਮੈਡੀਕਲ ਇਸ਼ੂ ਦੇ ਗੋ ਥਰੂ ਜਾ ਰਹੀ ਸੀ, ਮੈਡੀਸਨ ਖਾ ਰਹੀ ਉਹਦੇ ਨਾਲ ਵੇਟ ਉਹਦੀ ਸਾਈਡ ਇਫੈਕਟ ਇਹ ਸੀ ਵੇਟ ਗੇਨ ਨਾ, ਬਟ ਜਿੱਦਾਂ ਹੁਣ ਮੈਂ ਘਰੇ ਵੀ ਰਹਿ ਰਹੀ ਸੀ ਇੰਨਾ ਮਤਲਬ ਪਾਰਟ ਟਾਈਮ ਵਗੈਰਾ ਕੰਮ ਤੇ ਜਾ ਰਹੀ, ਪਰ ਜਿੰਨੇ ਵੀ ਮੈਨੂੰ ਮਿਲਣਾ ਮੇਰੇ ਫਰੈਂਡ ਸਰਕਲ ਜਾਂ ਕੁਛ ਵੀ, ਤੂੰ ਤਾਂ ਹੁਣ ਕੰਮ ਤੇ ਵੀ ਨੀ ਜਾਂਦੀ, ਤੂੰ ਬੜਾ ਭਾਰ ਵਧਾ ਲਿਆ ਹੈ ਨਾ, ਉਹ ਮੈਂਟਲੀ ਤੁਹਾਨੂੰ ਇੰਨਾ ਜ਼ਿਆਦਾ ਡਰੇਨ ਕਰਦਾ, ਬਟ ਤੁਸੀਂ ਮਤਲਬ ਕਿ ਉਹਦੇ ਬਨੀਥ ਕੀ ਚੱਲ ਰਿਹਾ ਤੁਸੀਂ ਉਹ ਨਹੀਂ ਦੇਖਦੇ ਨਾ, ਕਿ ਆਲਰੇਡੀ ਬੰਦਾ ਮਤਲਬ ਕਿ ਇੰਨਾ ਗੋ ਥਰੂ ਕਿਸੇ ਚੀਜ਼ ਨੂੰ ਜਾ ਰਿਹਾ ਹੈ ਜਾਂ ਕੁਛ ਵੀ ਹੈ ਜੋ ਤੁਹਾਨੂੰ ਨਹੀਂ ਮਤਲਬ ਕਿ ਅੱਗੇ ਕੁਛ ਕਹਿ ਰਿਹਾ, ਤੇ ਉਹ ਬੰਦੇ ਨੂੰ ਲੈਟ ਡਾਊਨ ਨਾ ਕਰੋ ਨਾ। ਤੇ ਫਿਰ ਹੁਣ ਇਹ ਹੁੰਦਾ ਕਿ ਮੈਂ ਹੁਣ ਥੋੜੇ ਜਿਹੇ ਨਾ ਉਸ ਮਤਲਬ ਚੀਜ਼ ਦੇ ਜਦੋਂ ਮੈਂ ਉਹ ਤੋਂ ਪਹਿਲਾਂ ਜੋ ਵੇਟ ਘਟਾਇਆ ਸੀਗਾ ਹਨਾ ਕਾਫੀ ਮਤਲਬ ਚਲੋ ਡਾਇਟ ਐਵਰੀਥਿੰਗ ਜਾਂ ਜਿਮ ਜੋ ਵੀ ਸੀ, ਫਿਰ ਮੈਨੂੰ ਉਦੋਂ ਉਸ ਟਾਈਮ ਮੇਰੇ ਫਰੈਂਡ ਸਰਕਲ ਚ ਕਹਿਣਾ ਮੈਨੂੰ ਲੱਗਦਾ ਤੂੰ ਬਿਮਾਰ ਰਹਿੰਦੀ ਹੈ, ਤੂੰ ਠੀਕ ਨਹੀਂ ਰਹਿੰਦੀ, ਸਿੱਕ ਲੱਗਦੀ ਆ ਫੇਸ ਤੋਂ ਨਾ। ਤੇ ਬੰਦਾ ਤੁਸੀਂ ਈਧਰ ਆਈਧਰ ਕਰ ਲਓ, ਤੁਹਾਨੂੰ ਜਿੰਨੇ ਕੁਛ ਕਹਿਣਾ ਉਹਨੇ ਕਹਿ ਹੀ ਜਾਣਾ ਹੈ ਹਨਾ, ਭਾਵੇਂ ਤੁਸੀਂ ਘਟਾ ਲਓ ਭਾਵੇਂ ਤੁਸੀਂ ਵਧਾ ਲਓ। ਪਰ ਜਿੱਦਾਂ ਹੁਣ ਵੇਟ ਲੋਸ ਦਾ ਜਿਹੜਾ ਨੈਚੁਰਲ ਵੇ ਦੇ ਨਾਲ ਜਾਂ ਤੁਸੀਂ ਕਰਦੇ ਹੋ ਜਾਂ ਤੁਸੀਂ ਕੁਇਕ ਮਤਲਬ ਕੁਇਕ ਜਿਹੜਾ ਤੁਸੀਂ ਜਾਣਦੇ ਹੋ ਕਿ ਮੇਰਾ ਰਾਤੋ ਰਾਤ ਮੇਰਾ ਕੋਈ ਫਰਕ ਪੈ ਜਾਏ, ਤਾਂ 15 ਦਿਨਾਂ ਚ ਪੈ ਜਾਏ, ਉਹਦੀਆਂ ਦਵਾਈਆਂ ਇੰਨੀਆਂ ਚੱਲ ਰਹੀਆਂ ਜਾਂ ਕੁਛ ਵੀ ਹੈ ਨਾ, ਤੇ ਉਹਦੇ ਦੇ ਜਿੱਥੋਂ ਤੁਹਾਨੂੰ ਲੱਗਦਾ ਹਰ ਚੀਜ਼ ਤੁਹਾਨੂੰ ਸਾਈਡ ਇਫੈਕਟ ਦਿੰਦੀ ਆ। ਲੁੱਕ ਮੈਂ ਵੀ ਉਸ ਚੀਜ਼ ਨੂੰ ਇਸ ਚੀਜ਼ ਦੇ ਪਾਥਵੇ ਨੂੰ ਮੈਂ ਮਤਲਬ ਕਿ ਬੜਾ ਡਿਗ ਡਾਊਨ ਕੀਤਾ ਕਿ ਮੈਨੂੰ ਲੱਗਦਾ ਕਿ ਮੇਰਾ ਇੰਨਾ ਜ਼ਿਆਦਾ ਗੇਨ ਹੋ ਗਿਆ ਮੈਡੀਸਨ ਦੇ ਕਰਕੇ, ਮੇਰੇ ਕੋਲੇ ਹੁਣ ਐਨਰਜੀ ਨਹੀਂ ਹੈਗੀ ਕੁਛ ਨਹੀਂ ਹੈਗੀ, ਮੈਨੂੰ ਮਤਲਬ ਕਿੱਦਾਂ ਡਾਊਨ ਕਰਨਾ ਨਾ, ਕਿਉਂਕਿ ਤੁਹਾਡੀਆਂ ਮਤਲਬ ਜਿਹੜੀਆਂ ਇਨਹੈਰੀਟਿਡ ਤੁਹਾਡੀਆਂ ਪ੍ਰੋਬਲਮ ਆਉਂਦੀਆਂ ਉਹ ਤੁਸੀਂ ਅੱਗੇ ਤੁਹਾਡੇ ਜ਼ਿਆਦਾ ਤੁਹਾਨੂੰ ਇਹ ਹੁੰਦਾ ਕਿ ਡਾਊਨ ਦਾ ਟਰੈਕ ਤੁਸੀਂ ਉਹ ਜ਼ਿਆਦਾ ਅਟਰੈਕਟ ਕਰ ਰਹੇ ਹੋ। ਤੇ ਮੈਂ ਥੋੜੇ ਜੀਪੀ ਦੇ ਨਾਲ ਆਪਣੇ ਕੰਸਲਟ ਕੀਤਾ, ਉਹਨਾਂ ਨੇ ਮੈਨੂੰ ਮਤਲਬ ਕਿ ਇਹੀ ਕਿਹਾ ਲੁੱਕ ਦਿਸ ਇਜ਼ ਦਾ ਪਾਥਵੇ, ਇੰਜੈਕਸ਼ਨ ਹੈਗੇ, ਦਿਸ ਹੈਗੇ ਆ, ਦੈਟ ਹੈਗੇ, ਬਟ ਦੈਟਸ ਗੋਨਾ ਬੀ ਦਾ ਕੁਇਕ। ਫਿਰ ਜਦੋਂ ਤੁਸੀਂ ਆਪਣਾ ਬੈਕ ਟੂ ਰੂਟੀਨ ਜਾਂਦੇ ਹੋ, ਜਿਮ ਜਾਂਦੇ ਹੋ, ਕੁਛ ਵੀ ਜਾਂਦੇ ਹੋ, ਠੀਕ ਹੈ, ਤੇ ਭਾਵੇਂ ਤੁਸੀਂ ਸਲੋ ਤੋਂ ਸਟਾਰਟ ਕਰੋ, ਬਟ ਹਨਾ ਉਹ ਸਲੋ ਐਂਡ ਸਟੈਡੀ ਜਿਹੜਾ ਉਹ ਹਮੇਸ਼ਾ ਲਈ ਸਸਟੇਨੇਬਲ ਆ ਹਨਾ। ਤੇ ਪਰ ਜਿੱਦਾਂ ਹੁਣ ਬੜੀਆਂ ਮੈਡੀਸਨ ਦੇ ਜਿੱਦਾਂ ਹੁਣ ਇਸ ਪ੍ਰੋਫੈਸ਼ਨ ਦੇ ਵਿੱਚ ਹੋਣ ਕਰਕੇ ਤੁਸੀਂ ਜਦੋਂ ਜਾਣਦੇ ਹੋ ਜਿੱਦਾਂ ਹਨਾ ਕਈ ਤਰ੍ਹਾਂ ਦੀਆਂ ਮੈਡੀਸਨ, ਤੁਸੀਂ ਆਲਰੇਡੀ ਬਹੁਤ ਕੁਛ ਕਵਰ ਕਰ ਚੁੱਕੇ, ਕਿੱਦਾਂ ਮੈਡੀਸਨ ਕਿੱਦਾਂ ਮਤਲਬ ਬ੍ਰੇਨ ਤੇ ਇਫੈਕਟ ਪਾਉਂਦੀ, ਕਿੱਦਾਂ ਤੁਹਾਡੇ ਨਿਊਰੋ ਟਰਾਂਸਮੀਟਰ ਉੱਤੇ ਇਫੈਕਟ ਪਾਉਂਦੀ ਹੈ, ਉਹ 'ਚ ਬੜੀਆਂ ਜ਼ਿਆਦੀਆਂ ਹੈਗੀਆਂ ਚੀਜ਼ਾਂ ਕਿ ਤੁਹਾਨੂੰ ਉਹਦੇ ਨਾਲ ਤੁਹਾਨੂੰ ਸਾਈਡ ਇਫੈਕਟ ਕੀ ਮਿਲਦੇ ਆ। ਤੇ ਇਸ ਕਰਕੇ ਮੇਰਾ ਮਤਲਬ ਇਹੀ ਕਿ ਤੁਸੀਂ ਸ਼ੀਸ਼ੇ 'ਚ ਦੇਖਦੇ ਹੋ ਆਪਣੇ ਆਪ ਨੂੰ, ਜੇ ਤੁਸੀਂ ਆਪਣੇ ਆਪ ਨੂੰ ਦੇਖ ਕੇ ਲੈਟ ਡਾਊਨ ਨਹੀਂ ਹੋ ਰਹੇ ਤਾਂ ਤੁਸੀਂ ਕਿਸੇ ਤੋਂ ਕੀ ਲੈਣਾ ਨਾ। ਮੈਂ ਮਤਲਬ ਜਦੋਂ ਤੁਹਾਨੂੰ ਪਹਿਲਾਂ ਐਕਸਪਲੇਨ ਕਰ ਚੁੱਕੀ ਹਾਂ ਕਿ ਘਟਾਇਆ ਤਾਂ ਵੀ ਤੁਹਾਨੂੰ ਕੋਈ ਕੁਛ ਕਹਿ ਗਏ, ਵਧੀਆ ਤਾਂ ਵੀ ਤੁਹਾਨੂੰ ਕੋਈ ਕੁਛ ਕਹਿ ਗਏ ਆ ਹਨਾ, ਤੇ ਉਹ ਲੈਟ ਡਾਊਨ ਤੇ ਤੁਹਾਨੂੰ ਕਰਨਾ ਹੀ ਇਧਰ ਆਇਧਰ ਨਾ। ਤੇ ਤੁਹਾਨੂੰ ਤੁਸੀਂ ਦੇਖੋ ਤੁਸੀਂ ਕਿੱਧਰ ਨੂੰ ਸੈਟਿਸਫਾਈਡ ਹੋ, ਤੁਹਾਨੂੰ ਪਤਾ ਤੁਸੀਂ ਕਿਸ ਚੀਜ਼ ਦੇ ਨਾਲ ਹਨਾ ਟੈਕਲ ਕਰ ਰਹੇ ਹੋ। ਪਰ ਮੈਨੂੰ ਜਿੱਦ ਤੱਕ ਲੱਗਦਾ ਕਿ ਤੁਹਾਨੂੰ ਨੀ ਇਫੈਕਟ ਪੈਣਾ ਚਾਹੀਦਾ ਕਿ ਤੁਹਾਡੇ ਕਿੱਦਾਂ ਦਾ ਹੈ, ਕਿ ਬੜੇ ਵੇ ਆ ਤੁਸੀਂ ਆਪਣੇ ਆਪ ਨੂੰ ਜਿੱਦਾਂ ਹੁਣ ਯਸ਼ ਜੀ ਨੇ ਕਿਹਾ ਕੱਪੜੇ ਹੈਗੇ ਇੱਦਾਂ ਦੇ, ਤੁਸੀਂ ਆਪਣੇ ਨੂੰ ਕਿੱਦਾਂ ਮਾਇੰਡ ਸੈਟ ਨੂੰ ਕਿੱਦਾਂ ਦੇ ਕੱਪੜੇ ਪਾ ਕੇ ਤੁਸੀਂ, ਇਟਸ ਨੋਟ ਮਤਲਬ ਕਿ ਉਹਦਾ ਕੋਈ ਸੋਲੂਸ਼ਨ ਨਹੀਂ ਹੈਗਾ, ਤੁਸੀਂ ਸੈਟਿਸਫਾਈਡ ਹੋ, ਐਵਰੀਥਿੰਗ ਇਜ਼ ਸੈਟਿਸਫਾਈਡ। ਤੇ ਬਾਕੀ ਜਿੰਨੇ ਕਹਿਣਾ ਉਹਨੇ ਤੁਰੇ ਤੁਰੇ ਜਾਂਦੇ ਵੀ ਤੁਹਾਨੂੰ ਕਹਿ ਜਾਣਾ ਵੀ ਥੋੜਾ ਘੱਟ ਖਾਇਆ ਕਰ ਹਨਾ, ਤੂੰ ਅੱਜ ਕੱਲ ਤੂੰ ਤੇ ਤੈਨੂੰ ਕੱਪੜੇ ਮੈਨੂੰ ਕਿਸੇ ਵੇਲੇ ਦੂਰ ਕੀ ਜਾਣਾ ਨਾ, ਤੁਹਾਡੇ ਆਂਢੀ ਗੁਆਂਢੀ ਤੁਹਾਨੂੰ ਜਿਹੜੇ ਰੋਜ਼ ਮਿਲਦੇ ਤੁਹਾਨੂੰ ਉਹੀ ਕਹਿਣ ਲੱਗ ਜਾਂਦੇ ਆ, ਤੂੰ ਥੋੜਾ ਬਹੁਤਾ ਬਾਹਰ ਨਿਕਲਿਆ ਕਰ, ਵੋਕ ਵੂਕ ਕਰਿਆ ਕਰ, ਮਤਲਬ ਬੜਾ ਭਾਰ ਵਧਾ ਲਿਆ। ਪਰ ਹੁਣ ਅਗਲੇ ਨੂੰ ਤੁਸੀਂ ਤੁਸੀਂ ਖੁੱਲ ਕੇ ਨਹੀਂ ਨਾ ਦੱਸ ਸਕਦੇ ਤੁਸੀਂ ਕੀ ਗੋ ਥਰੂ ਜਾ ਰਹੇ ਹੋ
1: ਜੀ।
2: ਪਰ ਇੱਦਾਂ ਕਿਸੇ ਦੇ ਮੇਰੇ ਹਿਸਾਬ ਦੇ ਨਾਲ ਕਿਸੇ ਨੂੰ ਤੁਸੀਂ ਮਤਲਬ ਕਿ ਜਿਹੜਾ ਬਿਲਕੁਲ ਡਾਇਰੈਕਟ ਕਿਸੇ ਨੂੰ ਇੱਦਾਂ ਕਮੈਂਟ ਕਰਨਾ ਕਿ ਇਹ ਮਤਲਬ ਕਿ ਬੰਦੇ ਦੇ ਬਹੁਤ ਮਤਲਬ ਕਿ ਅੰਦਰ ਤੱਕ ਬੰਦੇ ਨੂੰ ਹਿੱਟ ਕਰਦਾ, ਤੇ ਕਦੇ ਵੀ ਕਿਸੇ ਨੂੰ ਨਾ ਕਰੋ, ਘਟਾਇਆ ਵਧਾਇਆ ਜੋ ਵੀ ਹੈਗਾ ਉਹ ਬੰਦੇ ਨੂੰ ਆਪਣੇ ਆਪ ਦਾ ਪਤਾ ਹੁੰਦਾ।
0: ਨਹੀਂ ਪਤਾ ਕੀ ਹੁੰਦਾ ਭੈਣ ਜੀ, ਵੇਖੋ ਇਹ ਨਾ ਸੋਰੀ ਤੁਹਾਡੀ ਗੱਲ ਟੋਕ ਰਿਹਾ ਵਾ, ਜਿਹੜਾ ਇਹ ਲੈਟ ਡਾਊਨ ਵਾਲਾ ਜਿਹੜਾ ਕੰਮ ਹੈ ਨਾ, ਸੋਰੀ ਮੈਨੂੰ ਲੱਗ ਰਿਹਾ ਕਿ ਤੁਸੀਂ ਕੰਪਲੀਟ ਕਰ ਲਈ ਆਪਣੀ ਗੱਲ, ਜੇ ਨਹੀਂ ਹੋਈ ਤੇ ਤੁਸੀਂ ਕਰ ਲਓ ਪਹਿਲਾਂ।
2: ਨਹੀਂ ਆਲ ਗੁੱਡ।
0: ਹਾਂਜੀ, ਜਿਹੜਾ ਲੈਟ ਡਾਊਨ ਵਾਲਾ ਚੱਕਰ ਹੈ ਨਾ, ਇਹ ਸਾਰਾ ਇਹ ਬਾਹਰੋਂ ਨਹੀਂ ਕਿਤੋਂ ਵੀ ਆਉਂਦਾ ਤੇ ਕਿਸੇ ਦੇ ਦਿਮਾਗ 'ਚ ਨਹੀਂ ਹੁੰਦਾ, ਇਹ ਤੁਹਾਡੇ ਆਪਣੇ ਦਿਮਾਗ 'ਚ ਹੁੰਦਾ। ਹੁਣ ਮੰਨ ਲਓ ਕੋਈ ਘਰੋਂ, ਬਹੁਤ ਰੇਅਰ ਚਾਂਸ ਹੋਊਗਾ ਵੀ ਕੋਈ ਆਂਢ ਗਵਾਂਢੀ ਜਿੱਦਾਂ ਤੁਸੀਂ ਐਗਜ਼ਾਮਪਲ ਦੇ ਰਹੇ ਹੋ, ਜਾਂ ਤੁਹਾਡੇ ਘਰੋਂ ਕੋਈ ਅੱਜ ਮਨ 'ਚ ਧਾਰ ਕੇ ਨਿਕਲੇ ਵੀ ਇਹ ਚੱਲੀ ਉਹ ਸੈਰ 'ਤੇ, ਇਹਨੂੰ ਮੈਂ ਲੈਟ ਡਾਊਨ ਕਰਕੇ ਆਵਾਂ, ਸ਼ਾਇਦ ਇੱਦਾਂ ਬਹੁਤ ਘੱਟ ਹੁੰਦਾ ਹੈ ਨਾ। ਸੋ ਪਰ ਜ਼ਿਆਦਾ ਚਾਂਸ ਪਤਾ ਕੀ ਹੁੰਦੇ ਆ, ਤੁਸੀਂ ਆਪਣੇ ਘਰੋਂ ਇਸੇ ਚੱਕਰ 'ਚ ਹੀ ਨਿਕਲਦੇ ਹੋ ਵੀ ਅੱਜ ਮੈਂ ਲੈਟ ਡਾਊਨ ਹੋ ਕੇ ਆਵਾਂ, ਕਿਉਂਕਿ ਤੁਸੀਂ ਨਾ ਬੈਕਗਰਾਊਂਡ 'ਚ ਸਟੋਰੀਆਂ ਤੁਹਾਡੇ ਦਿਮਾਗ ਦੀਆਂ, ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕਰ ਰਹੇ ਹਾਂ ਜਸ ਜੀ ਨੇ ਗੱਲ ਕੀਤੀ ਸੀ, ਸੋ ਜਿਹੜੀ ਸਟੋਰੀ ਹੈ ਨਾ ਉਹ ਤੁਹਾਡੇ ਦਿਮਾਗ 'ਚ ਆਪਣੇ ਹੁੰਦੀ ਹੈ, ਕਿਉਂਕਿ ਤੁਹਾਨੂੰ ਇੱਕ ਜਿਹੜਾ ਆਲਰੇਡੀ ਤੁਹਾਡੇ ਅੰਦਰ ਇੱਕ ਗਿਲਟ ਪਈ ਆ ਚੰਗੀ ਜਾਂ ਮਾੜੀ ਜਾਂ ਉਹ ਸਿਰਫ ਤੁਹਾਡੇ ਅੰਦਰ ਹੀ ਆ, ਤੁਹਾਡੇ ਦਿਮਾਗ 'ਚ ਤੁਹਾਡੀ ਸੋਚ ਵਿੱਚ ਪਈ ਆ ਕਿ ਆਪਾਂ ਮੈਂ ਸ਼ਾਇਦ ਮੋਟੀ ਹੋ ਗਈ ਹਾਂ, ਮੈਂ ਸ਼ਾਇਦ ਮੋਟਾ ਹੋ ਗਿਆ ਵਾਂ, ਮੈਂ ਠੀਕ ਨਹੀਂ ਲੱਗ ਰਿਹਾ, ਉਹ ਤੁਹਾਡੇ ਅੰਦਰ ਦੀ ਗਿਲਟ ਆ। ਅਗਲੇ ਨੇ ਤਾਂ ਵੈਸੇ ਰੂਟੀਨ 'ਚ ਇੱਕ ਗੱਲ ਕੀਤੀ, ਪਰ ਉਹ ਜਿਹੜਾ ਉਹਨੇ ਲਾਈਟਰ ਦਾ ਕੰਮ ਕੀਤਾ ਅੱਗੇ, ਕਿਉਂਕਿ ਤੁਸੀਂ ਪਹਿਲਾਂ ਹੀ ਆਪਣਾ ਜਿਹੜਾ ਉਹ ਕੀ ਉਹ ਚੁੱਲ੍ਹੇ ਦਾ ਹੁੰਦਾ ਵਾ, ਉਹ ਆਨ ਕਰਕੇ ਲੈ ਕੇ ਗਏ ਹੋ ਤੁਸੀਂ, ਅਗਲੇ ਨੇ ਸਿਰਫ ਸਪਾਰਕ ਦਾ ਕੰਮ ਕੀਤਾ ਵਾ, ਅਗਲੇ ਦਾ ਕਸੂਰ ਉਹਨਾਂ ਨਹੀਂ ਆ, 99% ਕਸੂਰ ਬੰਦੇ ਦਾ ਆਪਣਾ ਹੁੰਦਾ ਵਾ, 1% ਅਗਲੇ ਦਾ ਹੋ ਗਿਆ। ਹੁਣ ਤੁਸੀਂ ਇਹਨੂੰ ਨਾ ਦੂਸਰੇ ਪਾਸਿਓਂ ਇੱਕ ਵਾਰੀ ਸੋਚ ਕੇ ਵੇਖੋ ਕਿ ਮੰਨ ਲਓ ਤੁਹਾਨੂੰ ਕੋਈ ਜਣਾ ਮਿਲਿਆ ਰਾਹ ਦੇ ਵਿੱਚ, ਜਾਂ ਤੁਸੀਂ ਕਿਸੇ ਨੂੰ ਮਿਲੇ, ਤੁਸੀਂ ਸੈਰ ਕਰਨ ਦੇ ਲਈ ਨਿਕਲੇ ਹੋ, ਤੁਸੀਂ ਕੀ ਪੁੱਛੋਗੇ ਅਗਲੇ ਨੂੰ ਦੱਸੋ, ਤੁਸੀਂ ਮਤਲਬ ਕੀ ਆਊਗਾ ਤੁਹਾਡੇ ਦਿਮਾਗ 'ਚ, ਮੈਂ ਕੀ ਪੁੱਛਾਂ ਉਹਨੂੰ? ਤੁਸੀਂ ਉਹਨੂੰ ਇਹੋ ਹੀ ਪੁੱਛੋਗੇ ਨਾ ਵੀ ਹੋਰ ਕੀ ਹਾਲ ਚਾਲ ਆ, ਅੱਜ ਕੱਲ੍ਹ ਬੜੇ ਫਿੱਟ, ਅੱਜ ਕੱਲ੍ਹ ਬੜੇ ਫਿੱਟ ਨਜ਼ਰ ਆ ਰਹੇ ਹੋ, ਜੇ ਉਹ ਫਿੱਟ ਹੋਊ ਤੇ, ਹੈਨਾ, ਤੁਸੀਂ ਕਹੋਗੇ, ਜਾਂ ਫਿਰ ਜੇ ਮਾੜਾ ਜਿਹਾ ਉਹ ਅੱਗੇ ਨਾਲੋਂ ਤੁਹਾਨੂੰ ਲੱਗੂ ਤੇ ਉਹ ਕਹੂ ਥੋੜਾ ਵੇਟ ਗੇਨ ਕੀਤਾ ਲੱਗਦਾ, ਹੁਣ ਹੋਰ ਕੀ ਪੁੱਛ ਸਕਦਾ ਅਗਲਾ ਤੁਹਾਨੂੰ? ਪਰ ਤੁਹਾਨੂੰ ਇੰਨੇ ਦੇ ਵਿੱਚ ਹੀ ਉਹ ਚੀਜ਼, ਕਿਉਂਕਿ ਤੁਸੀਂ ਪਹਿਲਾਂ ਸਟੋਰੀ ਜਿਹੜੀ ਆਪਣੀ, ਸੋ ਬੇਸਿਕਲੀ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਬਾਹਰੋਂ ਕਿਤੇ ਉਹ ਕੋਈ ਕੁਛ ਨਹੀਂ ਕਰ ਰਿਹਾ ਹੁੰਦਾ, ਬਾਹਰ ਤੇ ਅਸੀਂ ਸਿਰਫ ਕਿਸੇ ਤੇ ਦੋਸ਼ ਦੇ ਰਹੇ ਹੁੰਦੇ ਬਸ, ਇਹ ਸਾਡੇ ਆਪਣੇ ਤੇ ਆ।
2: ਹਾਂਜੀ ਆਈ ਐਗਰੀ, ਟੋਟਲੀ ਐਗਰੀ ਮੈਨੂੰ ਉਹ, ਹਨਾ, ਕਿਉਂਕਿ ਮੈਂ 100% ਤੁਸੀਂ ਜੋ ਕਿਹਾ ਕਿ ਡਿਪੈਂਡ ਅਗੇਨ ਕਿ ਤੁਹਾਡੇ, ਤੁਸੀਂ ਉਹਨੂੰ ਕਿੱਦਾਂ ਲੈਣਾ ਹੈ, ਹਨਾ, ਕਿ ਤੁਹਾਡੇ ਉੱਤੇ ਆ ਤੁਸੀਂ, ਮਤਲਬ ਹਾਊ ਯੂ ਗੋਨਾ ਪਰਸੀਵ। ਪਰ ਹੁਣ ਜਿਵੇਂ ਮੈਂ ਤੁਹਾਨੂੰ ਕੱਲ ਦੇ ਵਿੱਚ ਜਾਂ ਬੰਦੇ ਹੁੰਦੇ ਆ ਕੁਛ ਵੀ ਹੁੰਦੇ ਆ ਨਾ, ਉਹ ਤੁਹਾਨੂੰ ਦੇਖਦੇ ਵੀ ਰਹਿੰਦੇ ਆ ਕਿ ਹਨਾ ਜਾਂ ਕਿੱਦਾਂ ਵੀ ਆ ਕੁਛ ਵੀ ਆ, ਤੇ ਬਟ ਉਹ ਮੇਰੇ, ਮੈਂ ਚਲੋ ਮੈਂ ਐਗਰੀ, ਪਰ ਮੇਰਾ ਕਹਿਣ ਦਾ ਮਤਲਬ ਕਿ ਕਦੀ ਕਿਸੇ ਨੂੰ ਵੇਟ ਘੱਟ ਵੱਧ ਨੂੰ ਲੈ ਕੇ ਮੈਨੂੰ ਲੱਗਦਾ ਨਹੀਂ ਕਿ ਆਪਾਂ ਕਿਸੇ ਨੂੰ ਪਰਸਨਲ ਕਿਸੇ ਦੀ ਫਿਜ਼ੀਕ ਦੇ ਉੱਤੇ ਆਪਾਂ ਨੂੰ ਕਮੈਂਟ ਕਰਨਾ ਚਾਹੀਦਾ। ਹਰ ਇੱਕ ਨੂੰ ਪਤਾ ਹੁੰਦਾ ਸਾਡੇ ਲਈ ਕੀ ਚੰਗਾ ਕੀ ਮਾੜਾ ਨਾ।
0: ਪਤਾ ਕਿ ਦੇਖੋ ਵੇਖੋ ਉਹਦੇ ਵਿੱਚ ਫੇਰ ਅੱਗੇ ਆਪਾਂ ਥੋੜਾ ਜਿਹਾ ਹੋਰ ਇਹਨੂੰ ਖੋਲ ਲੈਂਦੇ ਹਾਂ। ਮੈਂ ਇਸ ਕਰਕੇ ਕਿਉਂਕਿ ਤੁਹਾਨੂੰ ਨਹੀਂ ਮੈਂ ਕਹਿ ਰਿਹਾ, ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਮੰਨ ਲਓ ਤੁਹਾਨੂੰ ਜਿਹੜੇ ਡੇਲੀ ਮਿਲਦੇ ਆ ਤੁਹਾਡੇ ਆਂਢ ਗੁਆਂਢ ਵਾਲੇ ਆ, ਤੁਸੀਂ ਉਹਨਾਂ ਨੂੰ ਮੈਨੇਜ ਕਰ ਲਿਆ, ਜਾਂ ਉਹ ਮੈਨੇਜ ਹੋ ਜਾਣਗੇ, ਤੁਸੀਂ ਅੱਜ ਗੁੱਸਾ ਕੀਤਾ ਨਾ, ਤੁਹਾਡੀ ਸ਼ਕਲ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵਾ ਵੀ ਤੁਸੀਂ ਗੁੱਸਾ ਕੀਤਾ ਵਾ, ਯਕੀਨ ਮੰਨਿਓ ਕੱਲ੍ਹ ਨਹੀਂ ਤੁਹਾਨੂੰ ਕਹਿਣਗੇ, ਉਹ ਹਟ ਜਾਂਦੇ ਅਗਲੇ ਦਿਨ ਹੀ। ਪਰ ਇਸ ਤਰੀਕੇ ਦੇ ਨਾਲ ਤੁਸੀਂ ਬਾਕੀ ਸਾਰੀ ਦੁਨੀਆ ਨੂੰ ਮੈਨੇਜ ਨਹੀਂ ਕਰ ਸਕਦੇ।
2: ਐਗਜ਼ੈਕਟਲੀ,
0: ਸਭ ਤੋਂ ਸੌਖਾ ਆ ਆਪਣੇ ਆਪ ਨੂੰ ਮੈਨੇਜ ਕਰਨਾ। ਹੁਣ ਇਸ ਚੀਜ਼ ਦੇ ਉੱਤੇ ਮੰਨ ਲਓ ਵੀ ਤੁਸੀਂ, ਤੁਹਾਡਾ ਜਿਹੜਾ ਵਿਚਾਰ ਆ ਵੀ ਕਿਸੇ ਨੂੰ ਕਿਸੇ ਦੇ ਭਾਰ ਦੇ ਉੱਤੇ ਕਿਸੇ ਸਰੀਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਕਰਨਾ ਚਾਹੀਦਾ, ਮੈਂ ਕਹੂੰਗਾ ਵੀ ਕਿਸੇ ਨੂੰ ਕਿਸੇ ਦੇ ਕੱਦ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੀਦਾ, ਹੈਨਾ, ਕੋਈ ਕਹੂਗਾ ਕਿਸੇ ਨੂੰ ਕਿਸੇ ਦੇ ਰੰਗ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹੀਦਾ, ਕਿਸੇ ਦੇ ਜਾਤ ਬਰਾਦਰੀ ਦੇ ਉੱਤੇ ਕਿਸੇ ਨੂੰ ਕੋਈ ਕਮੈਂਟ ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਪਰ ਜਿਹੜੀ ਚੀਜ਼ ਦੇ ਅੱਗੇ ਆਪਾਂ ਨਹੀਂ ਲਾ ਦਿੰਦੇ ਆ ਨਾ, ਉਹ ਸਗੋਂ ਹੁੰਦਾ ਹੈ,
1: ਉਹ ਜ਼ਰੂਰ ਹੁੰਦੇ ਆ,
0: ਇਹੋ ਹੀ ਹੋ ਰਿਹਾ ਵਾ ਸਾਡੇ ਸਮਾਜ,
1: ਜਿਹੜੀ ਚੀਜ਼ ਤੋਂ ਆਪਾਂ ਭੱਜਦੇ ਆ ਨਾ ਉਹ ਮੁੜ ਮੁੜ ਕੇ ਆਪਾਂ ਨੂੰ ਟੱਕਰਦੀ ਹੈ।
0: ਸੋ ਕੁੱਲ ਮਿਲਾ ਕੇ ਕਰਨਾ ਹੀ ਆਪਣੇ ਆਪ ਨੂੰ ਠੀਕ ਹੁੰਦਾ, ਕਰਨ ਹੀ ਦੁਨੀਆ ਨੂੰ ਠੀਕ ਚੱਲ ਜਾਂਦੇ ਆ। ਸੋ ਉੱਥੇ ਇਹ ਪੰਗਾ ਉੱਥੇ ਪੈਂਦਾ। ਸੋ ਬੇਸਿਕਲੀ ਹੁਣ ਕਈ ਨਾ ਇੱਦਾਂ ਦੇ, ਤੁਸੀਂ ਇੱਥੇ ਸਾਰੇ ਜਣੇ ਕਰੀ ਆਪਣਾ ਆਪੋ ਆਪਣਾ ਆਪਾਂ ਅਨੈਲਿਸਿਸ ਕਰਕੇ ਵੇਖੀਏ, ਕਈ ਬੰਦੇ ਨਾ ਤੁਹਾਡੇ ਇੱਦਾਂ ਦੇ ਹੁੰਦੇ ਆ, ਜਿੱਦਾਂ ਮੰਨ ਲਓ ਜਸਵਾਲ ਸਾਹਿਬ ਨੇ, ਆਪਾਂ ਇਹਨਾਂ ਨੂੰ ਮਿਲਦੇ ਹਾਂ ਜਾਂ ਫਿਰ ਔਨ ਏਅਰ ਵੀ ਆਪਾਂ ਇਹਨਾਂ ਨੂੰ ਜਿੱਦਾਂ ਦਾ ਮਰਜ਼ੀ ਮਜ਼ਾਕ ਕਰ ਲੈਂਦੇ ਹਾਂ ਇਹਨਾਂ ਦੇ ਸਰੀਰ ਨੂੰ ਲੈ ਕੇ, ਤੁਸੀਂ ਵੇਖਿਆ ਕਦੀ ਉਸ ਬੰਦੇ ਨੇ ਗੁੱਸਾ ਕੀਤਾ ਹੋਵੇ? ਨਹੀਂ ਕਰਦਾ, ਹੈਨਾ। ਹੁਣ ਲਾਲਜੀ ਆ, ਲਾਲਜੀ ਨੂੰ ਆਪਾਂ ਜਿੱਦਾਂ ਦਾ ਮਰਜ਼ੀ ਮਜ਼ਾਕ ਕਰ ਲੈਂਦੇ ਹਾਂ, ਉਹ ਬੰਦੇ ਨਹੀਂ ਗੁੱਸਾ ਕਰਦੇ, ਤੁਸੀਂ ਇਹ ਦੱਸੋ ਵੀ ਉਹਨਾਂ ਦੀ ਇਮੇਜ ਕੀ ਆ ਤੁਹਾਡੇ ਦਿਮਾਗ ਦੇ ਵਿੱਚ, ਓਨੈਸਟਲੀ ਦੱਸੋ।
2: ਮੇਰੀ ਇਮੇਜ ਇਹ ਹੈ ਕਿ ਉਹ ਮੋਰ ਰਿਸੀਵਰ ਪਰਸਨ, ਓਪਨ ਪਰਸਨ ਆ ਨਾ,
0: ਓਪਨ ਪਰਸਨ ਨੇ। ਮੈਨੂੰ ਲੱਗਦਾ ਵੀ ਮੈਂ ਜਿੰਨਾ ਕੁ ਬੰਦਿਆਂ ਨੂੰ ਜਾਣਦਾ ਉਹਨਾਂ ਦੇ ਵਿੱਚੋਂ ਇਹ ਉਹ ਬੰਦੇ ਨੇ ਜਿਹੜੇ ਖੁਸ਼ ਦਿਲ ਬੰਦੇ ਆ, ਜਿਹੜੇ ਮਸਤ ਮੌਲਾ ਨੇ, ਖੁਸ਼ ਦਿਲ ਤੁਹਾਡਾ ਜੀ ਮੇਰਾ, ਮਤਲਬ ਮੇਰਾ ਦਿਲ ਕਰਦਾ ਵੀ ਇਸ ਪੱਖੋਂ ਮੈਂ ਇਹਨਾਂ ਵਰਗਾ ਹੋਵਾਂ, ਕਾਸ਼ ਮੈਂ ਇਹਨਾਂ ਵਰਗਾ ਹੋ ਪਾਵਾਂ। ਸੋ ਇਹਦਾ ਮਤਲਬ ਇਹ ਕਿ ਜਦੋਂ ਆਪਾਂ ਵਧੀਆ ਰਿਸੀਵਰ ਬਣ ਜਾਂਦੇ ਹਾਂ ਕਿਸੇ ਵੀ ਚੀਜ਼ ਨੂੰ ਆਪਾਂ, ਇਸ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੀਆਂ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲਾਂ ਨਹੀਂ ਹੋਣਗੀਆਂ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਕਿਸੇ ਦੀ ਬੈਕ ਸਟੋਰੀ ਸਮਝੇ ਬਿਨਾਂ ਕਿਸੇ 'ਤੇ ਕਮੈਂਟ ਕਰਤਾ ਜਾਂ ਕਿੱਦਾਂ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਉਹੀ ਕਜੀਏ ਨੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਨੇ। ਉਹਦੇ ਬਾਵਜੂਦ ਵੇਖੋ ਜਿੰਨੇ ਜਿੰਨੇ ਜਦੋਂ ਅਤੇ ਜੋ ਸਮਝ ਲਿਆ ਉਹ ਉਸੇ ਚੀਜ਼ ਦਾ ਵਿਨਰ ਆ। ਹੁਣ ਇੱਦਾਂ ਨਹੀਂ ਹੋ ਸਕਦਾ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਪੁਆੜੇ ਹੈਗੇ ਆ ਅਤੇ ਕਿਸੇ ਦੇ ਨਹੀਂ ਹੈਗੇ, ਹਰ ਇੱਕ ਹਿਊਮਨ ਬੀਇੰਗ ਦੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਚੱਲ ਰਿਹਾ। ਗੱਲ ਸਿਰਫ ਇਹ ਆ ਕਿ ਕਿੰਨੇ ਉਹਨਾਂ ਪੰਗਿਆਂ ਨੂੰ ਲੈ ਕੇ ਵਿਚਾਰਗੀ ਪ੍ਰਵਾਨ ਕਰ ਲਈ, ਆਪਣੇ ਆਪ 'ਚ ਵਿਚਾਰਾ ਬਣ ਗਿਆ, ਅਤੇ ਕਿੰਨੇ ਉਹਨਾਂ ਚੀਜ਼ਾਂ ਨੂੰ ਸਾਈਡ 'ਤੇ ਕਰਕੇ ਕਿਹਾ ਵੀ ਯਾਰ ਕਿਸੇ ਨੂੰ ਥੋੜ੍ਹੀ ਪਤਾ ਮੇਰੀ ਸਿਚੁਏਸ਼ਨ ਦਾ, ਮੈਂ ਆਪਣੀ ਜ਼ਿੰਦਗੀ 'ਤੇ ਮੈਂ ਜੀਵਾਂ, ਬਾਕੀ ਤਾਂ ਬਾਅਦ 'ਚ ਵੇਖੀ ਜਾਊਗੀ। ਸੋ ਹੁੰਦਾ ਵੀ ਇੱਦਾਂ ਹੀ ਆ।
1: ਇੱਕ ਪੱਖ ਇਹ ਵੀ ਹੈ ਕਿ ਜੇ ਤੁਹਾਨੂੰ ਲੱਗੇ ਕਿ ਸਾਹਮਣੇ ਵਾਲਾ ਜੇ ਮਤਲਬ ਬੋਲ ਰਿਹਾ ਕਿ ਪਤਾ ਉਸਦੀ ਕੇਅਰ ਹੋਏ,

0: ਚੱਲਦਾ ਪਿਆ ਸੀਗਾ ਪਰ ਮੈਨੂੰ ਜਿੱਦਾਂ ਹੁਣ ਥੋੜੀ ਗਰਮੀ ਜੀ ਸੀਗੀ ਤੇ ਮੈਂ ਉਸ ਹਿਸਾਬ ਨਾਲ ਮਤਲਬ ਕਿ ਆਪਾਂ ਚਲੋ ਘਰੇ ਬੈਠੇ ਹਨਾ ਕੱਪੜੇ ਵਗੈਰਾ ਪਾਏ ਤੇ ਮੰਮੀ ਨੇ ਈਜ਼ਲੀ ਕਹਿ ਤਾ ਮੰਮੀ ਕਹਿੰਦੇ ਮੈਨੂੰ ਲੱਗਦਾ ਕੁਲਬੀਰ ਨਾ ਤੇਰੇ ਸਰੀਰ ਚ ਪਾਣੀ ਭਰਨਾ ਸ਼ੁਰੂ ਹੋ ਗਿਆ ਆਈ ਟੁੱਕ ਇਟ ਅਦਰ ਵੇ ਕਿ ਮੈਂ ਪੋਜ਼ਿਟਿਵ ਲਿਆ ਉਹਨੂੰ ਕਿ ਸ਼ੀ ਕੰਸਰਨਡ ਤੇ ਮੈਨੂੰ ਏਦਾਂ ਮੰਮੀ ਨੇ ਕਿਹਾ ਮੈਂ ਕਿਹਾ ਨਹੀਂ ਮੰਮੀ ਇਹ ਨਾ ਮੈਡੀਸਨ ਦਾ ਸਾਈਡ ਇਫੈਕਟ ਹੈ ਇਟਸ ਗੋਨਾ ਬੀ ਦੇਅਰ ਪਰ ਮੈਨੂੰ ਉਹੀ ਮੈਨੂੰ ਕੋਈ ਮੈਨੂੰ ਬਾਹਰੋਂ ਕਹਿੰਦਾ ਤੇ ਮੈਂ ਉਹਨੂੰ ਫੈਂਸਿਵ ਲੈਣਾ ਸੀਗਾ ਡੈਫੀਨੇਟਲੀ ਹਾਂ ਹਾਂ ਸਾਈਕਲੀ ਐਗਜੈਕਟਲੀ ਐਗਜੈਕਟਲੀ ਪਰ ਮੈਂ ਉਹੀ ਕਹਿੰਦੀ ਹਾਂ ਹਾਂਜੀ ਬੋਲੋ
1: ਇਹੋ ਪ੍ਰੋਬਲਮ ਹੈ ਆਪਾਂ ਨਾ ਜੇ ਅੱਜ ਦੇ ਵਿਸ਼ੇ ਦੇ ਉੱਤੇ ਵੀ ਜੇ ਆਪਾਂ ਆਪਣੇ ਆਪ ਨੂੰ ਸਹੀ ਰੱਖੀਏ ਨਾ ਬੇਸਿਕਲੀ ਕਿਉਂਕਿ ਇਹਦੇ ਉੱਤੇ ਜ਼ੋਰ ਆਪਾਂ ਤਾਂ ਜ਼ਿਆਦਾ ਦੇ ਰਹੇ ਹਾਂ ਕਿਉਂਕਿ ਪੰਗਾ ਹੀ ਸਾਰਾ ਇੱਥੋਂ ਪੈਂਦਾ ਵੀ ਲੋਕ ਕੀ ਕਹਿਣਗੇ
2: ਗੱਲ ਉੱਤੇ ਹੈਲਥ ਦੇ ਹੈਲਥ ਤੇ ਸਾਈਡ ਲਾਈਨ ਹੋ ਜਾਂਦੀ ਆ ਜਦੋਂ ਮਜਬੂਰੀ ਉਹ ਸਾਈਡ ਲਾਈਨ ਲੇਕਿਨ ਇੱਕ ਹਾਂ ਵਾਕਈ ਕਿ ਇੱਕ ਸੋਸ਼ਲ ਇੰਨਾ ਜ਼ਿਆਦਾ ਆਪਾਂ ਇੰਪੈਕਟ ਆਪਣੇ ਉੱਤੇ ਲੈ ਲੈਂਦੇ ਨਾ ਸਿਰ ਤੇ ਬਿਠਾ ਲੈਂਦੇ ਗੱਲ ਨੂੰ ਕਿ ਉਲਟਾ ਆਪਣਾ ਨੁਕਸਾਨ ਹੀ ਹੁੰਦਾ
1: ਤੇ ਇਹ ਪਹਿਲਾਂ ਨਹੀਂ ਹੁੰਦਾ ਇਹ ਹੁਣ ਹੋ ਗਿਆ ਵਾ ਪਹਿਲੀਆਂ ਦੇ ਵਿੱਚ ਕਦੀ ਕੋਈ ਕਿਸੇ ਨੂੰ ਕਮੈਂਟ ਨਹੀਂ ਕਰਦਾ ਹੁੰਦਾ ਇਦਾਂ
0: ਸਟੋਰ ਚ ਵੜੇ
2: ਹਨਾ
0: ਜੱਜ ਜੀ ਨੇ ਕਿਹਾ ਸਟੋਰ ਚ ਵੜੇ ਵਿਦਆਊਟ ਮਤਲਬ ਕਿ ਹਨਾ ਜੱਜਮੈਂਟਲ ਮਤਲਬ ਕਮੈਂਟ ਦੇਤਾ ਨਾ ਕਿ ਕਹਿਤਾ ਕਿ ਤੁਹਾਡੇ ਨਾਪ ਦਾ ਮੇਰੇ ਕੋ ਹਨਾ ਸਾਡੇ ਕੋ ਸਾਈਜ਼ ਨਹੀਂ ਹੈਗਾ ਹਨਾ
1: ਹਾਂ ਹੁਣ ਇਹ
0: ਹੋ ਸਕਦਾ ਕਿ ਤੁਸੀਂ ਕਿਸੇ ਲਈ ਵੀ ਲੈਣ ਆਏ ਹੋਵੋ
1: ਨਹੀਂ ਕਿਸੇ ਲਈ ਵੀ ਲੈਣ ਆਏ ਉਹ ਤੇ ਗੱਲ ਬਾਅਦ ਦੀ ਆ ਹੁਣ ਮੰਨ ਲਓ ਇਹਨਾਂ ਦਾ ਵੀ ਜਵਾਬ ਕੁਝ ਹੋਰ ਹੋ ਸਕਦਾ ਸੀ ਨਾ ਮੰਨ ਲਓ ਉਹਨੇ ਬਣਦਾ ਇਹਨਾਂ ਨੂੰ ਉਸੇ ਵੇਲੇ ਗੁੱਸਾ ਆਇਆ ਕਿਉਂਕਿ ਬੈਕ ਐਂਡ ਤੇ ਪਹਿਲਾਂ ਸਟੋਰੀ ਸੀ
2: ਕਿਉਂਕਿ ਦੋ ਤਿੰਨ ਇੱਕ ਹੁੰਦਾ ਨਾ ਦੋ ਤਿੰਨ ਦੁਕਾਨਾਂ ਤੁਸੀਂ ਆਲਰੇਡੀ ਘੁੰਮੇ ਹੋ ਉੱਥੇ ਵਾਕਈ ਤੁਹਾਡੇ ਸਾਈਜ਼ ਦਾ ਨਹੀਂ ਮਿਲਿਆ
1: ਉਹਦਾ ਥੋੜੀ ਕਸੂਰ ਹੈ
2: ਉਹ ਚੌਥੀ ਦੁਕਾਨ ਤੇ ਸੀਗੇ ਉਹ ਤੁਹਾਨੂੰ ਜੇ ਹੁਣ ਤੁਹਾਡੇ ਦਿਮਾਗ ਚ ਸੀਗੀ ਉਹਨੇ ਤੁਹਾਨੂੰ ਵਿਜੂਅਲ ਦੇ ਦਿੱਤੇ ਕਿ ਹਾਂ ਨਹੀਂ ਹੈ ਤੇਰੇ ਲਈ ਹੈਨਾ ਤੇ ਉਹ ਤੁਹਾਨੂੰ ਜ਼ਿਆਦਾ ਚੁੱਭੀ ਉਹ ਗੱਲ ਉਹ ਚੀਜ਼ ਹੈ ਕਿਉਂਕਿ ਬੈਕ ਮਾਈਂਡ ਦੇ ਵਿੱਚ ਆਲਰੇਡੀ ਤੁਸੀਂ ਸਟਰਗਲ ਕਰਕੇ ਆਏ
1: ਹੋ ਥੈਂਕ ਯੂ ਭੈਣ ਜੀ
0: ਥੈਂਕ ਯੂ
1: ਤੁਹਾਡਾ ਕਾਲ ਕਰਨ ਦੇ ਲਈ ਹੁਣ ਇਹਦਾ ਜਵਾਬ ਇਹ ਵੀ ਵੇਖੋ ਮੇਰੇ ਦਿਮਾਗ ਚ ਵੀ ਹੋ ਸਕਦਾ ਵਾ ਆਪਾਂ ਅਲੱਗ ਅਲੱਗ ਐਂਗਲਾਂ ਤੋਂ ਵੇਖਦੇ ਹਾਂ ਤੇ ਇਹਦਾ ਤੁਸੀਂ ਇੱਦਾਂ ਵੀ ਲੈ ਸਕਦੇ ਸੀ ਵੀ ਯਾਰ ਕਿੰਨੀ ਚੰਗੀ ਆ ਮੇਰਾ ਨੇ ਟਾਈਮ ਸੇਵ ਕਰਤਾ ਇਹ ਵੀ ਹੋ ਸਕਦਾ ਸੀ ਹਨਾ ਵੀ ਮੈਂ ਅੰਦਰ ਐਵੇਂ ਘੰਟਾ ਲਾ ਕੇ ਲੱਭਦੀ ਲੁਭਦੀ ਫਿਰਾਂ ਫਿਰ ਮੈਂ ਆ ਕੇ ਇਹਨੂੰ ਪੁੱਛਾਂ ਵੀ ਸੋਰੀ ਮੈਨੂੰ ਆਹ ਸਾਈਜ਼ ਨਹੀਂ ਲੱਭਾ ਫਿਰ ਵੀ ਤੁਹਾਨੂੰ ਇਹੋ ਹੀ ਕਹਿਣਾ ਸੀ ਹੈਨਾ ਜਾਂ ਫਿਰ ਤੁਸੀਂ ਆਪਣੇ ਦਿਮਾਗ ਦੇ ਵਿੱਚ ਇਹ ਵੀ ਚੀਜ਼ ਸੋਚ ਸਕਦੇ ਹੋ ਮੰਨ ਲਓ ਉਹਨੇ ਤੁਹਾਨੂੰ ਕਿਹਾ ਵੀ ਸੋਰੀ ਡਾਰਲਿੰਗ ਤੇਰੇ ਸਾਈਜ਼ ਦੇ ਕੱਪੜੇ ਸਾਡੇ ਕੋਲ ਨਹੀਂ ਹੈਗੇ ਤੋ ਇੱਦਾਂ ਵੀ ਹੋ ਸਕਦਾ ਬੰਦਾ ਹੱਸ ਕੇ ਵੀ ਟਾਲ ਸਕਦਾ ਯੈਸ ਆਈ ਨੋ ਓਕੇ ਐਟਲੀਸਟ ਆਈ ਕੈਨ ਟਰਾਈ ਮਤਲਬ ਮੈਂ ਸੋਚਦਾ ਵੀ ਜਿਹੜਾ ਬੰਦਾ ਕੋਈ ਹਾਸੇ ਖੇਡੇ ਦੇ ਮੂਡ ਚ ਆ ਉਹ ਇੱਦਾਂ ਦੀ ਗੱਲ ਕਰ ਜੂਗਾ ਉਹਨੂੰ
2: ਹਾਂ ਉਹ ਵੀ ਕਈ ਵਾਰੀ ਹੁਣ ਜਿਵੇਂ ਇਸ ਦੇ ਵਿੱਚ ਨਾ ਇਹ ਵੀ ਹੁੰਦਾ ਹਾਂ ਡੈਫੀਨੇਟਲੀ ਇੱਕ ਜਿਵੇਂ ਉਹ ਪਹਿਲਾਂ ਗੱਲ ਹੋਈ ਸੀ ਕਿ ਕੇਅਰ ਵਾਲਾ ਤੁਹਾਨੂੰ ਪਤਾ ਲੱਗ ਜਾਂਦਾ ਵੈਸੇ ਫੇਸ ਤੋਂ ਵੀ ਕਿ ਕਿਹੜਾ ਬੰਦਾ ਜੇ ਕਹਿ ਰਿਹਾ ਅਗਰ ਕਿ ਮਤਲਬ ਟਾਈਮ ਸੇਵ ਕਰਨ ਵਾਲੀ ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਹੈ ਇੱਕ ਤੁਹਾਨੂੰ ਫੇਸ਼ੀਅਲ ਐਕਸਪ੍ਰੈਸ਼ਨ ਵੀ ਕਈ ਵਾਰੀ ਕਹਿੰਦੇ ਨਾ ਕਿ ਬੋਲਣ ਤੋਂ ਪਹਿਲਾਂ ਕਈ ਵਾਰੀ ਤੁਹਾਡਾ ਚਿਹਰਾ ਦੱਸ ਦਿੰਦਾ ਕਿ ਕਿਸ ਵਿੱਚ
1: ਤੇ ਉਹ ਠੀਕ ਹੈ ਜੈਸੀ ਉਹ ਚੀਜ਼ ਮੈਂ
2: ਮੰਨਦਾ ਵੀ ਕਿ ਪਤਾ ਉਹ ਵੈਸੇ ਹੀ
1: ਪਰੇਸ਼ਾਨ ਹੋਏ ਦੇ ਨਾਲੋਂ ਤੁਹਾਡੇ ਸ਼ਬਦਾਂ ਦੇ ਨਾਲੋਂ ਅਗਲੇ ਦੇ ਜਿਹੜੀ ਬੋਡੀ ਲੈਂਗੁਏਜ ਉਹ ਜ਼ਿਆਦਾ ਮੈਟਰ ਕਰਦੀ ਹੈ ਹਨਾ ਪਰ ਚਲੋ ਆਪਾਂ ਉਹ ਮੰਨ ਲੈਂਦੇ ਹੁੰਦੀ ਆ ਗੱਲ ਹੈ ਨਾ ਹੋਊਗੀ ਵੀ ਉਦਾਂ ਹੀ ਪਰ ਜੇ ਫਿਰ ਜਿਹੜੀ ਕੁਲਵੀਰ ਜੀ ਗੱਲ ਕਰ ਰਿਹਾ ਵੀ ਬੈ ਤੁਹਾਨੂੰ ਕੀ ਪਤਾ ਬੈਕ ਐਂਡ ਤੇ ਕਿਸੇ ਦੇ ਕੀ ਚੱਲ ਰਿਹਾ ਹੋ ਸਕਦਾ ਵਾ ਵੀ ਉਹਦੇ ਤੋਂ ਉਹਦੇ ਕੋਲ ਪਹਿਲਾਂ ਹੀ ਦੋ ਗਾਹਕ ਇੱਦਾਂ ਦੇ ਆਏ ਹੋਣ
2: ਟਾਈਮ ਵੇਸਟ ਕੀਤਾ ਆਲਰੇਡੀ
1: ਜਿਹੜੇ ਘੰਟਾ ਲਾ ਕੇ ਤੇ ਫਿਰ ਉਹਦਾ ਟਾਈਮ ਵੇਸਟ ਕਰਕੇ ਗਏ ਹੋਣ ਤੇ ਉਸ ਲਿਹਾਜ਼ ਨਾਲ ਵੇਖੀਏ ਤੇ ਉਹਦੀ ਬੋਡੀ ਲੈਂਗੁਏਜ ਫਿਰ ਇੱਦਾਂ ਦੀ ਹੋਊਗੀ ਜਿੱਦਾਂ ਦੀ ਹੈਗੀ
2: ਹਨਾ
1: ਪਰ ਕੁੱਲ ਮਿਲਾ ਕੇ ਭਾਵੇਂ ਕੋਈ ਵੀ ਸਿਨੈਰੀਓ ਹੈ ABCD ਪਰ ਸਾਰੇ ਕੁਛ ਦੇ ਵਿੱਚ ਅਸੀਂ ਮੂਡ ਆਪਣਾ ਖਰਾਬ ਕੀਤਾ ਉਹਦਾ ਪਹਿਲਾਂ ਖਰਾਬ ਸੀ ਉਹਦਾ ਕੀ ਜਾਂਦਾ ਹਨਾ ਆਪਾਂ ਮੁੜ ਕੇ ਇੱਥੋਂ ਤੱਕ ਵੀ ਸੋਚਿਆ ਹੋਊਗਾ ਵੀ ਇਹਨਾਂ ਦੀ ਦੁਕਾਨ ਤੇ ਨਹੀਂ ਗਾ ਹੋਣਾ ਮੈਂ ਤੇ ਪਤਲੀ ਹੋ ਕੇ ਵੀ ਨਹੀਂ ਆਉਣਾ
2: ਸੋਚਿਆ ਮੈਂ ਤੇ ਗਈ ਨਹੀਂ ਮੁੜ ਕੇ ਕਿੰਨੀ ਸੇਲ ਆਈ ਮੈਂ ਕਿ ਦਫਾ ਕਰੋ ਜਾਣਾ ਹੀ ਨਹੀਂ
1: ਉਲਟਾ ਤੁਸੀਂ ਉਹਦੀ ਦੁਕਾਨ ਤੇ ਅੱਗੋਂ ਐ ਲੰਘਦੇ ਹੋਣੇ ਹੋ ਟੇਢਾ ਜਿਹਾ ਵੇਖ ਕੇ ਵੀ ਵੇਖਿਆ ਮੈਂ ਤੇਰੀ ਦੁਕਾਨ ਤੇ ਨਹੀਂ ਵੜੀ ਬਾਅਦ ਚ ਪਰ ਉਹਨੂੰ ਕੀ ਫਰਕ ਪਿਆ
2: ਕੁਛ ਨੀ ਫਰਕ ਉਹ ਤਾਂ ਇੰਪਲੋਈ ਹੈ ਉਹ ਕਿਹੜੀ ਮਾਲਕ
1: ਹੋ ਸਕਦਾ ਉਹ ਚਲੀ ਵੀ ਗਈ ਹੋਵੇ ਉਹ ਤੋਂ ਹੋਰ ਕੋਈ ਕੰਮ ਕਰ ਰਿਹਾ ਹੋਵੇ
2: ਹਾਂ ਵਾਕਈ ਇਹ ਗੱਲ ਮਤਲਬ ਮੈਨੂੰ ਹਾਈਲਾਈਟਡ ਪੁਆਇੰਟ ਲੱਗਿਆ ਇਹ ਗੱਲ ਤੋਂ ਜਿਹੜੀ ਮਤਲਬ ਮੈਂ ਤੇ ਆਪਣੇ ਅੰਦਰ ਮਤਲਬ ਠੀਕ ਕਰਨ ਦੀ ਕੋਸ਼ਿਸ਼ ਕਰਾਂਗੀ ਕਿ ਹਰ ਇੱਕ ਪੱਖ ਤੋਂ ਤੁਹਾਡੇ ਉੱਤੇ ਕਿ ਤੁਸੀਂ ਉਸ ਪੱਖ ਤੋਂ ਕਿਸ ਵੇ ਚ ਤੁਸੀਂ ਲੈ ਰਹੇ ਹੋ ਗ੍ਰਾਸਪ ਕਰ ਰਹੇ ਹੋ ਭਾਵੇਂ ਤੁਹਾਨੂੰ ਕਿੰਨਾ ਹੀ ਨੈਗੇਟਿਵ ਹੋਇਆ ਨਾ ਕਿੰਨੀ

0: ਬਣਿਆ ਹੁੰਦਾ, ਉਹ ਵੀ ਅਭਿਆਸ ਨਾਲ ਬਣਿਆ ਹੁੰਦਾ, ਸਾਨੂੰ ਪਤਾ ਹੀ ਨਹੀਂ ਲੱਗਦਾ ਹੌਲੀ ਹੌਲੀ ਹੌਲੀ ਹੌਲੀ। ਜਦੋਂ ਮੰਨ ਲਓ ਹੁਣ ਮੈਂ ਸੋਰੀ ਤਾਂ ਕਿਸੇ ਨੂੰ ਇਹ ਚੀਜ਼ ਚੰਗੀ ਨਹੀਂ ਲੱਗਦੀ, ਪਰ ਮੈਂ ਇਹ ਚੀਜ਼ ਜਦੋਂ ਸੈਲਫ ਅਨੈਲਿਸਿਸ ਕਰਦਾ ਤੇ ਮੈਂ ਇਹਦਾ ਇਹੋ ਤੱਤ ਕੱਢਦਾ ਵੀ ਜੇ ਸਾਨੂੰ ਟੋਕਣ ਵਾਲੇ ਸਾਡੇ ਆਲੇ ਦੁਆਲੇ ਹੋਣ ਨਾ ਤੇ ਫਿਰ ਇਹਨੂੰ ਆਪਾਂ ਠੀਕ ਕਰ ਸਕਦੇ ਹਾਂ। ਹੁਣ ਹੁਣ ਇਹ ਵੀ ਅੱਜ ਕੱਲ੍ਹ ਇਹ ਵੀ ਰਿਵਾਜ਼ ਨਹੀਂ ਰਿਹਾ ਵੀ ਕੋਈ ਕਿਸੇ ਨੂੰ ਟੋਕਦੇ ਨਾ ਵੀ ਨਹੀਂ ਇਹਨੂੰ ਆਹ ਚੀਜ਼ ਇੱਦਾਂ ਨਹੀਂ ਆ ਤੇ ਆਪਾਂ ਉੱਥੇ ਝੱਟ ਗੁੱਸਾ ਕਰ ਜਾਂਦੇ। ਇਸ ਕਰਕੇ ਕੋਈ ਕਿਸੇ ਨੂੰ ਕਹਿਣੋ ਹੀ ਅੱਟ ਗਿਆ, ਪਰ ਪਹਿਲੀਆਂ ਦੇ ਵਿੱਚ ਸਾਡੀਆਂ ਆਦਤਾਂ ਠੀਕ ਹੋ ਜਾਂਦੀਆਂ ਸੀ। ਮੰਨ ਲਓ ਕੋਈ ਨਿਆਣੇ ਨੂੰ ਝਮੱਕੇ ਮਾਰਨ ਦੀ ਆਦਤ ਪੈ ਜਾਂਦੀ ਸੀ, ਮਾਂ ਪਿਓ ਵਾਰ ਵਾਰ ਟੋਕਦਾ ਸੀ,
1: ਮਾਂ ਪਿਓ ਕੀ ਆਲੇ ਦੁਆਲੇ ਵਾਲੇ ਕੁਛ
0: ਆਲੇ ਦੁਆਲੇ ਵਾਲੇ ਟਿੱਚਰਾਂ ਕਰਦੇ ਸੀ, ਉਹ ਉਹਨਾਂ ਟਿੱਚਰਾਂ ਦੇ ਕਰਕੇ ਹੀ ਹਟ ਜਾਂਦਾ ਸੀ ਹਨਾ। ਨਿੱਕੇ ਹੁੰਦਿਆਂ ਮੈਨੂੰ ਕੋਈ ਤੁਹਾਨੂੰ ਕੋਈ ਹਰ ਇੱਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਗਲਤ ਆਦਤ ਨਿੱਕੀ ਨਿੱਕੀ ਜਿਹੀ ਪੈਂਦੀ ਹੈ, ਕਿਸੇ ਨੂੰ ਨਹੁੰ ਖਾਣ ਦੀ ਪੈਂਦੀ ਆ, ਕਿਸੇ ਨੂੰ ਮੰਨ ਲਓ ਅੱਖਾਂ ਚਮਕਣ ਦੀ ਪੈ ਗਈ ਆ, ਕਿਸੇ ਨੂੰ ਨੱਕ ਸੁਣਕਣ ਦੀ ਪੈ ਗਈ, ਕੁਛ ਵੀ ਹੋ ਸਕਦਾ। ਉਹ ਚੀਜ਼ਾਂ ਕਹਿ ਕੇ ਹਟਾ ਦਿੱਤੀਆਂ ਜਾਂਦੀਆਂ ਸੀ, ਪਰ ਹੁਣ ਜੋ ਸਨੈਰੀਓ ਬਣ ਗਿਆ ਵਾ, ਅਸੀਂ ਵੱਡੇ ਹੋ ਗਏ ਹਾਂ, ਅਸੀਂ ਆਪਣੇ ਆਪ ਨੂੰ ਵੱਡੇ ਸਮਝਣ ਲੱਗ ਪਏ ਹਾਂ, ਅਤੇ ਮੈਨੂੰ ਲੱਗਦਾ ਵੀ ਜਿਹੜੀਆਂ ਪੱਕੀਆਂ ਆਦਤਾਂ ਨੇ ਨਾ ਉਹ ਕਹਿ ਕੇ ਇੱਕ ਦੂਸਰੇ ਨੂੰ ਹਟਾਈਆਂ ਜਾ ਸਕਦੀਆਂ।
1: ਵੱਡੇ ਦੀ ਕੀ ਗੱਲ ਹੈ, ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਕੁਛ ਕਹਿ ਦਿਉ ਤਾਂ ਉਹ ਕਹਿ ਦਿੰਦੇ ਆ ਯੂ ਹਰਟ ਮਾਈ ਫੀਲਿੰਗਸ,
0: ਪਰ ਉਹ ਸਾਡੇ ਤੋਂ ਲੈ ਰਹੇ ਨੇ ਨਾ।
1: ਹੁਣ
0: ਜਦੋਂ ਮੰਨ ਲਓ ਆਪਾਂ ਫੋਰ ਐਗਜ਼ਾਮਪਲ ਜਦੋਂ ਮੰਨ ਲਓ ਮੈਂ ਘਰ ਜਾ ਕੇ ਦੱਸਿਆ ਵੀ ਉਹਨੇ ਮੇਰੀ ਇੱਦਾਂ ਫੀਲਿੰਗ ਹਰਟ ਕਰਤੀਆਂ ਦੁਕਾਨ ਵਾਲੇ ਨੇ, ਤਾਂ ਬੱਚੇ ਨੇ ਨੋਟ ਕਰ ਲਿਆ, ਹੁਣ ਉਹਦੀਆਂ ਵੀ ਫੀਲਿੰਗ ਹਰਟ ਹੀ ਹੋਣਗੀਆਂ ਜਦੋਂ ਕਿਤੇ ਉਹਨੂੰ ਕੋਈ ਕਹਿ ਦੂਗਾ ਵੀ ਤੂੰ ਬਹੁਤ ਨਿੱਕਾ ਹੈ, ਤੇਰੇ ਲਈ ਨੇ ਕੱਪੜੇ ਹੈਗੇ ਜਾ ਪਾ ਜਾ ਹੈ ਨਾ, ਉਹਨੇ ਵੀ ਸਟੋਰੀ ਲੈ ਲਈ। ਸੋ ਬੇਸਿਕਲੀ ਆਪਾਂ ਉਹ ਚੀਜ਼ ਸਟੋਰੀ ਅੱਗੇ ਤੋਂ ਅੱਗੇ ਉਹ ਹੀ ਟਰੈਵਲ ਕਰ ਰਹੀ ਹੁੰਦੀ ਹੈ ਨਾ।
1: ਬੱਚੇ ਨੂੰ ਕਹਿ ਦਿਓ ਤੁਸੀਂ ਕਿ ਉਹ ਬੇਬੀ, ਆਪਾਂ ਬੇਬੀ, ਹਾਓ ਯੂ ਕਾਲ ਮੀ ਬੇਬੀ, ਮਤਲਬ ਉਹਨਾਂ ਨੂੰ ਉਹ ਵੀ ਬੁਰਾ ਲੱਗਦਾ ਕਿ ਅਸੀਂ ਬੱਚੇ ਥੋੜੀ ਨਾ, ਤੁਸੀਂ ਸਾਨੂੰ ਜਵਾਕ ਕਿਵੇਂ ਕਹਿਤਾ।
0: ਕਿਸੇ ਤਰ੍ਹਾਂ ਤੇ ਉਹਨਾਂ ਨੂੰ ਇਹ ਮੈਸੇਜ ਗਿਆ ਨਾ ਕਿ ਬੇਬੀ ਹੋਣਾ ਗਲਤ, ਸਹੀ ਨਹੀਂ ਆ। ਵੱਡੇ ਜਿਹੜੇ ਨੇ ਉਹ ਬੇਬੀਆਂ ਨੂੰ ਐਵੇਂ ਜਿਹਾ ਹੀ ਸਮਝਦੇ ਆ, ਸ਼ਾਇਦ ਇਹੋ ਹੀ ਉਹਨਾਂ ਦੇ ਦਿਮਾਗ 'ਚ ਹੋਊਗਾ ਨਾ। ਸੋ ਬੇਸਿਕਲੀ ਇਹੋ ਹੀ ਸਾਈਕੀ ਜਿਹੜੀ ਆ ਉਹ ਹਰ ਇੱਕ ਚੀਜ਼ ਦੇ ਪਿੱਛੇ ਸੇਮ ਹੀ ਆ ਜਿਹੜੀ ਆਪਾਂ ਅੱਜ ਮੋਟਾਪੇ ਵਾਲੀ ਕਰ ਰਹੇ ਹਾਂ। ਸੋ ਜੇ ਤੁਸੀਂ ਬੜੇ ਉਹਨੂੰ ਦਲੇਰੀ ਦੇ ਨਾਲ ਤੁਸੀਂ ਆਪਣੇ ਆਪ 'ਚ ਤੁਸੀਂ ਕੌਨਫੀਡੈਂਟ ਹੋ, ਤੁਸੀਂ ਆਪਣੇ ਆਪ ਨੂੰ ਸੋਹਣਾ ਤੁਸੀਂ ਕੈਰੀ ਕਰ ਰਹੇ ਹੋ, ਤੁਸੀਂ ਤੰਦਰੁਸਤ ਹੋ, ਵੱਡੀ ਗੱਲ।
1: ਮੇਨ ਤਾਂ ਇਹ ਹੈ ਕਿ ਤੁਹਾਡੀ ਹੈਲਥ ਵਧੀਆ,
0: ਤੁਹਾਡੀ ਹੈਲਥ ਠੀਕ ਆ, ਅਤੇ ਕੋਈ ਚੱਕਰ ਨਹੀਂ।
1: ਵਧੀਆ ਕਮਾਈ ਹੋਈ ਹੈ ਕਿ ਤੁਹਾਡੀ ਹੈਲਥ, ਤੁਸੀਂ ਫਿਟ ਰਹੋਗੇ ਤੁਸੀਂ ਸਭ ਕੁਝ ਕਰ ਸਕਦੇ ਹੋ।
0: ਹੁਣ ਸਾਨੂੰ ਇੱਥੇ ਅਗਲੇ ਆਪਾਂ ਆ ਕੇ ਡਿਸਕਸ ਕਰਦੇ ਹਾਂ ਕਿ ਸਾਨੂੰ ਇਹ ਵੀ ਇੱਥੇ ਚੂਜ਼ ਕਰਨਾ ਪਊਗਾ ਕਿ ਆਪਾਂ ਸੋਹਣਾ ਦਿਖਣਾ ਚਾਹੁੰਦੇ ਹਾਂ ਜਾਂ ਤੰਦਰੁਸਤ ਰਹਿਣਾ ਚਾਹੁੰਦੇ ਹਾਂ।
1: ਹਾਂ,
0: ਮੰਨ ਲਓ ਤੁਹਾਨੂੰ ਮੈਂ ਆਪਸ਼ਨ ਦਿੰਦਾ ਵੀ ਅਸੀਂ ਜਾਂ ਤਾਂ ਤੁਸੀਂ ਤੰਦਰੁਸਤ ਰਹਿ ਲਓ ਅਤੇ ਜਾਂ ਫਿਰ ਤੁਸੀਂ ਉੱਦਾਂ ਦਾ ਸੋਹਣਾ ਦਿਖ ਲਓ ਜਿੱਦਾਂ ਦਾ ਤੁਹਾਨੂੰ ਸੋਹਣਾ ਚੰਗਾ ਲੱਗਦਾ, ਅਤੇ ਤੁਸੀਂ ਕੀ ਪਿੱਕ ਕਰੋਗੇ, ਤੁਸੀਂ ਬਾਕੀ ਸਾਰੇ ਜਾਣੇ ਮੈਂ ਸੋਚੋ ਵੀ ਆਪਾਂ ਕੀ ਪਿੱਕ ਕਰਾਂਗੇ ਇਹਦੇ ਵਿੱਚੋਂ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਉਹਨਾਂ ਚਿਰ ਵਾਪਸੀ ਕਰਦੇ ਹਾਂ, ਆਪਾਂ ਉਹਨਾਂ ਚਿਰ ਨਾਲ ਦੀ ਨਾਲ ਰੀਲ ਬਣਾ ਲਈਏ ਆਰਨੇਤ ਦੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: सुनो जी, गड्डी अक्षरा ज्वेलर्स वाल ले लो।
4: ओ जो हुकम मेरी सरकार।
3: ओ आ किधर, हैरी स्पार्क वाल जाना, तुसी आ किथे जा रहे हो?
4: अक्षरा ज्वेलर्स दी दूजी लोकेशन रिवर्स तंच।
3: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
4: आहो जी आहो,
3: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
2: यू आर लिसनिंग
1: हांजी हांजी हांजी हांजी हांजी हांजी रेडियो हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन
1: रेडियो हांजी
2: स्टे ट्यून्ड।
5: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਸਾਡੇ ਭਾਰ ਦੇ ਬਾਰੇ, ਭਾਰ ਘਟਾਉਣ ਦੇ ਬਾਰੇ, ਇਹੋ ਜਿਹੀ ਸੋਚ ਦੇ ਬਾਰੇ। ਅਤੇ ਆਓ ਆਪਾਂ ਅੱਗੇ ਵਧਾਉਂਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ, ਜਿਹਦੇ ਵਿੱਚ ਆਪਾਂ ਗੱਲਾਂ ਬਾਤਾਂ ਇਹ ਵੀ ਕਰ ਰਹੇ ਸਾਂ ਕਿ ਆਪਾਂ ਕਿਵੇਂ ਗਲਤ ਤਰੀਕੇ ਦੇ ਨਾਲ ਆਪਾਂ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਫਿਰ ਪੁੱਠੇ ਸਿੱਧੇ ਤਰੀਕੇ ਜਿੱਦਾਂ ਵੀ ਕੋਈ ਕਹਿ ਦੇ, ਮਤਲਬ ਸਾਨੂੰ ਮਤਲਬ ਲੱਗਦਾ ਕੱਲ੍ਹ ਨੂੰ ਕੋਈ ਵੀ ਕਹਿ ਦੇ ਵੀ ਇੰਨੇ ਕੁ ਪੈਸੇ ਦਿਉ ਅਤੇ ਮਤਲਬ ਤੁਹਾਡਾ ਭਾਰ ਆਪਾਂ ਘਟਾ ਦਾਂਗੇ, ਜੋ ਮਰਜ਼ੀ ਕੀਮਤ ਦੇਣੀ ਪਵੇ ਤਾਂ ਆਪਾਂ ਉਹਦੇ ਲਈ ਵੀ ਤਿਆਰ ਹੋ ਜਾਂਦੇ ਹਾਂ। ਸੋ ਹਾਲਾਂਕਿ ਹੁਣ ਜਿਹੜੇ ਇਹ ਵੀ ਆਪਾਂ ਇੰਜੈਕਸ਼ਨ ਦੀ ਵੀ ਗੱਲ ਕਰ ਰਹੇ ਹਾਂ ਅਤੇ ਇਹ ਸਸਤੇ ਨਹੀਂ ਗੇ, ਔਨ ਐਵਰੇਜ ਮੈਂ ਵੇਖ ਰਿਹਾ ਹਾਂ ਵੀ ਜੇ ਕੋਈ ਪ੍ਰੋਪਰ ਲਾਉਂਦਾ ਵਾ ਤਾਂ ਕਹਿੰਦੇ ਨੇ ਕਿ $6,000 to $7,000 ਸਾਲ ਦਾ ਖਰਚਾ ਵਾ।
6: ਹਾਂਜੀ, ਹੈਰਾਨਗੀ ਤਾਂ ਗੱਲ ਹੈ, ਇੰਡੀਆ ਦੇ ਵਿੱਚ ਵੀ ਬੜਾ ਮਤਲਬ ਤੇਜ਼ੀ ਨਾਲ ਲੋਕੀ ਇਹ ਯੂਜ਼ ਕਰ ਰਹੇ ਨੇ
5: ਜੋ ਇੱਥੇ ਚੱਲਦਾ ਨਾ। ਇੰਡੀਆ ਤਾਂ ਮੈਂ ਹੈਰਾਨ ਹੋਇਆ, ਮਤਲਬ ਥੋੜ੍ਹੇ ਸਾਲ ਪਹਿਲਾਂ ਦੀ ਗੱਲ ਆ, ਅਤੇ ਉੱਥੇ ਮਤਲਬ ਇੱਕ ਬੀਬੀ ਨੇ ਵਿਆਹ ਦੇ ਵਿੱਚ ਪੈਨਾਡੋਲ ਦਾ ਪੱਤਾ ਕੱਢਿਆ ਅਤੇ ਉਹਦੀਆਂ ਗੱਲਾਂ ਬਾਤਾਂ ਅਤੇ ਆਸ ਪਾਸ ਦੀਆਂ ਬੀਬੀਆਂ ਦੀ ਜੋ ਕਨਵਰਸੇਸ਼ਨ ਜਾਂ ਕਿੱਦਾਂ, ਮਤਲਬ ਆਲ ਟੂਗੈਦਰ ਉਹ ਪੱਤਾ ਪੈਨਾਡੋਲ ਦਾ ਇੱਥੋਂ ਵਾਲਾ ਉਹਦੇ ਕੋਲ ਹੋਣ ਦਾ ਮਤਲਬ ਇਹ ਲੱਗ ਰਿਹਾ ਸੀ ਵੀ ਜਿੱਦਾਂ ਉਹ ਉਹ ਇੱਕ ਅਲੱਗ ਕਲਾਸ 'ਚ ਫੋਲ ਕਰਦੀ ਆ, ਮਤਲਬ ਇਹ ਅਮੀਰੀ ਦੀ ਨਿਸ਼ਾਨੀ ਆ ਵੀ ਆਈ ਹੈਵ ਪੈਨਾਡੋਲ, ਹੈ ਨਾ, ਮੇਰੇ ਕੋਲ ਪੈਨਾਡੋਲ ਹੈ। ਮਤਲਬ ਉਸੇ 'ਤੇ ਕਿੰਨਾ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਉਹ ਓ ਮਾਈ ਗੋਡ ਯੂ ਹੈਵ ਪੈਨਾਡੋਲ, ਮਤਲਬ ਉੱਥੇ ਪੈਨਾਡੋਲ ਹੀ ਬੜੀ
6: ਸੋ ਮਲਟੀ ਵਿਟਾਮਿਨਸ ਦਾ ਵੀ ਸ਼ੋ ਆਫ ਕਰ ਦਿੰਦੇ,
5: ਹੈ ਨਾ, ਯੂ ਨੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਹੈ ਨਾ, ਉਹ ਯੇ ਮੈਂ ਵੀ ਸੁਣਿਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਮਤਲਬ ਉੱਥੇ ਉਸ ਚੀਜ਼ ਨੂੰ ਇੱਦਾਂ ਸਿਰਫ ਇਸ ਕਰਕੇ ਸ਼ਾਇਦ ਕਿਉਂਕਿ ਉਹ ਬਾਹਰੋਂ ਆਈ ਹੈ ਅਤੇ ਬਾਹਰ ਇਹ ਕਿਹਾ ਜਾਂਦਾ ਵੀ ਇਹਦਾ ਕੋਈ ਸਾਈਡ ਇਫੈਕਟ ਨਹੀਂ।
6: ਹਾਂ ਡੈਫੀਨੇਟਲੀ ਉਹ ਸ਼ੋ ਆਫ, ਅੱਜ ਕੱਲ੍ਹ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਦਵਾਈਆਂ ਨੂੰ ਵੀ ਆਪ ਇੱਕ ਸ਼ੋ ਆਫ ਦਾ ਜ਼ਰੀਆ ਬਣਾ ਰਹੇ ਨੇ ਲੋਕੀ।
5: ਦੇਖੋ ਜਿਹੜੀ ਕੋਈ ਵੀ ਯਾਸੀ ਦਵਾਈ ਹੈ ਨਾ, ਆਹ ਹੁਣ ਨਸ਼ਾ ਵਾ, ਆਈਸ ਆ, ਕੋਕੀਨ ਆ, ਕਹਿੰਦੇ ਨੇ ਇਹ ਵੀ ਇੱਕ ਦਿਨ ਜਿਹੜੇ ਦਵਾਈਆਂ ਦੇ ਰੂਪ 'ਚ ਨਿਕਲੀਆਂ, ਮਤਲਬ ਤੁਸੀਂ ਉਹ ਜਿਹੜਾ ਉਹ ਕਿਸੇ ਫਾਰਮੂਲਾ ਬਣਾਇਆ ਕਿਸੇ ਹੋਰ ਚੀਜ਼ ਦੇ ਲਈ ਹੁੰਦਾ ਵਾ, ਅਤੇ ਉਸ ਤੋਂ ਬਾਅਦ 'ਚ ਫਿਰ ਉਹ ਹੁਣ ਕੈਨਬੀਜ਼ ਨੇ, ਹੈ ਨਾ, ਜਾਂ ਆਪਣਾ ਜਿਹੜਾ ਤੇਲ ਆ ਇਹਦਾ ਕੈਨਬੀਜ਼ ਦਾ। ਸੋ ਇਹ ਸਾਰਾ ਕੁਛ ਜਿਹੜਾ ਵਾ ਇੱਕ ਸਮੇਂ 'ਤੇ ਇਲਾਜ ਦੇ ਲਈ ਬਣਾਇਆ ਗਿਆ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਹ ਕਿੱਦਾਂ ਅਤੇ ਕਿਹੜੇ ਰੂਪ ਦੇ ਵਿੱਚ ਕਿਵੇਂ ਇਸਤੇਮਾਲ ਕੀਤਾ ਜਾਣ ਲੱਗ ਪਿਆ। ਸੋ ਸਾਨੂੰ ਹੁਣ ਜਿੱਦਾਂ ਮੰਨ ਲਓ ਇੰਜੈਕਸ਼ਨ ਦੀ ਗੱਲ ਕਰੀਏ ਅਤੇ ਟਾਈਪ 2 ਦੇ ਲਈ ਜਿੱਥੇ ਉਹ ਕੰਮ ਆਉਂਦਾ ਉੱਥੇ ਇਹ ਵੀ ਵੇਖਣ ਦੇ ਵਿੱਚ ਆਇਆ ਵੀ ਉਸ ਤੋਂ ਬਾਅਦ ਫਿਰ ਉਹਦੇ ਨਾਲ ਭਾਰ ਮੈਨੇਜ ਹੋ ਗਿਆ ਅਤੇ ਹੁਣ ਆਪਾਂ ਬਾਕੀ ਚੀਜ਼ਾਂ ਸਾਈਡ 'ਤੇ ਕਰਤੀਆਂ ਅਤੇ ਆਪਾਂ ਕਹਿੰਦੇ ਵੀ ਓਕੇ ਲਿਆਓ ਪਹਿਲਾਂ ਭਾਰ ਮੈਨੇਜ ਕਰੀਏ, ਬਾਕੀ ਫਿਰ ਬਾਅਦ ਵਿੱਚ ਹੋ ਜੂਗਾ।
6: ਬਿਲਕੁਲ, ਵਾਕਈ ਹੁਣ ਜਿਹੜੀ ਚੀਜ਼ਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਇੰਨੀ ਦੇਰ ਦੀ, ਹੁਣ ਇਹ ਰੀਜ਼ਨ ਕਿਉਂ ਆਇਆ ਕਿ ਲੋਕਾਂ ਨੇ ਆਪਟ ਕਿਉਂ ਕੀਤਾ? ਕਈ ਵਾਰੀ ਤਾਂ ਹੈ ਕਿ ਹਾਂ ਮਤਲਬ ਹੈਲਥ ਇਸ਼ੂਜ਼ ਕਰਕੇ ਕਿਸੇ ਨੂੰ PCOS ਹੈ, ਕਿਸੇ ਨੂੰ ਡਾਇਬੀਟੀਜ਼ ਹੈ, ਉਸ ਦੇ ਵਿੱਚ ਉਹਨੂੰ ਜੇ ਰਿਵਰਸ ਕਰਨੀ ਹੈ ਤੇ ਭਾਰ ਘਟਾਉਣਾ ਪਏਗਾ, ਹੈ ਨਾ,
5: ਬੈਕ
6: ਪ੍ਰੋਬਲਮ ਹੈ ਕਿਸੇ ਨੂੰ, ਲਾਈਕ ਜਿਵੇਂ ਲੇਡੀਜ਼ ਦੇ ਵਿੱਚ ਹਾਰਮੋਨਲ ਇਸ਼ੂਜ਼ ਹੁੰਦੇ ਆ ਬਹੁਤ ਸਾਰੇ, ਉਹਦੇ ਕਰਕੇ ਵੀ ਕਈ ਵਾਰੀ
5: ਆਟੋ ਕਨਸੀਵ ਨਹੀਂ ਕਰ ਪਾਉਂਦਾ,
6: ਕਿਉਂਕਿ ਕਈ ਵਾਰੀ ਆਟੋ ਇਮਿਊਨ ਡਿਸੀਜ਼ ਦੇ ਵਿੱਚ ਵੀ ਹੁੰਦਾ ਕਿ ਤੁਹਾਨੂੰ ਜੇ ਦਵਾਈਆਂ ਜਿਹੜੀ ਤੁਸੀਂ ਖਾਂਦੇ ਹੋ ਉਹਦੇ ਕਰਕੇ ਤੁਹਾਨੂੰ ਇੱਕ ਵੇਟ ਗੇਨ,
5: ਸਟੀਰੋਇਡਸ
6: ਤੁਹਾਨੂੰ ਮਿਲਦੇ ਆ, ਉਹਦਾ ਸਭ ਤੋਂ ਵੱਡਾ ਸਾਈਡ ਇਫੈਕਟ ਇਹ ਹੁੰਦਾ ਕਿ ਤੁਹਾਨੂੰ ਲਾਈਕ ਤੁਹਾਡਾ ਭਾਰ ਵਧੇਗਾ ਹੀ। ਲੇਕਿਨ ਆਪਾਂ ਸ਼ਾਰਟਕੱਟ ਕਿਉਂ ਆਜ਼ਮਾਨ ਲੱਗ ਗਏ? ਇਹ ਹੈਰਾਨਗੀ ਦੀ ਗੱਲ ਹੈ ਨਾ ਕਿ ਤੁਸੀਂ ਸਸਟੇਨ, ਤੁਹਾਨੂੰ ਇੱਕ ਲੌਂਗ ਟਰਮ ਉਹਦਾ ਇਲਾਜ ਚਾਹੀਦਾ ਕਿ ਥਰੂ ਆਊਟ ਜਿਹਦੀ ਆਪਾਂ ਗੱਲ ਕਰ ਵੀ ਰਹੇ ਸੀ ਬ੍ਰੇਕ ਦੇ ਵਿੱਚ ਕਿ ਜਿਹੜੇ ਜੇ ਆਪਸ਼ਨ ਤੁਸੀਂ ਲੈ ਰਹੇ ਹੋ ਚਲੋ ਠੀਕ ਹੈ ਇੱਕ ਵਾਰ ਨੂੰ ਤੁਸੀਂ ਜੇਬ ਖਰਚ ਕਰਕੇ ਆਪਣੀ ਪੋਕਿਟ ਤੋਂ ਲਗਾ ਕੇ ਤੁਸੀਂ ਲੈ ਲਏ ਇੰਜੈਕਸ਼ਨ ਪਰ ਗੱਲ ਤੇ ਉਹ ਹੋਏ ਕਿ ਹਾਂ ਅੱਜ ਤੁਸੀਂ 3 ਮਹੀਨੇ ਜਾਂ 2 ਵਾਰੀ ਜਾਂ 3 ਵਾਰੀ 8 ਪੂਰਾ ਟ੍ਰੀਟਮੈਂਟ ਲੈ ਲਿਆ ਲੇਕਿਨ ਫਿਰ ਗੇਨ ਨਹੀਂ ਹੋਏਗਾ ਮਤਲਬ ਦੁੱਖ ਦੇ ਹੀ ਹੈ ਨਾ ਕਿ ਤੁਸੀਂ ਇੰਨੇ ਪੈਸੇ ਵੀ ਲਗਾ ਲਏ ਤੁਸੀਂ ਉਹ ਦਰਦ ਵੀ ਸਹਿਣ ਕੀਤਾ ਉਹਦੇ ਸਾਈਡ ਇਫੈਕਟ ਵੀ ਝੇਲੇ ਨੌਸ਼ਿਆ ਵੀ ਤੁਹਾਨੂੰ ਰਿਹਾ ਕਿਤੇ ਆਉਣ ਜਾਣ ਜੋਗੇ ਵੀ ਨਹੀਂ ਤੁਹਾਨੂੰ ਚੱਕਰ ਆ ਰਿਹਾ ਨਾ ਕਿੰਨਾ ਤੁਹਾਨੂੰ ਸਾਈਡ ਇਫੈਕਟਸ ਹੈ ਲੇਕਿਨ ਸਟਿਲ ਜਦੋਂ ਤੁਸੀਂ ਉਹ ਛੱਡਿਆ ਵਾਪਿਸ ਰੀਗੇਨ ਹੋ ਜਾਣਾ ਅਤੇ ਉਹ ਉਹਦੇ ਲਈ ਇਹ ਹੈਗਾ ਕਿ ਤੁਸੀਂ ਸ਼ੁਰੂਆਤ ਤੋਂ ਕਰੋ ਆਪਣੀ ਲਾਈਫ ਸਟਾਈਲ ਸੁਧਾਰੋ ਮੇਨ ਤਾਂ ਹਰ ਚੀਜ਼ ਦਾ ਇਲਾਜ ਕਿਚਨ ਤੋਂ ਹੁੰਦਾ ਖਾਣ ਪੀਣ ਤੇ ਆਪਣੀ ਦੇਖੋ ਕਿ ਤੁਸੀਂ ਕਿਹੜੀ ਕਿਹੜੀ ਚੀਜ਼ ਤੁਹਾਨੂੰ ਮਤਲਬ ਉਹ ਕਰ ਸਕਦੀ ਹੈ ਮਤਲਬ ਭਾਰ ਵਧਾ ਰਹੀ ਹੈ ਤੁਹਾਡਾ ਕਿਹੜੀ ਚੀਜ਼ ਤੁਹਾਨੂੰ ਵਾਈ ਕਰ ਰਹੀ ਹੈ ਕਈ ਵਾਰੀ ਤਾਂ ਆਪਾਂ ਨੂੰ ਇਹ ਵੀ ਹੁੰਦਾ ਕਿ ਬਹੁਤ ਸਾਰੀ ਚੀਜ਼ਾਂ ਆਪਾਂ ਹੈਲਦੀ ਸਮਝ ਕੇ ਖਾਂਦੇ ਹਾਂ ਗੁੱਡ ਹੈ ਵਧੀਆ ਚੀਜ਼ ਹੈ ਮੈਂ ਤਾਂ ਇਹ ਮੈਂ ਖਾ ਰਿਹਾ ਹੈ ਨਾ ਜਿਵੇਂ ਪਨੀਰ ਦੀ ਆਪਾਂ ਗੱਲ ਕਰੀਏ ਪਰ ਟਾਈਮਿੰਗ ਕੀ ਹੈ ਉਸ ਚੀਜ਼ ਦਾ ਉਹ ਵੀ ਜ਼ਰੂਰ ਮੈਟਰ ਕਰਨਾ ਚਾਹੀਦਾ ਕਿ ਕਿਸ ਟਾਈਮ ਕਿਹੜੀ ਚੀਜ਼ ਖਾ ਰਹੇ ਹੋ ਉਹ ਵੀ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ
5: ਹਾਂ ਜਿਹੜੇ ਵਾਈ ਚੀਜ਼ਾਂ ਨੇ ਜਾਂ ਹੁਣ ਉਹ ਕਿਸੇ ਦੇ ਲਈ ਵਾਈ ਕਿਸੇ ਦੇ ਲਈ ਸਵਾਦ ਸੋ ਉਹ ਵੀ ਸਾਰੀਆਂ ਚੀਜ਼ਾਂ ਤੁਹਾਨੂੰ ਸਰੀਰ ਦੇ ਮੁਤਾਬਕ ਵੇਖਣੀਆਂ ਪੈਣਗੀਆਂ ਮਤਲਬ ਮੈਨੂੰ ਤਾਂ ਕਈ ਵਾਰੀ ਕਈ ਹੁਣ ਕਈ ਰਿਕਮੈਂਡ ਕਰਦੇ ਤੇ ਮੈਂ ਤੇ ਇਸ ਚੀਜ਼ ਦਾ ਮੈਂ ਹਾਮੀ ਭਰਦਾ ਵਾਂ ਕਿ ਜਿਹੜੀ ਸਾਡੇ ਸਕੂਲਾਂ ਦੇ ਵਿੱਚ ਸਟੱਡੀ ਆ ਵਾਈ ਨੋਟ ਉੱਥੇ ਇਹ ਚੀਜ਼ਾਂ ਬਰੀਕੀ 'ਚ ਸ਼ਾਮਲ ਕੀਤੀਆਂ ਜਾਣ
6: ਹੈ
5: ਨਾ ਇੱਕ ਸਬਜੈਕਟ ਦੇ ਰੂਪ ਦੇ ਵਿੱਚ ਸਾਡਾ ਖਾਣ ਪੀਣ ਸਭ ਤੋਂ ਇੰਪੋਰਟੈਂਟ ਆ ਸੋ ਉੱਥੇ ਕਿਉਂ ਨਾ ਉਹ ਚੀਜ਼ਾਂ ਸ਼ਾਮਲ ਕੀਤੀਆਂ ਜਾਣ ਉੱਥੇ ਪੜ੍ਹਾਇਆ ਜਾਵੇ
6: ਰਾਦਰ
5: ਦੈਨ ਕਿ ਅਸੀਂ ਇੱਕ ਵਾਰੀ ਆਪਣੇ ਸਰੀਰ ਦਾ ਨੁਕਸਾਨ ਕਰਵਾ ਕੇ ਫਿਰ ਆਪਾਂ ਇਸ ਰਾਹ ਦੇ ਉੱਤੇ ਤੁਰਦੇ ਹਾਂ ਵੀ ਹੁਣ ਆਪਾਂ ਸਿੱਖੀਏ ਵੀ ਕਿਹੜੀ ਚੀਜ਼ ਮਾੜੀ ਕਿਹੜੀ ਚੰਗੀ ਤੇ ਫਿਰ ਵੀ ਉਹਨੂੰ ਬੜਾ ਟਾਈਮ ਲੱਗ ਜਾਂਦਾ ਐਕਸਪੈਰੀਮੈਂਟ ਸਰੀਰ ਨਾਲ ਕਰਦਿਆਂ ਕਰਦਿਆਂ ਕਰਦਿਆਂ ਕਿੰਨਾ ਸਮਾਂ ਲੰਘ ਜਾਂਦਾ ਸੋ ਉਹ ਇਹ ਚੀਜ਼ਾਂ ਸ਼ੁਰੂ ਤੋਂ ਜੇ ਸਾਡੀ ਪੜ੍ਹਾਈ ਦੇ ਵਿੱਚ ਸ਼ਾਮਲ ਹੋਣ ਤੇ ਉਦੋਂ ਬੰਦੇ ਨੂੰ ਪਤਾ ਹੋਵੇ ਵੀ ਆਹ ਚੀਜ਼ ਮੈਂ ਇਸ ਟਾਈਮ ਖਾਣੀ ਹੈ ਇਸ ਟਾਈਮ ਮੈਂ ਨਹੀਂ ਖਾਣੀ ਪਰ ਨਹੀਂ ਪੜ੍ਹਾਈਆਂ ਜਾਣਗੀਆਂ
6: ਮੋਰਲ ਸਾਇੰਸ ਆਪਾਂ ਨੂੰ ਸ਼ੁਰੂ ਤੋਂ ਆਪਾਂ ਪੜ੍ਹਦੇ ਹਾਂ ਕਿਤਾਬਾਂ ਦੇ ਵਿੱਚ ਵੀ ਉਹਦੇ ਨਾਲ ਇੱਕ ਗੁੱਡ ਹੈਲਦੀ ਹੈਬਿਟਸ ਵੀ ਐਡ ਹੋਣੀ ਚਾਹੀਦੀ ਹੈ
5: ਨਹੀਂ ਹੋਣਗੀਆਂ ਕਿਉਂਕਿ ਉਹਦਾ ਵੀ ਰੀਜ਼ਨ ਹੈ ਜੀ ਫਿਰ ਆਈਸਕ੍ਰੀਮਾਂ ਕਿੱਦਾਂ ਵਿਕਣਗੀਆਂ ਫਿਰ ਪੀਜ਼ੇ ਬਰਗਰ ਕਿੱਦਾਂ ਵਿਕਣਗੇ ਫਿਰ ਆ ਨੂਡਲ ਕਿੱਦਾਂ ਵਿਕਣਗੇ ਫਿਰ ਮੰਨ ਲਓ ਜੇ ਮੰਨ ਲਓ ਇੱਦਾਂ ਦਾ ਹੋ ਜੇ ਜਾਂ ਕਿਸੇ ਦੇ ਉੱਤੇ ਉਹ ਅਵੇਅਰਨੈਸ ਜਿਹੜੀ ਆ ਉਹ ਕਿਤੇ ਕੰਮ ਕਰ ਜੇ ਤੇ ਸਾਡੇ ਵਿਆਹਾਂ ਦੇ ਉੱਤੇ ਕਿਹੜਾ ਕਿਹੜੀ ਰੋਟੀ ਖਾਊਗਾ ਦੱਸੋ ਸਾਡੀਆਂ ਪਾਰਟੀਆਂ ਦੇ ਉੱਤੇ ਕਿਹੜਾ ਕੀ ਖਾਊਗਾ ਦੱਸੋ
6: ਕਮਰਸ਼ੀਅਲਾਈਜੇਸ਼ਨ ਹੈ ਹਰ ਇੱਕ ਚੀਜ਼ ਦਾ
5: ਹੈ ਨਾ ਮੰਨ ਲਓ ਜੇ ਇੱਕ ਬੱਚੇ ਦੇ ਉੱਤੇ ਜਾਂ ਇੱਕ ਸੈਕਟਰ ਦੇ ਉੱਤੇ ਇਹ ਚੀਜ਼ ਅਸਰ ਹੋ ਜੇ ਤੇ ਤੁਸੀਂ ਤੁਸੀਂ ਸੋਚ ਕੇ ਵੇਖੋ ਵੀ ਤੁਹਾਡੇ ਸਾਹਮਣੇ ਮੈਨਿਊ ਲੱਗਾ ਅੱਖੋਂ ਅੱਗੋਂ ਘੁਮਾਓ ਹਾਂ ਮੈਨਿਊ ਤੁਸੀਂ ਭਾਵੇਂ ਕਿਸੇ ਪਾਠ ਤੇ ਚਲ ਜਾਓ ਕਿਸੇ ਪਾਰਟੀ ਤੇ ਚਲ ਜਾਓ ਚਾਹੇ ਤੁਸੀਂ ਕਿਤੇ ਤੁਸੀਂ ਸੋਚੋ ਵੀ ਉਹ ਬੱਚੇ ਕਿਹੜੀ ਕਿਹੜੀ ਚੀਜ਼ ਹਾਲਾਂਕਿ ਨਹੀਂ ਇਹ ਹੋਣਾ ਪਰ ਉਹ ਬੱਚੇ ਕਿਹੜੀ ਕਿਹੜੀ ਚੀਜ਼ ਫਿਰ ਮਾਈਨਸ ਕਰਨਗੇ ਤੇ ਕੀ ਖਾਣਗੇ ਉੱਥੇ ਕਿ ਉੱਥੇ ਉਹ ਕਹਿਣਗੇ ਵੀ ਲਿਆਓ ਘਰ ਦੀ ਦਾਲ ਬਣਾ ਕੇ ਦੋ ਸਾਨੂੰ ਹੈ ਨਾ ਸੋ
6: ਬਿਲਕੁਲ
5: ਇਹ ਚੀਜ਼ ਸਾਰਾ ਕੁਛ ਜਿਹੜਾ ਨਾ ਇਹ ਘੁੰਮ ਘੁਮਾ ਕੇ ਇਹ ਮੰਡੀ ਦੇ ਗੱਲ ਤੇ ਆਪਾਂ ਪਾ ਦਿੰਦੇ ਹਾਂ ਪਰ ਇਹ ਮੰਡੀ ਦੇ ਗੱਲ ਨਹੀਂ ਹੈ ਇਹ ਇਹਨੂੰ ਮੰਡੀ ਤੋਂ ਵੀ ਗਾਂਹ ਘੁਮਾਓ ਤੇ ਇਹ ਤੁਹਾਡੇ ਗੱਲ ਆ ਕੇ ਪੈਣਾ ਤੁਹਾਡੇ ਰੀਜ਼ਨਿੰਗ ਜਿਹੜੀ ਆ ਉਹ ਤੁਹਾਡੇ ਆਪਣੇ ਆਪ ਚੋਂ ਨਿਕਲਣੀ ਆ ਉਹ ਰੀਜ਼ਨਿੰਗ ਇਹ ਆ ਕਿ ਆਪਾਂ ਆਪਣੀ ਲਾਈਫ ਕੁਇਕ ਹੀ ਇੰਨੀ ਕੁ ਕਰ ਲਈ ਆ ਕਿ ਉੱਥੇ ਹੱਲ ਹੀ ਕੋਈ ਨਹੀਂ ਆ
6: ਹਾਂ ਆਪਾਂ ਨੂੰ ਹਰ ਇੱਕ ਚੀਜ਼ ਦਾ ਆਨਸਰ ਹੈ ਆਪਣੇ ਕੋਲ ਕਿ ਕਿਉਂ ਨਹੀਂ ਮਤਲਬ ਐਕਸਰਸਾਈਜ਼ ਟਾਈਮ ਨਹੀਂ ਹੈ ਹੁਣ ਇੱਕ ਮਤਲਬ ਕੁੜੀਆਂ ਦੇ ਵਿੱਚ ਮਤਲਬ ਮੈਨੂੰ ਇੱਕ ਐਪ ਲੱਭੀ ਸੀਗੀ ਉਹਦੇ ਵਿੱਚ ਇਹ ਤੁਹਾਨੂੰ ਡਿਜ਼ਾਇਨ ਕਰਕੇ ਦੇ ਦਿੰਦੇ ਮਤਲਬ ਬਹੁਤ ਅੱਛੇ ਅੱਛੇ ਤਰੀਕੇ ਵੀ ਹੈ ਮਾਰਕੀਟ ਦੇ ਵਿੱਚ ਕਿ ਤੁਹਾਡੀ ਕਿਹੜੀ ਤੁਹਾਡੀ ਕੀ ਭੁੱਖ ਹੈ ਤੁਹਾਡੀ ਤੁਹਾਨੂੰ ਕਿੰਨਾ ਭਾਰ ਘਟਾਉਣਾ ਜਾਂ ਕੁਛ ਵੀ ਤੁਹਾਡੇ ਕੋਲ ਕਿੰਨਾ ਦਿਨ ਦਾ ਟਾਈਮ ਹੈ ਲਿਟਰਲੀ 7 ਮਿੰਟ ਦੀ ਐਕਸਰਸਾਈਜ਼ ਪੂਰੇ ਦਿਨ ਹੁਣ 7 ਮਿੰਟ ਤੇ ਬੰਦਾ ਕੱਢ ਹੀ ਸਕਦਾ
5: ਮੈਂ ਵੈਸੇ ਉੱਦਾਂ ਜੈਸੀ ਮੈਂ ਆਪਣੇ ਐਕਸਪੀਰੀਅੰਸ ਦੱਸਾਂ ਨਾ ਤੁਹਾਨੂੰ ਜਾਂ ਫਿਰ ਮੈਂ ਜੋ ਮੇਰੀ ਸੋਚ ਹੈ ਇਸ ਚੀਜ਼ ਨੂੰ ਲੈ ਕੇ ਜਦੋਂ ਮਿੱਥ ਕੇ ਤੁਹਾਨੂੰ ਕੋਈ ਕਹੂਗਾ ਨਾ 5 ਮਿੰਟ 2 ਮਿੰਟ ਅੱਧਾ ਘੰਟਾ ਤੇ ਇਹ ਕੰਮ ਨਹੀਂ ਹੋ ਪਾਉਣਗੇ ਜੇ ਤੁਸੀਂ ਵਾਕਈ ਉਹ ਚੀਜ਼ਾਂ ਕਰਨੀਆਂ ਤੇ ਤੁਹਾਨੂੰ ਆਪਣੇ ਲਾਈਫ ਸਟਾਈਲ ਦਾ ਜਦੋਂ ਤੁਸੀਂ ਬੜੀ ਵਾਰੀ ਸ਼ਬਦ ਯੂਜ਼ ਕੀਤਾ ਵੀ ਲਾਈਫ ਸਟਾਈਲ ਤੁਹਾਨੂੰ ਬਣਾਉਣਾ ਪਊਗਾ ਉਹ ਲਾਈਫ ਸਟਾਈਲ ਇੱਦਾਂ ਮਿੰਟ ਸਕਿੰਟ ਨੋਟ ਕੀਤਿਆਂ ਨਹੀਂ ਬਣਨਾ ਲਾਈਫ ਸਟਾਈਲ ਦਾ ਮਤਲਬ ਇਹ ਹੁੰਦਾ ਵੀ ਸਾਡਾ ਡੇਲੀ ਦਾ ਕੰਮ ਸਾਡਾ ਕੰਮਾਂ ਦੇ ਉੱਤੇ ਆਉਣ ਜਾਣ ਸਾਡੇ ਬੱਚਿਆਂ ਦੀ ਪਰਵਰਿਸ਼ ਸਕੂਲ ਛੱਡਣਾ ਲਿਆਉਣਾ ਘਰ ਦੀ ਸਫਾਈ ਕਰਨੀ ਜੋ ਜ਼ਰੂਰੀ ਸਾਡੇ ਡੇਲੀ ਦੇ ਟਾਸਕ ਨੇ ਘਰ ਤੋਂ ਲੈ ਕੇ ਕੰਮ ਤੱਕ ਦੇ ਉਹਨਾਂ ਦੇ ਵਿੱਚ ਸਾਨੂੰ ਐਕਸਰਸਾਈਜ਼ ਫਿਲ ਕਰਨੀ ਪੈਣੀ, ਧੱਕੇ ਨਾ
6: ਫਸਾਣਾ ਪੈਣਾ।
5: ਜਿੱਥੇ ਕਿਤੇ ਗੱਡੀ ਛੁੱਟਦੀ ਉੱਥੇ ਗੱਡੀ ਛੱਡੋ, ਉੱਥੇ ਤੁਰ ਕੇ ਜਾਓ। ਜਿੱਥੇ ਕਿਤੇ ਘਰ ਦੀ ਸਫਾਈ ਦੇ ਵਿੱਚ ਆਪ ਹੱਥ ਪੈਰ ਮਾਰਨਾ ਪੈਂਦਾ ਵਾ, ਆਪ ਮਾਰੋ। ਜਿੱਥੇ ਕਿਤੇ ਗਾਰਡਨਿੰਗ ਦੇ ਵਿੱਚ ਤੁਹਾਨੂੰ ਇਨਵੋਲਵ ਹੋਣਾ ਪੈਂਦਾ, ਹੋ। ਸੋ ਇਹਨੂੰ ਕਹਿੰਦੇ ਆ ਲਾਈਫ ਸਟਾਈਲ ਆਪਣਾ ਬਣਾ ਲੈਣਾ। ਤੁਹਾਨੂੰ ਸੁੱਤੇ ਸਿੱਧ ਪਤਾ ਹੀ ਨਾ ਲੱਗੇ ਕਿ ਤੁਸੀਂ ਐਕਸਰਸਾਈਜ਼ ਕਰ ਲਈ ਹੈ, ਪਰ ਤੁਹਾਡੀ ਹੋ ਚੁੱਕੀ ਹੋਵੇ। ਉਹਨੂੰ ਕਹਿੰਦੇ ਆ ਲਾਈਫ ਸਟਾਈਲ। ਅਦਰਵਾਈਜ਼ ਜੇ ਆਪਾਂ ਇੱਦਾਂ ਕਰੀਏ ਨਾ ਵੀ ਹਾਂ ਸਾਰਾ ਕੁਛ ਕਰ ਕਰਾ ਕੇ ਥੱਕੇ ਟੁੱਟੇ ਤੇ ਹੋ ਇਹ ਮੇਰਾ ਲਾਈਫ ਸਟਾਈਲ ਹੈ, ਹੁਣ ਸ਼ਾਮੀ ਮੈਂ ਨਾ ਅੱਧਾ ਘੰਟਾ ਜਿਮ ਵੀ ਜਾਣਾ, ਥੱਕਿਆ ਟੁੱਟਿਆ ਸਰੀਰ ਜਦੋਂ ਜਿਮ ਜਾਊਗਾ ਤੇ ਉਹਦਾ ਕੋਈ ਫਾਇਦਾ ਨਹੀਂ। ਉਹ ਤੁਹਾਡੀ ਹੁਣ ਪਹਿਲੀਆਂ ਚ ਆਪਾਂ ਤਾਂ ਹੀ ਠੀਕ ਸਾਂ ਕਿਉਂਕਿ ਸਾਨੂੰ ਨਾ ਤੁਰੇ ਫਿਰਦੇ ਹੀ ਪਤਾ ਹੀ ਨਹੀਂ ਲੱਗਦਾ ਵੀ ਸਾਡੀ ਐਕਸਰਸਾਈਜ਼ ਹੋ ਗਈ ਆ।
6: ਪਹਿਲਾਂ ਤੇ ਕੰਮ ਹੀ ਇੰਨੇ ਸਾਰੇ ਹੁੰਦੇ ਸੀਗੇ ਜਿਹੜੇ ਆਲਰੇਡੀ, ਜਿਵੇਂ ਹੁਣ ਅੱਜ ਕੱਲ੍ਹ ਕਹਿੰਦੇ ਅੱਜ ਸ਼ੋਲਡਰ ਡੇ, ਅੱਜ ਲੈਗ ਡੇ, ਅੱਜ ਕਿਚਨ ਦੇ ਕੰਮ ਵੀ ਕੁਛ ਕੁਛ ਇੱਦਾਂ ਦੇ ਸੀਗੇ, ਉਹ ਸਾਰੇ ਕੰਮ ਸਾਡੀ ਐਕਸਰਸਾਈਜ਼ ਕਰਾ ਦਿੰਦੇ ਸੀਗੇ।
5: ਵੇਖੋ ਮੈਂ ਕਿਸੇ ਚੀਜ਼ ਦੇ ਉਹ ਖਿਲਾਫ ਨਹੀਂ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਨੇ ਨਾ ਉਹ ਜੇ ਨੌਲੇਜ ਤੋਂ ਬਿਨਾਂ ਤੇ ਨਾ ਸੋਚ ਸਮਝ ਕੇ ਕੀਤੀਆਂ ਜਾਣ ਤੇ ਉਹ ਤੁਹਾਡੇ ਲਈ ਨੁਕਸਾਨਦੇਹ ਆ, ਫਿਰ ਭਾਵੇਂ ਘਰ ਦੀ ਬਣੀ ਰੋਟੀ ਕਿਉਂ ਨਾ ਹੋਵੇ। ਜਿਮ ਦੇ ਕਰਕੇ ਕਿੰਨਿਆਂ ਨੇ ਲੱਕ ਹਿਲਾਏ ਆਪਣੇ, ਇਹ ਵੀ ਇੱਕ ਸੱਚ ਆ। ਉੱਥੇ ਵੀ ਆਪਾਂ ਇਹ ਕੋਸ਼ਿਸ਼ ਕਰਦੇ ਹਾਂ ਵੀ ਰਾਤੋ ਰਾਤ ਹੁਣ ਆਪਾਂ ਵੱਧ ਤੋਂ ਵੱਧ ਭਾਰ ਚੁੱਕੇ ਤੇ ਵੱਧ ਤੋਂ ਛੇਤੀ ਘਟਾ ਲਈਏ, ਕਿਉਂਕਿ ਸਾਡੀ ਇਹ ਮਨ ਜਦੋਂ ਥੋੜ੍ਹਾ ਜਿਹਾ ਵੀ ਰਿਜ਼ਲਟ ਸਾਨੂੰ ਮਿਲਦਾ ਕਿਸੇ ਚੀਜ਼ ਦਾ ਤੇ ਅਸੀਂ ਇਹ ਸੋਚਦੇ ਹਾਂ ਵੀ ਅਸੀਂ ਹੁਣ ਨਾ ਲਾ ਦਈਏ ਜ਼ੋਰ। ਸੇਮ ਆ ਦਵਾਈ ਦੇ ਨਾਲ ਆ,
6: ਭੁੱਖ ਵੱਧਦੀ ਹੈ ਇਹਨਾਂ
5: ਜਿਹਨਾਂ ਨੂੰ ਲੱਗਦਾ ਵੀ ਅਸੀਂ ਹੁਣ ਆ ਦਵਾਈ ਦੇ ਨਾਲ ਥੋੜ੍ਹਾ ਜਿਹਾ ਫਰਕ ਪੈ ਗਿਆ ਤੇ ਉਹ ਫਿਰ ਡਬਲ ਮੰਨ ਲਓ ਛੇਤੀ ਛੱਡ ਹੀ ਨਹੀਂ ਪਾਉਂਦੇ ਹੋਣਗੇ, ਜਿੰਨਾ ਡਾਕਟਰ ਨੇ ਕਿਹਾ ਉਹਦੀ ਛੇਤੀ ਛੱਡ ਨਹੀਂ ਪਾਉਂਦੇ ਹੋਣਗੇ। ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਤੁਹਾਡਾ ਨੁਕਸਾਨ ਕਰ ਦਿੰਦੀਆਂ ਨੇ। ਗੱਲ ਫਿਰ ਘੁੰਮ, ਭਾਵੇਂ ਤੁਸੀਂ ਜਿਮ ਚਲ ਜਾਓ, ਭਾਵੇਂ ਤੁਸੀਂ ਕੋਈ ਦਵਾਈ ਖਾ ਲਓ, ਮੈਨੇਜ ਕਰ ਲਓ, ਡਾਇਟਿੰਗ ਕਰ ਲਓ, ਕਿਸੇ ਵੀ ਤਰ੍ਹਾਂ ਦਾ ਕੁਛ ਕਰ ਲਓ, ਗੱਲ ਘੁੰਮ ਘੁਮਾ ਕੇ ਤੁਹਾਡੀ ਸੋਚ 'ਤੇ ਆਉਣੀ ਆ, ਤੁਹਾਡੀ ਵਿਲ ਪਾਵਰ 'ਤੇ ਆਉਣੀ ਆ, ਤੁਹਾਡੇ ਪੇਸ਼ੈਂਸ 'ਤੇ ਆਉਣੀ ਆ, ਤੁਹਾਡੇ ਠਰਾਮੇ 'ਤੇ ਆਉਣੀ ਆ, ਤੁਹਾਡੀ ਸੈਟਿਸਫੈਕਸ਼ਨ 'ਤੇ ਆਉਣੀ ਆ। ਉਹ ਕਿੱਥੇ ਕੁ ਜੇ ਤੁਹਾਡੀ ਜ਼ਬਾਨ 'ਤੇ ਆਉਣੀ ਆ ਵੀ ਜਿਹੜਾ ਆਪਣਾ ਦਿਮਾਗ ਸਾਡੀਆਂ ਚੀਜ਼ਾਂ ਵੇਖ ਕੇ ਤਾਂ ਉਸੇ ਵੇਲੇ ਕਹਿ ਦਿੰਦਾ ਨਾ ਵੀ ਆਪਾਂ ਛੱਡੀ ਹੁੰਦੀ ਆ, ਸਾਰਾ ਕੁਛ ਛੱਡਿਆ ਹੁੰਦਾ ਤੇ ਫਿਰ ਵੀ ਆਪਾਂ ਬੱਚੇ ਕੋਲੋਂ ਵੇਲੇ ਇਹਨੂੰ ਲਿਆ ਸਵਾਦ ਤੇ ਵਿਖਾ ਦੇ। ਹੁਣ ਇਹ ਟੈਕਨੀਕਲੀ ਇਹ ਵੀ ਮੰਨਿਆ ਜਾਂਦਾ ਕਿ ਤੁਸੀਂ ਚਾਹੇ ਇਹ ਕਹਿ ਰਹੇ ਹੋ ਨਾ ਵੀ ਮੈਂ ਤੇ ਇੱਕ ਚਮਚਾ ਹੀ ਕੇਕ ਦਾ ਲਿਆ ਸੀ, ਜਾਂ ਮੈਂ ਆਈਸਕ੍ਰੀਮ ਦਾ ਇੱਕ ਚਮਚਾ ਹੀ ਲਿਆ ਸੀ, ਜਾਂ ਪੀਜ਼ੇ ਦਾ ਜਸਟ ਇੱਕ ਬਾਈਟ ਹੀ ਲਈ ਮੈਂ ਆਪਣੀ ਉਹ ਕੀਤੇ ਸ਼ਾਂਤ, ਹਨਾ ਕਰੇਵਿੰਗ ਸ਼ਾਂਤ ਕੀਤੀਆਂ। ਪਰ ਇਹ ਵੀ ਮੰਨਿਆ ਜਾਂਦਾ ਵਾ ਕਿ ਜਦੋਂ ਤੁਸੀਂ ਨਾ ਖਾਣ ਵਾਲੇ ਜ਼ੋਨ 'ਚ ਹੋ ਨਾ ਤੇ ਉਦੋਂ ਤੁਹਾਡੇ ਲਈ ਇੱਕ ਬੁਰਕੀ ਵੀ ਜ਼ਹਿਰ ਦੇ ਬਰਾਬਰ ਸਾਬਤ, ਜ਼ਹਿਰ ਨਹੀਂ ਮਤਲਬ ਇੱਕ ਬੁਰਕੀ ਵੀ ਜਿਹੜੀ
6: ਪਾਣੀ ਵੀ ਘਿਓ ਵਾਂਗ ਲੱਗੇਗਾ।
5: ਹਾਂ, ਕਿਉਂਕਿ ਉਹਨੇ ਤੁਹਾਡੇ ਐਨਜ਼ਾਈਮ ਜਿਹੜੇ ਜਗਾ ਤੇ ਫਿਰ ਉਹ ਤੁਹਾਨੂੰ ਉਸ ਤਰੀਕੇ ਦਿੰਦੇ। ਮਤਲਬ ਆਪਾਂ ਕਹਿਣ ਨੂੰ ਕਹਿ ਦਿੰਦੇ ਹਾਂ ਮੈਂ ਤਾਂ ਬੁਰਕੀ ਕੀ ਲਈ ਸੀ, ਮੈਂ ਉਹ ਲਈ।
6: ਕਹਿੰਦੇ ਇੱਕ ਚਮਚ ਤੇਲ 'ਚ ਸਬਜ਼ੀ ਬਣਾਈ ਸੀ, ਇੱਕ ਚਮਚ ਤੇਲ 'ਚ ਵੀ ਬੜਾ ਕੁਝ ਹੁੰਦਾ ਹਨਾ, ਐਵੇਂ ਮਤਲਬ ਇੱਕ ਐਗਜ਼ਾਮਪਲ ਹੈ।
5: ਮੈਂ ਉਹਨੂੰ ਕਹਿੰਦਾ ਉਹ ਤਾਂ ਬਣਾਓ ਤੁਸੀਂ ਤੇਲ 'ਚ, ਮੈਂ ਨਹੀਂ ਕਹਿੰਦਾ ਵੀ ਤੇਲ ਉਹ ਤਾਂ ਚਲੋ ਕੁਛ ਨਾ ਕੁਛ ਤਾਂ ਚਾਹੀਦਾ ਹੀ ਆ ਹਨਾ ਉਹਦੇ 'ਚ ਸਬਜ਼ੀ 'ਚ, ਉਹ ਇੱਕ ਅਲੱਗ ਚੀਜ਼ ਆ। ਪਰ ਮੇਨ ਚੀਜ਼ ਇਹ ਆ ਕਿ ਤੁਹਾਡਾ ਕੰਟਰੋਲ ਆਪਣੇ ਆਪ,
6: ਸੈਲਫ ਕੰਟਰੋਲ ਇਜ਼ ਦ ਕੀ ਟੂ ਸਕਸੈਸ,
5: ਤੁਹਾਡਾ ਆਪਣੇ ਆਪ ਦੇ ਉੱਤੇ ਕੰਟਰੋਲ। ਨੈਕਸਟ ਸਾਡੇ ਨਾਲ 000 ਤੁਸੀਂ ਆਉਂਦੇ ਰਹੋ, ਉਸ ਤੋਂ ਬਾਅਦ ਫਿਰ ਨੀਤੂ ਜੀ ਤੁਸੀਂ ਤੇ ਫਿਰ ਆਪਾਂ ਜਾਂਚ ਲਵਾਂਗੇ। 000 ਤੁਸੀਂ ਆਉਂਦੇ ਰਹੋ ਜੀ।
7: ਹਾਂਜੀ, ਸਤਿ ਸ੍ਰੀ ਅਕਾਲ ਜੀ।
5: ਜੀ ਸਤਿ ਸ੍ਰੀ ਅਕਾਲ
6: ਜੀ।
7: ਪਹਿਲਾਂ ਤਾਂ ਜੀ ਪਹਿਲੀ ਵਾਰੀ ਕਾਲ ਕਰ ਰਹੇ ਹਾਂ ਜੀ।
5: ਜੀ ਥੈਂਕ ਯੂ ਜੀ, ਥੈਂਕ ਯੂ। ਕੀ ਹਾਲ ਤੁਹਾਡਾ, ਕੀ ਨਾਮ ਤੁਹਾਡਾ?
7: ਮੈਨੂੰ ਮੰਨਾ ਕਿ ਮੰਨਾ ਕਹਿੰਦੇ ਆ ਜੀ, ਕੁਛ ਨਿਕਨੇ ਵੀ ਕਹੂੰਗਾ।
5: ਠੀਕ ਹੈ ਜੀ। ਜੀ ਮੰਨਾ ਜੀ, ਕੀ ਕਹਿਣਾ ਚਾਹੋਗੇ?
7: 7-8 ਸਾਲ ਤੋਂ ਪਹਿਲਾਂ ਤਾਰੀਫ ਕਰਨੀ ਚਾਹਣਾ ਜੀ, 7-8 ਸਾਲ ਤੋਂ ਤੁਹਾਡਾ ਪ੍ਰੋਗਰਾਮ ਸੁਣਦੇ ਆ ਜੀ।
5: ਜੀ ਥੈਂਕ ਯੂ,
7: ਬਹੁਤ ਵਧੀਆ ਲੱਗਦਾ ਜੀ।
5: ਜੀ ਥੈਂਕ ਯੂ ਜੀ।
7: ਜ਼ਿੰਦਗੀ ਚ ਗੱਲਾਂ ਵਧੀਆ, ਜ਼ਿੰਦਗੀ ਦੇ ਵਿੱਚ ਗੱਦੇ ਗੱਲਾਂ ਨੂੰ ਫਿਰ ਉਸ ਨੂੰ ਲਿਆਈਦਾ ਵੀ ਹੈ ਜੀ।
5: ਜੀ ਥੈਂਕ ਯੂ, ਥੈਂਕ ਯੂ ਜੀ। ਬਾਕੀ ਇਹ ਵੱਡੀ ਗੱਲ ਆ ਲਿਆਉਣਾ, ਕਿਉਂਕਿ ਸੁਣ ਲੈਣਾ ਸਿਰਫ ਉਹ ਸਿਰਫ ਕੰਨਾਂ ਦਾ ਰਸ ਹੁੰਦਾ।
7: ਬਿਲਕੁਲ ਬਿਲਕੁਲ, ਕੋਸ਼ਿਸ਼ ਹੁੰਦੀ ਹੈ ਜੀ। ਤੇ ਬਾਕੀ ਮੈਂ ਅੱਜ ਦੇ ਟੌਪਿਕ ਤੇ ਆਉਣਾ ਜੀ, ਕਿਉਂਕਿ ਮੇਰਾ ਜੋ ਮੈਂ ਗੱਲ ਕਰੂੰਗਾ ਮੇਰਾ ਆਪਣਾ ਹੀ ਪਰਸਨਲ ਐਕਸਪੀਰੀਅੰਸ ਆ ਜੀ, ਕਿਉਂਕਿ ਏਜ ਮੇਰੀ ਹੁਣ 40+ ਹੋ ਗਈ ਹੈ
5: ਜੀ।
7: ਜਿਹੜਾ ਵੀ ਆਪਣੇ ਜਿਹੜਾ ਹੁਣ ਮੋਟਾਪਾ ਹੈਗਾ ਜਾਂ ਕੋਲੇਸਟ੍ਰੋਲ ਆ ਜਾਂ ਟ੍ਰਾਈਗਲਿਸਰਾਈਡ ਆ, ਮੇਰਾ ਵਧੀਆ ਚੱਲ ਰਿਹਾ ਸੀ ਮਗਰਲੇ 10 ਸਾਲ ਤੋਂ
5: ਜੀ,
7: ਤੇ ਹਾਰਡ ਵਰਕ ਵੀ ਮੇਰਾ ਠੀਕ ਹੈ ਜੀ।
5: ਜੀ
7: ਪਰ ਹੁਣ ਇਹ ਹੈਗਾ ਵੀ ਆਪਾਂ ਮੇਨ ਮੈਂ ਜੋ ਕੰਕਲੂਜਨ ਕੱਢਿਆ ਕਿ ਤੁਹਾਡਾ ਖਾਣ ਪੀਣ ਬਹੁਤ ਜ਼ਰੂਰੀ ਮੈਟਰ ਕਰਦਾ। ਹਾਰਡ ਵਰਕ ਮੇਰਾ ਹੈਗਾ, ਮੇਰਾ ਹੁਣ ਰੀਸੈਂਟਲੀ ਮੇਰੇ ਟ੍ਰਾਈਗਲਿਸਰਾਈਡ ਤੇ ਕੋਲੇਸਟ੍ਰੋਲ ਵੱਧ ਗਿਆ
5: ਜੀ,
7: ਪਰ ਮੇਰਾ ਹਾਰਡ ਵਰਕ ਮੰਡੇ ਟੂ ਫਰਾਈਡੇ ਮੇਰੀ ਜਿਹੜੀ ਜੋਬ ਹੈਗੀ ਆ ਅਪ ਐਂਡ ਡਾਊਨ ਵਾਲੀ ਹੈਗੀ ਆ, ਹਾਰਡ ਵਰਕ ਆ ਮੇਰਾ, ਪਸੀਨਾ ਨਿਕਲਦਾ ਫੇਰ ਵੀ ਮੇਰੇ ਵੱਧ ਗਏ।
5: ਓਕੇ, ਕੀ ਫਾਈਂਡ ਆਊਟ ਕੀਤਾ ਫਿਰ ਤੁਸੀਂ?
7: ਫਾਈਂਡ ਆਊਟ ਇਹੀ ਆ ਜੀ, ਇੱਕ ਤਾਂ ਮੈਂ ਹੁਣ ਰੀਸੈਂਟਲੀ ਸੁਣਿਆ ਵੀ ਤੁਹਾਡਾ ਹੈਰੀਡਿਟਰੀ ਵੀ ਹੈਗਾ, ਤੁਹਾਡੇ ਪੇਰੈਂਟਸ ਤੋਂ ਵੀ ਆਉਂਦਾ, ਮੇਰੇ ਪਾਪਾ ਦੇ ਵਧੇ ਆ, ਟ੍ਰਾਈਗਲਿਸਰਾਈਡ ਵਧੇ ਆ, ਪਰ ਹੁਣ ਆ ਕੇ ਟ੍ਰਿਗਰ ਹੋਇਆ ਮੈਨੂੰ ਆਫਟਰ 40।
5: ਅਨੇ ਆਫਟਰ 40 ਵੇਖੋ, ਬਾਕੀ ਵੀ ਜਿਹੜੇ ਸੁਣਦੇ ਨੇ, ਆਫਟਰ 40 ਬਹੁਤ ਕੁਝ ਹੁੰਦਾ, ਨਾ ਕਿ ਸਿਰਫ ਲੇਡੀ ਚ, ਬੰਦਿਆਂ ਚ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਫੇਰ ਬਦਲਾਉਂਦੇ ਨੇ, ਤੇ ਉਹਨੂੰ ਸਮਾਂ ਲੱਗਦਾ ਉਹਨੂੰ ਸਮਝਦਿਆਂ। ਸੋ ਜੇ ਬੰਦਾ ਪ੍ਰੈਪਰੇਸ਼ਨ 35 ਤੋਂ ਸ਼ੁਰੂ ਕਰਦੇ ਆਪਣੇ ਆਪ ਦੀ, ਤੇ ਫਿਰ ਉਹਨੂੰ ਇੰਨਾ ਝਟਕਾ ਨਹੀਂ ਲੱਗੂਗਾ, ਨਹੀਂ ਤੇ ਫਿਰ ਉਹਨੂੰ ਇਕਦਮ ਇਹ ਲੱਗਦਾ ਵਾ ਵੀ ਪਤਾ ਨਹੀਂ ਆ ਵੀ ਕੀ ਹੋਈ ਜਾਣ ਡਿਆ, ਪਤਾ ਨਹੀਂ ਪਾਣੀ ਵੀ ਲੱਗੀ ਜਾਣ ਡਿਆ ਵਾ, ਹਨਾ, ਨਿੱਕੇ ਨਿੱਕੇ ਚੀਜ਼ਾਂ ਤੁਹਾਨੂੰ ਫਿਰ ਤੰਗ ਕਰਦੀਆਂ
6: ਜੀ। ਇਹ ਤੇ
7: ਮੈਂ ਇਸ ਗੱਲ ਤੇ ਆਉਣਾ ਜੀ, ਹਾਰਡ ਵਰਕ ਹੈਗਾ ਮਗਰਲੇ 10 ਸਾਲ ਤੋਂ, ਮੈਂ ਬੜਾ ਹੁੰਦਾ ਵੀ ਜਿਹੜੇ ਬੰਦੇ ਕੋਈ ਵੀ ਹੈ ਜੀ ਆਪਣੇ ਸਮਾਜ ਦੇ ਵਿੱਚ, ਜਿਹੜੇ ਬੰਦੇ ਵਿਦਆਊਟ ਹਾਰਡ ਵਰਕ ਤੋਂ ਬਿਨਾਂ ਵੀ ਇਹ ਕੁਛ ਖਾ ਰਹੇ, ਉਹਨਾਂ ਦਾ ਕੀ ਹਾਲ ਆ? ਮੈਨੂੰ ਅਜੇ ਤੱਕ ਕੋਈ ਮੇਰੀ ਗੋਲੀ ਨੀ ਹੈਗੀ, ਮੈਂ ਹੁਣ ਫੇਰ ਜੋ ਮੈਂ ਨਾਈਸਿਸ ਕੀਤਾ ਵੀ ਥੋੜਾ ਬਹੁਤ, ਮੈਂ ਸੀਰੀਅਲ ਲੈਂਦਾ ਸੀ ਮਗਰਲੇ 6-7 ਸਾਲ ਤੋਂ, ਹੁਣ ਮੈਂ ਉਹ ਕੱਟ ਡਾਊਨ ਕਰਤਾ ਜਿਹੜਾ ਮੈਂ ਕੀਤਾ ਹੈਗਾ ਵੀ ਮੇਰੇ ਟ੍ਰੈਗਿਸਾਈਡ ਕਿਉਂ ਵਧੇ ਆ ਜਾਂ ਮੇਰੇ
5: ਗਰਨੋਲਾ ਵੀ ਤੇ ਖੰਡ ਹੀ ਆ ਨਾ, ਖੰਡ ਦੇ ਨਾਲ ਹੀ ਜੋੜਿਆ ਹੁੰਦਾ ਉਹਨੂੰ।
7: ਹਾਂਜੀ ਹਾਂ, ਬਲਕਿ ਫਿਰ ਮੈਂ ਉਹ ਬੰਦ ਕਰਤੇ ਜੀ, ਮਗਲੇ 7 ਮਹੀਨੇ ਤੋਂ ਲੈ ਰਿਹਾ ਸੀ ਤੇ ਉਦੋਂ ਮੇਰੇ ਜਿਹੜੇ ਟੈਸਟ ਸੀਗੇ ਉਹ ਗੜਬੜ ਹੋਏ, ਮੈਂ ਉਹ ਕੱਟ ਡਾਊਨ ਕਰਤਾ ਜੀ, ਹੁਣ ਮੈਂ ਇਕੱਲਾ ਓਟਸ ਤੇ ਆ ਗਿਆ, ਜਿਹੜੇ ਲੈਟਸ ਸੀ ਮੈਂ ਹੁਣ ਦੇਖੂਗਾ 4-5 ਮਹੀਨੇ ਬਾਅਦ ਫਿਰ ਮੇਰੇ ਰਿਜ਼ਲਟ ਕਿਵੇਂ ਆਉਂਦੇ ਆ।
5: ਹੁਣ ਉਹਦਾ ਚ ਇੱਕ ਚੀਜ਼ ਹੋਰ ਆਉਂਦੀ ਆ, ਕੱਲਾ ਕਈ ਵਾਰੀ ਸ਼ੂਗਰ ਦੇ ਉੱਤੇ ਬਹੁਤ ਲੋਕ ਫੋਕਸ ਕਰ ਲੈਂਦੇ ਆ, ਪਰ ਜ਼ਿਆਦਾ ਤੁਹਾਨੂੰ ਲੂਣ ਖੱਜਲ ਕਰ ਰਿਹਾ ਹੁੰਦਾ, ਤੁਹਾਨੂੰ ਸੋਡੀਅਮ ਜ਼ਿਆਦਾ ਖੱਜਲ ਕਰ ਰਿਹਾ ਹੁੰਦਾ, ਉਹਦੇ ਪਾਸੇ ਧਿਆਨ ਹੀ ਨਹੀਂ ਹੁੰਦਾ ਆਪਣੇ ਲੋਕਾਂ ਦਾ।
7: ਨਹੀਂ ਮੇਰਾ ਮਗਲੇ 10 ਸਾਲ ਤੋਂ ਉੱਤੇ ਵੀ ਹੈਗਾ ਜੀ, ਉਹ ਬਿਲਕੁਲ ਸਹੀ ਆ ਜੀ, ਲੂਣ ਦਾ ਪੂਰਾ ਡਾਇਟ ਬਿਲਕੁਲ ਸਹੀ ਆ ਜੀ।
5: ਸੋ ਉਹਦੇ ਵਿੱਚ ਹੁਣ ਤੁਸੀਂ ਜਿਹਨੂੰ ਸਹੀ ਕਹਿੰਦੇ ਜੇ ਉਹ ਸਹੀ ਆ ਜਾਂ ਵਾਕਈ ਸਹੀ ਆ, ਇਹ ਚੀਜ਼ਾਂ ਵੀ ਬਹੁਤ ਔਖੀਆਂ ਤੈਅ ਕਰਨੀਆਂ। ਹੁਣ ਇੱਕ ਬੰਦੇ ਦੇ ਲਈ ਜਿਹੜਾ ਦਿਹਾੜੀ ਦੇ ਵਿੱਚ ਕਹਿੰਦੇ ਨੇ ਕਿ 5 ਗ੍ਰਾਮ ਲੂਣ ਆ, ਤੇ ਜਿੰਨਾ ਆਪਾਂ ਇੱਕ ਟਾਈਮ ਤੇ ਸਬਜ਼ੀ ਖਾ ਲੈਂਦੇ ਹਾਂ 5 ਗ੍ਰਾਮ ਉਹਦੇ 'ਚ ਪੂਰਾ ਹੋ ਜਾਂਦਾ, ਇਹਦਾ ਮਤਲਬ ਕਿ ਅਸੀਂ ਦੂਣੀ ਤੀਣੀ ਮਾਤਰਾ ਦਿਹਾੜੀ 'ਚ ਖਾਣ ਡੇ। ਸਾਡੀਆਂ ਬਰੈਡਾਂ ਦੇ ਵਿੱਚ ਲੂਣ, ਸਾਡੇ ਪੀਜ਼ਿਆਂ ਦੇ ਵਿੱਚ ਲੂਣ, ਜਿੰਨੇ ਬੇਕਰੀ ਆਈਟਮਾਂ ਤੁਸੀਂ ਖਾਂਦੇ ਹੋ ਨਾ, ਸਾਰਿਆਂ ਦੇ ਵਿੱਚ ਲੂਣ ਪੈਂਦਾ। ਤੇ ਕਿਉਂਕਿ ਜਿੱਦਾਂ ਹੁਣ ਮੰਨ ਲਓ ਤੁਸੀਂ ਗਰਨੋਲਾ ਦੀ ਤੁਸੀਂ ਗੱਲ ਕੀਤੀ ਆ, ਸੋ ਆਪਾਂ ਆਪਣੇ ਵੱਲੋਂ ਇੱਦਾਂ ਚੱਲ ਰਹੇ ਹੁੰਦੇ ਹਾਂ ਕਿ ਆਪਾਂ ਮੰਨ ਲਓ ਖੰਡ ਦੇ ਵਿੱਚ ਇੱਕ ਚਮਚਾ ਚਾਹ 'ਚ ਇੱਕ ਖੰਡ ਦਾ ਚਮਚਾ ਪਾ ਲਿਆ, ਇਸ ਤੋਂ ਇਲਾਵਾ ਤਾਂ ਮੈਂ ਖੰਡ ਖਾ ਹੀ ਨਹੀਂ ਰਿਹਾ, ਕਿਉਂਕਿ ਉਹ ਸਾਡੇ ਧਿਆਨ 'ਚ ਹੀ ਨਹੀਂ ਆ ਨਾਲ ਉਹ 'ਚ ਕੀ ਚੱਲ ਰਿਹਾ। ਬਰੈਡਾਂ ਦੇ ਵਿੱਚ ਸ਼ੂਗਰ ਵੱਖਰੀ ਆ, ਹੈ ਨਾ, ਹਰ ਇੱਕ ਚੀਜ਼ ਦੇ ਵਿੱਚ ਤੇ ਸ਼ੂਗਰ ਪੈ ਰਹੀ।
7: ਬਿਲਕੁਲ ਜੀ, ਬਾਕੀ ਮੈਂ 4 ਸਾਲ ਬਿਲਕੁਲ ਮੈਂ ਵੈਜੀਟੇਰੀਅਨ ਵੀ ਰਿਹਾ, ਮੈਂ ਘਿਓ ਨਹੀਂ ਖਾਧਾ, ਮੇਰਾ ਮੈਂ ਵੇਟ ਲੂਜ਼ ਕੀਤਾ ਕਿਉਂਕਿ ਹਾਰਡ ਵਰਕ ਸੀਗਾ, ਫਿਰ ਮੈਂ ਥੋੜਾ ਜਿਹਾ ਐਨਾਲਿਸਿਸ ਕੀਤਾ ਕਿ ਮੈਂ ਥੋੜਾ ਜਿਹਾ ਵੇਟ ਗੇਨ ਕੀਤਾ, ਫਿਰ ਮੈਂ ਘਿਓ ਸ਼ੁਰੂ ਕੀਤਾ ਜੀ, ਮਤਲਬ 3-4 ਸਾਲ ਤੋਂ ਥੋੜਾ
5: ਜੀ,
7: ਉਹਦੇ ਨਾਲ ਮੇਰਾ ਵੇਟ ਗੇਨ ਹੋ ਗਿਆ, ਮੇਰੇ ਰਿਜ਼ਲਟ ਵੀ ਠੀਕ ਰਹੇ। ਸੋ ਮੈਂ ਕੰਕਲੂਜਨ ਇਹ ਕੱਢਦਾ ਕਿ ਆਫਟਰ 40 ਤੁਹਾਨੂੰ ਬਹੁਤ ਕੁਝ ਕੱਟ ਡਾਊਨ ਕਰਨਾ ਪਊਗਾ, ਵੀ ਮੈਟਰ ਤੁਹਾਡੀ ਡਾਇਟ ਮੈਟਰ ਕਰਦੀ ਹੀ ਕਰਦੀ ਹੈ।
5: ਵੇਖੋ, ਤੁਹਾਨੂੰ ਆਪਣੀ ਬੋਡੀ ਨੂੰ ਆਪ ਪੜ੍ਹਨਾ ਪੈਣਾ, ਕਿਸੇ ਵੱਲ ਸੁਣ ਕੇ ਨਹੀਂ ਤੁਸੀਂ ਕਰ ਸਕਦੇ, ਤੁਸੀਂ ਆਈਡੀਆ ਲੈ ਸਕਦੇ ਹੋ, ਪਰ ਬਾਕੀ ਜਿਹੜਾ ਤੁਹਾਨੂੰ ਆਪਣੇ ਪਰਿਵਾਰ ਦਾ ਪਿਛੋਕੜ ਵੇਖ ਕੇ, ਮਾਂ ਪਿਓ ਦੇ ਜੋ ਖਾਣ ਪੀਣ ਦਾ ਸਟਾਈਲ ਹੀ ਉਹ ਵੇਖ ਕੇ, ਤੇ ਤੁਹਾਨੂੰ ਆਪਣੀ ਡੇ ਟੂ ਡੇ ਬੋਡੀ ਨੂੰ ਸਮਝ ਕੇ ਫਿਰ ਤੁਹਾਨੂੰ ਜਿਹੜਾ ਉਹ ਡਿਸਾਈਡ ਕਰਨਾ ਪੈਣਾ, ਫਿਰ ਤੁਸੀਂ ਇੱਕ ਸਟੇਜ ਤੱਕ ਤੁਸੀਂ ਪਹੁੰਚ ਜਾਓਗੇ ਉਸ ਗੱਲ ਦੇ ਉੱਤੇ ਵੀ ਆਹ ਮੈਨੂੰ ਸੂਤ ਕਰਦਾ, ਆਹ ਮੈਨੂੰ ਨਹੀਂ ਕਰਦਾ।
6: ਬੋਡੀ ਵੀ ਸਿਗਨਲਸ ਦਿੰਦੀ ਆ,
5: ਬੋਡੀ ਤੁਹਾਨੂੰ ਸਿਗਨਲ ਦਿੰਦੀ ਆ, ਡੈਫੀਨੇਟਲੀ ਦਿੰਦੀ ਬੋਡੀ।
7: ਬਾਹਰਲੇ ਫੂਡ ਤੋਂ ਜੀ ਬਚਣਾ ਚਾਹੀਦਾ, ਮੈਂ ਕਹੂੰਗਾ ਜੀ, ਉਹ ਡੈਡ ਫੂਡ ਆ, ਮੈਂ ਆਪਦੇ ਬੇਟੇ ਨੂੰ ਵੀ ਕਹਿ੣ਾ ਵੀ ਇਹ ਡੈਡ ਫੂਡ ਆ, ਮਤਲਬ ਉਹਦੇ ਦਿਮਾਗ 'ਚ ਮੈਂ ਪਾਉਂਦਾ ਰਹਿਣਾ ਗ੍ਰੀਨ ਇਜ਼ ਲਾਈਫ, ਮੈਂ ਉਹ ਥੋੜਾ ਪਾਉਂਦਾ ਰਹਿਣਾ, ਬਚਿਆ ਤਾਂ ਨਹੀਂ ਜਾ ਸਕਦਾ ਕਿਉਂਕਿ ਆਪਾਂ ਜਿਹੜੇ ਸਮਾਜ 'ਚ ਜਾਂ ਸੋਸਾਇਟੀ 'ਚ ਰਹਿੰਦੇ ਹਾਂ, ਪਰ ਉਹ 2-3 ਮਹੀਨੇ ਬਾਅਦ 2 ਕੁ ਮਹੀਨੇ ਬਾਅਦ ਫਿਰ ਕਦੇ ਪੀਜ਼ਾ ਹੋ ਜਾਂਦਾ ਜੇ ਬਾਹਰਲਾ ਫੂਡ।
5: ਨਹੀਂ ਚਲੋ ਵਿੱਚ ਵਿੱਚ ਕੋਈ ਨੀ, ਹੁਣ ਜਿੱਥੇ ਸਮਾਜ ਚ ਆਪਾਂ ਰਹਿੰਦੇ ਹਾਂ ਉੱਥੇ ਹਾਣੀ ਹੋ ਕੇ ਚੱਲਣਾ ਹੀ ਪੈਣਾ, ਪਰ ਇਹ ਆ ਵੀ ਜਿੱਥੇ ਕਿਤੇ ਸਰਦਾ ਵਾ ਉੱਥੇ ਬੰਦਾ ਕਰਦਾ ਖਾਲੇ. ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ ਮੰਨ
7: ਜੀ. ਠੀਕ ਹੈ ਜੀ. ਫੂਡ, ਹਾਂਜੀ ਬਸ ਇਹੀ ਆ ਜੀ, ਫੂਡ ਆਪਣਾ ਬਹੁਤ ਬੈਡ ਹੈ ਸਮਾਜ ਚ ਜਿਹੜਾ ਆਪਣਾ ਚੱਲ ਰਿਹਾ, ਬਿਗ ਕੌਜ਼ ਆ ਜੀ ਫੂਡ, ਜਿੰਨਾ ਵੀ ਡੈਡ ਫੂਡ ਮੈਂ ਤਾਂ ਕਹਿੰਦਾ ਬਾਹਰਲਾ.
5: ਵੇਖੋ ਸਾਰੀਆਂ, ਥੈਂਕ ਯੂ ਤੁਹਾਡਾ, ਇਹ ਸਾਰੀਆਂ ਨਾ ਫੇਰ, ਥੈਂਕ ਯੂ ਜੀ, ਇਹ ਫੇਰ ਘੁੰਮ ਘੁਮਾ ਕੇ ਤੇ ਗੱਲ ਸਾਡੇ ਆਪਣੇ ਉੱਤੇ ਆ ਜਾਂਦੀ, ਘਰੇ ਆ ਜਾਂਦੀ, ਕਿਉਂਕਿ ਫੂਡ ਕਹਿ ਦਿੰਦੇ ਆਪਾਂ ਪਰ ਫੂਡ ਮੇਨਟੇਨ ਕਰਨਾ ਕਿਉਂ ਔਖਾ ਵਾ, ਕਿਉਂਕਿ ਅਗੇਨ ਆਪਾਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਆਪਣੀ ਲਾਈਫ 'ਚ, ਸਾਡੇ ਕੋਲ ਸਮਾਂ ਬਚਦਾ ਨਹੀਂ ਆ. ਆਪਾਂ ਮੰਨ ਲਓ ਕੋਈ ਨਾ ਕਰਦੇ ਹਾਂ ਵੀ ਹਫ਼ਤੇ 'ਚ ਦੋ ਦਿਨ ਆਮ ਹੀ ਪਰਿਵਾਰਾਂ ਦਾ ਰੂਟੀਨ ਆ ਵੀ ਉਹ ਬਾਹਰੋਂ ਖਾਂਦੇ ਆ, ਤੇ ਜਾਂ ਫਿਰ ਉਹ ਕਾਲੀ ਕਾਲੀ ਦੇ ਵਿੱਚ ਕੁਛ ਇੱਦਾਂ ਦਾ ਉਹ ਕਹਿਣ ਨੂੰ ਘਰੇ ਬਣਾਉਂਦੇ ਆ, ਪਰ ਉਹਨਾਂ ਨੇ ਰੈਡੀਮੇਡ ਲਿਆ ਕੇ ਚੀਜ਼ਾਂ ਰੱਖੀਆਂ ਹੁੰਦੀਆਂ ਜਿਹੜੀਆਂ ਕਿ ਸਿਰਫ ਗਰਮ ਕਰਨੀਆਂ ਆਪਾਂ, ਕਿਉਂਕਿ ਟਾਈਮ ਹੀ ਨਹੀਂ ਹੈਗਾ,
6: ਟਾਈਮ ਦਾ ਇਸ਼ੂ ਹੈ.
5: ਸੋ ਇੱਕ ਚੀਜ਼ ਹਿੱਲੀ ਤੇ ਬਾਕੀ ਵੀ ਸਾਰੀਆਂ ਦੀਆਂ ਸਾਰੀਆਂ ਨਾਲ ਹਿੱਲ ਜਾਂਦੀਆਂ. 990 ਨੀਤੂ ਜੀ ਤੁਸੀਂ ਆਉਣੇ ਰਹੋ.
8: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ.
6: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
8: ਵਧੀਆ ਵਧੀਆ. ਨੀਤੂ ਬੀਬੀ ਆ ਜੀ ਸੰਨੀ ਤੋਂ, ਬੱਚਿਆਂ ਨੂੰ ਬੀਬੀ ਨੀ ਕਹਿ ਸਕਦੇ, ਮੈਨੂੰ ਕਹਿ ਸਕਦੇ ਹੋ.
5: ਕੀ ਕਹਿ ਸਕਦੇ?
8: ਬੇਬੀ, ਮੈਂ ਕਿਹਾ ਬੱਚੇ ਨੇ ਕਹਿੰਦਾ ਗੁੱਸਾ ਕਰਦੇ ਨਾ ਬੇਬੀ ਕਿਹਾ.
5: ਹਾਂਜੀ ਹਾਂਜੀ.
8: ਮੈਂ ਕਿਹਾ ਮੈਂ ਹੁਣ ਅਸੀਂ ਕਹਿੰਦੇ ਕਿ ਸਾਨੂੰ ਕੋਈ ਕਵੇ ਬੇਬੀ,
5: ਨਹੀਂ ਤਾਂ ਹੀ ਤਾਂ ਗੁੱਸਾ ਕਰਦੇ ਆ ਬੱਚੇ, ਇਹਨਾਂ ਨੂੰ ਕਹਿ ਲਓ ਸਾਨੂੰ ਕੀ ਕਹਿੰਦੇ,
8: ਸਾਨੂੰ ਕੀ ਕਹਿੰਦੇ ਹੋ.
6: ਸਹੀ ਕਮਾਲ ਕਰ ਦਿੱਤੀ
8: ਟੌਪਿਕ. ਹਾਂ ਅੱਛਾ ਮੇਰੀ ਗੱਲ ਸੁਣੋ, ਟੌਪਿਕ ਤੁਹਾਡਾ ਨਾ ਵਾਕਈ ਚੱਬੀ ਟੌਪਿਕ ਹੈ, ਇੰਨਾ ਮਜ਼ਾ ਆ ਰਿਹਾ ਸੁਣਦੇ ਹੋਏ. ਔਰ ਨਾ ਜਿਹੜਾ ਆਰਨੇਟ ਦਾ ਗਾਣਾ ਸੀ ਨਾ, ਮੈਂ ਨਾ ਥੋੜੀ ਦਿਨ ਪਹਿਲੇ ਹੀ ਨਾ ਸੋਚ ਕੇ ਹਟੀ ਸੀ ਕਿ ਮੈਂ ਨਾ ਵੀਰ ਜੀ ਨੂੰ ਨਾ, ਕਿਉਂਕਿ ਤੁਸੀਂ ਜਿਹੜੀ ਵੀ ਟੌਪਿਕ ਲੈ ਕੇ ਆਉਂਦੇ ਹੋ ਜਿੱਦਾਂ ਗੱਲਾਂ ਕਰਦੇ ਹੋ ਨਾ, ਤੁਹਾਨੂੰ ਮੈਂ ਨੀ ਬਹੁਤ ਸਾਰੇ ਜਾਣੇ ਕਹਿੰਦੇ ਆ ਕਿ ਤੁਸੀਂ ਆਲਰੇਡੀ ਜਿੱਦਾਂ ਨੌਨ ਹੁੰਦੇ ਹੋ, ਅੰਤਰਜਾਮੀ ਬੋਲ ਦਿੰਦੇ ਆ, ਹਨਾ ਤੁਹਾਨੂੰ ਪਤਾ ਇਹ ਗੱਲਾਂ. ਤੇ ਮੈਂ ਕਿਹਾ ਮੈਂ ਨਾ ਵੀਰ ਜੀ ਨੂੰ ਨਾ ਇੱਕ ਦਿਨ ਨਾ ਏਦਾਂ ਗਾਣਾ ਸੁਣਾਉਗੀ, ਕੋਈ ਮੰਤਰ ਪੜ ਦੋ ਜੀ ਬਾਬਾ ਮੇਰਾ ਮਿੱਠਾ ਖਾਣ ਨੂੰ ਨਾ ਕਰੇ ਜੀ ਬਾਬਾ, ਮੈਂ ਪਤਲੀ ਹੋ ਜਾ ਜੀ ਬਾਬਾ, ਮੇਰੀ ਜ਼ਿੰਦਗੀ ਸੌਖੀ ਹੋ ਜੇ ਜੀ ਬਾਬਾ. ਗਾਣਾ ਵੀ ਨਾ ਸੇਮ ਏਦਾਂ, ਮਤਲਬ ਮੈਂ ਦੱਸ ਨੀ ਸਕਦੀ, ਮੈਂ ਕਿਹਾ ਹੁਣ ਇਹਦਾ ਮੇਰੀ ਹੀ ਚੋਰੀ ਕਰ ਲਿਆ, ਮੇਰਾ ਰਿਟਰਨ ਬਾਏ ਨੀਤੂ ਹੋਣਾ ਚਾਹੀਦਾ ਵੀ ਸੇਮ ਉਹ ਚੀਜ਼ਾਂ ਸੀਗੀਆਂ. ਮੈਂ ਪਹਿਲੀ ਵਾਰੀ ਸੁਣਿਆ ਉਹ ਗਾਣਾ, ਮੈਂ ਕਿਹਾ ਮੇਰੇ ਮਨ ਵੀ ਏਦਾਂ
6: ਕਲੇਮ ਕਰਨਾ ਅਰਨੇਤ ਨੂੰ, ਤੁਸੀਂ
5: ਕਰ ਦੋ ਕਲੇਮ, ਤੁਸੀਂ ਤੁਹਾਡਾ ਹੀ ਆਓ.
8: ਨਹੀਂ ਸਹੀ ਗੱਲ ਹੈ, ਬੜਾ ਬੜਾ ਲੱਗ ਰਿਹਾ. ਤੇ ਅੱਛਾ ਯਸ ਜੀ, ਨੈਕਸਟ ਤੁਹਾਨੂੰ ਕਹਾਂ, ਤੁਸੀਂ ਕਹਿ ਰਹੇ ਸੀ ਨਾ ਹੁਣ ਤੁਸੀਂ ਕਹੋਗੇ ਕਿ ਲੈ ਤੁਸੀਂ ਮੈਨੂੰ ਫੇਰ ਵੀ ਉਹ ਬੰਦੇ ਨੇ ਕਿਹਾ ਸੀਗਾ ਕਿ ਨਹੀਂ ਤੇਰਾ ਸਾਈਜ਼ ਨੀ ਹੈਗਾ ਨਾ. ਮੈਂ ਥੋੜੇ ਦਿਨ ਪਹਿਲਾਂ ਤੁਹਾਡੀ ਵੀਡੀਓ ਦੇਖੀ, ਥੋੜੇ ਦਿਨ ਨੀ ਦੋ ਦਿਨ ਪਹਿਲਾਂ ਹੀ ਨਾ ਮੈਂ ਦੇਖਿਆ, ਮੈਂ ਕਿਹਾ ਯਸ ਜੀ ਵਰਗੀ ਕੋ ਲੱਗ ਰਹੇ ਆ. ਤੇ ਫਿਰ ਨਾ ਤੁਸੀਂ ਰਤਨਾ ਵਾਲੀ ਵੀਡੀਓ ਤੇ ਆਪਣੇ ਰੇਡੀਓ ਹਾਂਜੀ ਦੇ ਪੇਜ ਤੇ ਇੰਸਟਾਗ੍ਰਾਮ ਤੇ ਉਹੀ ਸੁਣਾ ਰਹੇ. ਮੈਂ ਕਿਹਾ ਯਸ ਜੀ ਨੀ, ਮੈਂ ਕਿਹਾ ਏਡੀ ਮਤਲਬ ਇਹਨਾਂ ਦਾ ਫੇਸ ਏਡਾ ਏਡਾ ਕਿਉਂ ਲੱਗ
5: ਰਿਹਾ? ਇਹੋ ਜਿਹੇ ਬੰਦੇ ਖਰਾਬ ਕਰਦੇ, ਇਹ ਨਾ ਆਪਣੀ ਵੱਲੋਂ ਤਾਂ ਤਾਰੀਫ ਕਰ ਰਹੇ ਆ ਪਰ ਤੁਹਾਡਾ ਇਹਨਾਂ ਨੇ ਕੰਮ ਕਰਤਾ.
8: ਅੱਗੇ ਸੁਣੋ ਨਾ, ਅੱਗੇ ਸੁਣੋ. ਫਿਰ ਮੈਂ ਸੋਚਿਆ ਮੈਂ ਕਿ ਨਹੀਂ ਇਹ ਕੈਮਰਾ ਹੁੰਦਾ ਫੇਸ ਤੋਂ ਜ਼ਿਆਦਾ ਨੇੜੇ ਤੋਂ ਲਿੱਤਾ, ਮੈਂ ਕਿਹਾ ਕਿੰਨੇ ਪਿਆਰੇ ਲੱਗ ਰਹੇ ਆ, ਕਿੰਨਾ ਫੇਸ ਕਿੰਨਾ ਕਲੀਅਰ, ਅੱਖਾਂ ਚ ਪਾਇਆ ਕਜਲਾ ਕਿੰਨਾ ਵਧੀਆ, ਮੈਂ ਕਿਹਾ ਇੰਨੀ ਟੈਲੈਂਟਡ ਹੈ ਦੇਖੋ, ਮਤਲਬ ਆਰ ਜੀ ਬਣੇ ਹੋਏ ਨੇ ਨਾ ਦੇਖੋ, ਮਤਲਬ ਇਹ ਸਾਰੀਆਂ ਚੀਜ਼ਾਂ. ਤੇ ਕਹਿੰਦਾ ਮਤਲਬ ਇਹ
6: ਤੁਸੀਂ ਕਵਰ ਅਪ ਕਰ ਰਹੇ ਹੋ? ਠੀਕ ਹੈ,
8: ਕਿੰਨੇ ਸਾਰੇ ਪਲਾਨ ਕਰ ਚੁੱਕੀ ਆ, ਹਰਬਲ ਲਾਈਫ ਮੈਂ ਯੂਜ ਕਰ ਚੁੱਕੀ ਹੈਗੀ ਆ, ਹੈਲਦੀ ਲਿਵਿੰਗ ਦੇ ਪਲਾਨ, ਜਿਹੜੇ ਸਪਲੀਮੈਂਟਸ ਹੁੰਦੇ ਆ ਉਹ ਤੁਹਾਨੂੰ ਕਹਿ ਦਿੰਦੇ ਆ, ਫੂਡ ਕਰਦਾ ਪਰ ਤੁਹਾਨੂੰ ਇਹ ਸਪਲੀਮੈਂਟਸ ਖਾਣੇ ਹੁੰਦੇ, ਫਰੂਟਸ ਵੈਜੀਸ ਤੋਂ ਬਣੇ ਹੁੰਦੇ ਆ, ਉਹ ਸਾਰੇ ਕਲੀਅਰ ਹੁੰਦੇ ਆ TGA ਵਗੈਰਾ ਤੋਂ ਨਾ, ਉਹ ਵੀ ਮੈਂ ਕੀਤੇ. ਫਿਰ ਉਸ ਤੋਂ ਬਾਅਦ ਲਾਸਟ ਮੇਰਾ ਆਇਆ ਕਿ ਮੈਂ ਇੰਡੀਆ ਦਾ ਪਲਾਨ ਫੋਲੋ ਕਰਨਾ, ਉਹ ਸਪਲੀਮੈਂਟ ਨਹੀਂ ਦਿੰਦੇ, ਉਹ ਘਰ ਦਾ ਖਾਣਾ ਦਿੰਦੇ ਆ. ਠੀਕ ਹੈ, ਫਿਰ ਮੈਂ ਉਹ ਚੀਜ਼ਾਂ ਵੀ ਖਾਣੀ ਖਾ ਲਿਆ, ਉਹ ਖਾ ਕੇ ਵੀ ਫੇਰ ਸਾਰੀਆਂ ਚੀਜ਼ਾਂ ਜਦੋਂ ਬੰਦ ਹੋ ਜਾਂਦੇ ਆ ਪਲਾਨ ਆਪਣਾ, ਜਦੋਂ ਤੱਕ ਆਪਾਂ ਪਲਾਨ ਫੋਲੋ ਕਰਦੇ ਰਹਿੰਦੇ ਹਾਂ, ਜਦੋਂ ਆਪਾਂ ਪੇਡ ਕਰਦੇ ਹਾਂ, ਕਿਉਂਕਿ ਉਹਨਾਂ ਨੂੰ ਪਿਕਸ ਸ਼ੇਅਰ ਕਰਨੀਆਂ ਪੈਂਦੀਆਂ ਨੇਗੀਆਂ, ਤੁਸੀਂ ਕੀ ਖਾਧਾ, ਫਿਰ ਤੁਸੀਂ ਚੀਟਿੰਗ ਨਹੀਂ ਕਰ ਸਕਦੇ. ਪਰ ਮੈਂ ਵਾਈਲ ਪਲਾਨ ਲੈਂਦੇ ਲੈਂਦੇ ਵੀ ਨਾ, ਮੈਂ ਫਿਰ ਵੀ ਵਿੱਚ ਜਿੱਦਣ ਮੇਰਾ ਮਨ ਨੀ ਹੁੰਦਾ ਸੀ ਮੈਂ ਚੀਟਿੰਗ ਕਰ ਦਿੰਦੀ ਹੁੰਦੀ ਸੀ, ਪਿਕ ਭੇਜ ਦਿੰਦੀ ਹੁੰਦੀ ਸੀ, ਉਹ ਮੈਂ ਨਿਆਣਿਆਂ ਨੂੰ ਇਹਨਾਂ ਨੂੰ ਦੇ ਦਿੰਦੀ ਹੁੰਦੀ ਸੀ. ਇਹ ਰਿਐਲਿਟੀ ਦੱਸ ਰਹੀ ਹੈ, ਕਿਉਂਕਿ ਜਦੋਂ ਬੰਦੇ ਨੇ ਕਰਨਾ ਹੁੰਦਾ ਨਾ, ਫਿਰ ਮੈਂ ਸੋਚਦੀ ਪੈਸੇ ਦਾ ਮੇਰੇ ਗਏ ਉਹਦਾ ਕੀ ਗਿਆ, ਹਨਾ ਵਿੱਚ ਵਿੱਚ ਕਰ ਜਾਂਦੀ ਸੀ ਮੈਂ. ਮੈਨੂੰ ਹੁਣ ਵੀ ਨਾ ਬਹੁਤ ਜਾਣੇ ਕਹਿ ਦਿੰਦੇ ਆ ਵਿੱਚ ਦੇਖੋ ਮੋਟੇ ਸਾਰੇ ਹੁੰਦੇ ਆ, ਲੇਕਿਨ ਮੇਰੀ ਜੋ ਟੰਮੀ ਦੀ ਸ਼ੇਪ ਹੈ ਨਾ, ਉਹ ਕਈਆਂ ਦੀ ਏਦਾਂ ਲੱਗਦੀ ਕਿ ਸ਼ਾਇਦ ਨਾ ਪ੍ਰੈਗਨੈਂਟ ਆ, ਹਨਾ. ਤੇ ਉਹ ਮੈਨੂੰ ਕਿੰਨੇ ਜਾਣੇ ਨੂੰ ਲੱਗਦਾ ਕਿ ਹਨਾ ਆਰ ਯੂ ਪ੍ਰੈਗਨੈਂਟ, ਮੈਂ ਮਾਸਾ ਨੀ ਗੁੱਸਾ ਕਰਦੀ. ਇੱਕ ਲੇਡੀ ਨੇ ਮੈਨੂੰ ਕਿਹਾ, ਉਹ ਮੈਨੂੰ ਕਹਿੰਦੀ ਸੋਰੀ ਹੈ ਨਾ, ਮੈਂ ਕਹਿੰਦਾ ਮੈਂ ਕਿਹਾ ਯਾਰ ਤੂੰ ਇੰਨਾ ਫੀਲ ਨਾ ਕਰੀ, ਸੋਕੇ ਇਹ ਨੋਰਮਲ ਹੈ, ਲੱਗਦਾ ਤਾਂ ਲੱਗਦਾ, ਤੂੰ ਦਿਲ ਤੇ ਨਾ ਲੈ, ਮੈਂ ਨੀ ਲਾਉਂਦੀ ਦਿਲ ਤੇ, ਮਤਲਬ ਇਹ ਵੈਸੇ ਚੰਗੀ ਗੱਲ ਨੀ ਹੈਗੀ ਹਨਾ, ਤੇ ਮੈਂ ਕੋਸ਼ਿਸ਼ ਬਹੁਤ ਕਰਦੀ ਹਾਂ, ਪਰ ਹੁਣ ਮੈਂ ਜਿਹੜੀ ਚੀਜ਼ ਤੇ ਆਈ ਹਾਂ ਨਾ, ਮੈਨੂੰ ਲੱਗਦਾ ਹੈ ਕਿ ਸਾਡੀ ਲਾਈਫ ਦੇ ਵਿੱਚ ਜਿੱਦਾਂ ਯਸ ਜੀ ਤੁਸੀਂ ਲਾਈਫ ਸਟਾਈਲ ਕਿਹਾ ਨਾ, ਲਾਈਫ ਸਟਾਈਲ ਦਾ ਸਾਡੀ ਲਾਈਫ ਚ ਡਿਸਿਪਲਿਨ ਦੀ ਕਮੀ ਆ। ਮੈਨੇ ਬਹੁਤ ਇਹੋ ਜਿਹੇ ਲੋਕਾਂ ਨੂੰ ਦੇਖਿਆ ਕਿ ਜੇ ਉਹਨਾਂ ਨੇ ਰਾਤ ਨੂੰ ਖਾਣਾ ਇੰਨੇ ਵਜੇ ਖਾਣਾ ਹੈ ਨਾ, 6-7 ਵਜੇ ਖਾਣਾ ਤੇ ਖਾਣਾ ਖਾ ਲੈਣਾ, ਆ ਕਿਸੇ ਪਾਰਟੀ ਤੇ ਜਾਂਦੇ ਆ ਉਹ ਖਾਂਦੇ ਆ ਪੂਰਾ ਵਧੀਆ ਖਾਂਦੇ ਆ, ਬਟ ਨੈਕਸਟ ਡੇ ਉਹ ਆਪਣੀ ਬੋਡੀ ਨੂੰ ਡੀਟੌਕਸ ਕਰਦੇ ਆ ਫਿਰ ਹਲਕਾ ਖਾਣਾ ਖਾਂਦੇ ਆ, ਉਹ ਕਿੰਨੇ ਕੁ ਡਾਈਟ ਪਲਾਨ ਲੈਂਦੇ ਆ। ਸਾਡੀ ਲਾਈਫ ਦੇ ਵਿੱਚ ਮੈਨੂੰ ਇਦਾਂ ਲੱਗਦਾ ਹੈ ਡਿਸਿਪਲਿਨ ਦੀ ਹੀ ਕਮੀ ਆ, ਸਾਰੀਆਂ ਚੀਜ਼ਾਂ ਮੈਨੇਜ ਹੋ ਜਾਂਦੀਆਂ ਨੇਗੀਆਂ। ਹੁਣ ਵਾਕ ਦੇਖੋ ਮੈਂ ਸ਼ੁਰੂ ਕੀਤੀ ਸੀ ਵਿੱਚ ਦੀ, ਥੋੜਾ ਠੰਡ ਹੋ ਗਈ ਮੈਂ ਬੰਦ ਹੋ ਗਿਆ, ਪਰ ਜਦੋਂ ਜਾਂਦੀ ਰਹੀ ਕੰਮ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਹੁਣ ਐਕਸਰਸਾਈਜ਼ ਦੀ ਗੱਲ ਹੈ, 15 ਮਿੰਟ ਸਟ੍ਰੈਚਿੰਗ ਹੈ ਉਹ ਨਿਕਲੇ ਆਉਂਦੇ ਆ, ਸਾਰੇ ਕੰਮ ਹੋ ਜਾਂਦੇ, ਸਿਰਫ ਆਪਾਂ ਐਕਸਕਿਊਜ਼ ਲਗਾਉਂਦੇ ਆ। ਹੁਣ ਅੱਜ ਕੱਲ੍ਹ ਤੁਸੀਂ ਇੰਸਟਾਗ੍ਰਾਮ ਤੇ ਰੀਲਸ ਦੇਖੀਆਂ ਹੋਣਗੀਆਂ, ਗੱਲ ਦਿਲ ਤੇ ਲੱਗਣੀ ਚਾਹੀਦੀ ਹੈ, ਉਹ ਅੱਜ ਕੱਲ੍ਹ ਨੀ ਆਉਂਦੇ, ਪਹਿਲਾਂ ਬੜੇ ਮੋਟੇ ਹੁੰਦੇ ਆ, ਫਿਰ ਬੰਦਾ ਗਾਣਾ ਲਗਾ ਦਿੰਦੇ ਆ ਜੀ, ਤਸਵੀਰੇ ਦਿਖਾ ਕੇ ਕਿਆ ਸਾਬਿਤ ਕਰਨਾ ਚਾਹਤੇ ਹੋ, ਉਹ ਫਿਰ ਗਾਣਾ ਲੱਗ ਜਾਂਦਾ ਚੈਨ ਖੋ ਗਿਆ ਹੈ, ਉਹ ਦੇਖ ਕੇ ਵੀ ਮੈਨੂੰ ਕੁਛ ਹੁੰਦਾ, ਮੈਂ ਮਾੜਾ ਮੋਟਾ ਕੁਛ ਕਰਾਂ ਆਪਣੇ ਆਪ ਚ ਕੁਛ, ਮਤਲਬ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਜਦੋਂ ਤੁਹਾਡੇ ਦਿਲ ਤੇ ਲੱਗਦੀ ਆ ਨਾ, ਤੁਸੀਂ ਫੀਲ ਹੀ ਕਰਦੇ ਹੋ, ਭਾਵੇਂ ਲੱਖ ਤੁਹਾਨੂੰ ਕਹੀ ਜਾਵੇ, ਕਈ ਲੋਕ ਕਹਿ ਦਿੰਦੇ ਕਿੰਨਾ ਕੁ ਆਪਾਂ ਫੀਲ ਕਰਦੇ ਆ, ਨਹੀਂ ਕਰਦੇ ਨਾ, ਬਸ ਡਿਸਿਪਲਿਨ ਦੀ ਕਮੀ ਹੈਗੀ ਆ, ਲਾਈਫ ਸਟਾਈਲ ਦੀ ਕਮੀ ਹੈ, ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇਗੀਆਂ।
5: ਬਿਲਕੁਲ, ਉਹ ਗਾਣਾ ਹੈ ਨਾ, ਗੱਲ ਦਿਲ ਤੇ ਲੱਗੀ ਏ ਦੁੱਖੇ ਉਹ ਮਾਰਦਾ।
8: ਟੰਗ ਕੰਟਰੋਲਰ ਪਲਾਨ ਦੋ ਜਿਹੜਾ ਸਾਡੀ ਟੰਗ ਚੀਜ਼ ਦੇ ਸਵਾਦ ਨੂੰ ਕੰਟਰੋਲ ਕਰ ਸਕੇ ਨਾ, ਡਾਇਟ ਪਲਾਨ ਦਾ ਖਾ ਹੀ ਲਵਾਂਗੇ ਅਸੀਂ, ਉਹ ਵੀ ਤਾਂ ਵਧੀਆ ਖਾਣਾ ਹੁੰਦਾ ਹੀ, ਉਹ ਕਹਿੰਦਾ ਮਾੜਾ ਹੁੰਦਾ ਖਾਣਾ, ਬਹੁਤ ਟੇਸਟੀ ਹੁੰਦਾ, ਪਰ ਫਿਰ ਵੀ ਅਸੀਂ ਆਪਣੇ ਜਿਹੜੇ ਹੁੰਦੇ ਨਾ, ਨਹੀਂ ਕਰੇਵਿੰਗ ਹੁੰਦੀ ਹੈ, ਇਹ ਸਵਾਦ ਆ ਲੱਗਦਾ, ਉਹ ਤੇ ਪਲਾਨ ਹੋਣਾ ਚਾਹੀਦਾ। ਕੋਈ ਇਦਾਂ ਦਾ ਟੀਕਾ ਲਗਾਵੇ ਵੀ ਸਾਡਾ ਖਾਣ ਨੂੰ ਜੀ ਨਾ ਕਰੇ, ਜਿੱਦਾਂ ਕੋਈ ਨੋਨ ਵੈਜ ਖਾਂਦਾ ਉਹਨੂੰ ਜਿੰਨਾ ਮਰਜ਼ੀ ਕੋਈ ਕਹਿ ਦਵੇ ਹਨਾ, ਜਿਹੜਾ ਵੈਜੀਟੇਰੀਅਨ ਹੈ ਉਹ ਕਿੱਦਾਂ ਖਾ ਲੂਗਾ ਨੋਨ ਵੈਜ, ਨਹੀਂ ਖਾਂਦਾ ਨਾ, ਇੱਦਾਂ ਸਾਡੇ ਨੂੰ ਟੀਕਾ ਲਗਾਉਣਾ ਚਾਹੀਦਾ ਹੈ ਵੀ ਅਸੀਂ ਹੈਲਦੀ ਖਾਣਾ ਖਾਈਏ, ਸਾਰੀਆਂ ਚੀਜ਼ਾਂ ਅਸੀਂ ਕਰੀਏ ਹੀ ਨਾ, ਅਨਹੈਲਦੀ ਖਾਈਏ ਹੀ ਨਾ, ਡਿਸਿਪਲਿਨ ਚ ਰਹੀਏ।
6: ਥੈਂਕ ਯੂ ਨੀਤੂ,
5: ਇਹੋ ਤੇ ਪੰਗਾ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਵੇਖੋ ਸਮੱਸਿਆ ਸਿਰਫ ਇਹੋ ਹੀ ਆ ਵੀ ਜੇ ਜਿਹੜਾ ਦੂਸਰਾ ਆ ਨਹੀਂ ਸਾਡੇ ਲਈ ਸਹੀ, ਉਹ ਸਵਾਦ ਬਹੁਤ ਹੈ, ਤੇ ਜਿਹੜਾ ਇਹ ਆ ਇਹ ਸਮਹੋ ਆਪਾਂ ਮੰਨ ਬੈਠੇ ਹਾਂ ਵੀ ਇਹ ਸਵਾਦ ਨਹੀਂ ਆ, ਤੇ ਉਹਦੇ ਵਿੱਚ ਹੱਲ ਉਹਦਾ ਕੋਈ ਨਹੀਂ ਆ, ਕਿਉਂਕਿ ਟੇਸਟ ਕਾਹਦਾ ਵਾ, ਟੇਸਟ ਹੈਗਾ ਵਾ ਖੰਡ ਦਾ ਤੇ ਲੂਣ ਦਾ, ਤੇ ਉਹ ਆਪਾਂ ਬਚਪਨ ਤੋਂ ਹੀ ਐਡਜਸਟ ਕਰ ਲਿਆ, ਤੇ ਹੁਣ ਤੇ ਆਪਾਂ ਉਤੋਂ ਅਗਲੀ ਸਟੇਜ ਦੇ ਉੱਤੇ ਆ ਗਏ ਹਾਂ, ਹੁਣ ਆਪਾਂ ਖੱਟੇ ਦਾ ਵੀ ਸੋਹਣਾ ਨਾਲ ਤੜਕਾ ਲਾਉਂਦੇ ਹਾਂ, ਜਿੱਦਾਂ ਸੌਸ ਵਗੈਰਾ ਹੋ ਗਈ, ਤੇ ਹੁਣ ਉਹ ਪਹਿਲਾਂ ਨਹੀਂ, ਹੁਣ ਆਪਣੀ ਜਨਰੇਸ਼ਨ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਮੌਜੂਦ ਹੈ। ਹੁਣ ਉਹ ਜਿਹੜੀ ਸੌਸ ਨੇ ਉਹਨਾਂ ਦੇ ਵਿੱਚ ਵੀ ਸੁਧਾ ਹੀ ਮਿੱਠਾ ਵਾ, ਕਿਉਂਕਿ ਇੰਨਾ ਕੁ ਜ਼ਿਆਦਾ ਮਿੱਠਾ ਪਾ ਕੇ ਤੇ ਫਿਰ ਉਹਨੂੰ ਇੱਕ ਸਵਾਦ 'ਤੇ ਲੈ ਕੇ ਆਉਂਦਾ ਜਾਂਦਾ। ਤੁਸੀਂ ਜੇ ਉਹਦਾ ਆਈਡੀਆ ਲੈਣਾ ਤੇ ਤੁਸੀਂ ਕਿਤੇ ਇਮਲੀ ਦੀ ਜਦੋਂ ਬਣਾਓਗੇ ਚਟਨੀ ਤੇ ਉਹਦੇ ਵਿੱਚ ਵੇਖੋ ਤੁਸੀਂ ਕਿੰਨੀ ਢੇਰ ਖੰਡ ਪੈਂਦੀ, ਤੇ ਫਿਰ ਜਾ ਕੇ ਉਹਨੇ ਮਤਲਬ ਉਹ ਹੋਣਾ ਤੇ ਉਹ ਵਿੱਚ ਹੀ ਆ ਨਾ, ਉਹਦੇ ਵਿੱਚ ਹੀ ਰਹਿਣਾ, ਉਹਦੇ
6: ਕਹਿਣ ਨੂੰ ਕਹਿਣਾ ਹਾਂ ਘਰੇ ਬਣਾਈਏ,
5: ਹਾਂ ਕਹਿਣ ਨੂੰ ਕਹਿਣ, ਪਰ ਇੱਕ ਹੱਦ ਤੱਕ ਠੀਕ ਹੈ, ਚਲੋ ਉਹ ਕਈ ਚੀਜ਼ਾਂ ਦੇ ਨਾਲ ਉਹ ਠੀਕ ਆ, ਜਿੱਦਾਂ ਮੰਨ ਲਓ ਪਕੌੜੇ ਪਕਾੜੇ ਆ ਤੇ ਉਹ ਹਾਰਡ ਡਾਈਜੈਸ਼ਨ ਹੈ ਉਹਦੇ ਨਾਲ ਉਹ ਬਣੀ ਆ ਵੀ ਹਾਂ ਠੀਕ ਆ ਤੁਸੀਂ ਉਹ ਖਾ ਲਓ,
6: ਪਰ ਉਹਦੇ ਵਿੱਚ ਖੰਡ ਦੀ ਤਾਂ ਤੁਸੀਂ ਉਹ ਪਾ ਸਕਦੇ ਹੋ ਜਿਹੜੀ ਖਜੂਰ ਹੁੰਦੇ,
5: ਕੁਛ ਪਾ ਲਓ ਪਰ ਖਜੂਰ ਇੰਨੇ ਕੁ ਜ਼ਿਆਦਾ ਪੈਣਗੇ,
6: ਉਹ ਤਾਂ ਹੈ ਪੈਕਟ ਪੈ ਜਾਂਦਾ ਪੂਰਾ, ਕਿਉਂਕਿ ਮੈਂ ਬਣਾਉਂਦੇ ਪੂਰਾ ਇੱਕ ਪੈਕਟ ਖਜੂਰ ਦਾ ਪੈ ਜਾਂਦਾ,
5: ਸੋ ਉਹ ਸਾਰਾ ਕੁਛ ਜਿਹੜਾ ਤੁਸੀਂ ਮਤਲਬ ਸ਼ੂਗਰ ਦੇ ਥਾਂ ਦੇ ਉੱਤੇ ਫਿਰ ਤੁਹਾਨੂੰ ਜੇ ਕਿਸੇ ਬੰਦੇ ਨੂੰ ਜੇ ਗਰਮ ਨਹੀਂ ਮੰਨ ਲਓ ਤੁਸੀਂ ਗਰਮੀਆਂ 'ਚ ਖਾਣੀਆਂ ਹੋ ਸਕਦਾ ਉਹ ਜ਼ਿਆਦਾ ਖਾ ਜੇ ਉਹਦੇ ਨਾਲ ਪ੍ਰੋਬਲਮ ਹੋਵੇ, ਕੁੱਲ ਮਿਲਾ ਕੇ ਮਤਲਬ ਇੰਨੀਆਂ ਕੁ ਚੀਜ਼ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਬਚਪਨ ਤੋਂ ਇੰਨੇ ਕੁ ਜ਼ਿਆਦਾ ਖੰਡ ਅਤੇ ਮਿੱਠਾ ਜਾਂ ਫਿਰ ਟੇਸਟ ਬਡਸ ਆਪਣੇ ਜਿਹੜੇ ਉਸ ਹਿਸਾਬ ਦੇ ਨਾਲ ਆਪਾਂ ਕਰ ਲਏ ਵੀ ਹੁਣ ਸਾਨੂੰ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਹੈਲਦੀ ਕਹਿੰਦੇ ਹਾਂ ਉਹ ਸਾਨੂੰ ਸਵਾਦ ਨਹੀਂ ਲੱਗਦੀਆਂ, ਤੇ ਜੇ ਆਪਾਂ ਹੈਲਦੀ ਵੀ ਖਾਣਾ ਤਾਂ ਉਹਨੂੰ ਪਹਿਲਾਂ ਸਵਾਦ ਬਣਾਉਣਾ ਪੈਂਦਾ, ਤੇ ਹੁਣ ਤਾਂ ਬੜੀਆਂ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਵੀ ਆ ਗਈਆਂ ਵੀ ਹੈਲਦੀ ਨੂੰ ਵੀ ਸਵਾਦ ਬਣਾ ਬਣਾ ਕੇ ਹੈ ਨਾ ਉਹ 'ਚ ਵੀ ਕੰਪਰੋਮਾਈਜ਼ ਕਰ ਲਿਆ ਜਾਂਦਾ, ਤੇ ਕੁੱਲ ਮਿਲਾ ਕੇ ਫਿਰ ਉਹੀ ਗੱਲ ਆ ਜਾਂਦੀ ਆ ਵੀ ਤੁਹਾਡਾ ਜੋ ਲਾਈਫ ਸਟਾਈਲ ਆ, ਜੇ ਤੁਹਾਡਾ ਲਾਈਫ ਸਟਾਈਲ ਤੁਹਾਡੇ ਬਿਜ਼ੀ ਰੁਝੇਵੇਂ ਨੇ, ਤੁਸੀਂ ਕੰਮਾਂ ਕਾਰਾਂ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ, ਤੁਹਾਡੇ ਕੋਲ ਭੱਜ ਭਜਾ ਕੇ ਸਿਰਫ ਆਪਣਾ ਸੌਣ ਜੋਗਾ ਹੀ ਟਾਈਮ ਮਿਲਦਾ, ਤੇ ਫਿਰ ਇਹ ਸਾਰਾ ਕੁਛ ਇੱਦਾਂ ਹੀ ਐਂਡਸ ਅਪ ਹੋਣਾ, ਕਿਉਂਕਿ ਉੱਥੇ ਉਹਦੇ ਵਿੱਚ ਉਹਦੇ ਦਰਮਿਆਨ ਸਿਰਫ ਸਾਡੇ ਕੋਲ ਇੰਨਾ ਕੁ ਟਾਈਮ ਬਚਦਾ ਵੀ ਅਸੀਂ ਭੱਜੇ ਜਾਂਦੇ ਟੀਕਾ ਲਵਾਈਏ, ਭੱਜੇ ਕ ਜਾਂਦੇ ਆਪਾਂ ਕੋਈ ਚੀਜ਼ ਫੜ ਕੇ ਮੂੰਹ 'ਚ ਪਾ ਲਈਏ, ਕਿਉਂਕਿ ਇਹ ਇੱਕ ਚੀਜ਼ ਨਹੀਂ, ਸਾਨੂੰ ਆਲ ਟੂਗੈਦਰ ਬੜੀਆਂ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਬਦਲਣੀਆਂ ਪੈਣਗੀਆਂ, ਅਤੇ ਫਿਰ ਜਾ ਕੇ ਆਪਾਂ ਕਵਾਂਗੇ ਕਿ ਇਹ ਲਾਈਫ ਸਟਾਈਲ ਆਪਾਂ ਹੁਣ ਆਪਣਾ ਬਦਲਿਆ ਆਪਾਂ, ਅਤੇ ਉਸ ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਬਦਲਣਾ ਪੈਣਾ, ਕਿਉਂਕਿ ਇਸ ਲਾਈਕ ਮੰਨ ਲਓ ਮੈਂ ਇਹਨੂੰ ਕਈ ਵਾਰੀ ਇੱਦਾਂ ਵੀ ਵੇਹਣਾ ਹੁੰਦਾ ਵੀ ਜੇ ਮੰਨ ਲਓ ਤੁਸੀਂ ਰੈਸਟ ਨਹੀਂ ਕੀਤੀ ਅਤੇ ਤੁਸੀਂ ਬਿਮਾਰ ਹੋ ਗਏ, ਅਤੇ ਉਸ ਤੋਂ ਬਾਅਦ 'ਚ ਜਿੰਨੇ ਦਿਨ ਤੁਸੀਂ ਮੰਜੇ 'ਤੇ ਰਹੇ, ਅਤੇ ਉਹਨੂੰ ਕਈ ਵਾਰੀ ਕੈਲਕੂਲੇਟ ਕਰਕੇ ਮੈਂ ਵੇਹਣਾ ਵਾਂ ਵੀ ਉਹ ਉਨੇ ਕੀ ਘੰਟੇ ਹੁੰਦੇ ਆ ਜਿੰਨੇ ਕੁ ਘੰਟੇ ਆਪਾਂ ਰੈਸਟ ਨਹੀਂ ਕੀਤੀ। ਗੋ ਥਰੂ ਹੋ ਕੇ ਹੀ ਸਮਝ ਆਉਂਦੀਆਂ ਨੇ ਆਪਾਂ ਕੁਛ ਇੱਕ ਮੈਸੇਜ ਫਿਰ ਆਪਾਂ ਇਜਾਜ਼ਤ ਲੈਂਦੇ। ਕਹਿੰਦੇ ਅਸਲ ਦੇ ਵਿੱਚ ਸਾਡਾ ਸਰੀਰ ਸਾਡੇ ਪਰਿਵਾਰ ਦੇ ਵਿੱਚ ਮਿਲੇ ਜੀਨਸ ਦੇ ਅਨੁਸਾਰ ਹੁੰਦਾ, ਪਰ ਸੋਸ਼ਲ ਮੀਡੀਆ ਦੇ ਮਗਰ ਲੱਗ ਕੇ ਅਸੀਂ ਸਭ ਨੇ ਇਹ ਸਮਝ ਲਿਆ ਵਾ ਕਿ ਪਤਲੇ ਹੋਣਾ ਬਸ ਫਿੱਟ ਹੋਣਾ। ਬਹੁਤ ਸਾਰੀਆਂ ਬੀਬੀਆਂ ਆਪਣੇ ਬੱਚਿਆਂ ਦੇ ਜਨਮ ਵੇਲੇ ਪੰਜੀਰੀ ਵੀ ਇਸ ਕਰਕੇ ਨਹੀਂ ਖਾਂਦੀਆਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਮੋਟੀਆਂ ਹੋ ਜਾਣਗੀਆਂ, ਜਦਕਿ ਪੰਜਾਬੀ ਜਦਕਿ ਪੰਜੀਰੀ ਉਹਨਾਂ ਦੀ ਸਭ ਤੋਂ ਵਧੀਆ ਖੁਰਾਕ ਹੁੰਦੀ ਹੈ, ਅਤੇ ਬੱਚੇ ਤੋਂ ਬਾਅਦ ਭਾਰ ਵਧਣਾ ਅਤੇ ਸਰੀਰ ਦਾ ਪਹਿਲਾ ਵਰਗਾ ਨਾ ਰਹਿਣਾ ਇੱਕ ਆਮ ਜੀ ਗੱਲ ਆ, ਅਤੇ ਹੁਣ ਇਸ ਨੂੰ ਆਮ ਮੰਨਣ ਦੇ ਲਈ ਕੋਈ ਤਿਆਰ ਨਹੀਂ।
6: 100%
5: ਠੀਕ ਹੈ ਜੀ। ਸਾਰੀ ਸਿਰਦਰਦੀ ਸੋਸ਼ਲ ਮੀਡੀਆ ਦੀ ਪੈਦਾ ਕੀਤੀ ਹੋਈ ਹੈ। ਸੁਣੇ ਲੱਗਣਾ ਬਹੁਤ ਬੜੀ ਵੱਡੀ ਦਿਮਾਗੀ ਬਿਮਾਰੀ ਬਣ ਚੁੱਕੀ ਆ, ਘਰ ਦਾ ਬਣਿਆ ਭੋਜਨ ਖਾਓ, ਤੁਹਾਡੀਆਂ ਸਾਰੀਆਂ ਸਰੀਰ ਦੀਆਂ ਬਿਮਾਰੀਆਂ ਦਾ ਹੱਲ ਹੋ ਜਾਊਗਾ, ਅਤੇ ਇਹ ਜਿੰਨੀਆਂ ਵੀ ਔਨਲਾਈਨ ਸ਼ੇਕ ਵੇਚਣ ਵਾਲੀਆਂ ਬੀਬੀਆਂ ਨੇ ਉਹਨਾਂ ਦੇ ਬਚ ਕੇ ਰਹੋ ਉਹਨਾਂ ਤੋਂ। ਠੀਕ ਹੈ ਜੀ। ਵਿਸ਼ਾਲ ਜੀ ਕਹਿੰਦੇ ਨੇ ਕਿ ਮੈਂ ਐਸਾ ਹੀ ਖਾਵਾਂ ਕਿ ਮੇਰਾ ਭਾਰ ਘੱਟ ਜਾਵੇ, ਮੈਂ ਐਸਾ ਕੀ ਖਾਵਾਂ ਅਤੇ ਮੈਂ ਐਸਾ ਕੀ ਖਾਵਾਂ ਕਿ ਭੁੱਖ ਨਾ ਲੱਗੇ, ਐਜ਼ ਦਾ ਫੇਮਸ ਸਿੰਗ ਗੋਜ਼ ਫੋਰ ਨੀਤੂ ਜੀ। ਅੱਛਾ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਨੇ ਕਿ ਕਈ ਲੋਕ ਸੁਣੇ ਮੈਂ ਸਾਡੇ ਕੋਲ ਐਕਸਰਸਾਈਜ਼ ਲਈ ਟਾਈਮ ਨਹੀਂ, ਸਾਡੇ ਕੋਲ ਤਾਂ ਵਾਧੂ ਟਾਈਮ ਹੁੰਦਾ ਜੀ, ਅਤੇ ਕਹਿੰਦੇ ਕਿ ਮਾਈ ਵਿਊ ਇਜ਼ ਕਿ ਮਾਈ ਪੁਆਇੰਟ ਆਫ ਵਿਊ ਰਹੀ ਗੱਲ ਕਹਿੰਦੇ ਕਿ ਜਿਮ ਦੀ, ਅਤੇ ਸਭ ਤੋਂ ਅਨਫਿੱਟ ਬੰਦੇ ਜਿਮ ਵਾਲੇ ਹੁੰਦੇ ਨੇ ਜੀ, ਬਿਮਾਰੀ ਦਾ ਘਰ ਜਿਮ, ਪੈਸੇ ਦੇ ਕੇ ਬਿਮਾਰੀ ਗੱਲ ਲਾਉਣਾ। ਮੈਂ 15 ਸਾਲ ਪਹਿਲਾਂ ਛੱਡ ਚੁੱਕਿਆ ਜੀ ਜਿਮ ਨੂੰ, ਰਨਿੰਗ ਤੋਂ ਉੱਪਰ ਕੁਛ ਵੀ ਨਹੀਂ। ਪੇਸ਼ੈਂਸ ਚਾਹੀਦਾ ਤੁਹਾਨੂੰ, ਤੇ ਜੇ ਨਹੀਂ ਤੇ ਆਜੂਗਾ ਤੁਸੀਂ ਜੇ ਸ਼ੁਰੂ ਕਰੋਗੇ ਤੇ। ਧੰਨਵਾਦ ਜੀ ਤੁਹਾਡਾ। ਤੇ ਜਸਵਾਲ ਸਾਹਿਬ ਕਹਿੰਦੇ ਕਿ ਲਵ ਯੂ ਜੀ ਇੱਧਰੋਂ ਵੀ, ਤੇ ਮਨਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਮੈਂ ਰੇਡੀਓ ਸੁਣ ਰਿਹਾ ਸੀ ਤੇ ਜਦ ਐਡ ਆਈ ਤਾਂ ਮਿਊਜ਼ਿਕ ਸੁਣ ਕੇ ਸਰਬੱਤ ਭੰਗੜਾ ਪਾਉਣ ਲੱਗ ਪਈ ਹੈ। ਥੈਂਕ ਯੂ ਜੀ। ਤੇ ਜਸਕੀਰੀ ਜੀ ਕਹਿੰਦੇ ਕਿ ਬਸ ਰਹਿਣ ਦਿਓ ਛੇੜ ਉਹਨਾਂ ਦਰਦਾਂ ਨੂੰ, ਤੇ ਕੁਛ ਟੋਪਿਕ ਕਦ ਤੋਂ ਛੇੜ ਦਿੱਤਾ ਭਾਅ ਜੀ ਮੰਡੇ ਨੂੰ। ਤੇ ਟਾਈਗਰ ਜੀ ਕਹਿੰਦੇ ਨੇ ਕਿ ਆਸ ਕਰਦਾ ਕਿ ਸਭ ਠੀਕ ਠਾਕ ਚੜ੍ਹਦੇ ਕਲਾ 'ਚ ਹੋਣਗੇ, ਕੱਲ੍ਹ ਦਾ ਡਿਨਰ ਵਾਜ਼ ਐਗਜੈਕਟਲੀ ਨੋਟ ਡਿਨਰ ਬਟ ਲੇਟ ਆਫਟਰਨੂਨ ਮੀਲ, ਐਕਸਾਈਟਿੰਗ ਆਫ ਛੋਲੇ ਭਟੂਰੇ ਆਲੂ ਦੇ ਪਰਾਂਠੇ ਵਿਦ ਮੱਖਣ ਫੋਲਵਿੰਗ ਬਾਏ ਮੈਂਗੋ ਲੱਸੀ ਤੇ ਗੁਲਾਬ ਜਾਮਨਾ ਤੇ ਚਮਚਮ ਤੇ ਵਾਈਟ ਵਾਲੀ ਬੱਸ ਤੇ ਹੈਵ ਏ ਨਾਈਸ ਮੰਡੇ ਇੰਜੋਏ ਦ ਲਾਈਫ ਤੇ ਡਾਈਟ ਟੂ ਸ਼ੋ ਆ ਮੇਰਾ ਡਿਨਰ ਸਾਰਾ ਡਾਈਟ ਟੂ ਓਪੋਜ਼ਿਟ ਡਾਈਟ ਤੋਂ ਓਪੋਜ਼ਿਟ ਓਕੇ ਜੀ। ਤੇ ਕਹਿੰਦੇ ਡਾਇਟ 'ਤੇ ਸ਼ੋਅ ਆ ਅਤੇ ਮੇਰਾ ਡਾਇਟ ਤੋਂ ਬਿਲਕੁਲ ਓਪੋਜ਼ਿਟ ਚੱਲ ਰਿਹਾ। ਸੰਦੀਪ ਜੀ ਕਹਿੰਦੇ ਨੇ ਕਿ ਆਈ ਐਮ ਫੋਲੋਇੰਗ ਡਾਇਟ ਟੂ ਸਟੇ ਹੈਲਦੀ 6 ਮੰਥ 6 ਮੰਥ ਨੋ ਓਇਲ ਅਤੇ ਰਾਈਸ ਚਿਕਨ ਏਅਰ ਫਰਾਈ ਐਂਡ ਵੈਜਿਜ਼ ਅਤੇ ਐਂਡ ਜਿਮ। ਚਲੋ ਬਹੁਤ ਵਧੀਆ ਜੀ, ਜੋ ਤੁਹਾਨੂੰ ਸੈੱਟ ਬੈਠੇ, ਨੋ ਕਮੈਂਟਸ ਕਿਸੇ ਵੀ ਚੀਜ਼ ਦੇ ਉੱਤੇ, ਜੋ ਤੁਹਾਨੂੰ ਠੀਕ ਲੱਗੇ। ਮੈਂ ਤਾਂ ਸਿਰਫ ਮੈਨੂੰ ਜੋ ਮੋਟਾ ਜਿਹਾ ਸੀ ਫਾਰਮੂਲਾ ਲੱਗਦਾ ਕਿ ਕਿਸੇ ਚੀਜ਼ ਨੂੰ ਛੱਡਣਾ ਕੋਈ ਹੱਲ ਨਹੀਂ ਹੈ, ਉਹਨੂੰ ਤੁਸੀਂ ਕੰਟਰੋਲ 'ਚ ਕਰਨਾ। ਹਰ ਇੱਕ ਚੀਜ਼ ਜਿਹੜੀ ਆ ਉਹ ਸ਼ਾਇਦ ਇਸੇ ਲਈ ਬਣੀ ਆ ਵੀ ਉਹਨੂੰ ਤੁਸੀਂ ਵਾਜਬ ਅਮਾਊਂਟ ਦੇ ਵਿੱਚ ਹੀ ਤੁਸੀਂ ਉਹਨੂੰ ਖਾਓ, ਅਤੇ ਕਿਉਂਕਿ ਉਹ ਚੀਜ਼ ਜਿਹੜੀ ਤੁਸੀਂ ਫਿਰ ਵਾਪਸ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਰ ਤੁਹਾਡੇ ਸਰੀਰ 'ਚ ਜਾਣੀ ਆ, ਅਤੇ ਉਹ ਤੁਸੀਂ ਇੱਦਾਂ ਪੱਕੇ ਤੌਰ ਦੇ ਉੱਤੇ ਕੋਈ ਛੱਡਣ ਦਾ ਉਹਨੂੰ ਕੋਈ ਫਾਇਦਾ ਵੀ ਨਹੀਂ। ਹੁਣ ਉਹਦੀ ਇੱਕ ਐਗਜ਼ਾਮਪਲ ਹੈ ਵੀ ਮੰਨ ਲਓ ਆਪਾਂ ਘਰੋਂ ਤੇ ਚੀਜ਼ ਮੈਨੇਜ ਕਰ ਲਈ
6: ਜੀ,
5: ਸੋ ਐਂਡ ਸੋ ਕਿਸੇ ਵੀ ਤਰ੍ਹਾਂ ਦੀ, ਤੁਸੀਂ ਹਫ਼ਤੇ ਦੇ ਵਿੱਚ, ਹੁਣ ਡਿਪੈਂਡ ਕਰਦਾ ਕਿੱਦਾਂ ਦਾ ਕਿਸੇ ਦਾ ਸਰਕਲ ਹੈ, ਕਿੱਦਾਂ ਦਾ ਲਾਈਫ ਸਟਾਈਲ ਆ, ਤੇ ਤੁਸੀਂ ਐਵਰੇਜ ਕੱਢਿਓ ਵੀ ਮਹੀਨੇ 'ਚ ਕਿੰਨੇ ਦਿਨ ਤੁਹਾਨੂੰ ਵਿਆਹ ਵੇਖਣੇ ਪੈਂਦੇ ਆ, ਕਿੰਨੇ ਦਿਨ ਤੁਸੀਂ ਜਨਮ ਦਿਨ ਦੀਆਂ ਪਾਰਟੀਆਂ ਵੇਂਹਦੇ ਹੋ, ਕਿੰਨੇ ਦਿਨ ਯਾਰਾਂ ਦੋਸਤਾਂ ਦੇ ਨਾਲ ਪੈਂਦੇ ਹੋ, ਕਿੰਨੇ ਦਿਨ ਕਿਸੇ ਰੋਟੀ ਪਾਣੀ 'ਤੇ ਜਾਂਦੇ ਹੋ ਜਾਂ ਕਿਸੇ ਨੂੰ ਸੱਦਦੇ ਹੋ। ਸੋ ਇਸ ਸਭ ਕੁਛ ਦੇ ਦਰਮਿਆਨ ਆਪਾਂ ਕੀ ਉਹ ਚੀਜ਼ ਹੂਬ ਹੂ ਫੋਲੋ ਕਰ ਪਾਉਂਦੇ ਹਾਂ ਜਿਹੜੀ ਆਪਾਂ ਆਪਣਾ ਲਾਈਫ ਸਟਾਈਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਉਹਦੇ ਵਿੱਚ ਆਂਸਰ ਇਹ ਹੋਊਗਾ ਵੀ ਹਾਂ ਕਰਦੇ ਹਾਂ, ਪਰ ਉਹ ਫਿਰ ਇਹ ਹੋ ਸਕਦਾ ਵੀ ਤੁਸੀਂ ਹਲੇ ਮਹੀਨਾ ਕੀ ਹੋਇਆ ਸ਼ੁਰੂ ਕੀਤਾ। ਲੌਂਗ ਟਰਮ ਦੇ ਲਈ ਬੜਾ ਔਖਾ ਵਾ ਇਹ ਚੀਜ਼ਾਂ, ਲੌਂਗ ਟਰਮ ਇਹ ਚੀਜ਼ਾਂ ਬਹੁਤ ਔਖੀਆਂ ਨੇ। ਉਲਟਾ ਤੁਹਾਨੂੰ ਨਾ ਫਿਰ ਦੂਸਰੇ ਪਾਸਿਓਂ ਤੁਹਾਨੂੰ ਹੋਰ ਤਰੀਕੇ ਦੀਆਂ ਤੁਹਾਨੂੰ ਜਿਹੜੀ ਮੈਂਟਲੀ ਪ੍ਰੈਸ਼ਰ ਮਿਲਣਾ ਸ਼ੁਰੂ ਹੋ ਜਾਂਦਾ। ਮੰਨ ਲਓ ਤੁਸੀਂ ਕਿਤੇ ਜਾ ਕੇ ਪਾਰਟੀ 'ਚ ਬੈਠੇ ਹੋ, ਤੋਗੇ ਤੁਹਾਨੂੰ ਕਹਿੰਦੇ ਅੱਛਾ ਖਾਧਾ ਨਹੀਂ ਕੁਛ, ਅੱਛਾ ਖਾਣਾ ਨਹੀਂ ਕੁਛ, ਅੱਛਾ ਅੱਛਾ ਫਿਰ ਡਾਈਟਿੰਗ ਚੱਲ ਰਹੀ ਹੈ, ਡਾਈਟਿੰਗ ਚੱਲ ਰਹੀ ਆ, ਉਲਟਾ ਫਿਰ ਤੁਸੀਂ ਉੱਥੇ ਹੋਰ ਪ੍ਰੈਸ਼ਰ ਲੈਣਾ ਤੁਸੀਂ ਸ਼ੁਰੂ ਕਰ ਦਿੰਦੇ ਹੋ। ਸੋ ਉਹਦੇ ਵਿੱਚ ਬਿਹਤਰ ਇਹ ਆ ਕਿ ਆਪਾਂ ਜੋ ਵੀ ਤੁਸੀਂ ਕਰ ਰਹੇ ਹੋ ਜੇ ਉਹਨੂੰ ਆਪਾਂ ਮਿਨੀਮਾਈਜ਼ ਹੀ ਕਰ ਦਈਏ, ਮੰਨ ਲਓ ਫਸਟ ਸਟੇਜ ਦੇ ਉੱਤੇ ਆਪਾਂ ਮਿਨੀਮਾਈਜ਼ ਕਰ ਦਈਏ ਆਪਾਂ, ਅਤੇ ਆਪਣੇ ਆਪ ਦੇ ਉੱਤੇ ਆਪਾਂ ਕੰਟਰੋਲ ਰੱਖੀਏ ਕਿ ਹਾਂ ਠੀਕ ਹੈ।
6: ਮੈਨੂੰ ਲੱਗਦਾ ਰਾਤ ਨੂੰ ਰਾਤ ਦਾ ਡਿਨਰ ਦੇ ਵਿੱਚ ਸੌਣ ਦਾ ਟਾਈਮ ਅਤੇ ਖਾਣ ਦਾ ਟਾਈਮ ਉਸ 'ਚ ਗੈਪ ਹੋਣਾ ਚਾਹੀਦਾ, ਉਹਦੇ ਨਾਲ ਵੀ ਬੜਾ ਫਰਕ ਪੈਂਦਾ।
5: ਹਾਂ ਉਹ ਮੈਨੂੰ ਲੱਗਦਾ ਜੀ ਹਰ ਇੱਕ ਨੂੰ ਹੀ ਪਤਾ ਵਾ, ਹੈ ਨਾ, ਪਰ ਫਿਰ ਵੀ ਆਪਾਂ ਕਹਿ ਦਿੰਦੇ ਹਾਂ ਵੀ ਨਹੀਂ ਸਾਨੂੰ,
6: ਕਈ ਵਾਰੀ ਫਸ ਜਾਂਦਾ ਇਨਸਾਨ ਹਰ ਵਾਰੀ ਹਰ ਦਿਨ ਸੇਮ ਤੇ ਸਿਚੁਏਸ਼ਨ ਹੁੰਦੀ ਹੈ,
5: ਹਰ ਰੋਜ਼ ਕੋਈ ਜ਼ਰੂਰੀ ਵੀ ਨਹੀਂ ਹੁੰਦਾ ਤੁਸੀਂ ਇਦਾਂ ਹੀ ਕਰਨਾ। ਮੈਨੂੰ ਲੱਗਦਾ ਵੀ ਤੁਸੀਂ ਹਫ਼ਤੇ 'ਚ 4 ਦਿਨ ਵੀ ਕਰ ਲਓ ਨਾ ਤੁਸੀਂ, ਅਤੇ ਤਾਂ ਵੀ ਤੁਸੀਂ ਠੀਕ ਰਹਿ ਜਾਓਗੇ। ਫਿਰ ਹੌਲੀ ਹੌਲੀ ਜਦੋਂ ਤੁਹਾਨੂੰ ਇਹ ਲੱਗੂਗਾ ਵੀ ਮੈਂ ਠੀਕ ਜਾ ਰਿਹਾ, ਅਤੇ ਫਿਰ ਤੁਸੀਂ 5-6 ਦਿਨ ਵੀ ਆਪੇ ਕਰ ਲਓਗੇ। ਖਾਸ ਤੌਰ ਦੇ ਉੱਤੇ ਮੇਰਾ ਇਹ ਐਕਸਪੀਰੀਅੰਸ ਹੈ ਕਿ ਜਿਹੜੇ ਜਿਨ੍ਹਾਂ ਨੂੰ ਆਪਣਾ ਵਾਈ ਵਗੈਰਾ ਹੁੰਦੀ, ਅੱਜ ਕੱਲ੍ਹ ਜ਼ਿਆਦਾ ਪ੍ਰੋਬਲਮ ਹੀ ਵਾਈ ਦੀ ਹੈ ਨਾ, ਹੁਣ ਜਿੰਨੇ ਵੀ ਆਪਾਂ ਵੇਖਦੇ ਹਾਂ ਜ਼ਿਆਦਾਤਰ ਇਨਫਲੇਮੇਸ਼ਨ ਦੀ ਪ੍ਰੋਬਲਮ ਹੈ ਸਾਰਿਆਂ ਨੂੰ। ਅਤੇ ਜੇ ਤੁਸੀਂ ਹਾ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਜੇ ਰਾਤ ਤਾਂ ਤੁਸੀਂ ਮੈਨੇਜ ਕਰ ਲੈਂਦੇ ਹੋ, ਅਰਲੀ ਖਾ ਲੈਂਦੇ ਹੋ ਤੁਸੀਂ, ਅਤੇ ਉਹ ਨਹੀਂ ਖਾਂਦੇ ਜੋ ਰਾਤ ਨੂੰ ਨਹੀਂ ਖਾਣਾ ਚਾਹੀਦਾ, ਜਿੱਦਾਂ ਤੁਸੀਂ ਪਨੀਰ ਕਿਹਾ, ਰਾਜਮਾਂਹ ਕਿਹਾ, ਕੜੀ ਕਿਹਾ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦਿਨੇ ਤੁਸੀਂ ਖਾ ਲਓ,
6: ਦਿਨੇ ਖਾ ਲਓ ਹਾਂਜੀ,
5: ਅਤੇ ਨਹੀਂ ਵੀ ਆ ਤਾਂ ਉਹਨੂੰ ਤੁਸੀਂ ਮੈਨੇਜ ਕਰਕੇ ਥੋੜ੍ਹਾ ਕਰਕੇ ਖਾ ਲਓ, ਅਤੇ ਉਹਦੇ ਨਾਲ ਕੀ ਹੈ ਤੁਹਾਡੀ ਇਨਫਲੇਮੇਸ਼ਨ ਵੀ ਕਾਫੀ ਹੱਦ ਤੱਕ ਤੁਹਾਡੀ ਸੈਟਲ ਹੋ ਜਾਂਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਬੇਸਿਕਲੀ ਘਟਾਉਣ ਦੇ ਨਾਲ ਅਤੇ ਟਾਈਮ ਸੈੱਟ ਕਰਨ ਦੇ ਨਾਲ ਹੋ ਜਾਂਦੀਆਂ। ਹੁਣ ਜਿੱਦਾਂ ਮੈਂ ਕਈ ਵੇਖੇ ਆਪਣੇ ਸੱਜਣ ਮੈਂ ਆਸ ਪਾਸ ਜਿਹੜੇ ਜਿਨ੍ਹਾਂ ਨੂੰ ਫਿਕਰ ਹੈ ਆਪਣੀ ਸਿਹਤ ਦਾ, ਜਾਂ ਜਿਹੜੇ ਉੱਥੋਂ ਕੁਝ ਹੋ ਕੇ ਮੁੜੇ ਆ ਵੀ ਗਾਂਹ ਹੁਣ ਕੰਮ ਖਰਾਬ ਆ, ਅਤੇ ਉਹ ਉਹਨਾਂ ਦਾ ਡੱਬਾ ਨਾਲ ਹੀ ਹੁੰਦਾ,
6: ਡਿਸਿਪਲਿਨ ਨਹੀਂ,
5: ਸ਼ਰਮ ਨਹੀਂ ਹੈ ਇਸ ਚੀਜ਼ ਦੇ ਵਿੱਚ,
6: ਡਿਸਿਪਲਿਨ ਨਹੀਂ ਹੈ। ਮੈਂ ਵੀ ਇੱਕ ਸੀਗੇ ਉਹ ਫਿਟਨੈਸ ਤੇ ਬਹੁਤ ਜ਼ਿਆਦਾ, ਉਹਨਾਂ ਨੇ ਉਹਨਾਂ ਦਾ ਕੰਮ ਵੀ ਸ਼ਾਇਦ ਫਿਟਨੈਸ ਦੇ ਵਿੱਚ ਹੀ ਸੀਗਾ, ਅਤੇ ਉਹ ਭਾਵੇਂ ਕਿੱਥੇ ਵੀ ਚਲ ਜਾਣ, ਭਾਵੇਂ ਬਰਥਡੇ ਪਾਰਟੀ ਆ ਕੁਛ ਵੀ ਆ, ਅਤੇ ਹਮੇਸ਼ਾ ਉਹਨਾਂ ਨੇ ਆਪਣਾ ਡੱਬਾ ਕੈਰੀ ਕਰਨਾ ਅਤੇ ਨਾਲ ਬਹਿ ਕੇ ਵਧੀਆ ਤਰੀਕੇ ਨਾਲ ਖੁਸ਼ੀ ਖੁਸ਼ੀ ਖਾਣਾ, ਮਤਲਬ ਅਟੈਂਡ ਸਾਰਾ ਕੁਛ ਕਰਨਾ ਪਰ ਆਪਣੀ ਚੀਜ਼ ਨਾਲ ਲੈ ਕੇ ਆਉਣਾ।
5: ਬਾਹਰ ਜਾ ਕੇ ਗੱਡੀ 'ਚ ਤੁਸੀਂ ਕਿਉਂ ਖਾ ਕੇ ਆਏ ਹੋ, ਹੈ ਨਾ, ਹਰ ਇੱਕ ਨੂੰ ਪਤਾ ਲੱਗ ਜਾਂਦਾ ਵਾ ਵੀ ਠੀਕ ਹੈ ਇਸ ਬੰਦੇ ਦੀ ਮਜਬੂਰੀ ਹੈ, ਤੇ ਚਾਹੁੰਦਾ ਤੇ ਇਹੋ ਕੁਛ ਹੀ ਹੁੰਦਾ ਹਰ ਕੋਈ। ਬਾਕੀ ਫਿਰ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਉਹੀ ਆ ਜਾਂਦੀ ਹੈ ਵੀ ਕਿਸੇ ਨੇ ਤਾਂ ਕੁਛ ਨਾ ਕੁਛ ਕਹਿਣਾ ਹੀ ਹੈ, ਹੈ ਨਾ। ਹੁਣ ਜੇ ਤੁਸੀਂ ਆਪਣੇ ਡੱਬੇ 'ਚੋਂ ਖਾ ਰਹੇ ਹੋ ਤੇ ਤੁਸੀਂ ਸੋਚੋ ਯਾਰ ਕੀ ਕਹੂਗਾ ਕੋਈ, ਜੇ ਤੁਸੀਂ ਕਿਸੇ ਨੂੰ ਵੇਖੋਗੇ ਕੋਈ ਆਪਣੇ ਡੱਬੇ 'ਚੋਂ ਖਾ ਰਿਹਾ ਕੀ ਕਹੋਗੇ, ਇਹੋ ਹੀ ਕਹੋਗੇ ਨਾ ਫਿਰ ਭਾਬੀ ਦੇ ਹੱਥਾਂ ਦਾ ਹੀ ਖਾਂਦੇ ਹੋ, ਹੈ ਨਾ, ਇਹੋ ਹੀ ਕਹੂਗਾ ਵੱਧ ਤੋਂ ਵੱਧ ਤੁਸੀਂ ਤਾਂ ਬੜੇ ਹੈਲਥ ਕੌਨਸ਼ੀਅਸ ਹੋ, ਹਾਂ ਤੁਸੀਂ ਫਿਰ ਪਾਰਟੀਆਂ ਪੂਟੀਆਂ ਦਾ ਛੱਡਿਆ ਇਹਦਾ ਮਤਲਬ, ਅੱਛਾ ਇਹ ਆ ਤੁਹਾਡੀ ਸਿਹਤ ਦਾ ਰਾਜ਼ ਹੈ। ਗੱਲ ਤਾਂ ਅਗਲੇ ਨੇ ਕੋਈ ਗਲਤ ਨਹੀਂ ਕਹੀ ਹੁੰਦੀ ਪਰ ਸਾਨੂੰ ਚੁੱਪ ਜਾਂਦੀ,
6: ਹਾਂ ਤੁਸੀਂ ਕਿਸ ਵੇ 'ਚ ਲੈਣਾ ਉਹ ਤੁਹਾਡੇ 'ਤੇ ਡਿਪੈਂਡ ਕਰਦਾ।
5: ਹਾਂ ਸੋ ਇਹ ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਉਹ ਚੱਲੀਆਂ ਸੀ ਕਿ ਕਿੱਥੋਂ ਤੁਰ ਕੇ ਅਤੇ ਆਪਾਂ ਕਿੱਥੇ ਆ ਗਏ ਹਾਂ, ਅਤੇ ਅੱਜ ਆਪਾਂ ਇੱਥੇ ਛੱਡ ਕੇ ਜਾਂਦੇ ਹਾਂ ਵੀ ਅੱਗੇ ਕਿੱਥੇ ਜਾਵਾਂਗੇ। ਹੁਣ ਆਪਾਂ ਮੇਨਟੇਨ ਕਰਨ ਤੋਂ ਲੈ ਕੇ ਹੁਣ ਦਵਾਈਆਂ ਤੱਕ ਪਹੁੰਚ ਗਏ ਹਾਂ, ਅਤੇ ਦਵਾਈਆਂ ਤੋਂ ਗਾਂਹ ਆਪਾਂ ਕਿੱਥੇ ਜਾਵਾਂਗੇ, ਹੈ ਨਾ, ਓਪਰੇਟ ਤੱਕ ਆਪਾਂ ਪਹੁੰਚ ਗਏ ਹਾਂ, ਜਿਹੜੀਆਂ ਚੀਜ਼ਾਂ ਸਾਡੇ ਲਈ ਨਹੀਂ ਬਣੀਆਂ। ਮੰਨ ਲਓ ਮੈਂ ਫਿਰ ਅਗੇਨ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਠੀਕ ਨੇ ਤੰਦਰੁਸਤ ਨੇ, ਹਾਲੇ ਉਸ ਲੈਵਲ ਦਾ ਕੋਈ ਉਹ ਨਹੀਂ ਹੈ, ਸਿਰਫ ਇਹ ਆ ਵੀ ਸਰੀਰ ਜਿਹੜਾ ਉਹ ਫੁੱਲਿਆ। ਅਤੇ ਹੁਣ ਆਪਾਂ ਅੱਛਾ ਇੱਕ ਹੋਰ ਚੀਜ਼ ਜਿਹੜੀ ਆਪਾਂ ਬ੍ਰੇਕ 'ਚ ਵੀ ਕਰ ਰਹੇ ਹਾਂ, ਬੜਿਆਂ ਨੂੰ ਜਿਹੜੀ ਆ ਉਹ ਕਈ ਚੀਜ਼ਾਂ ਕਈ ਤਰੀਕੇ ਦੇ ਨਾਲ ਆਈਡੈਂਟੀਫਾਈ ਕਈ ਵਾਰੀ ਨਹੀਂ ਹੋ ਪਾਉਂਦੀਆਂ। ਬੜਿਆਂ ਨੂੰ ਜਿਹੜੀ ਲੱਕ ਦੀ ਪ੍ਰੋਬਲਮ ਹੈ ਉਹ ਕਹਿੰਦੇ ਇਸੇ ਕਰਕੇ ਹੋ ਜਾਂਦੀ ਆ ਕਿਉਂਕਿ ਆਪਣੇ ਸਰੀਰ ਤੋਂ ਇੰਨੀ ਕੁ ਫੈਟ ਖੋਰ ਬਹਿੰਦੇ ਆ ਕਿ ਜਿਹੜੀ ਫੈਟ ਨੇ ਪ੍ਰੋਟੈਕਟ ਕਰਨਾ ਤੁਹਾਡੀ ਬੈਕ ਨੂੰ, ਬੈਕ 'ਤੇ ਮਤਲਬ ਆਪਾਂ ਕਹਿ ਨਹੀਂ ਦਿੰਦੇ ਫਲਾਣਾ ਉਹ ਤਾਂ ਬੈਕ ਬੋਨ ਆ, ਹੈ ਨਾ, ਮਤਲਬ ਉਹਦੇ ਕਰਕੇ ਸਾਰਾ ਕੁਛ ਟਿਕਿਆ, ਹੈ ਨਾ, ਅਤੇ ਜਿਹੜੀ ਬੈਕ ਆ ਉਹਦੇ ਵਿੱਚ ਕਿੰਨੀ ਸਮੱਸਿਆ ਲੋਕਾਂ ਨੂੰ ਹੋ ਰਹੀ ਹੈ। ਅਤੇ ਉਹਦੇ ਵਿੱਚ ਕਹਿੰਦੇ ਵੀ ਜਦੋਂ ਸਾਈਡਾਂ ਤੋਂ ਆਪਾਂ ਫੈਟ ਖੋਰ ਦਿੰਦੇ ਹਾਂ ਅਤੇ ਉਹ ਸਪੋਰਟ ਸਿਸਟਮ ਖਤਮ ਹੋ ਜਾਂਦਾ, ਤੇ ਮਾੜੀ ਮੋਟੀ ਵੀ ਕੋਈ ਚੀਜ਼ ਕਈ ਵਾਰੀ ਆਪਾਂ ਕਹਿੰਦੇ ਨਾ ਫਲਾਣੇ ਲੈ ਮੈਂ 2 ਕਿਲੋ ਪਾਰ ਚੁੱਕਿਆ ਤੇ ਮੇਰਾ ਇੱਦਾਂ ਹੋ ਗਿਆ ਹਨਾ ਪਟਾਕਾ ਜਿਹਾ ਪਿਆ ਤਾਂ ਸੋ ਇਹ ਜਿਹੜੀ ਫੈਟ ਹੈ ਇਹ ਕਹਿੰਦੇ ਉਹਨੂੰ ਪ੍ਰੋਟੈਕਟ ਕਰਦੀ ਹੈ ਤੁਹਾਡੀ ਬੈਕ
6: ਬਿਲਕੁਲ
5: ਤੇ ਆਪਾਂ ਉਹਨੂੰ ਖੋਰਤਾ ਹਾਂ ਸੋ ਜਦੋਂ ਆਪਾਂ ਤੇ ਸਲੋ ਸਲੋ ਚੀਜ਼ਾਂ ਖੋਰਦੇ ਹਾਂ ਤਾਂ ਉਹਦੇ ਵਿੱਚ ਕੀ ਆ ਵੀ ਫਿਰ ਉਹ ਜਿਹੜੀ ਬੈਡ ਫੈਟ ਹੈ ਉਹ ਖੁਰਦੀ ਰਹਿੰਦੀ ਹੈ ਤੇ ਹੌਲੀ ਹੌਲੀ ਉਹ ਚੀਜ਼ਾਂ ਮਸਲ ਜਿਹੜੇ ਬਚਦੇ ਨੇ ਉਹ ਫੈਟ ਜਿਹੜੇ ਨੇ ਉਹ ਮਸਲ ਨੂੰ ਹੋਰ ਜ਼ਿਆਦਾ ਸਟਰੋਂਗਲੀ ਪ੍ਰੋਟੈਕਟ ਕਰਦੇ ਆ ਐਕਸਰਸਾਈਜ਼ ਜੇ ਆਪਾਂ ਕਰਕੇ ਥੋੜ੍ਹਾ ਥੋੜ੍ਹਾ ਜਿਹਾ ਆਪਾਂ ਘਟਾਉਂਦੇ ਹਾਂ ਪਰ ਜੇ ਆਪਾਂ ਯਕਦਮ ਮਤਲਬ ਭਰ ਕੇ ਆਪਾਂ ਮਤਲਬ ਸਕੂਪ ਆਪਾਂ ਮਾਰਦੇ ਹਾਂ ਤੇ ਇੱਕ ਹੈ ਵੀ ਤੁਸੀਂ ਬਾਲਟੀ ਭਰੀ ਆ ਉਹਦੇ ਵਿੱਚੋਂ ਤੁਸੀਂ ਸਰਿੰਜ ਸਰਿੰਜ ਕਰਕੇ ਤੁਸੀਂ ਕੱਢਿਆ ਤੇ ਬਾਲਟੀ ਨੂੰ ਵੀ ਨਹੀਂ ਪਤਾ ਲੱਗਾ ਹਨਾ ਉਹ ਹੌਲੀ ਹੌਲੀ ਹੌਲੀ ਹੌਲੀ ਉਹ ਚੀਜ਼ਾਂ ਕੱਟੀਆਂ ਤੇ ਇੱਕ ਹੈ ਵੀ ਤੁਸੀਂ ਮਤਲਬ ਬਾਲਟੀ ਚੁੱਕ ਕੇ ਮੂਧੀ ਕਰਤੀ ਹੈ ਤੁਸੀਂ ਤੇ ਫਿਰ ਤੋਂ ਸਾਫ਼
6: ਕੰਮ ਖਰਾਬ ਹੀ ਹੋਣਾ
5: ਫਿਰ ਤੋਂ ਸਾਫ਼ ਦਿਖਣ ਡਿਆ ਨਾ ਵੀ ਇਹ ਆਹ ਚੀਜ਼ ਹੈ ਤੇ ਬਾਕੀ ਖੈਰ ਤੁਸੀਂ ਆਪਣੀ ਸਿਹਤ ਦਾ ਆਪ ਤੁਸੀਂ ਖਿਆਲ ਰੱਖਣਾ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਸਮਝ ਦੇ ਵਿੱਚ ਜਾਂ ਸਾਡੇ ਸੁਣਨ ਦੇ ਵਿੱਚ ਨਹੀਂ ਆਉਂਦੀਆਂ ਇਸ ਕਰਕੇ ਆਪਾਂ ਉਹਨਾਂ ਨੂੰ ਫੋਲੋ ਕਰ ਰਹੇ ਹੁੰਦੇ ਹਾਂ ਅਤੇ ਕਈ ਵਾਰੀ ਸਾਨੂੰ ਸਾਰਾ ਕੁਛ ਹੀ ਪਤਾ ਹੁੰਦਾ ਕਿਸੇ ਦੇ ਸੈਕਿੰਡ ਕਰਨ ਦੀ ਲੋੜ ਹੁੰਦੀ ਹੈ
6: ਜੀ ਬਿਲਕੁਲ ਸੋ
5: ਹੋ ਸਕਦਾ ਵੀ ਸਾਡਾ ਗੱਲ ਕਹੀ ਕਿਸੇ ਨਾ ਕਿਸੇ ਦੇ ਕੰਮ ਆ ਜੇ ਅਤੇ ਤੁਹਾਡੇ ਕਰਕੇ ਸਾਨੂੰ ਵੀ ਥੋੜ੍ਹਾ ਜਿਹਾ ਹੌਸਲਾ ਮਿਲ ਜਾਂਦਾ ਸੋ ਇਸ ਕਰਕੇ ਸਮੇਂ ਦਰ ਸਮੇਂ ਅਤੇ ਫਿਰ ਵਾਰ ਵਾਰ ਇੱਦਾਂ ਦੀਆਂ ਗੱਲਾਂ ਤੁਹਾਡੇ ਨਾਲ ਜਦੋਂ ਵੀ ਬਾਜ਼ਾਰ 'ਚ ਚਰਚਾ 'ਚ ਆਉਂਦੀਆਂ ਨੇ ਤੁਹਾਡੇ ਨਾਲ ਫਿਰ ਸਾਂਝੀਆਂ ਕਰਨ ਦੇ ਲਈ ਲੈ ਆਈਦੀਆਂ ਆਸ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਤੁਸੀਂ ਪਸੰਦ ਕੀਤੀ ਹੋਵੇ
6: ਜੀ ਬਿਲਕੁਲ ਆਹੀ ਹੈ ਗੱਲ ਕਰਨ ਨਾਲ ਹੀ ਇੱਕ ਹੁੰਦਾ ਨਾ ਕਿ ਤੁਹਾਡੇ ਦਿਮਾਗ 'ਚ ਇੱਕ ਰਜਿਸਟਰ ਕਰਦੇ ਕਿ ਹਾਂ ਆਪਾਂ ਕਿੱਥੇ ਸਟੈਂਡ ਕਰ ਰਹੇ ਹਾਂ ਹੁਣੇ ਹੈ ਨਾ ਅਤੇ ਉਹੀ ਹੈ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਆਪਣੇ ਬੋਡੀ ਦੇ ਸਿਗਨਲਸ ਨੂੰ ਸੁਣੋ ਅਤੇ ਹੈਲਥ ਦੇ ਵੱਲ ਧਿਆਨ ਦਿਓ ਕੁੱਲ ਮਿਲਾ ਕੇ ਗੱਲ ਇਹੀ ਹੈ ਅਤੇ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਗੱਲਾਂ ਬਾਤਾਂ ਵਧੀਆ ਲੱਗੀ ਹੋਣਗੀਆਂ ਇਸੇ ਤਰੀਕੇ ਦੇ ਹੋਰ ਪ੍ਰੋਗਰਾਮ ਵੀ ਅਸੀਂ ਲੈ ਕੇ ਆਵਾਂਗੇ ਤਦ ਤੱਕ ਤੇ ਲਈ ਇਜਾਜ਼ਤ ਲੈਂਦੇ ਹਾਂ
5: ਜਦੋਂ ਢਿੱਲੋਂ ਸਾਹਿਬ ਕਹਿੰਦੇ ਵੀ ਮੈਂ ਸੋਚਦਾ ਵਾਂ ਵੀ ਮੈਂ ਸੋਚਦਾ ਵਾਂ ਤੇ ਬਸ ਸੋਚਦਾ ਹੀ ਹਾਂ ਵੀ ਡਾਇਟ ਦੇ ਉੱਤੇ ਕਿਵੇਂ ਆਵਾਂ ਜਦਕਿ ਇਹਨਾਂ ਦਾ ਚੰਗੀ ਭਲੀ ਸਰੀਰ ਹੈ ਇਹਨਾਂ ਦਾ ਸਲਿਮ ਟ੍ਰਿਮ ਨੇ ਕੋਈ ਕੋਈ ਇੱਦਾਂ ਦੀ ਹੈ ਨਹੀਂ ਆ ਸੋ ਇਹ ਵੀ ਇੱਕ ਹੋੜ ਆ ਕਿ ਆਪਾਂ ਗਾਂਹ ਤੋਂ ਗਾਂਹ ਗਾਂਹ ਤੋਂ ਗਾਂਹ ਤੇ ਹੋਰ ਜ਼ਿਆਦਾ ਆਪਾਂ ਜਾਈ ਜਾਂਦੇ ਹਾਂ ਉਸ ਪਾਸੇ ਨੂੰ ਅਤੇ ਕੁਛ ਤੋਂ ਲੋਕ ਕਹੇਗੇ ਕਹਿੰਦੇ ਕਿ ਹਿੰਦੀ ਕਾ ਸੌਂਗ ਲਾ ਦਿਓ ਭਾਅ ਜੀ ਪੋਸੀਬਲ ਆ ਤਾਂ ਨਹੀਂ ਹੁਣ ਫਿਰ ਕਿਸੇ ਦਿਨ ਲਾਵਾਂਗੇ ਜੀ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: Hi, this is Imran Hashmi and you're listening to me on Radio Haji.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ, ਮੈਂ ਉਹ ਇੱਕ ਹੋਰ, ਆਪ ਮੁਝੇ ਸੁਣ ਰਹੇ ਹੈਂ ਰੇਡੀਓ? ਹਾਂਜੀ, 167 ਹੋ ਰਹੀ ਹੈ ਬੇਬੀ।
3: ਰਿਚ ਬੋਏ।

0: ਜੀ ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਉਸ ਖਬਰ ਦਾ ਇੰਤਜ਼ਾਰ ਹੋਇਆ ਖਤਮ ਜਿਸ ਦੀ ਉਡੀਕ ਦੁਨੀਆ ਭਰ ਨੂੰ ਸੀ। ਈਰਾਨ ਤੇ ਅਮਰੀਕਾ ਦੇ ਦਰਮਿਆਨ ਹੋ ਗਿਆ ਸਮਝੌਤਾ। ਭਾਰਤ ਦੇ ਵਿੱਚ ਇੱਕ ਨਵਾਂ ਹਵਾਈ ਅੱਡਾ ਅੱਜ ਦੇ ਦਿਨ ਤੋਂ ਉਦਘਾਟਨ, ਔਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਨੇਤਾ ਨੇ ਈਰਾਨ ਅਮਰੀਕਾ ਸਮਝੌਤੇ ਦੇ ਉੱਤੇ ਜਤਾਈ ਰਾਹਤ। ਪਰ ਪ੍ਰਧਾਨ ਮੰਤਰੀ ਨੇ ਪੌਲਿਨ ਹੈਨਸਨ ਦੇ ਦੁਆਰਾ ਕੀਤੇ ਜਾ ਰਹੇ ਉਹਨਾਂ ਦੇ ਉੱਤੇ ਨਿੱਜੀ ਹਮਲਿਆਂ ਤੋਂ ਜਵਾਬ ਦੇਣ ਤੋਂ ਕੀਤਾ ਇਨਕਾਰ। ਆਸਟ੍ਰੇਲੀਆ ਦੇ ਵਿੱਚ ਸ਼ਾਰਕ ਨੂੰ ਫੜਨ ਦੇ ਲਈ ਜਾਲ ਵਿਛਾਏ ਜਾਣ ਦੀ ਮੰਗ ਦੇ ਵਿੱਚ ਸ਼ਾਮਲ ਹੋਏ ਇੱਕ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ, ਔਰ ਫੀਫਾ ਵਿਸ਼ਵ ਕੱਪ ਦੇ ਵਿੱਚ ਜਰਮਨੀ ਨੇ ਕੁਰਾਸ਼ਾਓ ਨੂੰ 7-1 ਗੋਲ ਦੇ ਨਾਲ ਦਰੜਿਆ। ਫੀਫਾ ਵਿਸ਼ਵ ਕੱਪ ਦੇ ਵਿੱਚ ਅੱਜ ਕਿਹੜੇ ਮੈਚ ਹੋਣ ਜਾ ਰਹੇ ਨੇ, ਔਰ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੀ ਸਾਂਝ ਲੈ ਕੇ ਹੋਇਆ ਹਾਜ਼ਰ ਅੱਜ ਸ਼ਾਮ 15 ਜੂਨ 2026 ਸੋਮਵਾਰ ਦੀ ਸ਼ਾਮ। ਇਹਨਾਂ ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ।

अमरीकी राष्ट्रपति डोनाल्ड ट्रंप ने सोशल मीडिया प्लेटफॉर्म के उत्ते जंग के खात्मे का ऐलान करदे होया ईरान के नाल समझौते के बारे सही पाई है ते कहा है कि सारयां नूं वधाई हुण स्ट्रेट ऑफ हॉर्मुज खुल जाएगा। हालांकि पहला भी खुला सी पर हुण यह भी कहा है कि इस तों इलावा उतों अमरीकी जिहड़ी नेवी है उसकी घेराबंदी भी खत्म हो जाएगी, नाकाबंदी खत्म कर दी जाएगी और इस डील के उत्ते आंदे शुक्रवार दे दिन स्विट्जरलैंड दे विच मोहर लगेगी। ईरान की तरफ तो भी ऐलान कर दिता गया है। इस समझौते दे उत्ते मोहर लगन तो बाद दोहां देशां दे दरमियान 60 दिनां दे लई जंगबंदी शुरू हो जाएगी, यानी कि सीजफायर, यानी कि कोई भी हथियार नहीं चलणगे, गोला बारूद नहीं चलणगे और दोहां दे दरमियान न्यूक्लियर समझौते नूं लैके गलबात अगे तुरेगी ऐसे सीजफायर दे दरमियान। सोशल मीडिया प्लेटफॉर्म ट्रूथ सोशल दे उत्ते ट्रंप ने कहा कि मैं इस समझौते च शामिल सारियां धिरां दा धन्नवाद करदा। हालांकि हाले भी इस डील नूं लैके ईरान की तरफ तो अधिकारक टिप्पणी बाकी है। भारतीय मीडिया दीयां खबरां दे मुताबक तय किया जा चुकिया कि ईरान ने इस खबर की पुष्टि कर दी है, पर ईरान के उप विदेश मंत्री ने शुक्रवार के दिन होने जा रहे समझौते के बारे तहरान ते वाशिंगटन दे विच होण जारी गलबात दे उत्ते सारा कुछ निर्भर छड़ दिता। उन्होंने कहा कि ईरान के फ्रीज किए गए अरबां डालर के फंड जारी करने और होर बहुत सारिया जिहड़ियां मंगां ने जेकर उन्हां दे उत्ते अमरीका अगे नहीं वधदा तां फिर सीजफायर का कोई मतलब ही नहीं है। उधर पाकिस्तान के प्रधानमंत्री शाहबाज शरीफ ने इस डील नूं होण नूं लैके सोशल मीडिया प्लेटफॉर्म एक्स दे उत्ते कहा कि अमरीका ते ईरान दे दरमियान समझौता हो रहा है और लेबनान सने सारे मोर्चों दे उत्ते तुरंत प्रभाव दे नाल जंगबंदी रोकण दी गल भी कह दित्ती गई है। वैसे ऐलान होना बाकी सी कि उस तों बाद एक एक करके दुनिया भर दे विच्चों खबरां सामने आन लगियां। दस दईए कि सब तो पहला तां अमरीका ईरान दे दरमियान इस समझौते दे ऐलान तो बाद ईरान दे सिखरले फौजी कमान खातम अल अनबनिया ने सेंट्रल हैडक्वार्टर तो अपनी टिप्पणी दित्ती। सेंट्रल क्वार्टर तो कहा गया कि ईरान की जनता देश दियां फौजां और इस खेतर दे विच तहरान दे सहयोगी दलां दी तरफ तो अमरीका ते इजराइल नूं इह दिखा दिता गया कि उन्हां दे कोल हार नूं स्वीकार करन ते आत्म समर्पण तो इलावा कोई होर विकल्प बचिया ही नहीं सी। खातम अल अलबानिया ने इस बयान दे नाल ईरान दे सरकारी टैलीविजन दे उत्ते अपनी पुष्टि कीती है। ईरान दे सरकारी टैलीविजन दे उत्ते इस समझौते नूं ईरान दे जित दे रूप दे विच पेश कीता जा रहा है। समझौते दा विरोध करन वाले कट्टरपंथी धड़ियां नूं ईरान दे अंदर आलोचना भी सैनी पै रही है। समझौते की आलोचना करन वाले कुछ लोगों ने ईरान दे विदेश मंत्री अब्बास अराकची, संसद दे स्पीकर बगर गलीबाफ ते ईरान दे सिखरले नेता आयातुल्ला अली खामनेई दे नाल विश्वासघात का एक दोष मढ़द है कि है कि इन्ह नेतावान दे नाल यह धोखा है। अराकची ते गलीबाफ ने अमरीका दे नाल गलबात दे विच अहम भूमिका भी निभाई है। आयातुल्ला अली खामनेई 28 फरवरी नूं जंग तो पहले दिन अमरीका ते इजराइल दे हमलों दे विच मारे गए सी। उस तो कुछ हफ्तियां पहला खामनेई ने यह भी कहा सी कि अमरीका दे नाल गलबात समझदारी दे नाल अगे करनी होएगी, देश दे अगे समस्यावां दा हल नहीं होण लग्या जेकर इस तरीके दे नाल अमरीका दे नाल कोई गलबात हुंदी है। उधर इस मसले तो बाद आस्ट्रेलिया, बरतानिया, फ्रांस, जर्मनी, इटली दे नेतावां दी तरफ तो बयान जारी होया। अमरीका ते ईरान दे समझौते नूं लैके E4 यानी कि इंग्लैंड, फ्रांस, जर्मनी ते इटली, ये यूरोप दे चार मुल्क ने, इन्हां दी तरफ तो साझे तौर दे उत्ते एक बयान जारी करके आ गया है कि अमरीका ते ईरान दीयां सरकारां ते सारियां शामिल धिरां नूं बधाई दिंदे ने। खास तौर दे उत्ते E4 ने पाकिस्तान, कतर ते होरना दी विचोलगी दे लई धन्नवाद भी किया है। बयान दे विच कहा गया है कि इस खेतर दे विच स्थिरता बहाली दे लई ते विश्व दी अर्थव्यवस्था नूं स्थिर बनाने दे लई एक बड़ा मौका है। स्ट्रेट ऑफ हॉर्मुज़ नूं तुरंत प्रभाव दे नाल खोलिया जाना चाहिए, उत्थे कोई भी शर्त, कोई भी पाबंदी नहीं लागू होनी चाहिए। इन्हां नेतावां ने लेबनान दी स्थिरता ते खेतरी अखंडता दे प्रति भी अपनी हमायत जताई। दस दईए कि ईरान दे सरकारी मीडिया ने अमरीका ते ईरान दे दरमियान होए समझौते दे MOU यानी इहदा जिहड़ा मेमोरेंडम ऑफ अंडरसटैंडिंग है उसनू 14 अलग अलग बिंदुआं दे उत्ते आधारित दस्सिया। हालांकि इन्हां बिंदुआं या इन्हां पॉइंट्स नू लैके अधिकारक पुष्टि हाले भी किसी देश की तरफ तो नहीं की गई है, पर ईरान दे अर्ध सरकारी खबर एजेंसी मेहर न्यूज़ के मुताबक इन्हां दे विच्चों जंगबंदी का मुद्दा
ਤੇ ਲੈਬਨਾਨ ਦੇ ਉੱਤੇ ਸਾਰੇ ਮੋਰਚਿਆਂ ਤੋਂ ਫੌਜ ਹਟਾ ਲੈਣ ਵਰਗੇ ਕਈ ਮੁੱਦੇ ਸ਼ਾਮਲ ਨੇ। ਇਸ ਤੋਂ ਇਲਾਵਾ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰਨ ਦੀ ਵੀ ਵਚਨਬੱਧਤਾ ਲਈ ਗਈ ਹੈ। 30 ਦਿਨਾਂ ਦੇ ਅੰਦਰ ਅੰਦਰ ਅਮਰੀਕੀ ਨੇਵੀ ਦੀ ਨਾਕੇਬੰਦੀ ਹਟਾਉਣਾ, ਈਰਾਨੀ ਖੇਤਰ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਕਰਨਾ, ਈਰਾਨੀ ਵਿਵਸਥਾ ਦੇ ਤਹਿਤ 30 ਦਿਨਾਂ ਦੇ ਅੰਦਰ ਸਟ੍ਰੇਟ ਆਫ ਹੋਰਮੂਜ਼ ਨੂੰ ਫਿਰ ਤੋਂ ਖੋਲ੍ਹਣਾ, ਅਮਰੀਕਾ ਤੇ ਉਸਦੇ ਸਹਿਯੋਗੀਆਂ ਦੀ ਤਰਫ ਤੋਂ ਈਰਾਨ ਦੇ ਪੁਨਰ ਨਿਰਮਾਣ ਦੇ ਲਈ ਘੱਟੋ ਘੱਟ $300 ਅਰਬ ਦੀਆਂ ਯੋਜਨਾਵਾਂ ਨੂੰ ਰਲ ਕੇ ਸ਼ੁਰੂ ਕਰਨਾ, ਈਰਾਨ ਦੇ ਤੇਲ ਤੇ ਊਰਜਾ ਉਤਪਾਦਾਂ ਦੇ ਉੱਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣਾ, ਪਰਮਾਣੂ ਹਥਿਆਰ ਨਾ ਬਣਾਉਣ ਦੇ ਲਈ ਈਰਾਨ ਦੀ ਵਚਨਬੱਧਤਾ ਨੂੰ ਦੁਹਰਾਉਣਾ ਤੇ ਅਮਰੀਕਾ ਦੀ ਤਰਫ ਤੋਂ ਇਸ ਖੇਤਰ ਦੇ ਵਿੱਚ ਆਪਣੀ ਫੌਜੀ ਮੌਜੂਦਗੀ ਨੂੰ ਹੋਰ ਨਾ ਵਧਾਉਣਾ ਸ਼ਾਮਲ ਹੈ। ਮੇਹਰ ਨਿਊਜ਼ ਏਜੰਸੀ ਨੇ ਇਹ ਵੀ ਦੱਸਿਆ ਹੈ ਕਿ ਆਖਰੀ ਗੱਲਬਾਤ ਜਦ ਤੱਕ ਸ਼ੁਰੂ ਨਹੀਂ ਹੁੰਦੀ ਜਾਂ ਮੁੱਕ ਨਹੀਂ ਜਾਂਦੀ ਉਦੋਂ ਤੱਕ ਈਰਾਨ ਦੀ ਫਰੀਜ਼ ਕੀਤੀਆਂ ਹੋਈਆਂ ਸੰਪੱਤੀਆਂ ਦੇ ਮਾਮਲੇ 'ਚ ਹਾਲੇ ਘੱਟੋ ਘੱਟ ਅੱਧਾ ਹਿੱਸਾ ਵੀ ਰਿਲੀਜ਼ ਨਹੀਂ ਕੀਤਾ ਜਾ ਸਕਦਾ, ਪਰ ਰਿਪੋਰਟ 'ਚ ਇਹ ਜ਼ਰੂਰ ਕਿਹਾ ਗਿਆ ਕਿ ਅੰਤਮ ਸਮਝੌਤੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਯਾਨੀ ਸਿਕਿਉਰਿਟੀ ਕੌਂਸਲ ਦੇ ਇੱਕ ਪ੍ਰਸਤਾਵ ਦੇ ਜ਼ਰੀਏ ਇਸ ਨੂੰ ਮਨਜ਼ੂਰੀ ਦੇ ਦਿੱਤੀ ਜਾਏਗੀ। ਅਮਰੀਕਾ ਤੇ ਈਰਾਨ ਦੇ ਦਰਮਿਆਨ ਇਸ ਸਮਝੌਤੇ ਦਾ ਐਲਾਨ ਹੋਣਾ ਬਾਕੀ ਸੀ ਕਿ ਏਸ਼ੀਆ ਦੇ ਬਾਜ਼ਾਰਾਂ ਦੇ ਵਿੱਚ ਸ਼ੁਰੂਆਤੀ ਕਾਰੋਬਾਰ ਦੇ ਅੰਦਰ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੂਜ਼ ਖੁੱਲ੍ਹ ਜਾਏਗਾ ਅਤੇ ਉਸ ਤੋਂ ਬਾਅਦ ਬ੍ਰੈਂਟ ਕਰੂਡ ਆਇਲ ਦੀ ਕੀਮਤ 3% ਡਿੱਗ ਪਈ, $84 ਪ੍ਰਤੀ ਬੈਰਲ ਦੇ ਉੱਤੇ ਆ ਗਈ, ਜਦਕਿ ਅਮਰੀਕਾ ਦੇ ਵਿੱਚ ਕਾਰੋਬਾਰ ਹੋਣ ਵਾਲਾ ਤੇਲ 4% ਥੱਲੇ ਡਿੱਗ ਕੇ $81.40 ਪ੍ਰਤੀ ਬੈਰਲ ਦੇ ਆਸ ਪਾਸ ਪਹੁੰਚ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਸਮਝੌਤੇ ਦੇ ਉੱਤੇ ਅਧਿਕਾਰਕ ਤੌਰ ਦੇ ਉੱਤੇ ਹਸਤਾਖਰ ਕਰਨ ਦੇ ਲਈ ਉਹ 19 ਜੂਨ ਨੂੰ ਸਵਿਟਜ਼ਰਲੈਂਡ ਦੇ ਲਈ ਰਵਾਨਾ ਹੋਣਗੇ। 28 ਫਰਵਰੀ ਨੂੰ ਅਮਰੀਕਾ ਤੇ ਈਰਾਨ ਨੇ ਇਜ਼ਰਾਈਲ ਨੇ ਰਲ ਕੇ ਈਰਾਨ ਦੇ ਉੱਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਸੀ। ਉਸ ਤੋਂ ਬਾਅਦ ਹੀ ਦੁਨੀਆ ਭਰ ਦੇ ਵਿੱਚ ਅਸਥਿਰਤਾ ਦਾ ਮਾਹੌਲ ਬਣ ਗਿਆ ਸੀ। ਦੁਨੀਆ ਦੇ ਲਗਭਗ 20% ਤੇਲ ਲਿਕੁਇਡ ਨੈਚੁਰਲ ਗੈਸ ਯਾਨੀ LNG ਦੀ ਸਪਲਾਈ ਦੇ ਲਈ ਇਸ ਸਮੁੰਦਰੀ ਰਸਤੇ ਯਾਨੀ ਸਟ੍ਰੇਟ ਆਫ ਹੋਰਮੂਜ਼ ਦਾ ਇਸਤੇਮਾਲ ਹੁੰਦਾ ਸੀ ਉਹ ਬੰਦ ਹੋ ਗਿਆ ਸੀ। ਹਾਲ ਹੀ ਦੇ ਮਹੀਨਿਆਂ ਦੇ ਵਿੱਚ ਵਿਸ਼ਵ ਭਰ ਦੇ ਊਰਜਾ ਬਾਜ਼ਾਰਾਂ ਦੇ ਵਿੱਚ ਤੇਜ਼ੀ ਦੇ ਨਾਲ ਉਤਾਰ ਚੜ੍ਹਾਅ ਦੇਖਣ ਨੂੰ ਮਿਲੇ ਨੇ। ਜੰਗ ਤੋਂ ਪਹਿਲਾਂ ਬ੍ਰੈਂਟ ਕਰੂਡ ਆਇਲ ਦੀ ਕੀਮਤ $70 ਪ੍ਰਤੀ ਬੈਰਲ ਸੀ, ਪਰ ਸੰਘਰਸ਼ ਦੇ ਦਰਮਿਆਨ ਇਹ $120 ਪ੍ਰਤੀ ਬੈਰਲ ਤੱਕ ਵੀ ਜਾ ਪਹੁੰਚੀ ਸੀ। ਹਾਲਾਂਕਿ ਹੁਣ ਕੀਮਤਾਂ ਇੱਕ ਵਾਰ ਫਿਰ ਤੋਂ ਕੰਟਰੋਲ ਜ਼ਰੂਰ ਆ ਰਹੀਆਂ ਨੇ। ਦੁਨੀਆ ਦੇ ਜ਼ਿਆਦਾਤਰ ਮੁਲਕਾਂ ਨੇ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਬਹੁਤ ਵਧੀਆ ਕਦਮ ਚੁੱਕੇ। ਭਾਰਤ ਵਾਲੇ ਪਾਸੇ ਇੰਨੇ ਵਧੀਆ ਨਹੀਂ ਮੰਨੇ ਜਾ ਸਕਦੇ ਕਿਉਂਕਿ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਰਹੀਆਂ ਨੇ। ਇਸ ਦਰਮਿਆਨ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਟਕੌਮ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਐਤਵਾਰ ਦੇ ਦਿਨ ਉੱਤਰੀ ਅਰਬ ਸਾਗਰ 'ਚ 14 ਭਾਰਤੀ ਮਲਾਹਾਂ ਨੂੰ ਬਚਾਉਣ ਦੇ ਵਿੱਚ ਮਦਦ ਵੀ ਕੀਤੀ ਹੈ। ਅਸਲ 'ਚ ਅਮਰੀਕਾ ਨੂੰ ਉਸ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਤਹਿਤ ਅਮਰੀਕਾ ਨੇ ਨਿਸ਼ਾਨਾ ਬਣਾ ਕੇ ਭਾਰਤੀ ਮਲਾਹਾਂ ਦੇ ਇੱਕ ਕਿਸ਼ਤੀ ਨੂੰ ਤਬਾਹ ਕੀਤਾ ਸੀ ਜਿਸ ਦੇ ਵਿੱਚ ਕੁਝ ਦੀ ਮੌਤ ਹੋਈ ਵੀ ਦੱਸੀ ਗਈ ਸੀ। ਸੈਟਕੌਮ ਨੇ ਹੁਣ ਤਾਜ਼ਾ ਆਪਰੇਸ਼ਨ ਦੇ ਨਾਲ ਜੁੜਿਆ ਇੱਕ ਬਿਆਨ ਸਾਂਝਾ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਓਮਾਨ ਸਥਿਤ ਭਾਰਤੀ ਸਫਾਰਤਖਾਨੇ ਨੇ ਕਿਹਾ ਸੀ ਕਿ ਰੈਸਕਿਊ ਆਪਰੇਸ਼ਨ ਓਮਾਨ ਦੇ ਅਧਿਕਾਰੀਆਂ ਦੇ ਨਾਲ ਰਲ ਕੇ ਚਲਾਇਆ ਜਾਏਗਾ। ਬਾਅਦ ਵਿੱਚ ਐਤਵਾਰ ਦੇ ਦਿਨ ਭਾਰਤ ਦੇ ਸਫਾਰਤਖਾਨੇ ਨੇ ਕਿਹਾ ਕਿ ਸਾਰੇ 14 ਭਾਰਤੀ ਮਲਾਹਾਂ ਨੂੰ ਸਫਲਤਾਪੂਰਵਕ ਬਚਾ ਵੀ ਲਿਆ ਗਿਆ ਅਤੇ ਜਬਲ ਅਲੀ 9 ਦੇ ਉੱਤੇ ਸਵਾਰ ਹੋ ਕੇ ਮੁੰਬਈ ਦੇ ਲਈ ਉਹਨਾਂ ਨੂੰ ਰਵਾਨਾ। ਜਬਲ ਅਲੀ ਅਸਲ ਦੇ ਵਿੱਚ ਉਸ ਹਵਾਈ ਜਹਾਜ਼ ਦਾ ਸਮੁੰਦਰੀ ਜਹਾਜ਼ ਦਾ ਨਾਮ ਹੈ ਜਿਸ ਦੇ ਉੱਤੇ ਇਹਨਾਂ ਭਾਰਤੀਆਂ ਨੂੰ ਭਾਰਤ ਵਾਲੇ ਪਾਸੇ ਭੇਜਿਆ ਗਿਆ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਗਿਆਨ ਬਿੰਦੂ ਕੋਚਿੰਗ ਦੇ ਡਾਇਰੈਕਟਰ ਰੌਸ਼ਨ ਆਨੰਦ ਨੂੰ ਜ਼ਮਾਨਤ ਮਿਲ ਗਈ ਹੈ। ਰੌਸ਼ਨ ਆਨੰਦ ਨੇ ਕੋਰਟ ਦੇ ਵਿੱਚ ਕਿਹਾ ਕਿ ਉਹ ਘਟਨਾ ਦੇ ਵਿੱਚ ਸ਼ਾਮਲ ਨਹੀਂ ਸੀ, ਜਾਂਚ ਦੇ ਵਿੱਚ ਪੂਰਾ ਸਹਿਯੋਗ ਵੀ ਦੇਣਗੇ। ਹੁਣ ਭਰਾ ਪ੍ਰਿੰਸ ਦੇ ਅੰਤਰਿਮ ਸੰਸਕਾਰ ਦੇ ਵਿੱਚ ਉਹ ਸ਼ਾਮਲ ਵੀ ਹੋ ਸਕਣਗੇ। ਖਾਨ ਸਰ ਦੀ ਕੋਚਿੰਗ ਦੇ ਵਿੱਚ ਹੋਏ ਹਮਲੇ ਦੇ ਦੋਸ਼ ਦੇ ਵਿੱਚ ਪੁਲਿਸ ਨੇ 3 ਜੂਨ ਨੂੰ ਰੌਸ਼ਨ ਆਨੰਦ ਨੂੰ ਜੇਲ੍ਹ ਭੇਜ ਦਿੱਤਾ ਸੀ। ਪਿਛਲੇ ਦਿਨਾਂ ਹੋਈ ਸੁਣਵਾਈ ਦੇ ਦਰਮਿਆਨ ਪਟਨਾ ਸਿਵਲ ਕੋਰਟ ਨੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਵੀ ਕਰ ਦਿੱਤੀ ਸੀ, ਪਰ ਹੁਣ ਜ਼ਮਾਨਤ ਮਿਲ ਗਈ ਹੈ। ਉੱਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ ਦੇ ਉੱਤੇ ਨੇ। ਹੁਣ ਉਹ ਫਰਾਂਸ ਤੋਂ ਸਲੋਵੇਕੀਆ ਪਹੁੰਚ ਜਾਣਗੇ ਅੱਜ ਦੇ ਦਿਨ। ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਬਾਤਸਿਲਵਾਲਾ ਪਹੁੰਚ ਗਏ ਹਾਂ। ਇਸ ਦਰਮਿਆਨ ਭਾਰਤ ਸਲੋਵੇਕੀਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਨਵੇਂ ਰਸਤੇ ਤਲਾਸ਼ਣੇ ਹੋਣਗੇ। ਇਸ ਦਰਮਿਆਨ ਕੇਰਲ ਦੇ ਵਿੱਚ ਮਹਿਲਾਵਾਂ ਦੇ ਲਈ ਬੱਸ ਫ੍ਰੀ ਕਰ ਦਿੱਤੀ ਗਈ ਹੈ। ਅੱਜ ਦੇ ਦਿਨ ਤੋਂ ਮੁੱਖ ਮੰਤਰੀ VD ਸਤੀਸ਼ਨ ਨੇ
ਸਧਾਰਨ ਬੱਸਾਂ ਦੇ ਵਿੱਚ ਮਹਿਲਾਵਾਂ ਦੇ ਲਈ ਮੁਫਤ ਯਾਤਰਾ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਟਰਾਂਸਪੋਰਟ ਮੰਤਰੀ ਸੀ ਪੀ ਜੌਨ ਅਤੇ ਪਿਛੜਾ ਵਰਗ ਵਿਕਾਸ ਮੰਤਰੀ ਤੁਲਸੀ ਵੀ ਉਹਨਾਂ ਦੇ ਨਾਲ ਸ਼ਾਮਲ ਹੋਏ। ਇਸ ਤੋਂ ਪਹਿਲਾਂ ਕੇਰਲ ਦੇ ਵਿੱਚ ਇਸ ਕਿਸਮ ਚੋਣਾਂ ਤੋਂ ਪਹਿਲਾਂ ਇਹ ਐਲਾਨ ਜਿਹੜਾ ਸੀ ਕੀਤਾ ਗਿਆ ਸੀ। ਉੱਥੇ ਹੀ ਕੇਂਦਰੀ ਨਾਗਰਿਕ ਉਡਾਨ ਮੰਤਰੀ ਰਾਮ ਮੋਹਨ ਨਾਇਡੂ ਅੱਜ ਜੇਵਰ ਦੇ ਵਿੱਚ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਕਰਨਗੇ। ਇੱਥੋਂ ਕਮਰਸ਼ੀਅਲ ਫਲਾਈਟ ਆਪਰੇਸ਼ਨ ਦੀ ਸ਼ੁਰੂਆਤ ਲਖਨਊ ਦੇ ਚੌਧਰੀ ਚਰਨ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਸਵੇਰੇ 8 ਵਜੇ ਹੋਈ ਪਹਿਲੀ ਸ਼ੈਡਿਊਲਡ ਫਲਾਈਟ ਇੰਡੀਗੋ ਫਲਾਈਟ 6E2278 ਦੇ ਨਾਲ ਹੋਏਗੀ। ਉਂਝ ਅਸਲ 'ਚ ਜਦੋਂ ਅਸੀਂ ਖਬਰਾਂ ਦੀ ਲਾਈਵ ਸਾਂਝਾ ਪਾ ਰਹੇ ਹਾਂ ਉਦੋਂ ਤੱਕ ਤਾਂ ਇਹ ਹੋ ਵੀ ਚੁੱਕੀ ਹੈ। ਇਹ ਫਲਾਈਟ ਆਪਣੀ ਯਾਤਰਾ ਜਾਰੀ ਰੱਖਦੇ ਹੋਏ ਬਾਅਦ ਦੇ ਵਿੱਚ ਜੇਵਰ ਹਵਾਈ ਅੱਡੇ ਤੋਂ ਬੈਂਗਲੁਰੂ ਦੇ ਲਈ ਜਾਏਗੀ। ਭਾਰਤ ਦੇ ਵਿੱਚ ਆਬਾਦੀ ਵਾਧੇ ਦੀ ਰਫ਼ਤਾਰ ਲਗਾਤਾਰ ਹੌਲੀ ਹੋ ਰਹੀ ਹੈ ਔਰ ਭਾਰਤ ਦੇ ਰਜਿਸਟਰਾਰ ਜਨਰਲ ਅਤੇ

ਮੰਦਭਾਗੀ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਦੀ 25 ਸਾਲਾ ਦੌੜਾਕ ਜੈਮਾ ਸਪ੍ਰਿੰਟਨ ਦੀ ਆਪਣੇ ਪਰਿਵਾਰ ਸਣੇ ਵਿਦੇਸ਼ ਗਿਆ ਹੋਇਆ ਮੌਤ ਹੋ ਗਈ ਜਿੱਥੇ ਉਹ ਛੁੱਟੀਆਂ ਕੱਟਣ ਗਈ ਸੀ। ਪਤਾ ਚੱਲਿਆ ਕਿ ਥਾਈਲੈਂਡ ਦੇ ਵਿੱਚ ਗਈ ਸੀ, ਉੱਥੇ ਟ੍ਰੈਫਿਕ ਅਤੇ ਸਲਿਪਰੀ ਰੋਡ ਜਿਹੜਾ ਉਹ ਇੱਕ ਹਾਦਸੇ ਦਾ ਕਾਰਨ ਬਣਿਆ। ਸੜਕੀ ਹਾਦਸੇ ਦੇ ਵਿੱਚ ਜੈਮਾ ਸਟੈਪਲਟਨ ਦੀ ਮੌਤ ਹੋ ਗਈ ਸੀ। ਇਸ ਦਰਮਿਆਨ ਮੰਨਿਆ ਗਿਆ ਕਿ ਉਸ ਦੇ ਨਾਲ ਇੱਕ ਰੂਸੀ ਮੂਲ ਦਾ ਲੜਕਾ ਅਤੇ ਦੋ ਥਾਈ ਮੂਲ ਦੀਆਂ ਲੜਕੀਆਂ ਵੀ ਸਵਾਰ ਸੀ ਜੋ ਕਾਰ ਹਾਦਸੇ ਦੇ ਵਿੱਚ ਸ਼ਿਕਾਰ ਹੋਏ ਸੀ। ਹਾਲਾਂਕਿ ਉਹ ਸਾਰਿਆਂ ਦੀ ਜਾਨ ਬਚ ਗਈ ਪਰ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਉੱਥੇ ਸਿਡਨੀ ਦੇ ਨਾਰਦਰਨ ਬੀਚਿਸ ਇਲਾਕਿਆਂ ਦੇ ਵਿੱਚ ਇੱਕ ਸ਼ਾਰਕ ਦੀ ਤਰਫ ਤੋਂ 35 ਸਾਲਾ ਮਹਿਲਾ ਨੂੰ ਸ਼ਿਕਾਰ ਬਣਾਇਆ ਗਿਆ ਸੀ ਔਰ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਗੰਭੀਰ ਹਾਲਤ 'ਚ ਭਰਤੀ ਕਰਾਇਆ ਗਿਆ। ਦੱਸ ਦਈਏ ਕਿ ਗ੍ਰੇਟ ਵਾਈਟ ਸ਼ਾਰਕ ਜਿਹੜੀ ਉਹ ਸਿਡਨੀ ਦੇ ਕੁਝ ਇੱਕ ਬੀਚਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਕੁਜੀ ਬੀਚ ਦੇ ਉੱਤੇ ਜਿੱਥੇ ਹਮਲਾ ਹੋਇਆ ਸੀ ਸ਼ਨੀਵਾਰ ਦੀ ਸਵੇਰ, ਉੱਥੇ ਮਹਿਜ਼ 20-30 ਮੀਟਰ ਦੇ ਜਿਹੜੇ ਕੰਢੇ ਦੇ ਉੱਤੇ ਇਹ ਸ਼ਾਰਕਸ ਆ ਚੁੱਕੀਆਂ ਸੀ ਔਰ ਇਸ ਦਰਮਿਆਨ ਰੈਂਡਵਿਕ ਕੌਂਸਲ ਦੀ ਤਰਫ ਤੋਂ ਸਾਰੇ ਹੀ ਬੀਚਿਸ ਜਿਹੜੇ ਸੀ ਉਹ ਬੰਦ ਕਰ ਦਿੱਤੇ ਗਏ ਸੀ। ਹੁਣ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ ਦੀ ਤਰਫ ਤੋਂ ਇਹਨਾਂ ਬੀਚਿਸ ਦੇ ਉੱਤੇ ਕੁਜੀ ਦੇ ਸਣੇ ਹੋਰਨਾਂ ਬੀਚਿਸ ਦੇ ਉੱਤੇ ਵੀ ਡਰੋਨ ਨਿਗਰਾਨੀ ਤੋਂ ਇਲਾਵਾ ਵੱਡੇ ਜਾਲ ਲਗਾਏ ਜਾਣ ਦੀ ਗੱਲ ਕੀਤੀ ਗਈ ਹੈ। ਟੌਨੀ ਐਬਟ ਨੇ ਕਿਹਾ ਹੈ ਕਿ ਆਮ ਲੋਕਾਂ ਦੀ ਜਾਨ ਇੱਥੇ ਬੜੀ ਜ਼ਰੂਰੀ ਬਣ ਜਾਂਦੀ ਹੈ। ਮਾਹਰਾਂ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਕੁਝ ਇੱਕ ਸ਼ਾਰਕਸ ਜਿਹੜੀਆਂ ਨੇ ਉਹ ਮਹਿਜ਼ 4-5 ਮੀਟਰ ਦੀ ਦੂਰੀ ਤੱਕ ਯਾਨੀ ਕੰਢੇ ਤੋਂ ਇੰਨੀ ਕੁ ਦੂਰੀ ਤੱਕ ਵੀ ਤੈਰਦੀਆਂ ਹੋ ਸਕਦੀਆਂ ਨੇ, ਇਸ ਕਰਕੇ ਥੋੜ੍ਹਾ ਧਿਆਨ ਰੱਖਿਆ ਜਾਣਾ ਚਾਹੀਦਾ। ਫਿਲਹਾਲ ਨਾਰਦਰਨ ਬੀਚਿਸ ਇਲਾਕੇ ਦੇ ਇਹ ਸਾਰੇ ਬੀਚ ਬੰਦ ਰੱਖੇ ਗਏ ਨੇ। ਫੀਫਾ ਵਿਸ਼ਵ ਕੱਪ ਦੇ ਵਿੱਚ ਕੱਲ੍ਹ ਦੇ ਦਿਨ, ਹਾਲਾਂਕਿ ਅੱਜ ਸਵੇਰ ਵੇਲੇ ਇਹ ਮੈਚ ਹੋਏ ਸੀਗੇ ਅਤੇ ਕੁਝ ਮੈਚ ਹੋਏ ਸੀ ਉਹਨਾਂ ਦੇ ਵਿੱਚ, ਕੱਲ੍ਹ ਸ਼ਾਮੀ ਜਿਹੜਾ ਮੈਚ ਹੋਇਆ ਜਰਮਨੀ ਵਰਸਿਸ ਕੁਰਾਸ਼ਾ, ਉਸ ਨੂੰ ਜਰਮਨੀ ਨੇ 1 ਗੋਲ ਦੇ ਮੁਕਾਬਲੇ 7 ਗੋਲ ਕਰਕੇ ਜਿੱਤ ਲਿਆ। ਲਗਭਗ ਇੱਕ ਤਰਫਾ ਹੀ ਇਹ ਮੁਕਾਬਲਾ ਲਿਆ ਰਿਹਾ। ਨੈਦਰਲੈਂਡ ਅਤੇ ਜਾਪਾਨ ਦੇ ਦਰਮਿਆਨ ਮੁਕਾਬਲਾ 2-2 ਗੋਲ ਦੀ ਸਮਾਪਤੀ ਦੇ ਉੱਤੇ ਮੁੱਕਿਆ ਯਾਨੀ ਡਰਾ ਰਿਹਾ। ਆਈਵਰੀ ਕੋਸਟ ਨੇ ਇਕਵਾਡੋਰ ਨੂੰ 1-0 ਗੋਲ ਦੇ ਫਰਕ ਦੇ ਨਾਲ ਹਰਾਇਆ ਅਤੇ ਸਵੀਡਨ ਨੇ ਟਿਊਨੀਸ਼ੀਆ ਨੂੰ 5-1 ਗੋਲ ਦੇ ਨਾਲ ਹਰਾਇਆ। ਟਿਊਨੀਸ਼ੀਆ 21 ਗੋਲ ਕਰ ਸਕਿਆ ਜਦਕਿ ਸਵੀਡਨ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ। ਅੱਜ ਦੇ ਦਿਨ ਹੁਣ ਇਸ ਟੂਰਨਾਮੈਂਟ ਦੀ ਸਭ ਤੋਂ ਟੌਪ ਟੀਮਾਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ, ਸਪੇਨ ਅਤੇ ਕੋਬੋ ਵਰਡੇ, ਬੈਲਜੀਅਮ ਬਨਾਮ ਇਜਿਪਟ, ਸਾਊਦੀ ਅਰਬ ਬਨਾਮ ਯੂਰੂਗਾਏ ਅਤੇ ਈਰਾਨ ਬਨਾਮ ਨਿਊਜ਼ੀਲੈਂਡ ਮੁਕਾਬਲੇ ਖੇਡੇ ਜਾਣੇ ਨੇ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: ਭੋਲਾ

ਸਿੱਧਾ ਤਾਂ ਹੈ ਨੀ ਜੀ, ਭੋਲਾ ਓਏ ਭੋਲੇ ਭੋਲੇ ਓਏ। ਇਹ ਫਿਲਮ ਜਿਹੜੀ ਹੈ ਰਿਲੀਜ਼ ਹੋ ਗਈ ਇਸ ਸ਼ੁੱਕਰਵਾਰ ਦੇ ਦਿਨ, ਸੋ ਕਿਹੜੇ ਕਿਹੜੇ ਦੇਖ ਕੇ ਆਏ ਦੱਸਿਓ ਜ਼ਰੂਰ ਫਿਲਮ ਦੇ ਬਾਰੇ, ਕਿਉਂਕਿ ਮੈਂ ਵੀ ਫੀਡਬੈਕ ਦੀ ਉਡੀਕ ਕਰ ਰਿਹਾ ਹੈਗਾ। ਹਾਂਜੀ ਰੇਡੀਓ, ਹਾਂਜੀ 1674 AM ਦੇ ਉੱਤੇ ਗੌਤਮ ਕਪਿਲ ਤੁਹਾਡਾ ਸਵਾਗਤ ਕਰਦਾ ਜੀ। ਇਸ ਹਫ਼ਤੇ ਤੋਂ ਬਕਾਇਦਾ ਇੱਕ ਇੱਕ ਕਰਕੇ ਪ੍ਰੋਗਰਾਮ ਲੀਹ ਦੇ ਉੱਤੇ ਲੈ ਕੇ ਆਵਾਂਗੇ। ਹਾਲ ਫਿਲਹਾਲ ਜਿਹੜੇ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਤਿਆਰ, ਉਹ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਮੰਡੇ ਦੇ ਦਿਨ, ਸੋਮਵਾਰ ਦੇ ਦਿਨ ਜਿਹੜਾ ਪ੍ਰੋਗਰਾਮ ਡੀਪ ਟਾਕ ਸ਼ੋ ਹੁੰਦਾ ਹੈ, ਉਹ ਤੁਹਾਡੇ ਤੱਕ ਅੱਜ ਦੇ ਦਿਨ ਲੈ ਕੇ ਆਏ ਹਾਂ। ਫਿਲਹਾਲ ਅੱਜ ਇੱਕ ਐਪੀਸੋਡ ਉਹਦਾ ਹਾਲ ਆਪ ਪ੍ਰੀ ਰਿਕਾਰਡਿਡ ਹੈ, ਉਹ ਤੁਸੀਂ ਸੁਣ ਲਿਓ। ਅਗਲੇ ਹਫ਼ਤੇ ਤੋਂ ਫਿਰ ਬਕਾਇਦਾ ਫਰੈਸ਼ ਐਪੀਸੋਡ ਵੀ ਆਉਣਗੇ, ਪਰ ਅੱਜ ਦੇ ਦਿਨ ਹੁਣ ਡਰਾਈਵ ਬੈਕ ਸ਼ੋਅ ਦੇ ਵਿੱਚ ਬੈਕ ਟੂ ਬੈਕ ਗਾਣੇ ਸੁਣਦੇ ਰਹੋ, ਫਿਰ ਵਾਪਸ ਆਉਂਦੇ ਹਾਂ, ਹੁੰਦੇ ਹਾਂ ਹਾਜ਼ਰ ਅਤੇ ਕਰਦੇ ਹਾਂ ਗੱਲਾਂ ਬਾਤਾਂ ਮੰਡੇ ਸ਼ੋਅ ਦੇ ਵਿੱਚ। ਬਾਦਸ਼ਾਹ ਕੀ ਕਹਿੰਦਾ?

0: ਯੋ ਹਾਂ ਜੀ 1674 ਹੈ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ।
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਇਸ਼ਕ ਨਹੀਂ ਆਸਾਂ, ਬਸ ਇਤਨਾ ਸਮਝ ਲੀਜੇ, ਧਿਆਨ ਸੇ ਇਸ਼ਕ ਕੀਜੇ, ਕਿਉਂਕਿ ਸ਼ਾਦੀ ਨਹੀਂ ਹੋ ਸਕਤੀ ਹੈ। ਸੋ ਦੋਸਤੋ, ਮੈਂ ਹੂੰ ਆਪਕਾ ਅਪਨਾ ਰਾਜੀਵ ਠਾਕੁਰ, ਔਰ ਆਪ ਸੁਣਤੇ ਰਹੀਏ ਰੇਡੀਓ ਹਾਂਜੀ 1674 AM। ਹੱਸੀਏ, ਮਸਤ ਰਹੀਏ, ਨਾਚਦੇ ਰਹੀਏ, ਖੁਸ਼ ਰਹੀਏ।
6: ਹਾਂਜੀ 1674 AM।

0: This station is now the ultimate power in the universe.
1: Radio Haji 16748.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਸਤਿ ਸ਼੍ਰੀ ਅਕਾਲ, ਮੈਂ ਹਾਂ ਦੀਨ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਫੁਲਕਾਰੀ ਉੱਤੇ ਬੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਪੋਡਕਾਸਟ, ਇੱਕ ਹੋਰ ਨਵੇਂ ਐਪੀਸੋਡ ਜਿਹਦਾ ਨਾਂ ਪ੍ਰੋਗਰਾਮ ਦਾ ਦੀ ਡੀਪ ਟਾਕ ਸ਼ੋ ਲੈ ਕੇ ਤੁਹਾਡੇ ਤੱਕ ਹੋਏ ਹਾਂ ਹਾਜ਼ਰ। ਔਰ ਅੱਜ ਦੇ ਦਿਨ ਡੀਪ ਟਾਕ ਸ਼ੋ ਦੇ ਵਿੱਚ ਬੜੀਆਂ ਦੁਰਲੱਭ ਜਿਹੀਆਂ ਗੱਲਾਂ ਕਰਨੀਆਂ ਨੇ, ਬੜੀਆਂ ਅਨੋਖੀਆਂ ਜਿਹੀਆਂ ਗੱਲਾਂ ਕਰਨੀਆਂ ਨੇ। ਕੀ ਨੇ ਉਹ ਗੱਲਾਂ ਅੱਗੇ ਚੱਲ ਕੇ ਉਹਦੀ ਵਿਸਥਾਰ ਦੱਸਦੇ ਹਾਂ, ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਡਾਕਟਰ ਸੰਦੀਪ ਕੌਰ ਹੋਰਾਂ ਦਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਨੂ ਜੀ
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਤੁਸੀਂ?
0: ਜੀ ਠੀਕ ਠਾਕ, ਬਹੁਤ ਵਧੀਆ। ਤੇ ਤੁਸੀਂ ਦੱਸੋ ਕਿੱਦਾਂ, ਸਿਹਤਾਂ ਠੀਕ ਠਾਕ?
1: ਹਾਂਜੀ ਹਾਂਜੀ ਬਿਲਕੁਲ ਠੀਕ ਠਾਕ।
0: ਚਲੋ ਬਹੁਤ ਵਧੀਆ ਚਾਹੀਦਾ ਜੀ। ਦੁਨੀਆ ਭਰ ਦੇ ਵਿੱਚ ਮਾਹੌਲ ਥੋੜਾ ਅਨਸਰਟੈਨਿਟੀ ਦਾ ਬਣਿਆ ਹੋਇਆ, ਤੇ ਐਸੇ ਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਬੰਦਾ ਘੱਟੋ ਘੱਟ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਸਿਹਤ, ਆਪਣੇ ਕਾਰੋਬਾਰ ਨੂੰ ਜਿਹੜਾ ਉਹ ਸਟੇਬਲ ਕਰ ਸਕੇ। ਸੋ ਇਹ ਬਹੁਤ ਜ਼ਰੂਰੀ ਹੈਗਾ। ਅਤੇ ਅੱਜ ਹੁਣ ਅਸੀਂ ਬੜੇ ਚਿਰ ਹਵਾ ਦੇ ਵਿੱਚ ਉਡਾਰੀਆਂ ਮਾਰ ਲਈਆਂ, ਸਪੇਸ ਦੀਆਂ ਗੱਲਾਂ ਕਰ ਲਈਆਂ, ਸਪੇਸ ਸ਼ਟਲਸ ਦੀਆਂ ਗੱਲਾਂ ਕਰ ਲਈਆਂ, ਏਲੀਅਨਸ ਤੱਕ ਦੀਆਂ ਗੱਲਾਂ ਕਰੇ ਆਏ ਹਾਂ, ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਛੱਡੇ ਆਏ ਹਾਂ, ਅਤੇ ਵਾਪਸ ਹੁਣ ਧਰਤੀ ਦੇ ਵਿੱਚ ਆ ਜਾਂਦੇ। ਅਤੇ ਜਦੋਂ ਧਰਤੀ 'ਤੇ ਆਏ ਅੱਜ, ਤੇ ਬੜੇ ਡੂੰਘੇ ਚਲੇ ਗਏ ਹੋ ਅੱਜ ਫਿਰ ਆਉਂਦੇ ਹਾਂ ਸਾਰ। ਅੱਜ ਰੇਅਰ ਅਰਥ ਮਿਨਰਲਸ, ਜਿਨ੍ਹਾਂ ਨੂੰ ਲੈ ਕੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਲੜਾਈ ਸਾਰੀ ਅਮਰੀਕਾ ਦੀ ਇਹੀ ਹੈਗੀ ਹੈ ਜੀ, ਕਿ ਰੇਅਰ ਅਰਥ ਮਿਨਰਲਸ ਦੇ ਉੱਤੇ ਕੰਟਰੋਲ ਆ ਜਾਵੇ, ਚਾਹੇ ਕਦੇ ਉਹ ਗ੍ਰੀਨਲੈਂਡ ਦੇ ਉੱਤੇ ਗੱਲ ਹੁੰਦੀ ਹੈ, ਚਾਹੇ ਕਦੇ ਉਹ ਯੂਕਰੇਨ ਦੇ ਨਾਲ ਸੌਦੇ ਕੀਤੇ ਜਾਂਦੇ ਨੇ। ਰੇਅਰ ਅਰਥ ਮੈਟਲਸ, ਰੇਅਰ ਅਰਥ ਐਲੀਮੈਂਟ, ਸ਼ਬਦ ਕੋਈ ਵੀ ਤੁਸੀਂ ਇਹਦੇ ਲਈ ਵਰਤ ਸਕਦੇ ਹੋ, ਪਰ ਇਹ ਜਿਹੜੇ ਰੇਅਰ ਨੇ। ਅੱਗੇ ਇੱਕ ਐਪੀਸੋਡ ਦੇ ਵਿੱਚ ਸੰਦੀਪ ਜੀ, ਮੈਂ ਇਸ ਤੋਂ ਪਹਿਲਾਂ ਤੁਸੀਂ ਦੱਸੋ ਕਿ ਇੱਕ ਸ਼ਾਇਦ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਰੇਅਰ ਅਰਥ ਮਿਨਰਲਸ ਨੇ ਜਾਂ ਮੈਟਲਸ ਨੇ, ਉਹ 17 ਕਿਸਮ ਦੇ ਹੈਗੇ ਨੇ ਜਿਹੜੇ ਧਰਤੀ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਧਰਤੀ ਦੇ ਥੱਲੇ, ਪਰ ਉਹਨਾਂ ਦੇ ਉਹਦੇ ਆਲੇ ਦੁਆਲੇ ਦੀਆਂ ਜੁੜੀਆਂ ਗੱਲਾਂ, ਔਰ ਉਹ ਰੇਅਰ ਕਿਵੇਂ ਹੈਗੇ ਨੇ, ਔਰ ਦਬਦਬਾ ਅਮਰੀਕਾ ਕਿਉਂ ਬਣਾਉਣਾ ਚਾਹੁੰਦਾ ਹੈਗਾ, ਉਹਦੇ ਵੀ ਕੁਛ ਸ਼ਾਇਦ ਉਹਦੇ ਪੋਲੀਟੀਕਲ ਕਾਰਨ ਵੀ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣ। ਬਟ ਲੈਸ ਪੋਲੀਟੀਕਲ, ਜ਼ਿਆਦਾ ਅਸੀਂ ਉਸਨੂੰ ਇਸ ਭੂਗੋਲਿਕਤਾ ਦੇ ਆਲੇ ਦੁਆਲੇ ਹੀ ਰੱਖਾਂਗੇ, ਧਰਤੀ ਦੀ ਸੰਰਚਨਾ ਦੇ ਵਿੱਚੋਂ ਕਿਵੇਂ ਇਹ ਨਿਕਲ ਕੇ ਆਉਂਦੇ ਨੇ, ਔਰ ਕਿਉਂ ਜਿਹੜੇ ਨੇ ਇਹ ਕਹਿਣ ਨੂੰ ਤਾਂ ਰੇਅਰ ਹੈਗੇ ਨੇ, ਪਰ ਕਿਉਂਕਿ ਇਹਨਾਂ ਦੀ ਮਾਈਨਿੰਗ ਜਿਹੜੀ ਉਹ ਐਡੀ ਮਹਿੰਗੀ ਵੀ ਪੈਂਦੀ ਹੈ, ਰੇਅਰ ਵੀ ਪੈਂਦੀ ਹੈ, ਪਰ ਕਿਉਂ ਉਹ ਧਰਤੀ ਨੂੰ ਨੁਕਸਾਨ ਜਿਹੜੀ ਹੈ ਪਹੁੰਚਾਉਂਦੀ ਹੈ, ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ। ਕਿਉਂ ਸੰਦੀਪ ਜੀ?
1: ਹਾਂਜੀ ਬਿਲਕੁਲ
0: ਠੀਕ ਹੈ, ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਹੁੰਦੇ ਕੀ ਨੇ, ਵਾਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਹਾਂ?
1: ਹਾਂਜੀ, ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ, ਉਹਦੇ ਵਿੱਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ, ਔਰ ਦੋ ਹੈਗੇ ਸਕੈਂਡੀਅਮ ਔਰ ਯਟਰੀਅਮ, ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ ਚ ਪੜ੍ਹਦੇ ਹੁੰਦੇ ਸੀ ਉਹਦੇ ਚ ਹੀ ਮਿਲਦੇ ਹਨਾ, ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ ਚ 92 ਐਲੀਮੈਂਟ ਐਵੇਂ ਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ, ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ ਚ ਬਣਾਏ ਹੈਗੇ ਆ, ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ। ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ, ਇਹ ਰੇਅਰ ਅਰਥ ਐਲੀਮੈਂਟ ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ, ਕਿਉਂਕਿ ਇਹ ਰੇਅਰ ਨਹੀਂ ਹੈਗੇ, ਇਹ ਕੁਛ ਜਿਹੜੇ ਆ, ਈਵਨ ਕਾਪਰ, ਜਿੱਦਾਂ ਕਾਪਰ ਹੈਗਾ, ਕਾਪਰ ਨਾਲੋਂ ਜ਼ਿਆਦਾ ਨੰਬਰ ਚ ਇਹ ਮਿਲਦਾ ਹੈਗਾ, ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ, ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ, ਕਿਉਂਕਿ ਇਹ 17th-18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ, ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ, ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ, ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ, ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ, ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੌਕਸ ਦੇ ਲਈ ਅਰਥ ਨਾਮ ਜਿਹੜਾ ਯੂਜ਼ ਕੀਤਾ ਜਾਂਦਾ ਸੀ, ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ। ਸੋ ਆਪਣੇ ਆਪ ਚ ਇਹ ਰੇਅਰ ਨਹੀਂ ਹੈਗੇ, ਇਹ ਜਿਹੜੇ ਆ ਕਾਫੀ ਅਮਾਊਂਟ ਚ ਹੈਗੇ, ਜੇ ਤੁਸੀਂ ਪੂਰੇ ਵਰਲਡ ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ, ਹੋਰ ਵੀ ਕਾਫੀ ਜਿਹੜੇ ਏਰੀਆ ਚ ਮਿਲਦੇ ਹੈਗੇ ਆ, ਤੇ ਇਹਦੇ ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ, ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ, ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਨਾਮ ਲਏ ਤੇ ਯਾਦ ਨਹੀਂ ਰਹਿਣੇ ਹੈਗੇ ਸੋ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ
1: ਹਾਂਜੀ ਸਾਰਿਆਂ ਨੂੰ ਵੀ ਹੋ ਜਾਂਦਾ ਕਿ ਕੀ ਨਾਮ ਹੈ ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਹੈ ਜ਼ਿਆਦਾ ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ ਸੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ ਚਮਕਦਾਰ ਹੁੰਦੇ ਹੈਗੇ ਆ ਇਹ ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ ਮਤਲਬ ਚੁੰਬਕ ਵਾਂਗੂ ਕੰਮ ਕਰਦੇ ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ ਹਨਾ ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ ਜਾਂ ਫਿਰ ਇੱਕ ਤੋਂ ਵੱਧ ਕੇ ਆਰਈਐਮ ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100 degrees ਸੈਲਸੀਅਸ ਹੁੰਦਾ ਹੈ ਸੀ ਲੈਵਲ ਦੇ ਉੱਤੇ ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜਦ ਉਹਦੇ ਚੋਂ ਭਾਫ਼ ਨਿਕਲੂਗੀ ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70 degrees ਹੈਗਾ ਆ ਔਰ ਇੱਕ ਦਾ 71 degrees ਜਾਂ 72 degrees ਹੈਗਾ ਆ ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40 degrees ਸੈਲਸੀਅਸ ਦੇ ਉੱਤੇ ਬੋਇਲ ਹੋ ਜਾਂਦਾ ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40 degrees ਸੈਲਸੀਅਸ ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ ਪਰ ਜਦੋਂ 70 or 71 ਦੀ ਗੱਲ ਆਉਣੀ ਆ ਜਾਂ 75 or 76 ਦੀ ਗੱਲ ਆਉਣੀ ਆ ਤਾਂ ਉਹ 1 degree ਦਾ ਡਿਫਰੈਂਸ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਔਰ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋ ਨੂੰ ਅਲੱਗ ਕਰਨ ਦੇ ਲਈ ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ ਤੇ ਹਾਂਜੀ
0: ਅੱਛਾ ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ ਇਹ ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ ਲੈਥੋਨਾਈਟਸ ਸ਼ਾਇਦ ਹਨਾ ਤੇ ਇੱਕ ਯਟਰੀਅਮ ਤੇ ਇੱਕ ਸਕੈਨੀਅਮ ਹੁਣ ਜਿਹੜਾ ਸਕੈਨੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗਾ 2 ਸਾਲ ਦਾ ਡਿਪਲੋਮਾ ਕਰਦੇ ਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਮੈਂਟਸ ਨਹੀਂ ਹੁੰਦੇ ਹੈਗੇ ਬਲਬ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਨੀਅਮ ਹੁੰਦਾ ਸੋ ਉਹਨੂੰ ਸਕੈਨੀਅਮ ਨੂੰ ਛੱਡ ਦਈਏ ਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ ਲੋਹੇ ਤੋਂ ਵੀ ਭਾਰੇ ਹੁੰਦੇ ਨੇ ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਅੰਸ਼ ਲੋਹੇ ਦਾ ਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਤੇ ਹਲਕੇ ਹੁੰਦੇ ਨੇ ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ ਕੋਈ ਮੋਟਾ ਮੋਟਾ ਜਿਹਾ ਜੇ ਆਪਾਂ ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ
1: ਹਾਂਜੀ ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਆ ਸੋ ਫਲੋਰਸੈਂਟ ਔਰ ਐਲਈਡੀ ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ ਆਰਈਐਫਸ ਤੇ ਇਹ ਜਿਹੜੇ ਯਟਰੀਅਮ ਜਾਂ ਯੂਰੋਪੀਅਮ ਤੇ ਟਰਬੀਅਮ ਕਰਕੇ ਆਰਈਐਮ ਹੈਗਾ ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ ਹਨਾ ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ ਟੀਵੀ ਹੈਗੇ ਆ ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ ਟੀਵੀਜ਼ ਦੇ ਵਿੱਚ ਸ਼ੁਰੂ ਕੀਤਾ ਸੀਗਾ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ ਜਿਹੜੀ ਉਹਦੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾਂ ਬਣਵਾਉਣ ਜਾਂਦੇ ਹਾਂ ਹਨਾ ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਜ਼ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥੇਨਮ ਕਰਕੇ ਜਿਹੜਾ ਆਰਈਐਮ ਹੈਗਾ ਉਹਦੇ ਚ ਯੂਜ਼ ਹੁੰਦਾ ਇਨਕਲੂਡਿੰਗ ਆਰ ਫੋਨ ਕੈਮਰਾਜ਼ ਹਨਾ ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ ਉਹਨੇ ਇੱਕ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ ਹਨਾ, ਗਲਾਸ ਕੈਮਰਾ ਲੈਂਸਿਸ ਦੇ ਵਿੱਚ, ਤੇ ਉਹ ਨੀਓਡਾਈਮੀਅਮ ਇੱਕ ਆਰੀਅਮ ਉਹਦਾ ਮੈਗਨੇਟ ਯੂਜ਼ ਕਰਦੇ, ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ, ਨੀਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ ਹਨਾ, ਆਇਰਨ ਦੇ ਮੈਗਨੇਟ ਨਾਲੋਂ ਵੀ ਜ਼ਿਆਦਾ, ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਜ਼ ਪਰੂਫ ਹੈਡਫੋਨਸ ਆ ਹਨਾ, ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ। ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ ਜਿਹੜੀ ਆ, ਜਦੋਂ ਅਸੀਂ ਅੱਜ ਕੱਲ੍ਹ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੇ ਜ਼ਿਆਦਾ ਯੂਜ਼ ਨਹੀਂ ਕਰਦੀਆਂ, ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ। ਫਿਰ ਮੈਗਨੇਟਸ 'ਚ ਮੈਂ ਦੱਸਿਆ, ਬੈਟਰੀਜ਼ ਦੇ ਵਿੱਚ ਹੁੰਦੇ, ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ ਆ ਨਾ, ਤਾਂ ਹਰ ਚੀਜ਼ ਦੇ ਵਿੱਚ ਛੋਟੀ ਛੋਟੀ ਚੀਜ਼ ਘਰ ਦੇ ਵਿੱਚ, ਮਤਲਬ ਜੇ ਅਸੀਂ ਆਰੀਐਮ ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ, ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ 'ਚ ਆਰੀਐਮ ਕਹਿ ਰਹੀ ਹਾਂ, ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ, ਤਾਂ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ, ਤਾਂ ਇਹਦਾ ਮਤਲਬ ਅਸੀਂ ਉਹ 70s ਈਵਨ 60s-50s ਦੇ ਟਾਈਮ 'ਚ ਜੀ ਰਹੇ ਹਾਂਗੇ ਹਾਵਾਂਗੇ ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ, ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ, ਕੋਈ ਟੀਵੀ ਰੰਗ ਕਲਰ ਟੀਵੀ ਨਹੀਂ ਹੈਗਾ, ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਆਰੀਐਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਬਟ ਆਰੀਐਮਸ ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਆ, ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ, ਉਹ ਥੋੜੇ ਡਿਫਰੈਂਟ ਹੁੰਦੇ, ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ, ਉਹ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ, ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ ਹਨਾ, ਤਾਂ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ। ਮਤਲਬ ਹੋ ਸਕਦਾ ਆਸਟ੍ਰੇਲੀਆ 'ਚ ਜਿਹੜੀ ਇੱਕ ਚੀਜ਼ ਦੀ ਕੰਜ਼ਪਸ਼ਨ ਜ਼ਿਆਦਾ, ਤਾਂ ਉਹਦੇ 'ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ 'ਚ ਕੋਈ ਵੀ ਆ ਸਕਦਾ, ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ, ਹਾਂਜੀ, ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ, ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ, ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ, ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ, ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਨੂੰ ਕਿੱਦਾਂ ਈਜ਼ੀਲੀ ਜਿਹੜੀ ਆ ਐਕਸਟਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ, ਤਾਂ ਉਹ ਕਾਮਨ ਹੋ ਗਿਆ। ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਇੱਕ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ੍ਹ ਵੀ ਕ੍ਰਿਟੀਕਲ ਹੋਵੇ, ਹੋ ਸਕਦਾ ਕੱਲ੍ਹ ਨੂੰ ਤੁਹਾਨੂੰ ਉਦੋਂ ਕਿਤੇ ਕੋਈ ਮਾਈਨਸ ਮਿਲ ਜਾਣ, ਭੰਡਾਰ ਮਿਲ ਜਾਵੇ ਹਨਾ, ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ। ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ। ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ, ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ, ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ ਹਨਾ। ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ।
0: ਆਸਟ੍ਰੇਲੀਆ ਦੇ ਕੰਟੈਕਸ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ, ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ, ਅਤੇ ਇਨਫੈਕਟ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ, DISR ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ ਹਨਾ, ਇੰਡਸਟਰੀ ਸਾਇੰਸ ਅਤੇ ਰਿਸੋਰਸਿਸ ਵਾਲਾ। ਅਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ, ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ 'ਚ ਕਹੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ, ਆਸਟ੍ਰੇਲੀਆ ਕੋਲ ਹੈਗਾ, ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਸ ਹੈਗੇ ਨੇ ਕਿ ਨਹੀਂ ਹੈਗੇ, ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ 'ਚ ਪਾ ਦਿੰਦੇ ਨੇ। ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ, ਨਾ ਕਾਪਰ ਆਉਂਦਾ, ਨਾ ਜ਼ਿੰਕ ਆਉਂਦਾ। ਹਾਂ, ਉਹਨਾਂ ਦੇ ਨਾਲ ਜੁੜੇ ਹੋਏ ਜ਼ਰੂਰ ਹੋ ਸਕਦੇ ਨੇ। ਔਰ ਜਿੱਦਾਂ ਯੂਜ਼ ਦੀ ਗੱਲ ਕੀਤੀ ਹੈ ਸੰਦੀਪ ਜੀ ਨੇ ਕਿ ਤੁਹਾਡੇ ਬਲਬਾਂ ਤੋਂ, ਟਿਊਬਾਂ, ਲਾਈਟਾਂ ਤੋਂ ਲੈ ਕੇ ਘਰਾਂ ਦੇ ਵਿੱਚ ਸਪੀਕਰ, ਕੰਨਾਂ ਦੇ ਵਿੱਚ ਲੱਗੀਆਂ ਹੋਈਆਂ ਡੋਡੀਆਂ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਦੇ ਵਿੱਚ, ਇਨਫੈਕਟ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਐਕਸਰੇ ਮਸ਼ੀਨਾਂ ਤੋਂ ਲੈ ਕੇ ਪੈਟ ਸਕੈਨ ਦੀਆਂ ਮਸ਼ੀਨਾਂ ਤੱਕ ਹਰ ਇੱਕ ਚੀਜ਼ ਦੇ ਵਿੱਚ, ਰੇਡੀਓ ਐਕਟਿਵ ਦੀ ਤੁਸੀਂ ਗੱਲ ਕਰਤੀ, ਉਹਦੇ 'ਚ ਤਾਂ ਸਾਰਾ ਹੀ ਆ ਗਿਆ। ਹਾਂ, MRI ਸਾਰੀਆਂ ਹੀ ਆ ਗਈਆਂ ਚੀਜ਼ਾਂ। ਪਤਾ ਕਦੋਂ ਚੱਲਿਆ ਸੀਗਾ ਵੀ ਇਹ ਰੇਅਰ ਅਰਥ ਹੈਗੇ ਨੇ, ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ, ਇਹਦੀ ਹਿਸਟਰੀ ਕੀ ਹੈਗੀ?
1: ਹਾਂਜੀ, ਇਹ ਜਦੋਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ ਕਿ ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ, ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ, ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਯਟਰ ਵੀ ਕਰਕੇ, ਇਹਦੇ ਇਹਦੇ ਨਾਮ ਤੋਂ ਹੀ ਇੱਕ ਜਿਹੜਾ ਯਟਰੀਅਮ ਜਿਹੜਾ

0: ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਹੋਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਉਹਨਾਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਯਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਨਾਮ ਦਿੱਤਾ ਯਟਰੀਆ, ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ ਹਨਾ। ਔਰ ਉਹ ਜਿਹੜਾ ਬੰਦਾ ਲੈਬ ਚ ਕੰਮ ਕਰ ਰਿਹਾ ਸੀ, ਕੈਮਿਸਟ ਸੀਗਾ, ਉਹਦਾ ਨਾਮ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਟਰੀਆ ਕਰਕੇ, ਪਿੰਡ ਨੂੰ ਮਤਲਬ ਮੋਨੂਮੈਂਟ ਦੇ ਤੌਰ ਤੇ ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ, ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ REM ਲੱਭਣੇ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚਰੀ ਸੀਗੀ, ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ, ਜਿਵੇਂ ਆਸਟਰੀਆ ਔਰ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ REM। ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ, ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ, ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ ਹਨਾ। ਉਸ ਟਾਈਮ ਦੇ ਉੱਤੇ ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ ਆਰਮਸ ਰੇਸ ਚੱਲ ਰਹੀ ਸੀਗੀ, ਤਾਂ ਉਹਨਾਂ ਨੇ ਹੋਰ, ਕਿਉਂਕਿ ਇਹ ਜਿਹੜਾ ਯੂਜ਼ ਹੋਣ ਲੱਗ ਗਏ ਸੀਗੇ ਹਥਿਆਰਾਂ ਦੇ ਵਿੱਚ ਹਨਾ, ਤਾਂ ਉਹਨਾਂ ਨੇ ਹੋਰ ਰਿਸਰਚ ਜਿਹੜੀ ਇਹਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ। US ਨੇ ਜਿਹੜੇ ਮੈਂ ਮੈਗਨੇਟਸ ਦੀ ਗੱਲ ਕੀਤੀ ਉਹਨਾਂ 'ਚ ਕੁਛ ਮੈਗਨੇਟਸ ਡਿਵੈਲਪ ਕੀਤੇ ਹਨਾ, ਔਰ ਸੋਵੀਅਤ ਯੂਨੀਅਨ ਜਿਹੜੀ ਸੀਗੀ ਉਹਨਾਂ ਨੇ ਸਕੈਂਡੀਅਮ ਨੂੰ ਯੂਜ਼ ਕੀਤਾ, ਜਿਹੜਾ ਇੱਕ ਅਨਦਰ ਜਿਹਦੀ ਤੁਸੀਂ ਗੱਲ ਕੀਤੀ ਹੈ ਰੇਅਰ ਅਰਥ ਮਿਨਰਲ, ਉਹਨੂੰ ਯੂਜ਼ ਕੀਤਾ ਲਾਈਟਰ ਬਣਾਉਣ ਲਈ, ਅਲੂਮੀਨੀਅਮ, ਹਾਂਜੀ ਅਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ। ਤੋ MiG-29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਲੈਨਟ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ ਚ ਇਹਨੂੰ ਯੂਜ਼ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ਼ ਕੀਤਾ, ਲੇਜ਼ਰ ਰੇਂਜ ਫਾਈਂਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ। ਫਿਰ ਉਸ ਤੋਂ ਬਾਅਦ 1960s ਔਰ 80s ਦੇ ਵਿੱਚ, ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ, ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟਲ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ ਜਿਹੜੇ ਅਸੀਂ ਅੱਗੇ ਗੱਲ ਕਰਾਂਗੇ, ਹਿਊਮਨ ਬਾਡੀ ਦੇ ਉੱਤੇ, ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ। ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ, ਤਾਂ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ, ਉਹ ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ। ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਅਤੇ ਇੰਡਸਟਰੀਅਲ ਰਿਸਰਚ ਦੇ ਵਿੱਚ ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਦੇ ਵਿੱਚ ਜਿਹੜੀਆਂ ਬੈਟਰੀਜ਼ ਯੂਜ਼ ਹੁੰਦੀਆਂ ਨਾ, ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ, ਫੋਨ ਹੋ ਗਿਆ, ਵੀਡੀਓ ਕੈਮਰਾ ਹੋ ਗਿਆ, ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s ਔਰ 80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ, ਵਿੰਡੋਜ਼ ਦੇ, ਡੋਰ ਦੇ ਲੋਕਸ, ਇਹਨਾਂ ਤੋਂ ਜਿਹੜੇ ਬਣਦੇ ਸੀ, ਤਾਂ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ, ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ। ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ, ਔਰ ਇਹਨੂੰ ਇੱਕ ਗ੍ਰੀਨ, ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ, ਕਿਉਂਕਿ ਅਸੀਂ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ, ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ ਹਨਾ। ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ, ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ, ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ। ਸੋ ਹਾਂਜੀ, ਤਾਂ ਕਰਦੇ ਕਰਦੇ ਹੌਲੀ ਹੌਲੀ ਜਿਹੜਾ ਚਾਈਨਾ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਆਪਣੀ ਪੋਲਿਸੀਜ਼ ਬਣਾਉਣੀ, ਕਿਉਂਕਿ ਜਦੋਂ ਵੈਸਟਰਨ ਕੰਟਰੀਜ਼ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਚਾਈਨਾ ਅੱਗੇ ਇਹਦੇ ਚ ਜਿਹੜਾ ਉਹਨੇ ਆਪਣਾ ਸ਼ੁਰੂ ਕਰ ਦਿੱਤੇ ਬਣਾਉਣੀਆਂ ਜਿਹੜੀਆਂ ਇਹਨਾਂ ਦੀ ਮਾਈਨਿੰਗ ਕਰਨੀ ਔਰ ਉਹਦੀ ਰਿਫਾਈਨਿੰਗ। ਔਰ ਜਦੋਂ ਆਪਾਂ ਗੱਲ ਕਰਦੇ, ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀ ਹੈ ਨਾ, ਪਹਿਲਾਂ ਤੁਸੀਂ ਮਾਈਨ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਇਹਨਾਂ ਨੂੰ, ਜਿਹਨੂੰ ਹਾਂਜੀ ਸੁਧਾਈ ਕਰਦੇ ਆ, ਹਾਂਜੀ। ਸੋ ਡਿਫਰੈਂਟ ਡਿਫਰੈਂਟ ਸਟੇਜਿਸ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ, ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ
1: ਹਨਾ, ਕਰੈਕਟ,
0: ਸਭ ਤੋਂ ਵੱਧ ਜੇ ਇਹਨਾਂ ਪ੍ਰੋਸੈਸ ਚੋਂ ਜੇ ਫਾਇਦਾ ਕਿਸੇ ਪ੍ਰੋਸੈਸ ਚ ਹੁੰਦਾ ਤਾਂ ਰਿਫਾਈਨਿੰਗ ਦੇ ਵਿੱਚ ਹੁੰਦਾ, ਔਰ ਉਹੀ ਚਾਈਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਹੋ ਰਹੀ ਆ ਜਿਹੜੀ ਆ ਦੁਨੀਆਂ ਦੇ ਉੱਤੇ ਹਨਾ। ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ, ਜਦੋਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜੈਸਟ ਹਨਾ, ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ, ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ, ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ, ਬਟ ਉਹ ਦੁਬਾਰਾ ਨਹੀਂ, ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕ

0: ਕਰਪਟ ਹੋ ਗਈ ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਡਿਪੈਂਡ ਕਰਨਾ ਪਿਆ। ਬਟ ਉਸ ਟਾਈਮ ਦੇ ਉੱਤੇ ਵਰਲਡ ਵਾਰ ਦੇ ਟਾਈਮ ਦੇ ਉੱਤੇ ਯੂ ਐਸ ਨੇ ਆਪਣੀ ਜਿਹੜੀ ਪਾਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟਰੇਡ ਮਾਰਕੀਟ ਲਈ, ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟਰੇਡ ਕਰਨ ਲਈ। ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ, ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ, ਉਹ ਇੰਪੋਰਟ ਕਰਨ ਲੱਗ ਗਏ ਹਨਾ, ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ। ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਇਹ ਵਪਾਰ ਬਹੁਤ ਜ਼ਿਆਦਾ ਵਧਾਇਆ, ਮਤਲਬ ਕਿਤੇ 90-80% US ਕਰਦਾ ਸੀ, ਤੇ 1993 ਦੇ ਵਿੱਚ ਪੂਰੇ ਵਰਲਡ ਦੀ ਪ੍ਰੋਡਕਸ਼ਨ ਚਾਈਨਾ ਜਿਹੜੀ 38% ਕਰ ਰਿਹਾ ਸੀਗਾ ਔਰ US 33%, ਤੇ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਵੀ ਕੁਛ ਕਰ ਰਿਹਾ ਸੀ 12%, ਤੇ ਇੰਡੀਆ 5% ਉਸ ਟਾਈਮ ਦੇ ਉੱਤੇ ਇੰਡੀਆ ਦੀ ਪ੍ਰੋਡਕਸ਼ਨ ਸੀਗੀ। ਤੇ ਔਰ 10 ਸਾਲਾਂ ਦੇ ਵਿੱਚ, ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਪੂਰੇ ਵਰਲਡ ਦੇ ਉੱਤੇ। ਹਾਂਜੀ
1: ਰਾਈਟ, ਚਲੋ ਠੀਕ ਹੈ। ਮੈਨੂੰ ਲੱਗਦਾ ਆਪਾਂ ਇਹਦੇ 'ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇੱਕ ਬ੍ਰੇਕ ਲੈ ਲਈ ਆਪਾਂ ਇੱਥੋਂ ਛੋਟੀ ਜਿਹੀ, ਸੰਦੀਪ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ। ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ, ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-6464-1। ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ।
2: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ ਹਾਂਜੀ ਰੇਡੀਓ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਓ ਜੋ ਹੁਕਮ ਮੇਰੀ ਸਰਕਾਰ।
5: ਓ ਆ ਕਿੱਧਰ? ਹੈਰਿਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਓ ਅਕਸ਼ਾ ਜੂਲਰ ਦੀ ਦੂਜੀ ਲੋਕੇਸ਼ਨ ਹੈ ਰਿਵਰ ਸਟੋਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 1 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au.
8: This station is now the ultimate power in the universe.
1: Radio Haji 16748. ਤੇ ਪ੍ਰੋਗਰਾਮ ਚੱਲ ਰਿਹਾ ਰੇਡੀਓ ਹਾਂਜੀ ਦੇ ਉੱਤੇ ਡੀਪ ਟਾਕ ਸ਼ੋਅ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਰੇਅਰ ਅਰਥ ਐਲੀਮੈਂਟਸ ਦੀ ਗੱਲ ਆਪਾਂ ਪਹਿਲਾਂ ਚਾਈਨਾ ਤੱਕ ਲਿਆ ਕੇ ਛੱਡੀ ਸੀ, ਉੱਥੋਂ ਹੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੈਗੇ ਨੇ, ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਔਰ ਸੰਦੀਪ ਜੀ, ਚਾਈਨਾ ਦੇ ਬਾਰੇ ਠੀਕ ਹੈ, ਇੱਕ ਗੱਲ ਤੁਸੀਂ ਦੱਸੀ ਕਿ ਜਦੋਂ ਥਾਂ ਖਾਲੀ ਹੁੰਦੀ ਹੈ ਤਾਂ ਫਿਰ ਕੋਈ ਥਾਂ ਮੱਲਣ ਵਾਲਾ ਆ ਹੀ ਜਾਂਦਾ। ਅਮੈਰੀਕਾ ਦੇ ਕੋਲੋਂ ਇਹ ਮੌਕੇ ਹੌਲੀ ਹੌਲੀ ਖੁਸਰੇ ਹੋਣੇ ਆ, ਚਾਈਨਾ ਨੇ ਹਥਿਆਲੇ ਹੋਣੇ ਆ, ਬਟ ਅਦਰਵਾਈਜ਼ ਕੀ ਕਿਸ ਕਿਸਮ ਦੇ ਹਾਲਾਤ, ਜਿਹਨੂੰ ਭੂਗੋਲਿਕ ਸਿਆਸੀ ਹਾਲਾਤ ਜਾਂ ਜੀਓ ਪੋਲੀਟੀਕਲ ਹਾਲਾਤ ਕਹਿ ਦਿੰਦੇ ਆ, ਕਿ ਉਹ ਜ਼ਿੰਮੇਦਾਰ ਸੀਗੇ ਜਿਹਦੇ ਕਰਕੇ ਚਾਈਨਾ ਦੀ ਸਰਦਾਰੀ ਹੌਲੀ ਹੌਲੀ ਸ਼ੁਰੂ ਹੋ ਗਈ, ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਮਾਈਨਿੰਗ ਕਾਫੀ ਨਹੀਂ ਹੁੰਦੀ, ਮਾਈਨਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਨੇ ਔਰ ਉਹਨਾਂ ਪ੍ਰੋਸੈਸਿਸ ਦੇ ਨਾਲ ਜੁੜੀਆਂ ਹੋਈਆਂ ਉਹ ਲੌਜਿਸਟਿਕਸ, ਉਹ ਮਸ਼ੀਨਾਂ, ਉਹ ਸਾਰੀਆਂ ਚਾਈਨਾ ਨੇ ਬਣਾਉਣੀਆਂ, ਪ੍ਰੋਵਾਈਡ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਸਭ ਦੇ ਲਈ ਚਾਈਨਾ ਦੀ ਆਪਣੀ ਵੀ ਲੋੜਾਂ ਹੋਣਗੀਆਂ, ਚਾਈਨਾ ਦੇ ਆਪਣੀ ਵੀ ਖਾਹਿਸ਼ਾਂ ਕੁਛ ਹੋਣਗੀਆਂ। ਕੀ ਕਾਰਨ ਜਿਹੜੇ ਸੀਗੇ ਜ਼ਿੰਮੇਦਾਰ ਸੀਗੇ ਚਾਈਨਾ ਦੇ ਅੱਗੇ ਆਉਂਦੇ ਕਰਨ?
0: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਦੱਸਿਆ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਇਹਦੇ ਇਨਵਾਇਰਮੈਂਟਲ ਕੰਸਰਨ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਸ ਕਿਉਂਕਿ ਜਦੋਂ ਤੁਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਤਾਂ ਇੱਥੇ ਜਿਹੜੀ ਆ ਕਿਉਂਕਿ ਐਕਟ ਬੜੇ ਸਖਤ ਹੈਗੇ ਆ, ਸੋ ਉਸ ਹਿਸਾਬ ਨਾਲ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ। ਅਗਰ ਤੁਸੀਂ ਮੰਨ ਲਓ ਕੋਈ ਮਾਈਨ ਓਪਨ ਕਰਨੀ ਆ, ਤੁਹਾਨੂੰ ਜਿਹੜਾ ਉਹਦੇ ਸਾਰਾ ਟੈਂਡਰ ਕੱਢਣੇ ਪੈਂਦੇ ਹਨ, ਉਹ ਪ੍ਰੋਸੈਸਿਸ ਬਹੁਤ ਲੰਬੀ ਆ, ਤਾਂ ਉਹਨਾਂ ਟਾਈਮ ਔਰ ਜਦੋਂ ਮੈਂ ਬਹੁਤ ਆਈ ਥਿੰਕ ਪਹਿਲੇ ਦੂਜੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆ ਪਹਿਲੀ ਜਦੋਂ ਕਾਨਫਰੰਸ ਜਦੋਂ ਇਨਵਾਇਰਮੈਂਟ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਹਾਂ ਸਾਡੀਆਂ ਇੰਡਸਟਰੀਲਾਈਜੇਸ਼ਨ ਦੀ ਵਜ੍ਹਾ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਹੋ ਗਿਆ ਤੋ 80ਵੇਂ 90ਵੇਂ ਦੇ ਜਿਹੜਾ ਦਹਾਕਾ ਸੀਗਾ ਉਹਦੇ ਚ ਗੱਲਾਂ ਸ਼ੁਰੂ ਹੋਈਆਂ ਸੀ ਤੋ ਇਹੀ ਇਹ ਟਾਈਮ ਸੀ ਜਿਸ ਟਾਈਮ ਦੇ ਉੱਤੇ ਚਾਈਨਾ ਡੋਮੀਨੇਟ ਕੀਤਾ ਹਨਾ ਕਿਉਂਕਿ ਉਸ ਟਾਈਮ ਦੇ ਉੱਤੇ ਵੈਸਟਰਨ ਕੰਟਰੀਜ਼ ਨੇ ਆਪਣੇ ਹੱਥ ਜਿਹੜੇ ਪਿੱਛੇ ਖਿੱਚਣੇ ਸ਼ੁਰੂ ਕਰ ਲਏ ਸੀ ਕਿਉਂਕਿ ਇਹ ਇਨਵਾਇਰਮੈਂਟ ਨੂੰ ਖਰਾਬ ਕਰਦਾ ਸੀਗਾ ਸੋ ਦੂਜੀ ਗੱਲ ਇਹ ਸੀ ਕਿਉਂਕਿ ਚਾਈਨਾ ਯੂ ਐਸ ਔਰ ਰਸ਼ੀਆ ਦਾ ਜਿਹੜਾ ਜ਼ਿਆਦਾ ਧਿਆਨ ਵਰਲਡ ਵਾਰ ਟਾਈਮ ਦੇ ਉੱਤੇ ਜਦੋਂ ਅਟੋਮਿਕ ਬੰਬ ਉਹਨਾਂ ਨੇ ਬਣਾਉਣੇ ਸੀਗੇ ਹਨਾ ਮੈਨਹੈਟਨ ਪ੍ਰੋਜੈਕਟ ਜਿਹੜਾ ਸੀਗਾ ਤੋ ਯੂਰੇਨੀਅਮ ਤੋਂ ਜਦੋਂ ਉਹਨਾਂ ਨੇ ਸ਼ੁਰੂਆਤ ਉਹਨਾਂ ਨੇ ਉਸ ਟਾਈਮ ਕੀਤੀ ਸੀ ਯੂਰੇਨੀਅਮ ਤੋਂ ਬਟ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਇਹਦੇ ਚ ਪਲੈਨਿੰਗ ਬਹੁਤ ਚਾਈਨਾ ਨੇ ਵੀ ਕੀਤੀ ਹੈਗੀ ਵੈਸੇ ਕਿਉਂਕਿ ਕਾਫੀ ਪੁਰਾਣੀ ਪਲੈਨਿੰਗ ਹੈ ਜਦੋਂ ਤੁਸੀਂ ਰੇਅਰ ਅਰਥ ਮਿਨਰਲ ਦੀ ਇਹ ਸੌਖਾ ਇਸ ਲਈ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਇੱਦਾਂ ਨਹੀਂ ਹੈਗਾ ਕਿ ਸਿਰਫ ਚਾਈਨਾ ਕੋਈ ਟੈਕਨੋਲੋਜੀ ਆ ਦੂਜੀਆਂ ਕੰਟਰੀਜ਼ ਵੀ ਕਰ ਸਕਦੇ ਆ ਬਟ ਜੇ ਤੁਸੀਂ ਅੱਜ ਸੋਚੋਗੇ ਕਿ ਅਸੀਂ ਜਿਹੜੀ ਆ ਇਹਦੀ ਮਾਈਨਿੰਗ ਜਾਂ ਰਿਫਾਈਨਿੰਗ ਸ਼ੁਰੂ ਕਰਨੀ ਆ ਤਾਂ ਆਲਮੋਸਟ ਜਿਹੜਾ 7 ਤੋਂ ਲੈ ਕੇ 12 ਸਾਲ ਦਾ ਟਾਈਮ ਲੱਗ ਜਾਂਦਾ ਇੱਕ ਮਾਈਨ ਨੂੰ ਪ੍ਰੋਪਰ ਓਪਰੇਸ਼ਨਲ ਹੋਣ ਦੇ ਲਈ ਕਿਉਂਕਿ ਤੁਹਾਨੂੰ ਪਹਿਲਾਂ ਪੂਰੀ ਕੰਟਰੀ ਦੇ ਵਿੱਚ ਲੱਭਣਾ ਪਊਗਾ ਕਿ ਕਿੱਥੇ ਕਿੱਥੇ ਇਹ ਹੈਗੀ ਆ ਹਨਾ ਅਰਥ ਰੇਅਰ ਅਰਥ ਮਿਨਰਲ ਪਹਿਲਾਂ ਸਾਨੂੰ ਜਿਹੜੇ ਆ ਜੋਗ੍ਰਾਫਿਕਲ ਸਰਵੇ ਕਰਨੇ ਪੈਂਦੇ ਆ ਹਰ ਕੰਟਰੀਜ਼ ਦੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ ਫਿਰ ਉੱਥੇ ਉਹ ਜਾ ਕੇ ਉਹਨਾਂ ਦੇ ਰਿਲੇਟਿਡ ਕੋਈ ਪੋਲਿਸੀਜ਼ ਲੈ ਕੇ ਆਉਂਦੇ ਔਰ ਫਿਰ ਜਾ ਕੇ ਉੱਥੇ ਕਿਤੇ ਕੰਮ ਸ਼ੁਰੂ ਹੁੰਦਾ ਹਨਾ ਉਹ ਸਾਰੀ ਚੀਜ਼ਾਂ ਆਉਂਦੀਆਂ ਸੋ ਟੈਕਨੋਲੋਜੀ ਬਾਕੀ ਜਿਹੜੀ ਮਾਈਨਿੰਗ ਜਿੱਦਾਂ ਮੈਂ ਦੱਸਿਆ ਕਿ ਪੂਰੇ ਵਰਲਡ ਦੇ ਵਿੱਚ 800 ਤੋਂ ਵੀ ਜ਼ਿਆਦਾ ਮਾਈਨਸ ਹੈਗੀਆਂ ਸੋ ਇਹ ਨਹੀਂ ਹੈਗਾ ਕਿ ਰਿਸੋਰਸਿਸ ਸਿਰਫ ਚਾਈਨਾ ਦੇ ਕੋਲ ਆ ਚਾਈਨਾ ਦੇ ਕੋਲ ਸਿਰਫ ਆਈ ਥਿੰਕ 30% or 35% ਰਿਸੋਰਸਿਸ ਹੈਗੇ ਆ ਬਟ ਇਹ ਡੋਮੀਨੇਟ 90-95% ਜਿਹੜਾ ਰੇਅਰ ਅਰਥ ਮਾਈਨਿੰਗ ਸੈਕਟਰ ਨੂੰ ਜਿਹੜਾ ਕਰਦਾ ਹੈਗਾ ਉਹ ਇਹ ਕਿਉਂਕਿ ਜਿਹੜੀ ਇਹਨਾਂ ਨੇ ਉਦੋਂ ਜਦੋਂ ਦੂਜੀਆਂ ਕੰਟਰੀਜ਼ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਸੀ ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਤੁਸੀਂ ਕਹਿ ਸਕਦੇ ਆ ਕਿ ਕੋ ਮਤਲਬ ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ ਚ ਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ ਹੁੰਦੇ ਤੋਂ ਕਲੈਵਰ ਹਨਾ ਇਕੋਨਮੀ ਦੇ ਤੋਂ ਉਹਨਾਂ ਨੇ ਕੀ ਕੀਤਾ ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰ ਦਿੱਤੀ ਸੀ ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ ਚ ਕੰਮ ਕਰਦੀ ਸੀ REM ਦੀ ਹਾਂਜੀ ਸੋ ਬਟ ਕਿਉਂਕਿ US ਦੇ ਲਾਅ ਉਸ ਟਾਈਮ ਦੇ ਉੱਤੇ ਮਤਲਬ ਹੁਣ ਵੀ ਇੱਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ ਮਤਲਬ US ਹੀ ਰਹੂਗੀ ਹੋਰ ਸਾਰੀ ਤੋਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ ਔਰ 5 ਸਾਲ ਤੋਂ ਜਦ ਹੀ ਖਤਮ ਹੋਏ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ ਚ ਖੋਲ ਲਈ ਗਈ ਹਨਾ ਤੋ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਾ ਕੰਪਨੀ ਨਾਲ ਟ੍ਰੇਡ ਦੂਜਾ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗੀਆਂ ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ ਜਿਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਵੇਜਿਸ ਘੱਟ ਦੇਣੇ ਪੈਂਦੇ ਆ ਤੁਹਾਨੂੰ ਹਨਾ ਜਾਂ ਲਾਜ਼ ਇੰਨੇ ਸਟ੍ਰਿਕਟ ਨਹੀਂ ਹੁੰਦੇ ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ ਹਾਂਜੀ ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ ਤਾਂ ਉਹ ਕੰਟਰੀਜ਼ ਦੇ ਵਿੱਚ ਇਹ ਵੱਡੀਆਂ ਵੱਡੀਆਂ ਕੰਟਰੀਜ਼ ਹਨਾ ਆਪਣੀਆਂ ਕੰਪਨੀਆਂ ਬਣਾਉਂਦੀਆਂ ਤੋ ਉਹਦੇ ਨਾਲ ਜਿਹੜਾ ਉੱਥੇ ਸ਼ੁਰੂ ਕਰ ਦਿੱਤਾ ਕਿ ਇਨਵਾਇਰਮੈਂਟਲ ਨੁਕਸਾਨ ਵੀ ਉਹਨਾਂ ਨੂੰ ਹੀ ਹੋਣ ਤੇ ਜਿਹੜਾ ਪੈਸਾ ਇਹਨਾਂ ਨੂੰ ਬਣੇ ਹਨਾ ਸੋ ਚਾਈਨਾ ਨੇ ਇਹ ਕੰਪਨੀ ਖਰੀਦ ਲਈ ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਛ ਸਾਲਾਂ ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ ਜਿਹੜੀ ਉਹਨਾਂ ਨੂੰ ਖਰੀਦਣ ਦੀ ਜਿੱਦਾਂ ਪੇਸ਼ਕਸ਼ ਕੀਤੀ ਕਿ ਅਸੀਂ ਸ਼ੇਅਰ ਖਰੀਦਾਂਗੇ ਬਟ ਦੋਨਾਂ ਹੀ ਗਵਰਨਮੈਂਟਸ ਨੇ ਮਨਾ ਕਰ ਦਿੱਤਾ ਕਿ ਨਹੀਂ ਕਿਉਂਕਿ ਅਲਟੀਮੇਟਲੀ ਫਿਰ ਉਹ ਸ਼ੇਅਰ ਖਰੀਦ ਕੇ ਫਿਰ ਜ਼ਿਆਦਾ ਹੌਲੀ ਹੌਲੀ ਆਪਣਾ ਹਨਾ ਉਹ ਕਰ ਲੈਂਦੇ ਹੈਗੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਚਾਈਨਾ ਜਿਹੜਾ ਆ ਉਹ ਡੋਮੀਨੈਂਟ ਹੋ ਗਿਆ ਕਿ ਕੁਛ ਸਾਲਾਂ ਦੇ ਵਿੱਚ ਜਿਹੜਾ 33-35% ਤੋਂ ਜਿਹੜਾ 90-95% ਜਿਹੜੀ ਆ ਰਿਫਾਈਨਿੰਗ ਉਹ ਕਰਨ ਲੱਗ ਗਿਆ ਚਾਈਨਾ ਤੋ ਸਾਰੇ ਫੈਕਟਰ ਵਿੱਚ ਆਉਂਦੇ ਹੈਗੇ ਉਹਨਾਂ ਦੀ ਆਪਣੀ ਜਿਹੜੀ ਇਕੋਨੋਮਿਕ ਪਲੈਨਿੰਗ ਵੀ ਸੀਗੀ ਔਰ ਜਿਹੜੀ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ ਚ ਕੰਮ ਕਰਨਾ ਉਹ ਵੀ ਸੀਗਾ
9: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ
0: ਹਾਂਜੀ ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪੋਲੀ ਹੋ ਗਈ ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ ਹਨਾ ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ ਸੋ ਉੱਥੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ ਕਿਉਂਕਿ ਹੁਣ ਅੱਜ ਦੇ ਟਾਈਮ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਇਹਦਾ ਬਹੁਤ ਰੌਲਾ ਹੈ ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ ਚਾਈਨਾ ਡੋਮੀਨੇਟ ਕਰ ਰਹੀ ਹੈ ਸਾਨੂੰ ਵੀ ਕੁਛ ਕਰਨਾ ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ 'ਚ ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ 2010 ਦੇ ਵਿੱਚ ਉਦੋਂ ਜਿਹੜਾ ਜਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ ਜਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ ਜਿਹੜੀ ਕੋਸਟ ਗਾਰਡ ਸੀਗੇ ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ ਹਨਾ ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ ਤੋ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ ਉਹ ਵੀ ਬੰਦ ਹੋ ਗਿਆ ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਕੰਟਰੀਜ਼ ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ ਤਾਂ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ ਹਨਾ ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ ਇਸ ਤੋਂ ਜ਼ਿਆਦਾ ਨਹੀਂ ਕਰਾਂਗੇ ਤੇ ਉਹਦੇ ਨਾਲ ਜਿਹੜਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ ਹਨਾ ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US ਚ ਜਿਹੜੇ 2012 ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REMs ਦੇ ਵਿੱਚ ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ ਮਾਊਂਟੇਨ ਪਾਸ ਮਾਈਨ ਹੈਗੀ ਆ ਉੱਥੇ ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ ਔਰ ਉਹ ਕੰਪਨੀ ਬੈਂਕ ਕਰਪਟ ਹੋ ਗਈ ਹੁਣ ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਆ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਰਿਹਾ ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼ ਹਨਾ ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ ਜਿਹੜੀ ਟੈਰਿਫ ਲਗਾਏ ਹੈਗੇ ਆ ਟਰੰਪ ਨੇ ਉਸ ਤੋਂ ਬਾਅਦ ਚਾਈਨਾ ਨੇ ਹੋਰ ਖਾ ਦਿੱਤਾ ਤੇ ਫਿਰ ਕੰਟਰੀਜ਼ ਨੂੰ ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਆ ਇਹਦੇ ਉੱਤੇ ਸੋ ਇਹ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ ਹੁਣ ਚਾਈਨਾ ਦੀ ਜ਼ਿਆਦਾ ਮੋਨੋਪੋਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ ਹਨਾ ਕਿਉਂਕਿ ਫਿਊਚਰ ਚ ਵੀ ਇਹ ਕੁਛ ਹੋ ਸਕਦਾ ਔਰ ਜਿੱਦਾਂ ਅਸੀਂ ਦੱਸੇ ਕਿ ਹਰ ਇੱਕ ਚੀਜ਼ ਚ ਛੋਟੀ ਤੋਂ ਛੋਟੀ ਚੀਜ਼ ਚ ਇਹ ਯੂਜ਼ ਹੁੰਦੇ ਆ ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘੱਟਦੀ ਆ ਔਰ ਪਾਪੂਲੇਸ਼ਨ ਅਗਰ ਅਸੀਂ ਇੰਡੀਆ ਦੀ ਗੱਲ ਕਰਦੇ ਸਾਡੀ ਪਾਪੂਲੇਸ਼ਨ ਹਨਾ ਵੱਧ ਰਹੀ ਹੈਗੀ ਆ ਸੋ ਜਿਹੜੀ ਆ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ ਚ ਕਾਫੀ ਵੱਧ ਰਹੀ ਹੈਗੀ ਆ ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ ਸੋ ਸ਼ਾਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ
9: ਰਾਈਟ ਠੀਕ ਹੋ ਗਿਆ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ ਅਤੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ ਹੁੰਦੇ ਕੱਢ ਲੈਂਦੇ ਹਾਂ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ
0: ਹਾਂਜੀ ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ 'ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ ਕਿੱਥੇ ਤੁਹਾਨੂੰ ਮਿਲਣਗੇ ਕਿੱਥੇ ਨਹੀਂ ਮਿਲਣਗੇ ਫਿਰ ਤੁਸੀਂ ਉਹਦੀ ਉਹ ਜਦ ਤੁਹਾਨੂੰ ਪਤਾ ਚੱਲ ਗਿਆ ਫਿਰ ਤੁਸੀਂ ਕੱਢਦੇ ਆ ਫਿਰ ਤੁਸੀਂ ਕ੍ਰਸ਼ਿੰਗ ਕਰਦੇ ਆ ਸੁਧਾਈ ਕਰਦੇ ਤੋ ਅਲੱਗ ਅਲੱਗ ਸਟੇਜਸ 'ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ ਉਹ ਕਿਵੇਂ ਕਰਨਾ ਕਿ ਕਿਸ ਏਰੀਆ ਦੇ ਵਿੱਚ ਫੋਰੈਸਟ ਆ ਹਨਾ ਮੰਨ ਲਓ ਤੁਸੀਂ ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ ਕਿਹੜੇ ਭੰਡਾਰ ਪਏ ਹੈਗੇ ਨਾ ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਏ ਕਰਦੇ ਆ ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ ਤੋਂ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ ਹਨਾ ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨੋਨ ਰੇਡੀਓ ਐਕਟਿਵ ਹੈਗੇ ਆ ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼ ਕਰਦਾ ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡਸ ਸਾਨੂੰ ਯੂਜ਼ ਕਰਨੇ ਪੈਂਦੇ ਆ ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ ਤੇ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ ਹਨਾ ਸੋ ਇੱਦਾਂ ਦੀ ਚੀਜ਼ ਆ ਜਿਹੜੀ ਹਿਊਮਨ ਨੂੰ ਇਹ ਬਹੁਤ ਇੰਪੈਕਟ ਕਰਦਾ ਆ ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ ਤੇ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ ਚਾਹੇ ਉਹ ਪਾਣੀ ਆ ਚਾਹੇ ਉਹ ਮਿੱਟੀ ਆ ਚਾਹੇ ਉਹ ਹਵਾ ਆ ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਫਾਲਤੂ ਜਿਹੜੀ ਹੈ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ, ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ, ਫਿਰ ਰੇਡੀਓ ਐਕਟਿਵ ਵੇਸਟ ਦੀ ਵਜ੍ਹਾ ਨਾਲ ਜਿਹੜੇ ਫਿਊਚਰ ਜਨਰੇਸ਼ਨ ਜਿਹੜੇ ਬੱਚੇ ਪੈਦਾ ਹੋਣ ਵਾਲੇ ਹੁੰਦੇ ਉਹਨਾਂ 'ਚ ਕੋਈ ਜਿਹੜੀ ਹੈ ਪ੍ਰੋਬਲਮ ਆ ਸਕਦੀ, ਜਿਵੇਂ ਸਾਨੂੰ ਅਸੀਂ ਉਹ ਹੀਰੋਸ਼ੀਮਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਨਾ, ਕਿਉਂਕਿ ਰੇਡੀਓ ਐਕਟੀਵਿਟੀ ਬਹੁਤ ਡੇਂਜਰਸ ਹੁੰਦੀ ਆ। ਜਿਹੜੀ ਅਸੀਂ ਐਕਸਰੇ ਯੂਜ਼ ਕਰਦੇ ਹਾਂ ਹੋਸਪਿਟਲ ਦੇ ਵਿੱਚ, ਉਹ ਵੀ ਇੱਕ ਰੇਡੀਓ, ਉਹ ਵੀ ਇੱਕ ਤਰ੍ਹਾਂ ਦੀ ਐਕਸਰੇ, ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨ ਹੈਗੀਆਂ, ਬਟ ਉਹ ਬਹੁਤ ਘੱਟ ਅਮਾਊਂਟ 'ਚ ਯੂਜ਼ ਕੀਤੀਆਂ ਜਾਂਦੀਆਂ ਹਨਾ, ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ। ਜਦੋਂ ਅਸੀਂ ਬਸ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡਸ 'ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ, ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਹੈ ਐਨਵਾਇਰਮੈਂਟ ਨੂੰ, ਜਿਹੜਾ ਇਹਦੀ ਮਾਈਨਿੰਗ ਕਰਨੀ। ਸੋ ਇਹ ਚਾਹੇ ਤੁਸੀਂ, ਮਤਲਬ ਤੁਸੀਂ ਇਹ ਕਹਿ ਸਕਦੇ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ, ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ। ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਹਾਂ, ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ ਆਪਣੇ ਆਪ 'ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ ਹੈਗੀ ਆ।
9: ਓਕੇ, ਫਿਰ ਇਹਦਾ ਕੋਈ ਅਲਟਰਨੇਟ ਨਹੀਂ ਫਿਊਚਰ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਰਹੂਗਾ, ਕਿਉਂਕਿ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਗ੍ਰਹਿਆਂ ਤੱਕ ਜਾ ਰਹੇ ਹੈਗੇ, ਅਤੇ ਆਪਣੇ ਗ੍ਰਹਿ ਦੇ ਉੱਤੇ ਜਿਹੜੀ ਮਾਈਨਿੰਗ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ। ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ, ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ, ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ। ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ, ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ, ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ, ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ?
0: ਹਾਂਜੀ, ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ ਕਿਹੜੇ ਕਿਹੜੇ ਅਸੀਂ ਆਲਟਰਨੇਟ, ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤਾਂ ਨੀਓਡਾਈਮੀਅਮ ਜਿਹੜਾ ਯੂਜ਼ ਕਰਦੇ ਹਾਂ, ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ 'ਚ ਯੂਜ਼ ਹੁੰਦਾ ਹੈ, ਵਿੰਡ ਟਰਬਾਈਨਸ ਜਿਹੜੀਆਂ ਉਹਨਾਂ 'ਚ ਯੂਜ਼ ਹੁੰਦਾ ਨਾ, ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦਾ। ਸੋ ਉਹਦੀ ਬਜਾਏ ਜਿਹੜਾ ਅੱਜ ਕੱਲ੍ਹ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਿਹਾ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ, ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ, ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਉਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ ਹਨਾ। ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜੇ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਹਨਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਉਹ ਮੋਟਰਸ ਦੇ ਵਿੱਚ ਯੂਜ਼ ਕਰਦੇ ਆ ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ ਹਨਾ। ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀ ਆ ਰੇਅਰ ਅਰਥ ਬੈਟਰੀਜ਼ ਦੀ ਬਜਾਏ ਲੀਥੀਅਮ ਆਇਰਨ ਫੋਸਫੇਟ ਬੈਟਰੀਜ਼ ਜਿਹੜੀਆਂ ਯੂਜ਼, ਮਤਲਬ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਬੈਟਰੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਫਿਰ ਸੋਡੀਅਮ ਦੇ ਬੇਸਡ ਜਿਹੜੀਆਂ ਬੈਟਰੀਜ਼ ਹੁੰਦੀਆਂ ਉਹ ਯੂਜ਼ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਸਭ ਤੋਂ ਜਿਹੜਾ ਸੇਫ ਆਲਟਰਨੇਟਿਵ ਤੁਸੀਂ ਕਹਿ ਸਕਦੇ ਹੋ ਔਰ ਜਿਹੜਾ ਮੈਕਸੀਮਮ ਕੰਟਰੀਜ਼ ਅੱਜ ਕੱਲ ਯੂਜ਼ ਕਰ ਰਹੀਆਂ ਉਹ ਹੈਗਾ ਕਿ ਜਿਹੜੇ ਤੁਸੀਂ ਪੁਰਾਣੇ ਰੀਸਾਈਕਲਿੰਗ ਕਰਨੀ, ਮਤਲਬ ਜਿਹੜੇ ਆਪਣੇ ਪੁਰਾਣੇ ਸਮਾਰਟਫੋਨਸ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੇ ਆ, ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ, ਤਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਐਕਸਟ੍ਰੈਕਟ ਕਰਨਾ, ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ਼ ਹੋਏ ਉਹਨਾਂ ਨੂੰ ਐਕਸਟ੍ਰੈਕਟ, ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ। ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਵੇਸਟ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਇਹ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਜਾਂ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ ਹਨਾ, ਈਵਨ ਇਨਕਲੂਡਿੰਗ ਇੰਡੀਆ। ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ, ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ ਕਿ ਉਹ ਵੇਸਟ ਅਫਰੀਕਨ ਕੰਟਰੀਜ਼ ਨੂੰ ਨਹੀਂ ਭੇਜਣਗੇ, ਇਹ ਵਾਪਸ ਜਿਹੜਾ ਆ ਕੰਟਰੀ ਦੇ ਵਿੱਚ ਹੀ ਰੱਖਣਗੇ ਔਰ ਉੱਥੇ ਉਹਦੀ ਰੀਸਾਈਕਲਿੰਗ ਕਰਕੇ ਉਹਨੂੰ ਦੁਬਾਰਾ ਆਪਣੇ ਹੀ ਪ੍ਰੋਡਕਟ ਦੇ ਵਿੱਚ ਯੂਜ਼ ਕੀਤਾ ਜਾਊਗਾ। ਕਿਉਂਕਿ ਹੁੰਦਾ ਇਹ ਆ ਕਿ ਜਦੋਂ ਤੁਸੀਂ ਇੱਦਾਂ ਦੀਆਂ ਇਹ ਕੰਟਰੀਜ਼ ਜਿਹੜੀਆਂ ਅਫਰੀਕਨ ਕੰਟਰੀਜ਼ ਨੂੰ ਭੇਜ ਰਹੀਆਂ ਨਾ, ਤਾਂ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰ ਤਾਂ ਨਹੀਂ ਰਹੀਆਂ, ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚੋਂ ਕੱਢ ਕੇ ਫਿਰ ਵੇਚ ਰਿਹਾ, ਤਾਂ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ। ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ, ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ ਹੀ, ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ 'ਚ ਤਾਂ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਹਾਂ, ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿ ਦਿੰਦੇ ਹਾਂ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ। ਬਾਕੀ ਰਿਸਰਚ ਤਾਂ ਚੱਲ ਹੀ ਰਹੀ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ। ਤੇ ਜਿੱਦਾਂ ਚਾਈਨਾ ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ, ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ, ਉੱਥੇ ਕਾਫੀ ਜਿਹੜਾ ਇੱਕ ਸਲੱਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ, ਹਨਾ ਦਲਦਲ ਜਿਹੀ, ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ, ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ। ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ, ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ, ਉੱਥੇ ਜਾ ਕੇ ਰਿਫਾਈਨਿੰਗ ਕੀਤੀ ਜਾਵੇ ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਉਹਦੇ ਤੋਂ ਬਚਾਇਆ ਜਾਵੇ। ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਤੇ ਕਰਦੀਆਂ, ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ। ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ। ਬਟ ਉਹਦੇ ਲਈ ਇੱਕ ਹੋਰ ਵੀ ਹੈ ਕਿਉਂਕਿ ਜਿੰਨਾ ਤੁਸੀਂ ਟੈਕਨੀਕਸ, ਅਗਰ ਤੁਸੀਂ ਕੋਈ ਕੰਪਨੀ ਲਗਾਉਣੀ ਹੈਗੀ ਐਨਵਾਇਰਮੈਂਟ, ਮਤਲਬ ਉਹਨੂੰ ਸਾਫ਼ ਕਰਨ ਦੇ ਲਈ, ਹਨਾ, ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ, ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ, ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ, ਹਨਾ। ਤੇ ਉਹਦੇ ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਆ ਇਸ ਦੇ ਬਾਰੇ ਦੇ ਵਿੱਚ, ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ, ਮਤਲਬ ਐਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਆ, ਤੇ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈ।
9: ਰਾਈਟ ਰਾਈਟ, ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ USA ਹੁੰਦਾ ਸੀਗਾ ਪਲੇਅਰ, ਅਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ। ਮੇਰੇ ਖਿਆਲ ਦੇ ਨਾਲ ਉਹ ਜਿਹੜੀ ਫੇਅਰ ਗੇਮ ਹੈਗੀ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਅਰ ਚਾਂਸਿਸ ਹੋਣਗੇ, ਤੇ ਉਦੋਂ ਹੀ ਫਿਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ। ਨਹੀਂ ਤੇ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫਿਰ ਆਪਹੁਦਰੀਆਂ ਹੀ ਚੱਲਦੀਆਂ ਨੇ। ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ, ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ। ਬਟ ਐਦਾਂ ਨਹੀਂ, ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਅਤੇ ਰਸ਼ੀਆ 'ਚ ਹੋਣੇ ਚਾਹੀਦੇ ਸੀ, ਬਟ ਉਹ ਟਰਾਂਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ। ਅਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਆਸਾਨ ਵੀ ਨਹੀਂ ਹੈਗੀ, ਪਹਿਲਾਂ ਜਿਹੜੀ ਉਹਨੂੰ ਫਾਇੰਡ ਆਊਟ ਕਰਨਾ, ਫਿਰ ਉਹਦੀ ਪ੍ਰੋਡਕਸ਼ਨ ਕਰਨਾ, ਫਿਰ ਉਹਦੀ ਸੁਧਾਈ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ ਹੈ। ਅਤੇ ਉਹ ਚਾਈਨਾ, ਬ੍ਰਾਜ਼ੀਲ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਜ਼ਾਹਰ ਜੀ ਗੱਲ ਹੈ ਅਮੈਰੀਕਾ, ਇਹ ਸਾਰੇ ਵੱਡੀ ਕੰਟਰੀਜ਼ ਹੈਗੇ ਨੇ ਜਿੱਥੇ ਰਿਜ਼ਰਵ ਵੀ ਹੈਗੇ ਨੇ ਅਤੇ ਜਿਹੜੇ ਐਕਸਟ੍ਰੈਕਟ ਵੀ ਕਰਦੇ ਨੇ। ਬਟ ਐਕਸਟ੍ਰੈਕਸ਼ਨ ਜਿਹੜੀ ਆ ਹਾਲੇ ਫਿਲਹਾਲ ਤਾਂ ਇਹੀ ਹੈ ਕਿ ਧਰਤੀ ਖੁਰਚ ਖੁਰਚ ਕੇ ਹੋ ਰਹੀ ਹੈ, ਔਰ ਜਦੋਂ ਧਰਤੀ ਖੁਰਚੀ ਗਈ ਹੈ ਥੱਲਿਓ ਤਾਂ ਧਰਤੀ ਆਪਣਾ ਫਿਰ ਜਲਵਾ ਤਾਂ ਦਿਖਾਊਗੀ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਤੁਸੀਂ ਇੰਨੀਆਂ ਸੋਹਣੀਆਂ ਇਨਫੋਰਮੇਸ਼ਨਸ ਦਿੱਤੀਆਂ ਨੇ ਅੱਜ ਦੇ ਦਿਨ। ਤੇ
0: ਜਿਹੜੀ ਮਤਲਬ ਇਸ ਟਾਈਮ ਦੇ ਉੱਤੇ ਵਰਲਡ ਦੇ ਵਿੱਚ ਹਾਈ ਗ੍ਰੇਡ ਜਿਹੜਾ ਰੇਅਰ ਅਰਥ ਮਿਨਰਲ ਮਿਲਦੇ ਹੈਗੇ ਆਸਟ੍ਰੇਲੀਆ ਦੇ ਵਿੱਚ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮਾਊਂਟ ਵੈਲਡ ਮਾਈਨਿੰਗ ਏਰੀਆ ਹੈਗਾ, ਉੱਥੇ ਮਿਲਦੇ ਆ, ਮਤਲਬ ਬਹੁਤ ਹਾਈ ਕੁਆਲਿਟੀ ਦੇ ਰੇਅਰ ਅਰਥ ਮਿਨਰਲ। ਤੇ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਵੱਡੀਆਂ ਵੱਡੀਆਂ ਕੰਟਰੀਜ਼ ਜਿਹੜਾ ਪਲਾਨ ਕਰ ਰਹੀਆਂ ਹੈਗੀਆਂ, ਹਨਾ, ਇੰਡੀਆ ਨੇ ਵੀ ਜਿਹੜੇ ਆ ਕੁਛ ਪਾਲਿਸੀਜ਼ ਬਣਾਈਆਂ। ਆਪਾਂ ਬਜਟ 'ਚ ਸੁਣਿਆ ਸੀਗਾ ਕਿ ਗਵਰਨਮੈਂਟ ਨੇ ਕਿਹਾ ਹੈ ਕਿ ਉਹ ਰੇਅਰ ਅਰਥ ਮਿਨਰਲ ਕੋਰੀਡੋਰ ਜਿਹੜਾ ਬਣਾਉਣਗੇ, ਤੇ 2025 ਦੇ ਵਿੱਚ ਇੱਕ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਜਿਹੜਾ ਲਾਂਚ ਕੀਤਾ ਸੀਗਾ ਇੰਡੀਅਨ ਗਵਰਨਮੈਂਟ ਨੇ, ਜਿਹਦੇ ਵਿੱਚ 16,000 ਕਰੋੜ ਦਾ ਜਿਹੜਾ ਬਜਟ ਰੱਖਿਆ ਗਿਆ ਕਿ ਇੰਡੀਆ ਦੀ ਜਿਹੜੀਆਂ ਕ੍ਰਿਟੀਕਲ ਮਿਨਰਲ ਜਿਹਦੇ ਵਿੱਚ ਰੇਅਰ ਅਰਥ ਵੀ ਆਉਂਦੀਆਂ, ਉਹਨਾਂ ਦੀ ਸਪਲਾਈ ਚੇਨ ਨੂੰ ਇੰਪਰੂਵ ਕਰਨ ਦੇ ਲਈ, ਜਿਹਦੇ ਵਿੱਚ ਸਾਰਾ ਕੁਛ ਹੀ ਆਉਂਦਾ, ਚਾਹੇ ਉਹ ਮਾਈਨਿੰਗ ਕਰਨੀ ਹੋਵੇ, ਚਾਹੇ ਮਤਲਬ ਪਹਿਲਾਂ ਐਕਸਪਲੋਰ ਕਰਨਾ ਹੋਵੇ ਲੱਭਣਾ ਕਿੱਥੇ ਕਿੱਥੇ ਪਏ ਆ ਭੰਡਾਰ, ਹਨਾ, ਔਰ ਉਹਨੂੰ ਮਾਈਨ ਕਰਨਾ, ਫਿਰ ਉਸ ਤੋਂ ਬਾਅਦ ਉਹਦੀ ਰਿਫਾਈਨਿੰਗ ਤੇ ਐਕਸਪੋਰਟ ਕਰਨਾ, ਉਹ ਸਾਰਾ ਕੁਛ, ਔਰ ਪ੍ਰੋਡਕਸ਼ਨ, ਹਨਾ, ਔਰ ਚਾਈਨਾ ਦੇ ਉੱਤੇ ਜਿਹੜਾ ਇੰਪੈਕਟ ਰਿਲਾਇੰਸ ਜਿਹੜੀ ਉਹ ਘਟਾਉਣੀ। ਤੋ ਇੰਡੀਆ ਦੇ ਵਿੱਚ ਜਿਹੜੀ ਮੇਜਰ ਕੰਪਨੀ ਕਰਦੀ ਉਹ ਇੰਡੀਅਨ ਰੇਅਰ ਅਰਥ ਲਿਮਿਟਡ ਕੰਪਨੀ ਆ, ਜਿਹੜੀ ਗਵਰਨਮੈਂਟ ਫੰਡਿਡ ਜਿਹੜੀ ਆ ਇੱਕ ਪਬਲਿਕ ਅਥਾਰਿਟੀ ਹੈਗੀ ਆ ਜਿਹੜੀ ਇਹਦੇ ਵਿੱਚ ਕੰਮ ਕਰਦੇ ਆ। ਫਿਰ ਉਹਨਾਂ ਨੇ ਰੇਅਰ ਅਰਥ ਦੀ ਪਰਮਾਨੈਂਟ ਮੈਗਨੇਟਸ ਦੀ ਜਿਹੜੀ ਮੈਂ ਗੱਲ ਕੀਤੀ ਆ, ਉਹਦੇ 'ਚ ਵੀ ਇੱਕ ਜਿਹੜਾ ਇੱਕ ਪੋਲਿਸੀ ਅਲੱਗ ਤੋਂ ਲਿਆਉਂਦੀ ਆ, ਜਿਹਦੇ 74 ਬਿਲੀਅਨ ਜਿਹੜਾ ਰੁਪਏ, ਮਤਲਬ ਆਲਮੋਸਟ $800 million US ਡਾਲਰ ਜਿਹੜੇ ਆ ਉਹ ਅਪਰੂਵ ਹੋਏ ਹੈਗੇ ਆ, ਇੰਡੀਅਨ ਕੈਬਨਿਟ ਨੇ ਅਪਰੂਵ ਕੀਤੇ ਆ ਤਾਂ ਕਿ ਜਿਹੜਾ ਆਪਣੀ ਪ੍ਰੋਡਕਸ਼ਨ ਵਧਾਈ ਜਾ ਸਕੇ। ਹਾਂਜੀ, ਫਿਰ ਉਸ ਤੋਂ ਬਾਅਦ ਇਹ ਜਿਹੜਾ ਕੋਰੀਡੋਰ ਜਿਹੜਾ ਹਜੇ 2026 'ਚ ਕਹਿੰਦੇ ਆ ਐਂਡ 'ਚ ਜਿਹੜਾ ਸ਼ੁਰੂ ਹੋ ਜੂਗਾ, ਜਿਹਦੇ ਚ ਆਈ ਥਿੰਕ ਆਂਧਰਾ ਪ੍ਰਦੇਸ਼ ਔਰ ਉਹਨਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਸਾਨੂੰ 41% ਆਲਮੋਸਟ ਜਿਹੜੇ ਆ ਇਹਨਾਂ ਦੇ ਭੰਡਾਰ ਮਿਲੇ ਆ, ਹਨਾ, ਤੇ ਕੁਛ ਹੋਰ ਕੰਟਰੀਜ਼ ਤੋਂ 4 ਸਟੇਟਸ ਹੈਗੀਆਂ ਜਿੱਥੇ ਇਹ ਕੋਰੀਡੋਰ ਪ੍ਰੋਜੈਕਟ ਸ਼ੁਰੂ ਕਰੂਗੇ। ਬਟ ਉਹਦੇ ਚ ਫਿਰ ਰੌਲਾ ਇਹ ਹੈ ਕਿ ਇਹਨਾਂ ਨੂੰ ਥੋੜੀ ਜਿਹੀ ਗਨ ਨਹੀਂ ਹੈਗਾ ਠੀਕ ਹੈ, ਬਟ ਥੋੜੀ ਪ੍ਰੋਸੈਸਿੰਗ ਜਿਹੜੀ ਚਾਈਨਾ ਤੋਂ ਮਤਲਬ ਥੋੜੀ ਲੈਸਨ ਲਰਨ ਕਰਨੀ ਚਾਹੀਦੀ ਹੈ ਉੱਥੇ ਕੀ ਹੋ ਰਿਹਾ ਹਨਾ, ਤੇ ਉਹਦੇ ਬੇਸ ਤੇ ਕਿ ਜਿਹੜੇ ਇੱਥੇ ਆਲੇ ਦੁਆਲੇ ਕਮਿਊਨਿਟੀਜ਼ ਰਹਿੰਦੀਆਂ, ਕਿਉਂਕਿ ਜਦੋਂ ਅਸੀਂ ਅਰਾਵਲੀ ਪ੍ਰੋਜੈਕਟ ਦੀ ਜਿਹੜਾ ਪੋਡਕਾਸਟ ਕੀਤਾ ਸੀ ਉਹਦੇ ਤੇ ਵੀ ਗੱਲ ਕੀਤੀ ਸੀ ਕਿ ਆਲੇ ਦੁਆਲੇ ਲੋਕਾਂ ਨੂੰ ਬਹੁਤ ਰੈਸਪੀਰੇਟਰੀ ਇਸ਼ੂਜ਼ ਹੈਗੇ ਆ, ਸੋ ਉਹ ਸਾਨੂੰ ਪਤਾ ਹੀ ਹੈ ਕਿ ਸਾਡੀਆਂ ਵਰਗੀਆਂ ਕੰਟਰੀਜ਼ ਦੇ ਵਿੱਚ ਇਨਵਾਇਰਮੈਂਟਲ ਰੈਗੂਲੇਸ਼ਨਸ ਵੀ ਕੋਈ ਐਡੀਆਂ ਸਖਤ ਨਹੀਂ ਹੁੰਦੀਆਂ ਨਾ, ਸੋ ਇਹਨਾਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਆ। ਸੇਮ ਜਿਹੜਾ ਆਸਟ੍ਰੇਲੀਆ ਵੀ ਆਪਣਾ ਜਿਹੜਾ ਪ੍ਰੋਜੈਕਟ ਡਿਫਰੈਂਟ ਡਿਫਰੈਂਟ ਪ੍ਰੋਜੈਕਟ ਇੱਥੇ ਚੱਲ ਰਿਹਾ ਜਿਹਦੇ ਵਿੱਚ ਕਲੇ ਰੇਅਰ ਅਰਥ ਪ੍ਰੋਸੈਸਿੰਗ ਪਲਾਂਟ ਇਹਨਾਂ ਨੇ ਲਾਉਣਾ ਹੈਗਾ 2026 ਦੇ ਵਿੱਚ ਉਹ ਹੈਗਾ, ਪਰ ਇਹਦੀ ਜਿਹੜੀ ਹਾਂਜੀ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦਾ ਜਿਹੜਾ ਇਹ ਮਿਲਦਾ ਮਾਊਂਟ ਵੈਲਡ ਦੇ ਵਿੱਚ ਜਿਹੜੇ ਆ ਰੇਅਰ ਅਰਥ ਮਿਨਰਲ ਮਿਲਦੇ ਆ, ਤੇ ਨਿਊ ਸਾਊਥ ਵੇਲ ਪੂਰੇ ਆਸਟ੍ਰੇਲੀਆ ਦੇ ਵਿੱਚ ਚੌਥੇ ਨੰਬਰ ਦੀ ਸਟੇਟ ਆ ਜਿੱਥੇ ਮਤਲਬ ਚੌਥੇ ਨੰਬਰ ਦੇ ਉੱਤੇ ਇਹਨਾਂ ਦੇ ਇੰਨੇ ਮਤਲਬ ਨੰਬਰ, ਅਗਰ ਤੁਸੀਂ ਦੇਖੀਏ ਕਿ ਸਭ ਤੋਂ ਵੱਧ ਕਿੱਥੇ ਹੈਗੇ ਆ ਆਰੀਐਮ ਔਰ ਕੌਣ ਪ੍ਰੋਡਕਸ਼ਨ ਕਰਦਾ, ਤੋ ਡੱਬੋਰ ਏਰੀਆ ਜਿਹੜਾ ਪੈਂਦਾ ਉੱਥੇ ਕਾਫੀ ਜਿਹੜੀ ਵੱਡੀ ਮਾਈਨਿੰਗ ਏਰੀਆ ਹੈਗਾ ਆ ਨਿਊ ਸਾਊਥ ਵੇਲ ਦਾ, ਸੋ ਚੌਥੇ ਨੰਬਰ ਦੇ ਉੱਤੇ ਨਿਊ ਸਾਊਥ ਵੇਲ ਆਉਂਦਾ ਆਸਟ੍ਰੇਲੀਆ।
9: ਉਹਦੇ ਇੱਕ ਕਾਰਨ ਵੀ ਹੋ ਸਕਦੇ ਨੇ, ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਹੈਗਾ ਸੰਦੀਪ ਜੀ, ਔਰ ਸ਼ਾਇਦ ਇਹਦੇ ਨਾਲ ਹੀ ਜੁੜਦੇ ਨੇ, ਨਿਊ ਸਾਊਥ ਵੇਲਸ ਏਰੀਆ ਵਾਈਜ਼ ਕੁਇਨਜ਼ਲੈਂਡ ਔਰ ਵੈਸਟਰਨ ਆਸਟ੍ਰੇਲੀਆ ਤੋਂ ਬਹੁਤ ਛੋਟਾ ਹੈਗਾ, ਇਸ ਕਰਕੇ ਵੀ ਚੌਥੇ ਨੰਬਰ ਤੇ ਹੋ ਸਕਦਾ, ਪਰ ਦੂਜਾ ਕਾਰਨ ਇਹ ਵੀ ਹੈ ਕਿ ਡੈਂਸ ਸਟੇਟ ਵੀ ਹੈਗਾ, ਜਿੱਦਾਂ ਤੁਸੀਂ ਅਮਰੀਕਾ ਦਾ ਦੱਸਿਆ ਸੀਗਾ ਕਿ ਇੱਕ ਵਾਰ ਤਾਂ ਧੜੱਲੇ ਦੇ ਨਾਲ ਹੁੰਦੀ ਸੀ 90s ਦੇ ਵਿੱਚ, ਫਿਰ ਉਹਨਾਂ ਨੇ ਬੰਦ ਕਰਤੀ, ਉਹਦੇ ਕਾਰਨ ਵੀ ਸੀਗੇ ਮੇਰੇ ਪਿੱਛੇ ਜੇ ਯਾਦ ਹੈ, ਮੇਰੇ ਖਬਰਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਸੀਗਾ, ਕਹਿੰਦੇ ਕਿ ਉਹਦੇ ਨਾਲ ਉੱਥੇ ਅਮਰੀਕਾ ਦੇ ਵਿੱਚ ਕੰਟੈਮੀਨੇਸ਼ਨ ਬਹੁਤ, ਜਿਹਦਾ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਹਵਾ ਦੇ ਵਿੱਚ ਵੀ ਕੁਛ ਐਸੇ ਇਹ ਉੱਡਣ ਲੱਗ ਪੈਂਦੇ ਨੇ ਕਣ, ਤੇ ਪਾਣੀ ਵੀ ਤੇ ਧਰਤੀ ਵੀ ਸੋਇਲ ਵੀ ਵਾਟਰ ਵੀ ਸਭ ਕੁਛ ਕੰਟੈਮੀਨੇਟ ਹੋਣ ਲੱਗ ਜਾਂਦਾ। ਹੁਣ ਅਮਰੀਕਾ ਨੇ ਤਾਂ ਉਹਨੂੰ ਘੱਟ ਕਰਤਾ, ਅਮਰੀਕਾ ਤਾਂ ਇਨਫੈਕਟ ਦੂਜੀਆਂ ਕੰਟਰੀਜ਼ ਦੇ ਵਿੱਚ ਜਾ ਕੇ ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਗ੍ਰੀਨਲੈਂਡ ਦੇ ਵਿੱਚ ਕੱਢ ਲਾਂਗੇ, ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ, ਸੀਰੀਆ ਤੇ ਕਰਤਾ ਅਟੈਕ, ਇਹਨਾਂ ਕੰਟਰੀ 'ਚ ਅਟੈਕ ਟੂ ਕਰਕੇ ਉੱਥੋਂ ਫਿਰ ਲੱਭੀ ਜਾਂਦੇ ਨੇ ਕਿ ਉੱਥੋਂ ਦੀ ਧਰਤੀ ਜਿਹੜੀ ਉਹ ਖਰਾਬ ਹੁੰਦੀ ਹੈ ਹੋ ਜਾਵੇ, ਸਾਡੇ ਦੇਸ਼ ਦੇ ਲੋਕਾਂ ਦੇ ਲਈ ਪਾਣੀ ਜ਼ਮੀਨ ਨਾ ਖਰਾਬ ਹੋਵੇ ਹਨਾ। ਇੰਡੀਆ ਔਨ ਦੀ ਅਦਰ ਹੈਂਡ, ਇੰਡੀਆ ਨੂੰ ਇਹ ਵੀ ਸਬਕ ਤਾਂ ਲੈਣੇ ਚਾਹੀਦੇ ਨੇ, ਠੀਕ ਹੈ ਤੁਸੀਂ ਦੱਸ ਰਹੇ ਹੋ ਕਿ ਬਜਟ 'ਚ ਵਧਾ ਲਿਆ ਯੇ ਵੋ ਕਰ ਲਿਆ, ਬਟ ਇੰਡੀਆ ਔਨ ਦੀ ਅਦਰ ਹੈਂਡ ਕੰਪੈਰੀਟਿਵਲੀ ਟੂ ਚਾਈਨਾ, ਰਸ਼ੀਆ, ਅਮੈਰੀਕਾ ਬਹੁਤ ਡੈਂਸ ਕੰਟਰੀ ਹੈ, ਓਨਾ ਏਰੀਆ ਨਹੀਂ ਹੈਗਾ ਜਿੰਨੀ ਇੱਥੇ ਦੀ ਪਾਪੂਲੇਸ਼ਨ ਹੈਗੀ ਹੈ, ਸੋ ਇਹ ਖਰਾਬ ਨਹੀਂ ਹੋਊਗਾ ਕੰਮ ਆਮ ਲੋਕਾਂ ਦੇ ਲਈ।
0: ਹਾਂਜੀ ਬਿਲਕੁਲ, ਉਹੀ ਮੈਂ ਕਹਿ ਰਹੀ ਇਹਨਾਂ ਨੂੰ ਥੋੜਾ ਜ਼ਿਆਦਾ, ਕਿਉਂਕਿ ਚਾਈਨਾ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਤਾਂ ਬਹੁਤ ਵੱਡਾ ਏਰੀਆ ਹਨਾ, ਜਿੱਥੇ ਪਾਪੂਲੇਸ਼ਨ ਜ਼ਿਆਦਾ ਨਹੀਂ ਵੀ ਆ ਉੱਥੇ ਵੀ ਕਰ ਸਕਦੇ ਹੈਗੇ ਆ ਆਪਣੀ ਮਾਈਨਿੰਗ, ਬਟ ਇੰਡੀਆ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਔਰ ਏਰੀਆ ਬਹੁਤ ਘੱਟ ਹੈ। ਔਰ ਦੂਜੀ ਗੱਲ ਆਈ ਥਿੰਕ ਮੈਨੂੰ ਇਹ ਲੱਗਦੀ ਹੈ ਕਿ ਜੋ ਅੱਜ ਕੱਲ੍ਹ ਸਾਨੂੰ ਪਤਾ ਹੀ ਉੱਥੇ ਹਾਲਾਤ ਹੈਗੇ ਆ, ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿੱਦਾਂ ਚਾਈਨਾ ਦੀ ਮੋਨੋਪੋਲੀ ਚੱਲ ਰਹੀ ਹੈ, ਹੋ ਸਕਦਾ ਉੱਥੇ ਵੀ ਬਸ ਇੱਕ ਦੁੱਖ ਕੰਪਨੀਜ਼ ਦੀ ਮੋਨੋਪੋਲੀ ਚੱਲੇ ਹਨਾ, ਸੋ ਉਹਦੇ ਨਾਲ ਜਿਹੜੀ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਬਟ ਓਬਵੀਅਸਲੀ ਉਹ ਡਿਪੈਂਡ ਕਰਦਾ ਗਵਰਨਮੈਂਟ ਤੇ ਕਿ ਉਹ ਕਿੰਨੀ ਕੁ ਫੇਅਰ ਹੈਗੀ ਆ ਔਰ ਕਿੰਨਾ ਕੁ ਇਸ ਚੀਜ਼ ਨੂੰ ਫੇਅਰ ਮਤਲਬ ਚਲਾਉਣਾ ਚਾਹੁੰਦੀ ਆ ਹਨਾ, ਕਿ ਡਿਫਰੈਂਟ ਡਿਫਰੈਂਟ ਕੰਪਨੀਜ਼ ਨੂੰ ਜਿਹੜਾ ਇਹ ਵੀ ਟੈਂਡਰ ਅਗਰ ਦਿੱਤੇ ਵੀ ਜਾਣ ਔਰ ਪ੍ਰੋਪਰ ਇਹ ਚੀਜ਼ ਨੂੰ ਇੰਸ਼ੋਰ ਕੀਤਾ ਜਾਵੇ ਕਿ ਉਹ ਪ੍ਰੋਪਰ ਫੋਲੋ ਕਰ ਰਹੇ ਹੈਗੇ ਆ ਜਿਹੜੀ ਇਨਵਾਇਰਮੈਂਟਲ ਰੈਗੂਲੇਸ਼ਨ ਉੱਥੇ ਹੈਗੀਆਂ।
9: ਰਾਈਟ, ਔਰ ਹੋਪਫੁਲੀ ਇਹ ਜਿਹੜਾ ਅੱਜ ਦਾ ਐਪੀਸੋਡ ਹੈਗਾ ਇਹਦੇ 'ਚ ਤੁਹਾਨੂੰ ਕੁਛ ਐਸੀਆਂ ਗੱਲਾਂ ਪਤਾ ਲੱਗੀਆਂ ਹੋਣ ਜਿਹੜੀਆਂ ਕੰਮ ਆਉਣ, ਅਤੇ ਅਸੀਂ ਆਪਣੀ ਵੀ ਆਪਸੀ ਡਿਸਕਸ਼ਨ ਦੇ ਵਿੱਚੋਂ ਵੀ ਜੋ ਕੁਛ ਗੱਲਾਂ ਕੱਢ ਸਕੇ ਹਾਂ, ਜੋ ਨਿਚੋੜ ਲਿਆ ਸਕੇ ਹਾਂ, ਉਹ ਤੁਹਾਨੂੰ ਪਤਾ ਚੱਲੇ ਹੋਣਗੇ। ਕੁਛ ਇੱਕ ਡਾਕੂਮੈਂਟਰੀਜ਼ ਵੀ ਪਈਆਂ ਨੈੱਟਫਲਿਕਸ 'ਤੇ ਵੀ ਪਈਆਂ, ਯੂਟਿਊਬ 'ਤੇ ਵੀ ਪਈਆਂ, ਤੁਸੀਂ ਦੇਖ ਲਿਓ। ਰੇਅਰ ਅਰਥ ਦੀ ਡਰਟੀ ਵਾਰ 2012 ਦੀ ਇੱਕ ਆਈ ਹੋਈ ਇੱਕ ਡਾਕੂਮੈਂਟਰੀ ਉਹ ਇਹਦੇ 'ਤੇ ਬਣੀ ਪਈ ਹੈ, ਰੇਅਰ ਅਰਥ ਵੇਅਰ ਕਰਕੇ ਵੀ ਇੱਕ ਡਾਕੂਮੈਂਟਰੀ ਪਈ ਹੈਗੀ। ਉਹ ਦੱਸਦੇ ਨੇ ਕਿ ਮੰਗੋਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਲੇਕ ਪੂਰੀ ਦੀ ਪੂਰੀ ਰੇਡੀਓ ਐਕਟਿਵ ਹੋ ਗਈ, ਅਤੇ ਕਿਸ ਤਰੀਕੇ ਦੇ ਨਾਲ ਸਿਰਫ ਇਹ ਮਾਈਨਿੰਗ ਜਿਹੜੀ ਉੱਥੇ ਦੇ ਲੋਕਾਂ ਦੇ ਲਈ ਨੁਕਸਾਨਦੇਹ ਬਣ ਗਈ। ਇਨਫੈਕਟ ਯੂਟਿਊਬ ਦੇ ਉੱਤੇ ਇੱਕ ਸਿਰਫ ਇੰਨਾ ਕੁ ਸਰਚ ਕਰਿਓ, ਰੇਅਰ ਅਰਥ ਮਾਈਨਿੰਗ ਕੀ ਟੂ ਆਰ ਟੈਕਨੋਲੋਜੀਕਲ ਫਿਊਚਰ, ਉਹਦੇ 'ਚ ਤੁਹਾਨੂੰ ਉਸ ਡਾਕੂਮੈਂਟਰੀ ਦੇ ਵਿੱਚ ਪੂਰਾ ਦਾ ਪੂਰਾ ਔਰ ਸਪੈਸ਼ਲੀ ਆਸਟ੍ਰੇਲੀਆ ਦਾ ਪ੍ਰਸਪੈਕਟਿਵ ਜਿਹੜਾ ਉਹਦੇ 'ਚ ਦਿਖਾਇਆ ਗਿਆ ਹੈਗਾ ਕਿ ਇੱਥੇ ਕਿੱਥੇ ਕਿੱਥੇ ਡਿਪੋਜ਼ਿਟ ਪਏ ਨੇ ਰੇਅਰ ਅਰਥ ਮਿਨਰਲ ਦੇ, ਅਤੇ ਕਿਵੇਂ ਉਹਨੂੰ ਲੈ ਕੇ ਪਲੈਨਿੰਗ ਕੀ ਹੈਗੀ ਹੈ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਇੰਨੇ ਵਧੀਆ ਐਪੀਸੋਡ ਦੇ ਲਈ, ਜਾਣਕਾਰੀਆਂ ਦੇ ਲਈ।
0: ਥੈਂਕ ਯੂ ਭਾਜੀ।
9: ਧੰਨਵਾਦ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਜਾਣਕਾਰੀਆਂ ਇੰਨੀਆਂ ਹੀ, ਅਤੇ ਕਿੱਦਾਂ ਲੱਗਦੀਆਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ info@haanji.com.au ਦੇ ਉੱਤੇ ਵੀ ਈਮੇਲ ਲਿਖ ਕੇ ਜਾਂ ਸਾਡੇ ਫੇਸਬੁੱਕ ਨੰਬਰ ਜਾਂ ਫੋਨ ਨੰਬਰ ਦੇ ਉੱਤੇ ਮੈਸੇਜ ਭੇਜ ਕੇ ਦੱਸ ਸਕਦੇ ਹੋ। ਰੱਖੋ ਸਿਹਤਾਂ ਦਾ ਖਿਆਲ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.
4: Aaj da vichar, aaj di kahani. Har roz tusi sunde ho show Hanji Melbourne vich. Tuhadi demand utte aao ek var fir sunde ha is hafte di ek behtareen kahani.
5: Radio Hanji, 1674 AM. Aas karde ha din tuhada vadhiya ja raha hoega. ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਗੇ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਸਾਨੂੰ ਇਹ ਚੜ੍ਹਦੀ ਕਲਾ ਦਿੱਤੀ ਹੈ। ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਲੈ ਕੇ ਆਇਓ ਅਤੇ ਇਹਨੂੰ ਸਾਰਾ ਦਿਨ ਬਰਕਰਾਰ ਰੱਖਿਓ। ਆਓ ਇਸੇ ਮੁਸਕਰਾਹਟ ਦੇ ਨਾਲ ਅੱਗੇ ਵੱਧਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਘਰ ਵਾਲਾ ਇੰਟਰਵਿਊ ਦੇ ਲਈ ਚੱਲਿਆ ਅਤੇ ਘਰ ਵਾਲੀ ਨੇ ਪਿੱਛੋਂ ਆਵਾਜ਼ ਮਾਰ ਕੇ ਕਿਹਾ, ਜੀ ਮਿੱਠੇ ਵਾਲਾ ਦਹੀਂ ਤਾਂ ਖਾਂਦੇ ਜਾਓ। ਅਤੇ ਦਹੀਂ ਖਵਾਉਂਦਿਆਂ ਨਾਲ ਹੀ ਕਹਿ ਰਹੀ ਹੈ, ਮੈਨੂੰ ਯਕੀਨ ਆ ਤੁਹਾਡੀ ਕਾਬਲੀਅਤ ਦੇ ਉੱਤੇ। ਜਿੰਨੇ ਗੁਣ ਤੁਹਾਡੇ 'ਚ ਨੇ, ਜਿੰਨਾ ਤੁਸੀਂ ਇੰਟੈਲੀਜੈਂਟ ਹੋ, ਇਸ ਜੋਬ ਦੇ ਲਈ ਤੁਹਾਡੇ ਤੋਂ ਬਿਹਤਰ ਹੋਰ ਕੋਈ ਕੈਂਡੀਡੇਟ ਹੋ ਹੀ ਨਹੀਂ ਸਕਦਾ। ਮੈਨੂੰ ਤੁਹਾਡੇ 'ਤੇ ਯਕੀਨ ਹੈ ਅਤੇ ਬਿਲਕੁਲ ਰਿਲੈਕਸ ਹੋ ਕੇ ਜਾਇਓ, ਤੁਹਾਨੂੰ ਚਿੰਤਾ ਲਾਉਣ ਦੀ ਜ਼ਰੂਰਤ ਨਹੀਂ। ਬੜੇ ਪਿਆਰ ਦੇ ਨਾਲ, ਬੜਾ ਹੌਂਸਲਾ ਦੇ ਕੇ ਘਰ ਵਾਲੇ ਨੂੰ ਦਹੀਂ ਖਵਾ ਕੇ ਵਿਦਾ ਕਰਦੀ ਹੈ ਅਤੇ ਮਨ ਹੀ ਮਨ ਸੋਚ ਰਹੀ ਹੈ ਕਿ ਜੋ ਇਹ ਚਾਹੁੰਦੇ ਨੇ ਉਹ ਰੱਬਾ ਇਹਨਾਂ ਦਾ ਪੂਰਾ ਕਰੀ। ਬਾਕੀ ਸਾਰਾ ਦਿਨ ਰੱਬ ਅੱਗੇ ਅਰਦਾਸਾਂ ਕਰਦਿਆਂ ਕੱਢ ਦਿੰਦੀ ਹੈ। ਉੱਧਰ ਘਰ ਵਾਲਾ ਜਦੋਂ ਸ਼ਾਮੀ ਘਰ ਆਉਂਦਾ ਤਾਂ ਕੀ ਵੇਖਦਾ, ਕਿਉਂਦਿਆਂ ਨੂੰ ਘਰ ਬੜੇ ਸੋਹਣੇ ਤਰੀਕੇ ਦੇ ਨਾਲ ਸਜਾਇਆ ਗਿਆ। ਇੱਕ ਕੇਕ ਲੈ ਕੇ ਆਉਂਦਾ, ਘਰ ਵਾਲੇ ਦਾ ਪਸੰਦੀਦਾ ਖਾਣਾ ਬਣਾਇਆ, ਆਪ ਵੀ ਨਵੇਂ ਕੱਪੜੇ ਪਾਏ ਨੇ, ਘਰ ਦੀ ਸਾਫ਼ ਸਫਾਈ, ਲਿੰਬਾ ਪੋਚੀ, ਐਂ ਵਧੀਆ ਫੀਲ ਘਰ ਦੇ ਵਿੱਚ ਐਂਟਰ ਹੁੰਦੇ। ਘਰ ਵਾਲਾ ਬਹੁਤ ਖੁਸ਼ ਹੈ ਅਤੇ ਇੱਕਦਮ ਘਰ ਨੂੰ ਧਿਆਨ ਮਾਰ ਕੇ ਕਹਿੰਦਾ, ਤੈਨੂੰ ਕਿੱਦਾਂ ਪਤਾ ਲੱਗਾ ਮੈਨੂੰ ਨੌਕਰੀ ਮਿਲ ਗਈ? ਘਰਵਾਲੀ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਇੱਕ ਮੁਸਕਰਾਹਟ ਜ਼ਰੂਰ ਦਿੱਤੀ ਹੈ ਕਿ ਮੈਨੂੰ ਪਤਾ ਸੀ, ਮੈਨੂੰ ਯਕੀਨ ਸੀ ਤੇਰੀ ਕਾਬਲੀਅਤ ਦੇ ਉੱਤੇ, ਮੈਨੂੰ ਪਤਾ ਸੀ ਇਹ ਨੌਕਰੀ ਤੈਨੂੰ ਹੀ ਮਿਲਣੀ ਹੈ। ਤੁਸੀਂ ਦਵਾ ਦਵਾ ਨਹਾ ਕਰ ਲਓ, ਫਰੈਸ਼ ਹੋ ਲਓ ਅਤੇ ਫਿਰ ਆਪਾਂ ਇਕੱਠੇ ਰੋਟੀ ਖਾਂਦੇ ਹਾਂ। ਘਰਵਾਲੇ ਦੇ ਦਿਮਾਗ ਦੇ ਵਿੱਚ ਹਾਲੇ ਵੀ ਇੱਕ ਸਵਾਲ ਚੱਲੀ ਜਾਂਦਾ, ਇਹਨੂੰ ਕਿੱਦਾਂ ਪਤਾ ਲੱਗਾ? ਮੈਂ ਤਾਂ ਦਫ਼ਤਰੋਂ ਸਿੱਧਾ ਘਰ ਆਇਆ ਕਾਲੀ ਕਾਲੀ ਇਹਨੂੰ ਦੱਸਣ ਦੇ ਲਈ। ਖੈਰ ਇਹ ਤਾਂ ਪਤਾ ਲੱਗ ਹੀ ਜਾਣਾ, ਇਹ ਗੱਲਾਂ ਕਰਨ ਦਾ ਹਾਲੇ ਮੌਕਾ ਨਹੀਂ। ਦੋਵੇਂ ਜਾਣੇ ਬਹੁਤ ਖੁਸ਼ ਨੇ ਆਪਣੇ ਅੱਜ ਦੇ ਐਕਸਪੀਰੀਅੰਸ ਬਾਰੇ, ਆਪਣੀ ਘਰਵਾਲੀ ਦੇ ਨਾਲ ਗੱਲਾਂ ਬਾਤਾਂ ਇਸ ਡਿਨਰ 'ਤੇ ਕਰ ਰਿਹਾ। ਰੋਟੀ ਪਾਣੀ ਖਾਧਾ, ਰਾਤ ਨੂੰ ਜਦੋਂ ਭਾਂਡੇ ਚੁੱਕ ਰਹੇ ਨੇ ਤਾਂ ਕੀ ਵੇਖਦਾ ਕਿ ਇੱਕ ਲੈਟਰ ਸਾਈਡ ਦੇ ਉੱਤੇ ਪਈ ਜਿਹਦੇ ਵਿੱਚ ਲਿਖਿਆ ਸੀ ਕਿ ਜੀ ਫਿਰ ਕੀ ਹੋਇਆ, ਜੇਕਰ ਤੁਹਾਨੂੰ ਇਹ ਨੌਕਰੀ ਨਹੀਂ ਮਿਲੀ ਤਾਂ ਇੱਦਾਂ ਕਹਿ ਲਓ ਕਿ ਉਹਨਾਂ ਨੂੰ ਹੀਰੇ ਦੀ ਪਰਖ ਹੀ ਨਹੀਂ, ਉਹਨਾਂ ਨੂੰ ਪਛਾਣ ਹੀ ਨਹੀਂ ਸੀ ਕਿ ਆਪਾਂ ਕੀ ਗਵਾ ਰਹੇ ਹਾਂ। ਜੇ ਨਹੀਂ ਮਿਲੀ ਤਾਂ ਨਾ ਸਹੀ, ਅਗਲੀ ਮਿਲ ਜੂਗੀ, ਤੁਹਾਡੇ ਲਈ ਹੋਰ ਕੋਈ ਬਿਹਤਰ ਨੌਕਰੀ ਹੋਏਗੀ ਅਤੇ ਇਸ ਵਜ੍ਹਾ ਦੇ ਕਰਕੇ ਆਪਾਂ ਅੱਜ ਦਾ ਦਿਨ ਆਪਣਾ ਖਰਾਬ ਕਿਉਂ ਕਰੀਏ? ਤੁਸੀਂ ਆਪਣਾ ਮੂਡ ਬਿਲਕੁਲ ਖਰਾਬ ਨਹੀਂ ਕਰਨਾ, ਮੈਂ ਤੁਹਾਡਾ ਪਸੰਦੀਦਾ ਖਾਣਾ ਬਣਾਇਆ, ਨੌਕਰੀ ਚਾਹੇ ਮਿਲੀ ਚਾਹੇ ਨਹੀਂ ਮਿਲੀ ਆਪਾਂ ਅੱਜ ਦੇ ਦਿਨ ਨੂੰ ਸੈਲੀਬ੍ਰੇਟ ਕਰਨਾ। ਤੁਹਾਡੇ ਨੌਕਰੀ ਨਾ ਮਿਲਣ ਦੇ ਕਰਕੇ ਅੱਜ ਆਪਾਂ ਆਪਣੇ ਇਸ ਦਿਨ ਨੂੰ ਸੈਲੀਬ੍ਰੇਟ ਕਰਨਾ, ਇਸ ਕਰਕੇ ਸੈਲੀਬ੍ਰੇਟ ਕਰਨਾ ਕਿ ਅੱਜ ਦੇ ਦਿਨ ਜੋ ਤੁਹਾਨੂੰ ਨਹੀਂ ਮਿਲਿਆ ਉਸ ਤੋਂ ਕਿਤੇ ਬਿਹਤਰ ਤੁਸੀਂ ਡਿਜ਼ਰਵ ਕਰਦੇ ਸੀ, ਅੱਗੇ ਇਸ ਤੋਂ ਕਿਤੇ ਕਈ ਦਰਜੇ ਬਿਹਤਰ ਤੁਹਾਡੇ ਲਈ ਨੌਕਰੀ ਪਈ ਹੈ ਜਿਹਦੇ ਵਿੱਚ ਰੁਤਬਾ ਵੀ ਵੱਡਾ ਹੋਵੇਗਾ, ਤਨਖਾਹ ਵੀ ਤੁਹਾਨੂੰ ਵਧੇਰੇ ਮਿਲੇਗੀ। ਤਾਂ ਫਿਰ ਅੱਜ ਦੇ ਦਿਨ ਨੂੰ ਆਪਾਂ ਕਿਉਂ ਸਪੋਇਲ ਕਰੀਏ? ਅੱਜ ਦੇ ਦਿਨ ਨੂੰ ਆਪਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ, ਕਿਉਂਕਿ ਸਾਡੇ ਲਈ ਇੱਕ ਵੱਡਾ ਰਾਹ ਖੁੱਲਿਆ। ਘਰ ਵਾਲਾ ਕਦੀ ਲੈਟਰ ਵੱਲ ਵੇਖ ਰਿਹਾ ਅਤੇ ਕਦੀ ਆਪਣੀ ਘਰ ਵਾਲੀ ਵੱਲ, ਦੋਵੇਂ ਜਾਣੇ ਇਸ ਪਲ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਇੰਜੋਏ ਕਰ ਰਹੇ ਨੇ। ਅਤੇ ਸ਼ਾਇਦ ਇਹ ਪਲ ਉਹੀ ਸਮਝ ਸਕਦੇ ਨੇ ਜਿਹੜੇ ਇੱਕ ਦੂਸਰੇ ਨੂੰ ਇਸ ਤਰੀਕੇ ਦੇ ਨਾਲ ਸਪੋਰਟ ਕਰਦੇ ਆ, ਜਿਹੜੇ ਇੱਕ ਦੂਸਰੇ ਨੂੰ ਇਸ ਤਰੀਕੇ ਦੇ ਨਾਲ ਹੱਲਾਸ਼ੇਰੀ ਦਿੰਦੇ ਆ, ਜਿਹੜੇ ਕਿਸੇ ਦੀ ਜਿੱਤ ਨੂੰ ਹੋਰ ਵੱਡੀ ਜਿੱਤ ਬਣਾ ਦਿੰਦੇ ਆ। ਅਤੇ ਉਹ ਸਾਥੀ ਜਿਹੜੀ ਆਪਣੇ ਸੰਗੀ ਸਾਥੀ ਦੇ, ਆਪਣੇ ਪਾਰਟਨਰ ਦੀ ਹਾਰ ਨੂੰ ਵੀ ਜਿੱਤ ਤੋਂ ਘੱਟ ਨਹੀਂ ਮਹਿਸੂਸ ਕਰਾਉਂਦੇ। ਹੁਣ ਅਸੀਂ ਵੇਖਣਾ ਕਿ ਆਪਾਂ ਕਿੰਨਾ ਚੋਂ। ਕਹਿੰਦੇ ਨੇ ਹਰ ਇੱਕ ਕਾਮਯਾਬ ਔਰਤ ਦੇ ਪਿੱਛੇ ਜਾਂ ਫਿਰ ਹਰ ਇੱਕ ਕਾਮਯਾਬ ਮਰਦ ਦੇ ਪਿੱਛੇ ਉਹਦੇ ਜੀਵਨ ਸਾਥੀ ਦਾ ਹੱਥ ਕਿਤੇ ਨਾ ਕਿਤੇ ਜ਼ਰੂਰ ਹੁੰਦਾ। ਅਤੇ ਉਹ ਇੱਦਾਂ ਨਹੀਂ ਹੁੰਦਾ ਕਿ ਉਹਦੇ ਕੋਲ ਬੜੀ ਵੱਡੀ ਕੋਈ ਸਿਫਾਰਿਸ਼ ਹੁੰਦੀ ਹੈ, ਇੱਦਾਂ ਨਹੀਂ ਹੁੰਦਾ ਕਿ ਹਮੇਸ਼ਾ ਉਹ ਬਹੁਤ ਵੱਡਾ ਕੋਈ ਰੁਤਬਾ ਰੱਖਦਾ ਹੁੰਦਾ। ਉਹ ਹਮੇਸ਼ਾ ਉਹਦੀ ਹੱਲਾਸ਼ੇਰੀ ਹੁੰਦੀ ਹੈ, ਹੱਲਾਸ਼ੇਰੀ ਬੜਾ ਕੁਛ ਕਰਵਾ ਦਿੰਦੀ ਹੈ। ਇੱਕ ਯਕੀਨ, ਇੱਕ ਵਿਸ਼ਵਾਸ ਆਪਣੇ ਪਾਰਟਨਰ ਦੇ ਉੱਤੇ, ਆਪਣੇ ਪਰਿਵਾਰ ਦੇ ਉੱਤੇ ਉਹ ਕੰਮ ਕਰਵਾ ਦਿੰਦਾ ਜਿਹੜਾ ਕਦੀ ਸ਼ਾਇਦ ਤੁਸੀਂ ਸੋਚਿਆ ਵੀ ਨਹੀਂ ਹੁੰਦਾ, ਜਿਹੜਾ ਤੁਹਾਨੂੰ ਲੱਗਦਾ ਹੁੰਦਾ ਕਿ ਤੁਸੀਂ ਕਦੀ ਵੀ ਨਹੀਂ ਕਰ ਪਾਓਗੇ, ਉਹ ਵੀ ਤੁਸੀਂ ਕਰ ਜਾਂਦੇ ਹੋ ਜੇਕਰ ਤੁਹਾਡੇ ਕੋਲ ਤੁਹਾਡੇ ਘਰਦਿਆਂ ਦਾ ਸਾਥ ਹੋਵੇ। ਜੇਕਰ ਇਸ ਤਰੀਕੇ ਦਾ ਸਾਥ ਆਪਾਂ ਇੱਕ ਦੂਸਰੇ ਦੇ ਨਾਲ ਬਣਾ ਕੇ ਰੱਖੀਏ ਤਾਂ ਫਿਰ ਕੋਈ ਨੌਕਰੀ ਮਿਲਣੀ ਜਾਂ ਨਾ ਮਿਲਣੀ, ਕੋਈ ਬਿਜ਼ਨਸ ਚੱਲਣਾ ਜਾਂ ਨਾ ਚੱਲਣਾ, ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ। ਬਹੁਤੀ ਵਾਰੀ ਆਪਾਂ ਘਰਾਂ ਦੇ ਵਿੱਚ ਵੇਖਿਆ ਹੋਵੇਗਾ ਕਿ ਉਹ ਨੌਕਰੀ, ਉਹ ਕਾਰੋਬਾਰ ਸਾਡੇ ਲਈ ਉਨੀ ਮੇਨ ਅਹਿਮੀਅਤ ਨਹੀਂ ਰੱਖਦਾ ਹੁੰਦਾ। ਆਪਾਂ ਪ੍ਰਪੇਅਰ ਹੁੰਦੇ ਹਾਂ ਇਸ ਚੀਜ਼ ਦੇ ਲਈ ਕਿ ਇਹਦੇ ਵਿੱਚ ਸਾਨੂੰ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ, ਇਹਦੇ ਵਿੱਚ ਹੋ ਸਕਦਾ ਕਿ ਆਪਾਂ ਕਾਮਯਾਬ ਨਾ ਵੀ ਹੋਈਏ। ਪਰ ਸਭ ਤੋਂ ਵੱਡੀ ਸ਼ਰਮ ਸਾਨੂੰ ਆਪਣਿਆਂ ਦੀ ਮਾਰ ਰਹੀ ਹੁੰਦੀ ਹੈ, ਸਾਨੂੰ ਉਹ ਕੀ ਆਖੂਗਾ, ਉਹ ਕੀ ਆਖੂਗਾ। ਅਤੇ ਸਭ ਤੋਂ ਪਹਿਲਾਂ ਇਹ ਸਿਲਸਿਲਾ ਘਰ ਤੋਂ ਸ਼ੁਰੂ ਹੁੰਦਾ, ਸਾਡੇ ਬੱਚੇ ਕੀ ਸੋਚਣਗੇ, ਮੇਰਾ ਪਾਰਟਨਰ ਕੀ ਸੋਚੂਗਾ। ਅਤੇ ਜੇ ਉਹਨਾਂ ਤੋਂ ਆਪਾਂ ਨਿਸ਼ਚਿੰਤ ਹੋਈਏ, ਜੇ ਉਹਨਾਂ ਤੋਂ ਸਾਨੂੰ ਇੱਦਾਂ ਦੀ ਹੱਲਾਸ਼ੇਰੀ ਮਿਲ ਜਾਵੇ ਤਾਂ ਬਾਹਰ ਫਿਰ ਮਾਇਨੇ ਨਹੀਂ ਰੱਖਦਾ, ਕਿਉਂਕਿ ਇੰਨੀ ਕੁ ਜ਼ਿਆਦਾ ਐਨਰਜੀ, ਇੰਨੀ ਕੁ ਜ਼ਿਆਦਾ ਪੋਜ਼ਿਟਿਵਿਟੀ ਤੁਹਾਨੂੰ ਘਰੋਂ ਹੀ ਭਰੀ ਭਰਾਈ ਮਿਲ ਜਾਂਦੀ ਹੈ ਕਿ ਬਾਹਰਲਿਆਂ ਦਾ ਸਾਹਮਣਾ ਤੁਸੀਂ ਡੱਟ ਕੇ ਕਰ ਲੈਂਦੇ ਹੋ। ਹੁਣ ਇਸੇ ਦੇ ਵਿੱਚ ਹੀ ਜੇ ਘਰੋਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਸੁਣਨ ਨੂੰ ਮਿਲਣ, ਅੱਛਾ ਹੋਇਆ ਨਹੀਂ, ਤੁਸੀਂ ਕੋਈ ਕਮੀ ਪੇਸ਼ੀ ਛੱਡੀ ਹੋਣੀ ਹੈ, ਤੁਸੀਂ ਚੰਗੀ ਤਰ੍ਹਾਂ ਪੜ੍ਹੇ ਨਹੀਂ ਹੋਣੇ, ਤੁਸੀਂ ਇੰਟਰਵਿਊ ਦੀ ਤਿਆਰੀ ਨਹੀਂ ਕੀਤੀ ਹੋਣੀ, ਤੁਹਾਨੂੰ ਇਹ ਆਉਂਦਾ ਨਹੀਂ ਹੋਣਾ। ਸੋ ਇੱਦਾਂ ਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਜਿਹੜੇ ਪਹਿਲਾਂ ਹੀ ਟੁੱਟੇ ਬੰਦੇ ਨੂੰ ਹੋਰ ਤੋੜਦੇ ਨੇ। ਘਰੋਂ ਟੁੱਟਿਆ ਬੰਦਾ ਬਾਹਰ ਵੀ ਕਦੀ ਹੌਂਸਲਾ ਨਹੀਂ ਕਰ ਪਾਉਂਦਾ। ਇੱਕ ਪਰਿਵਾਰ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਕਿ ਆਪਾਂ ਇੱਕ ਦੂਸਰੇ ਦੀ ਹੌਂਸਲਾ ਅਫਜਾਈ ਕਰੀਏ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਆਪਾਂ ਆਪਣੇ ਬੱਚਿਆਂ ਦੇ ਵਿੱਚ ਕੌਨਫੀਡੈਂਸ ਭਰਦੇ ਹਾਂ, ਕਿਉਂ ਨਹੀਂ ਆਪਾਂ ਆਪਣੇ ਪਾਰਟਨਰ ਦੇ ਵਿੱਚ ਵੀ ਭਰ ਸਕਦੇ, ਕਿਉਂ ਨਹੀਂ ਆਪਾਂ ਉਹਨੂੰ ਵੀ ਹੱਲਾਸ਼ੇਰੀ ਦੇ ਸਕਦੇ। ਜਿੱਦਾਂ ਆਪਾਂ ਬੱਚੇ ਨੂੰ ਕਹਿੰਦੇ ਹਾਂ ਕਿ ਤੂੰ ਕਰ ਲਏਗਾ, ਮੈਨੂੰ ਯਕੀਨ ਹੈ ਤੂੰ ਬਹੁਤ ਇੰਟੈਲੀਜੈਂਟ ਹੈ, ਤੂੰ ਮੇਰਾ ਪੁੱਤ ਬੈਸਟ ਪੋਤੇ ਇਨ ਦਾ ਵਰਲਡ, ਬੈਸਟ ਧੀ ਹੈ ਇਸ ਸਾਰੀ ਦੁਨੀਆ ਦੇ ਵਿੱਚ। ਪਤਾ ਨਹੀਂ ਕਿਉਂ ਇੱਕ ਸਟੇਜ ਦੇ ਉੱਤੇ ਆ ਕੇ ਆਪਾਂ ਆਪਣੇ ਪਾਰਟਨਰ ਨੂੰ ਇੱਦਾਂ ਦੀ ਹੱਲਾਸ਼ੇਰੀ ਦੇਣੋਂ ਕਿਉਂ ਹਟ ਜਾਂਦੇ। ਅਤੇ ਜੇ ਇੱਦਾਂ ਦਾ ਸਾਥ ਬਣਿਆ ਰਹੇ ਤਾਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨੌਕਰੀ ਤੋਂ, ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਦੇ ਵਿੱਚੋਂ ਕਦੀ ਵੀ ਨਾ ਕਾਮਯਾਬ ਨਹੀਂ ਹੋ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
4: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
6: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
7: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
8: ਭੋਲੇ ਨੇ ਕਸੂਤੇ ਫਸਾਤੇ।
7: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਰੇਡੀਓ ਹਾਂਜੀ 1674।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸਕੰਡ ਬਈ ਲਾਫਟਰ ਥੈਰੇਪੀ ਦੀ ਹੋ ਚੁੱਕੀ ਹੈ ਜੀ ਸ਼ੁਰੂਆਤ। ਸਮਾਂ ਕੱਢ ਲਓ ਹੱਸਣ ਦਾ, ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਤੁਸੀਂ ਵੀ ਵਾਅਦਾ ਕਰੋ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੋਗੇ ਤੁਸੀਂ, ਕਿਉਂਕਿ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਅਤੇ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਵੀ ਕਾਂਟ ਵੇਟ ਟੂ ਲਿਸਨ ਦਾ ਜੋਕਸ ਬੁਝਾਰਤ ਐਂਡ ਆਲ ਦੈਟ। ਬਿਲਕੁਲ ਠੰਡ ਲੱਗ ਰਹੀ ਹੈ ਅਤੇ ਠੰਡ ਦੇ ਵਿੱਚ ਆਪਾਂ ਸੁਣਨੇ ਜੋਕ, ਅਤੇ ਚਲੋ ਕਰਦੇ ਹਾਂ ਸ਼ੁਰੂਆਤ ਬੱਚਿਆਂ ਨਾਲ ਗੱਲਾਂ ਬਾਤਾਂ ਕਰਕੇ, ਤੇ ਆਓ ਕਰਦੇ ਹਾਂ ਲਾਫਟਰ ਥੈਰੇਪੀ ਦੀ ਸ਼ੁਰੂਆਤ।
0: ਬਿਲਕੁਲ ਜੀ, ਤੇ ਇਸੇ ਠੰਡ ਦੇ ਦਰਮਿਆਨ ਕਈ ਥਾਵਾਂ ਦੇ ਉੱਤੇ ਟ੍ਰੈਫਿਕ ਕਹਿੰਦੇ ਨੇ ਕਿ ਵਧੇਰੇ ਆ, ਹਾਲਾਂਕਿ ਇੱਧਰ ਵੈਬਸਾਈਟ ਦੇ ਉੱਤੇ ਅਪਡੇਟ ਤੇ ਨਹੀਂ ਗਿਆ, ਪਰ ਹੈਪੀ ਸੰਧੂ ਜੀ ਕਹਿੰਦੇ ਨੇ ਕਿ M80 ਦੇ ਉੱਤੇ ਇਨਬਾਊਂਡ ਵਾਲੇ ਪਾਸੇ ਸਿਟੀ ਨੂੰ ਜਾਂਦਿਆਂ ਮੰਨ ਕੇ ਯਾਨੀ ਕਿ ਕਾਫੀ ਹੈਵੀ ਟ੍ਰੈਫਿਕ ਆ।
1: ਜੰਮ ਗਿਆ ਮਤਲਬ,
0: ਹਾਂ ਇਹ ਹੋ ਸਕਦਾ ਠੰਡ ਦੇ ਨਾਲ ਜੰਮ ਗਿਆ। ਤੇ ਇਹ ਵੀ ਖਿਆਲ ਰੱਖਿਓ ਕਿ ਇਸ ਟਾਈਮ ਸਵੇਰੇ ਆਪਾਂ ਲਾਫਟਰ ਥੈਰੇਪੀ 'ਚ ਤੁਹਾਡੇ ਨਾਲ 8 ਵਜੇ ਸਾਂਝ ਪਾ ਰਹੇ ਹਾਂ, ਅਤੇ ਜੇ ਤੁਸੀਂ ਇਹਦਾ ਰਿਪੀਟ ਸੁਣ ਰਹੇ ਹੋ ਤਾਂ ਫਿਰ ਉਸ ਸਮੇਂ ਨਹੀਂ ਤੁਸੀਂ ਟ੍ਰੈਫਿਕ ਮੰਨ ਕੇ ਬਹਿ ਜਾਣਾ, ਤੁਸੀਂ ਆਪਣੇ ਨੈਵੀਗੇਸ਼ਨ ਦੀ ਵੇਖਣੀ ਸੁਣਨੀ ਆ, ਅਤੇ ਆਓ ਫਿਰ ਵੱਧਦੇ ਅੱਗੇ। ਅਤੇ ਆਪਾਂ ਬੱਚਿਆਂ ਨੂੰ ਵਿਹਲੇ ਕਰਦੇ ਹਾਂ, ਸਾਡੇ ਕੋਲ ਵੀ ਟ੍ਰੈਫਿਕ ਹੋਈ ਪਈ ਆ, ਅਤੇ ਆਪਾਂ ਵੀ ਕੰਜੈਸ਼ਨ ਥੋੜ੍ਹੀ ਜਿਹੀ ਈਜ਼ ਕਰੀਏ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਤੇਗ ਆ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
2: ਸਤਿ
0: ਸ਼੍ਰੀ ਅਕਾਲ ਤੇਗ ਜੀ, ਕੀ ਹਾਲ ਤੁਹਾਡਾ?
2: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਤੁਸੀਂ ਤੇ ਬਹੁਤ ਸੋਹਣਾ ਬੋਲਦੇ ਹੋ।
2: ਥੈਂਕ ਯੂ
0: ਤੇਗ। ਤੁਹਾਡੇ ਘਰ ਠੰਡ ਆ ਜਵਾਬਾ?
2: ਹਾਂਜੀ।
0: ਹੀਟਰ ਨਹੀਂ ਲਾਇਆ?
2: ਹੀਟਰ ਲਾਇਆ ਹੋਇਆ।
0: ਹੂੰ, ਤਾਂ ਵੀ ਲੱਗੀ ਜਾਂਦੀ ਹੈ ਨਾ,
1: ਠੰਡ ਦੇ ਬਾਰੇ ਸੋਚ ਕੇ ਵੀ ਠੰਡ ਲੱਗਦੀ ਹੈ।
0: ਹਾਂ, ਠੰਡ ਬਾਰੇ ਨਾ ਸੋਚੀਏ ਤੇ ਜ਼ੋਰ ਜ਼ੋਰ ਦੀ ਹੱਸੀਏ ਤੇ ਫਿਰ ਆਪੇ ਹਟ ਜਾਂਦੀ ਹੈ।
1: ਹਾਂ, ਦੇਖਦੇ ਹਾਂ ਲਾਫਟਰ ਦੇ ਵਿੱਚ।
0: ਸੁਣਾਓ ਫਿਰ, ਕੀ ਸੁਣਾਓਗੇ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
1: ਹਾਂਜੀ।
2: ਕਦੇ ਹੂੰ ਕਰਕੇ ਕਦੇ ਹਾਂ ਕਰਕੇ ਨੀ ਮਟਿਆਰੇ ਲੰਮੀ ਬਾਂ ਕਰਕੇ,
0: ਗੇੜਾ ਤੇ ਦੇ ਨੀ ਮਟਿਆਰੇ ਲੰਮੀ ਬਾਂ ਕਰਕੇ, ਬਲ ਬਲ ਬਲ ਬਲ ਬਲੇ ਚੱਕਤਾ। ਅੱਜ ਤੇ ਫੂਫੂ ਵੀ ਨੀ ਹੋਣ ਡਈ ਹੈ ਨਾ ਤੇਗ?
1: ਅੱਜ ਤੇ ਹੂ ਹੂ ਹੋ ਰਹੀ ਹੈ।
0: ਕੋ ਮੇਰੇ ਤੇ ਦੰਦ ਨਹੀਂ ਲਿਆਏ, ਮੇਰੇ ਤੋਂ ਪਹਿਲਾਂ ਵੀ ਨਹੀਂ ਹੁੰਦੀ। ਤੇ ਇੱਕ ਕਦੋਂ ਕੋ ਫੂਫੂ ਸ਼ੁਰੂ ਹੋਣੀ ਆ ਫਿਰ, ਯਾਨੀ ਕਿ ਦੰਦ ਕਦੋਂ ਕਾਉਣੇ ਆ?
2: ਜਦੋਂ ਮੇਰੇ ਦੰਦ ਸਾਰੇ ਫੇਰ ਆ ਗਏ।
0: ਅੱਛਾ, ਫੇਰ ਆ ਗਏ, ਕਦੋਂ ਕਾਉਣੇ ਆ?
2: ਪਤਾ ਨਹੀਂ।
0: ਅੱਛਾ, ਕਦ ਪਤਾ ਨਹੀਂ। ਓਕੇ ਓਕੇ, ਚਲੋ ਫਿਰ ਜਲਦੀ ਜਲਦੀ ਜਲਦੀ ਆ ਜਾਣਾ। ਦੋ ਹੀ ਯੋਗ ਦੇ ਰਹੇ ਹੋ? ਚਲੋ ਥੈਂਕ ਯੂ।
2: ਤੇ ਜਿਹੜੇ ਦੂਜੇ ਦੋ ਨੇ ਉਹ ਹਜੇ
0: ਲਾਲਚ ਦੋ ਨਾ ਦੰਦਾਂ ਨੂੰ।
2: ਠੀਕ ਆ,
0: ਥੈਂਕ ਯੂ
1: ਥੈਂਕ ਯੂ
2: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ, ਹੈਵ ਅ ਨਾਈਸ ਡੇ। ਸਾਡੇ ਨਾਲ ਤੇਗ, ਤੇ ਹੁਣ ਸਾਡੇ ਨਾਲ ਕੌਣ ਆ? ਸਾਡੇ ਨਾਲ ਮੰਨਤ ਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
3: ਸਤਿ ਸ਼੍ਰੀ ਅਕਾਲ ਅੰਕਲ ਜੀ, ਨਾਲੇ ਦੀਦੀ ਜੀ।
0: ਸਤਿ ਸ਼੍ਰੀ ਅਕਾਲ ਮੰਨਤ ਜੀ, ਕੀ ਗੱਲ, ਭੁਲੇਖਾ ਪੈ ਗਿਆ ਸੀ ਜੀ? ਬੜੇ ਖਰਾਬ ਹੈ ਤੁਸੀਂ, ਭੁਲੇਖੇ ਪੈਣ ਲੱਗ ਪਿਆ, ਕਿਤੇ ਹੋਰ ਪਾਸੇ ਧਿਆਨ ਮੈਨੂੰ ਲੱਗਦਾ ਇਹਦਾ।
1: ਕੀ ਕਰ ਰਹੇ
0: ਹੋ? ਤੁਹਾਡੇ ਤੋਂ ਵੱਡੇ ਤੇ ਮੈਂ ਹਾਲੇ ਤੱਕ ਵੇਖੀ ਨੀ ਕੋਈ। ਜਿਹੜੀ
3: ਮੈਂ ਸੈਟਰਡੇ ਮੇਰੇ ਲਈ ਗਿਫਟ ਲਿਆਂਦਾ ਸੀਗਾ,
0: ਕਾਹਦੇ ਲਈ?
3: ਉਹ ਨੀਡੋ ਸੀਗਾ, ਉਹ ਵੈਸੇ ਮਿਲਣ ਆਏ ਸੀਗੇ। ਮੈਂ ਵੈਸੇ ਇੱਕ ਤਰ੍ਹਾਂ ਨਾਲ ਆ ਗਿਆ, ਪਾਰਟੀ ਰੱਖੀ ਸੀ ਕਹਿ ਸਕਦੇ ਆ, ਪਰ ਪਾਰਟੀ ਨਹੀਂ ਸੀ
1: ਗੈਟ ਟੂਗੈਦਰ
3: ਨਾਲੇ। ਹਾਂਜੀ, ਤੇ ਖੁਸ਼ੀ ਸੀਗੀ ਜਿਹੜੇ ਨੀਡੋ ਹੁੰਦੇ ਆ ਤੇ ਉਹਦੇ ਵਿੱਚ ਇੱਕ ਗਲੀ ਆ ਗਈ ਫਿਰ ਮੈਨੂੰ ਅੱਜ ਸਵੇਰੇ ਰੌਲਾ ਪਾਇਆ ਮੈਂ ਸੁਪਰ ਗਲੂ ਲੈਣੀ ਆ ਕੋਲ ਤੋਂ ਫਿਰ ਅਸੀਂ ਲੈ ਕੇ ਆਂਦੀ
1: ਸਵੇਰੇ ਸਵੇਰੇ ਜਾਗ ਕੇ
3: ਸਵੇਰੇ ਸਵੇਰੇ ਅਸੀਂ ਬਹੁਤ ਪੈਸੇ ਖਰਚੇ ਹੁੰਦੇ
1: ਸਾਰੀ ਗਲਤੀ ਮੰਮਾ ਦੀ ਹੈ ਨਾ ਸਵੇਰੇ ਸਵੇਰੇ ਮੰਮਾ ਨੂੰ ਯਾਦ ਆਇਆ ਨਾ ਕਿ ਸੁਪਰ ਗਲੂ ਲੈ ਲੈਂਦੇ
0: ਹਾਂ ਤੁਸੀਂ ਤੇ ਨਹੀਂ ਕਦੀ ਕਹਿੰਦੇ ਹੈ ਨਾ
1: ਹਾਂ ਨਹੀਂ
3: ਨਹੀਂ ਨਹੀਂ
0: ਨਾ ਘੱਟ ਹੀ ਕਹਿੰਦੇ ਤੁਸੀਂ ਏਦਾਂ ਕਰਿਆ ਕਰੋ ਨਾ ਤੁਸੀਂ ਮੰਮਾ ਨੂੰ ਲੈ ਕੇ ਨਾ ਜਾ ਕਰੋ ਫਿਰ ਨਾਲੇ ਮੰਮਾ ਦਾ ਟਾਈਮ ਸੇਵ ਹੋ
3: ਜਾਏ
0: ਮੰਮਾ ਦਾ ਟਾਈਮ ਸੇਵ ਕਰੋ ਨਾ ਮੰਮਾ ਨੂੰ ਬਾਹਰ ਬਾਹਰ ਕਰੋ ਬਾਹਰ ਵੇਖੋ ਤੁਸੀਂ ਕਦੀ ਕੋਲਜ ਜਾਂਦੇ ਹੋ ਨਾ ਤੇ ਤੁਸੀਂ ਧਿਆਨ ਨਾਲ ਵੇਖੋ ਉੱਥੇ ਹਰ ਇੱਕ ਸੁਪਰ ਮਾਰਕੀਟ ਦੇ ਬਾਹਰ ਨਾ ਬੈਂਚ ਲੱਗਾ ਹੁੰਦਾ ਉਹ ਇਸੇ ਲਈ ਲੱਗਾ ਹੁੰਦਾ ਵੀ ਮੰਮੀ ਨੂੰ ਉੱਥੇ ਭਾਜੋ
3: ਹਾਂਜੀ ਪਰ ਪੈਸੇ ਕੌਣ ਪੇ ਕਰੂਗਾ ਫਿਰ
0: ਹਾਏ ਤੇ ਇਦਾਂ ਹੀ ਆ ਫਿਰ
1: ਮੰਮੀ ਪਾਪਾ ਹੀ ਤੇ ਬੈਂਕ ਹੈ
0: ਇਹਦਾ ਮਤਲਬ ਵੇਖੋ ਤੁਸੀਂ ਵੀ ਇਹਨੇ ਕੁੜੀ ਨੇ ਆਪਸ਼ਨ ਸੋਚੀ ਆ ਪਰ ਪੈਸਿਆਂ ਕਰਕੇ ਲੈ ਕੇ ਜਾਂਦੀ ਆ ਹਾਂਜੀ ਕੀ ਸੁਣਾਓਗੇ
3: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂਜੀ
3: ਇੱਕ ਵਾਰ ਰੇੜੀ ਵਾਲਾ ਕਹਿੰਦਾ ਲੰਗੜੇ ਅੰਬ ਲੈ ਲੋ ਲੰਗੜੇ ਅੰਬ ਲੈ ਲੋ ਕੁੜੀ ਉਹਦੇ ਕੋਲ ਆ ਕੇ ਕਹਿੰਦੀ ਵੀਰੇ ਸੱਚੀ ਚ ਲੰਗੜੇ ਨੇ ਤੇ ਰੇੜੀ ਵਾਲਾ ਭਾਈ ਕਹਿੰਦਾ ਹਾਂਜੀ ਤਾਂ ਹੀ ਤਾਂ ਮੈਂ ਇਹਨਾਂ ਨੂੰ ਰੇੜੀ ਉੱਤੇ ਪਾਇਆ ਵਾ

0: वाह वाह, यहाँ पड़ा है मन
1: नहीं
0: नहीं ओके
2: बताइएगा
1: हाँ जी
2: ओके ले आओ
1: सश्रीकाल अंकल जी नले यश दीदी जी
0: सश्रीकाल की हाल चाल है
1: मैं वधिया तो ही के मैं हूँ
0: असी भी वधिया
2: असी वधिया तो ही के मैं हूँ ठंड ते लग दी
1: बाली नहीं
2: लग दी किन्नी के लग दी या
1: थोड़ी जी
2: हाँ
0: वाह
1: हाँ जी
2: ओके
1: मन तो लग गया बहुत होनी है तो थोड़ी जी इसी जी मैं बाहर निकलिया
0: अच्छा
1: हाँ जी
2: तू ही पर खराका खरुका खा दिया ना कबड्डी वाले तू ही
1: नहीं मैं तो ओ मैं या बीमार जी या बंदा
2: ओए ओए ओए ओए ज्यादा नहीं तेज हो गया है ज्यादा नहीं गल्ला होने लग पिया कि बल्ले ढेडे
0: वाह वाह पत
2: की सुनाओगे फिर
1: आज मैं सुनाऊंगा एक बरजात
0: हां जी
1: एक घर दे दो दरवाजे बिच निकल हजारां राजे
2: हैं एक घर दे दो दरवाजे
1: ਵਿੱਚੋਂ ਨਿਕਲਣ ਹਜ਼ਾਰਾਂ ਰਾਜੇ
2: ਦੋ ਦਰਵਾਜੇ ਤੇ ਮੈਨੂੰ ਪਤਾ ਲੱਗ ਗਿਆ ਪਰ ਇਹ ਨਹੀਂ ਪਤਾ ਵੀ ਰਾਜੇ ਕਿੰਨੇ ਕੁ ਨਿਕਲਦੇ ਆ
1: ਹਜ਼ਾਰਾਂ ਰਾਜੇ ਨਿਕਲਦੇ ਆ
2: ਅੱਛਾ ਗਿਆਰਾਂ ਇਲੈਵਨ
1: ਨਹੀਂ ਹਜ਼ਾਰਾਂ
2: ਹਜ਼ਾਰਾਂ ਓਕੇ ਹਜ਼ਾਰਾਂ ਰਾਜੇ ਰਾਜਿਆਂ ਦਾ ਰੰਗ ਕੀ ਹੈ ਪਹਿਲਾਂ ਇਹ ਦੱਸੋ ਵੀ ਕਿਹੜੇ ਰੰਗ ਦੇ ਹੁੰਦੇ ਰਾਜੇ
1: ਜਿਹੜੇ ਮਰਜ਼ੀ ਰੰਗ ਦੇ ਹੁੰਦੇ ਨੇ
2: ਨਹੀਂ ਪਰ
1: ਕੋਈ ਵੀ ਰੰਗ ਹੋ ਸਕਦਾ
2: ਕੋਈ ਇੱਕ ਰੰਗ ਦੱਸ ਦੋ
1: ਇੱਕ ਰੰਗ ਦਾ ਹੁੰਦੇ ਵੀਰੇ ਕੋਈ ਵੀ ਰੰਗ ਹੋ ਸਕਦਾ
2: ਪੀਲੇ ਰੰਗ ਦੇ ਹੁੰਦੇ ਵਾਈਟ ਰੰਗ ਦੇ ਹੁੰਦੇ ਆ
1: ਤਰ੍ਹਾਂ ਤਰ੍ਹਾਂ ਦੇ ਰੰਗ
2: ਤਰ੍ਹਾਂ ਤਰ੍ਹਾਂ ਤਰ੍ਹਾਂ ਦਾ ਰੰਗ ਤੇ ਹਰਿਆ ਹੁੰਦਾ ਵਾ
1: ਨਹੀਂ
2: ਤਰ੍ਹਾਂ ਦਾ ਰੰਗ ਹਰਿਆ ਹੁੰਦਾ
1: ਕਲਰ ਹੁੰਦੇ ਆ ਡਿਫਰੈਂਟ ਕਲਰ
0: ਡਿਫਰੈਂਟ
2: ਅੱਛਾ ਚਲ ਇੱਕ ਮਿੰਟ ਖਲੋ ਜਾ ਮੈਨੂੰ ਵੇਖ ਲੈਂਦੇ ਜੇ ਸੁਖਵਿੰਦਰ ਆਂਟੀ ਉੱਠ ਪਏ ਹੋਏ ਨਾ
1: ਨਹੀਂ ਹੈਲਪ ਨਹੀਂ ਕਰ ਸਕਦੇ
2: ਅੱਛਾ ਨਹੀਂ ਕਰ ਸਕਦੇ ਓਕੇ ਓਕੇ ਓਕੇ
0: ਚਲ ਇੰਨੀ ਦੇਰ ਸੇ ਅੰਕਲ ਨੇ ਸਕਰੋਲ ਕਰ ਲਿਆ
1: ਲੈ ਲਓ ਤਾਂ ਮੈਂ ਫਾਈਨ ਲੋਣਾ ਚਾਹੁੰਦਾ
2: ਪਰ ਇਹਨਾਂ ਨੇ ਹੈਲਪ ਕਰਤੀ ਹੁਣ ਮੈਂ ਕੀ ਕਰਾਂ ਮੈਂ ਵੇਖ ਲਿਆ ਮੇਰੇ ਸਾਹਮਣੇ ਪਿਆ ਵਾ ਹੁਣ ਵਟ ਕੈਨ ਆਈ ਡੂ ਇਹਨਾਂ ਨੇ ਕਿਹਾ ਨੋ ਗੁਰਜੀਤ ਆਂਟੀ ਤੇ ਸੁਖਵਿੰਦਰ ਆਂਟੀ ਕਹਿੰਦੀਆਂ ਨੋਜ਼
1: ਗਲਤ
2: ਗਲਤ ਅੱਛਾ ਜੋ ਤੁਸੀਂ ਗਲਤ ਹੋ ਗਈ ਆਂਟੀ ਕੋ ਫਤਿਹ ਦੀ ਬਜ਼ਾਰ ਤੇ ਕਿੱਦਾਂ ਕੋ ਪੁੱਛ ਲੈ ਚਲੋ ਹਾਰ ਗਏ ਫਿਰ
1: ਅੰਸ਼ਰ ਹੈਗਾ ਅੱਖਾਂ ਤੁਹਾਨੂੰ ਰਾਜੇ ਕਿਹਾ ਸੀ ਬੰਦੇ ਨੋਰਮਲ ਵਾਲੇ
2: ਸਹੀ ਗੱਲ ਹੈ ਯਾਰ ਮੇਰੇ ਵੀ ਦਿਮਾਗ ਚ ਆਇਆ ਸੀ ਵੀ ਨੱਕ ਹੋਊਗਾ ਪਰ ਮੈਂ ਫਿਰ ਸੋਚਿਆ ਵੀ ਹਜ਼ਾਰਾਂ ਰਾਜੇ ਕਿੱਦਾਂ ਹੋ ਗਏ ਪਰ ਇਹ ਵੀ ਹੋ ਸਕਦਾ ਇੰਨੇ ਸਾਹ ਆਉਂਦੇ ਸਾਨੂੰ ਹਜ਼ਾਰਾਂ ਹੀ ਪਰ ਲੱਖਾਂ ਹੀ ਕਰੋੜਾਂ ਹੀ ਗਜ਼ਿਲੀਅਨ ਥੈਂਕ ਯੂ
0: ਇਹਨੇ ਸੋਚਿਆ ਹੋਣਾ ਜੇ ਆਪਾਂ ਅੱਖਾਂ ਕਿਹਾ ਇਹਨੇ ਆਨਸਰ ਨੱਕ ਕਹਿ ਦੇਣਾ ਜੇ ਨੱਕ ਕਿਹਾ ਇਹਨੇ
2: ਥੈਂਕ ਯੂ ਥੈਂਕ ਯੂ ਥੈਂਕ ਯੂ ਹੈਵ ਅ ਨਾਈਸ ਡੇ ਥੈਂਕ ਯੂ ਯੁਵਰਾਜ ਤੁਸੀਂ ਆਉਂਦੇ ਰਹੋ
0: ਹੈਲੋ
2: ਹੈਲੋ ਯੁਵਰਾਜ ਜੀ
1: ਅੰਕਲ ਜੀ ਤੇ ਆਂਟੀ ਜੀ
2: ਸਤਿ ਸ੍ਰੀ ਅਕਾਲ
0: ਕੀ ਹਾਲ ਚਾਲ ਹੈ
1: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ
2: ਸਾਡਾ ਵੀ ਠੀਕ ਆ
0: ਹੋ ਗਏ ਰੈਡੀ
2: ਹੈਲੋ
1: ਹੈਲੋ
2: ਹਾਂਜੀ ਹੋ
0: ਗਏ ਰੈਡੀ
2: ਸੌਂ ਗਏ ਹੋ
1: ਹਾਂਜੀ ਮੈਂ ਰੈਡੀ ਹੋ ਗਿਆ
2: ਅੱਛਾ ਰੈਡੀ ਹੋ ਗਿਆ ਓਕੇ ਰੈਡੀ ਕਾਦੇ ਲਈ ਸੁਣਾਉਣ ਲਈ ਕਿ ਜਾਣ ਲਈ
1: ਸਕੂਲੇ ਜਾ ਵੀ
2: ਅੱਛਾ ਸਕੂਲੇ ਜਾਣ ਲਈ ਕੀ ਸੁਣਾ ਕੀ ਸੁਣਾਓਗੇ ਫਿਰ ਅੱਜ
1: ਇੱਕ ਚੁਟਕਲਾ
0: ਹਾਂਜੀ
2: ਸੁਣਾ ਦਿਓ ਫਿਰ
1: ਇੱਕ ਵਾਰੀ ਹਰ ਵਾਰੀ ਪੱਪੂ ਸਕੂਲੇ ਲੇਟ ਹੀ ਆਉਂਦਾ ਹੁੰਦਾ ਤੇ ਉਹਦੀ ਟੀਚਰ ਕਹਿੰਦੀ ਵੀ ਪੱਪੂ ਤੂੰ ਬਾਕੀ ਬੱਚੇ ਨਾਲ ਕਿਉਂ ਨੀ ਆਉਂਦਾ ਕੱਲਾ ਹੀ ਕਿਉਂ ਆਉਂਦਾ ਤੇ ਫਿਰ ਪੱਪੂ ਕਹਿੰਦੇ ਚੁੰਡ ਚ ਤਾਂ ਗਧੇ ਆਉਂਦੇ ਆ ਸ਼ੇਰ ਤਾਂ ਕੱਲੇ ਆਉਂਦੇ
2: ਆ ਬਲੇ ਪੱਪੂ ਸ਼ੇਰ ਥੈਂਕ ਯੂ ਯੁਵਰਾਜ
0: ਦੀਦੀ
1: ਥੈਂਕ ਯੂ ਦੀਦੀ ਵੀ ਸੁਣਾਓ
2: ਅੱਛਾ ਦੀਦੀ ਵੀ ਸੁਣਾਓ ਓਕੇ
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਐਸ ਡੀ ਜੀ
2: ਸਤਿ ਸ਼੍ਰੀ ਅਕਾਲ
0: ਕੀ ਹਾਲ ਚਾਲ ਹੈ
1: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਵਧੀਆ ਅੱਜ ਹੈ ਸਕੂਲ ਕਿ ਅੱਜ ਵੀ ਨਹੀਂ ਹੈ
1: ਨਹੀਂ
0: ਓਹ ਸਕੂਲ ਦਾ ਪਤਾ ਕਰਨਾ ਪਏਗਾ ਹੈ
2: ਤੁਸੀਂ ਕਿਹਦਾ ਨਾਮ ਸਕੂਲ ਰੱਖਿਆ ਵਾ ਹੈ
1: ਹਾਂਜੀ
2: ਕਾਹਦਾ ਨਾਮ ਸਕੂਲ ਰੱਖ ਲਿਆ ਤੁਸੀਂ
1: ਬੰਦੇ ਨੇ ਰਾਤ ਨੂੰ ਘਰ ਮੁੜਿਆ ਤੇ ਉਹਨੇ ਬਹੁਤ ਪੀਤੀ ਹੋਈ ਸੀਗੀ ਤੇ ਇੱਕ ਗਲੀ ਚ ਕੁੱਤਾ ਸੀਗਾ ਤੇ ਉਹ ਭੌਂਕਦਾ ਭੌਂਕਦਾ ਉਹਦੇ ਕੋਲ ਆ ਗਿਆ ਤੇ ਬੰਦਾ ਡਰ ਗਿਆ ਤੇ ਉਹ ਨੀਚੇ ਇੱਕ ਪੱਥਰ ਦੇਖਿਆ ਉਹਨੂੰ ਤੇ ਉਹਨੂੰ ਚੱਕਣ ਲੱਗਿਆ ਪਰ ਉਹ ਪੱਥਰ ਮਿੱਟੀ ਚ ਗੱਡਿਆ ਹੋਇਆ ਸੀਗਾ ਤੇ ਉਹ ਬੰਦਾ ਜ਼ੋਰ ਦੇ ਨੇ ਬੋਲਦਾ ਕਹਿੰਦਾ ਪਤਾ ਨੀ ਕਿਵੇਂ ਦਾ ਅਜੀਬ ਮੁਹੱਲਾ ਕੁੱਤਿਆਂ ਨੂੰ ਖੁੱਲਾ ਛੱਡ ਦੇ ਪੱਥਰਾਂ ਨੂੰ ਬੰਨ ਕੇ ਰੱਖ ਦੇ
2: ਅਜੀਬ ਹੀ ਨੇ ਲੋਕ ਥੈਂਕ ਯੂ
0: ਥੈਂਕ ਯੂ
1: ਥੈਂਕ ਯੂ ਹੈਵ ਅ ਨਾਈਸ ਡੇ
2: ਥੈਂਕ ਯੂ ਹੈਵ ਅ ਨਾਈਸ ਡੇ ਤੇ ਨੈਕਸਟ ਸਾਡੇ ਨਾਲ ਨੇ ਬਰਥਡੇ ਬੋਏ ਗਰਲ ਬਲੇਟਿਡ ਹੈਪੀ ਬਰਥਡੇ ਵਾਲੇ ਐਂਬਰ ਤੇ ਗੁਰਬਾਜ ਸਤਿ ਸ਼੍ਰੀ ਅਕਾਲ ਐਂਬਰ ਗੁਰਬਾਜ ਐਂਬਰ ਇੰਨੀ ਆਵਾਜ਼ ਘੱਟ ਕਿਉਂ ਆ ਕੇਕ ਥੋੜਾ ਖਾਧਾ ਸੀ ਬਹੁਤ ਖਾਧਾ ਸੀ ਤੇ ਫਿਰ ਆਵਾਜ਼ ਕਿਉਂ ਨੀ ਨਿਕਲਦੀ ਫਿਰ ਆਵਾਜ਼ ਕਿਉਂ ਨੀ ਨਿਕਲਦੀ ਫਿਰ ਹੌਲੀ ਹੌਲੀ ਕਿਉਂ ਬੋਲਦੇ ਤੁਸੀਂ ਹੁਣ ਉੱਚੀ ਬੋਲੂੰਗੀ ਓਕੇ ਓਕੇ ਕੀ ਕੀਤਾ ਫਿਰ ਬਰਥਡੇ ਤੇ ਤੇ ਗੁਰਬਾਜ ਵੀ ਨਾਲ ਕੇ ਉਹਨੇ ਵੱਖਰੇ ਕੀਤੀ ਆਪਣੇ ਫਰੈਂਡਸ ਨਾਲ
3: ਹਾਂਜੀ ਗੁਰਬਾਜ
2: ਅੱਛਾ ਦੋਵੇਂ ਨੇ ਇਕੱਠੇ ਆਈ ਹੈ
0: ਕਿੰਨੇ ਸਾਲ ਦੇ ਹੋ ਗਏ
2: ਕਿੰਨੇ ਗਿਫਟ ਮਿਲੇ
0: ਤੂੰ ਮਿਲੀਅਨ ਇਹਦੇ ਨਾਲ ਤੇ ਆਪਾਂ ਫਤਿਹ ਦਾ ਟੈਕਸ ਭਰ ਸਕਦੇ ਆ ਫਾਈਨ
2: ਤੇ ਜਿਆਦਾ ਜਿਆਦਾ ਕਿਹਨੂੰ ਮਿਲੇ ਐਂਬਰ ਨੂੰ ਕਿ ਗੁਰਬਾਜ ਨੂੰ ਐਂਬਰ ਦ ਕੁਈਨ
3: ਅਸੀਸ ਮੇਰੇ ਨਾਲ ਸੀ ਬੱਤੇ ਤੇ

0: ਬਰਥਡੇ
1: ਅੱਗੇ ਨਾਲੋਂ ਹੋਇਆ ਥੋੜਾ ਜਿਹਾ ਠੀਕ ਹੈ ਨਾ ਹੈ ਗੁਰਬਾਣੀ
2: ਥੈਂਕ ਯੂ ਸੋ ਮਚ
1: ਨਾਈਸ ਹੈ
2: ਹਾਂਜੀ
1: ਕਿੰਨੇ ਪੈਸਿਆਂ ਵਾਲਾ ਵਾ
2: 2
1: ਮਿਲੀਅਨ ਬਹੁਤ ਬਹੁਤ ਵਧਾਈਆਂ ਗੁਰਬਾਜ ਕੀ ਸੁਣਾਓਗੇ ਤੁਸੀਂ
2: ਬੋਲੀ
1: ਓਕੇ ਬੋਲੀ
2: ਬਾੜੀ ਬਸੀ ਖਤਮ ਗਿਆ ਸੀ ਖਤਮ
1: ਥੈਂਕ ਯੂ ਥੈਂਕ ਯੂ ਤੁਹਾਨੂੰ ਦੋਵਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਬਲੇਟਿਡ ਹੈਪੀ ਬਰਥਡੇ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਤੇ ਸਾਨੂੰ ਸੋਹਣੀਆਂ ਸੋਹਣੀਆਂ ਗੱਲਾਂ ਸੋਹਣੇ ਸੋਹਣੇ ਚੁਟਕਲੇ ਸੁਣਾਉਂਦੇ ਰਹੋ ਹੈਪੀ ਬਰਥਡੇ
0: ਹੈਪੀ ਬਰਥਡੇ ਬੋਥ ਆਫ ਯੂ ਬਲੇਟਿਡ
1: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਕੌਣ ਆ ਨੈਕਸਟ ਸਾਡੇ ਨਾਲ ਅਰਨਵ ਆ ਸਤਿ ਸ਼੍ਰੀ ਅਕਾਲ ਅਰਨਵ ਤੁਸੀਂ ਆਉਂਦੇ ਰਹੋ ਦੁਬਾਰਾ ਬੁਲਾਓ ਹਾਂ ਭਲਾ
2: ਹੈਲੋ ਅੰਕਲ ਜੀ ਸਤਿ ਸ਼੍ਰੀ ਅਕਾਲ

0: दीदी सासरी काल।
1: फोन बनी गल पहला तो तुम इदा ही कर दे हेलो अंकित सत श्री अकाल जी सत श्री अकाल है पहला तो तुम विचो कट मार जांदे जे
0: जी
1: है ਇਹ ਕਿੱਥੋਂ ਸਿੱਖਿਆ ਕੱਟ ਮਾਰਨਾ
0: ਯੂਟਰਨ ਮਾਰ ਲੈਣਾ ਹਾਈਵੇ
1: ਇਹ ਸਾਰੇ ਕੰਮਾਂ ਚ ਹੀ ਮਾਰਦੇ ਹੋ ਕਿ ਕੱਲੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਓਕੇ ਓਕੇ ਕਵਿਕ ਜੀ ਹੈ ਨਾ
0: ਹਾਂਜੀ
1: ਕਵਿਕ ਸਤਿ ਸ਼੍ਰੀ ਅਕਾਲ ਬਣਾਈ ਤੁਸੀਂ ਹੈ ਨਾ
0: ਹਾਂਜੀ
1: ਹਾਂ ਨਹੀਂ ਪੂਰੀ ਬੁਲਾਈ ਦੀ ਹੁੰਦੀ ਆ ਸਤਿ ਸ਼੍ਰੀ ਅਕਾਲ ਚ ਨਹੀਂ ਕੱਟ ਮਾਰੀ ਦਾ
0: पिछो
1: दी चपेड़ गिची दी चपेड़ नहीं
0: दूजा
1: नू भी पता लग ओना नू लग ही जाना
0: कह के खाने
1: अच्छा ओनू कह के खाने पे खान लगे सची बुझ लिया थैंक
2: यू
1: थैंक यू सी सा बड़े कुड़िया तू बर्थडे बुर्थडे वेखन जानी अजकल
3: मैं स्कूल लिए लेट सी
1: अच्छा किदन आज के कल
3: आज थोड़ा जा लेट हो गई
1: अच्छा अच्छा लेट हो तुम ऑलरेडी
3: आज मैं नींद ही नहीं आ रही थी कल रात
1: क्यों
2: क्यों
3: मैं लेट उठी थी
1: तो फिर तो ही लेट उठे ही तो साड़ा की कसूर है
3: मेरा भी नहीं कसूर भी मैं नींद नहीं आ रही वो बस दो घंटे होंगे नहीं ना
1: मम्मा दा
3: फिर मेरी नींद नहीं आती
1: मम्मा दा कसूर है नींद नहीं आती तनु
2: सवेरे ठंड दा कसूर उठिया नहीं गया
3: वीर जी दा मेरे मम्मा दे कमरे च है ही नहीं
1: वीर जी दे है नहीं ते वीर जी दा सब तो वड्डा कसूर होना है जे तुहाडे रूम च हुंदा ते है ना फिर इस करके उन्हां दा कसूर नहीं ना नहीं तो सब तो वड्डा कसूर ही उन्हां दा वा
3: सुनो पता की
1: की
3: मैं एम्बर ते गुरबाद दे पट्टी गई सी
1: ते सानू लग गया पता सानू पहला ही पता लग गया वा तुही जेड़े कले कले बर्थडे ते जाके ते केक खांदे हो ना तुही सारा पता लग जांदा सानू तोर सेवन सेवन दे उत्ते न्यूज आई ही खबरां च आया होर खबरां च आया कल फीफा दा जेड़ा वर्ल्ड कप दा मैच चलन डिया ना ओदे च दस्या उन्होंने
2: रोक के मैच
1: मैच दे विच जदो ब्रेक होई ना ओदे च उन्होंने दस्या पी सी स्कोर गोइंग टू बर्थडे एम्बर ते ताजवीर ते गुरबाज हाउस ते नाल ताडी फोटो विखाई
3: हाउस च ताडी सी
1: हां पर उन्होंने सारी गल दा नहीं ना पता लगा ਉਹ ਉਹ ਸੀਗੀ ਜੁੱਤੀ ਵਾਲਾ ਕੀ ਹੁੰਦਾ ਕਰੋਕਸ ਆ ਹੋ ਫਿਰ ਓਹਨਾ ਜਦੋਂ ਫੋਟੋ ਵਿਖਾਈ ਤੇ ਫਿਰ ਮੈਨੂੰ ਪਤਾ ਲੱਗ ਗਿਆ ਪਲੇਟ ਪਲੇਟ ਭਰ ਕੇ ਕੇਕ ਖਾਣ ਡੇ ਮੈਂ
0: ਦੋ ਪਲੇਟਾਂ ਖਾਦਾ
2: ਪਾਰਟੀ ਬੈਗ ਵੀ ਮਿਲਿਆ ਫਿਰ
1: ਤੁਸੀਂ ਕਿਉਂ ਕਪੱਤ ਪਾਉਣਾ
2: ਕੇਕ
1: ਤੁਸੀਂ ਦੋ ਕੇਕ ਖਾ ਲੇ ਨਾ ਤਾਂ
2: ਦੋ ਕੇਕ ਖਾ ਲੇ ਤੁਸੀਂ
1: ਹੋਰ
0: ਭੁੱਲ ਗਏ ਸੀ ਬੇਬੀ
1: ਐਵੇਂ ਭੁੱਲ ਗਏ ਇਹ ਕੋਈ ਸ਼ਗਨ ਆ ਵੀ ਦੇਣੇ ਦੇਣੇ ਆ ਤੁਸੀਂ ਨਵੇਂ ਰਿਵਾਜ ਬਣਾਏ ਆ ਤੁਸੀਂ ਹੈ ਕੀ ਸੁਣਾਓਗੇ
0: ਭੁੱਲ ਗਏ
2: ਹਾਂਜੀ ਕੀ ਸੁਣਾਓਗੇ
0: ਮੈਂ ਸਿਰਫ ਬੋਲੀ ਸੁਣੋ ਬਟ ਜਦੋਂ ਮੈਂ ਚੱਕਦੇ ਕੋ ਉਦੋਂ ਹੀ ਤੁਸੀਂ ਬੋਲ
1: ਨਹੀਂ ਨਹੀਂ ਚੱਕਣਾ ਪਾ ਸਾਡਾ ਵੀ ਨਹੀਂ ਜੀ ਕਰਦਾ ਅਸੀਂ ਵੀ ਹਾਂ ਅਸੀਂ ਵੀ ਲੇਟ ਸੁੱਤੇ ਹਾਂ ਰਾਤੀ
2: ਹਾਂ
1: ਸਾਡੇ ਕੋ ਵੀ ਨਹੀਂ ਚੱਕੀ ਜਾਣੀ
0: ਮੁੰਡੇ ਦੀ ਮਾਸੀ ਲਾਡਲੀ ਪਕੌੜਿਆ ਪਿੱਛੇ ਰੁੱਸੀ ਅਸੀਸੀ ਮਾਸੀ ਲਾਡਲੀ ਪਕੌੜਿਆ ਪਿੱਛੇ ਰੁੱਸੀ ਬੋਲੇ ਬੋਲੇ ਬੋਲੇ ਬੋਲੇ

0: ਸਾਡੇ ਨਾਲ ਪਕੌੜੇ ਮਾਸੀ ਦੇ ਪਕੌੜੇ ਪਕੌੜੇ ਪਕੌੜੇ ਪਕੌੜੇ ਕੇਲਿਆਂ ਵਾਲੀ ਚਟਨੀ ਨੀ ਮਾਸੀ ਥੈਂਕ ਯੂ ਸੀਸ
1: ਥੈਂਕ ਯੂ ਅਸੀਸ ਹੈਵ ਅ ਨਾਈਸ ਡੇ
0: ਤੁਸੀਂ ਪੁੱਤ ਫੋਨ ਨਾ ਬਹੁਤ ਲਾਗੇ ਨਾ ਕਰਿਆ ਕਰੋ ਮੂੰਹ ਤੇ ਫਿਰ ਆਵਾਜ਼ ਬਿਲਕੁਲ ਬੰਦ ਹੋ ਜਾਂਦੀ ਹੈ ਤੁਸੀਂ ਜਦੋਂ ਲਾਊਡ ਬੋਲਣ ਦੀ ਕੋਸ਼ਿਸ਼ ਕਰਦੇ ਹੋ ਨਾ ਤੇ ਉਦੋਂ ਤੁਹਾਡੀ ਆਵਾਜ਼ ਬੰਦ ਹੋ ਜਾਂਦੀ ਹੈ ਠੀਕ ਆ ਤੁਸੀਂ ਤੇ ਨਹੀਂ ਤੁਹਾਡੇ ਮਤਲਬ ਦੀ ਗਲਤ ਨਹੀਂ ਆ ਪਰ ਚਲੋ ਮੰਮਾ ਨੇ ਸੁਣ ਲਿਆ ਹੋਣਾ ਥੈਂਕ ਯੂ ਤਵਨੀਤ ਤੁਸੀਂ ਆਉਂਦੇ ਰਹੋ
1: ਹੈਲੋ
0: ਹੈਲੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
0: ਸਤਿ ਸ਼੍ਰੀ ਅਕਾਲ ਦੱਸੋ ਆਂਟੀ ਕੌਣ ਆ ਭਲਾ ਅੱਜ
2: ਅੱਜ
0: ਪਤਾ ਕੀ ਅੱਜ ਤੇ ਮੇਰੇ ਕੋ ਵੀ ਨਹੀਂ ਪਛਾਣੀ ਜਾਣੀ ਕਿਉਂਕਿ ਅੱਜ ਤੇ ਐਸ਼ਲੀਨ ਚ ਐਨਰਜੀ ਇੰਨੀ ਆ ਅੱਜ ਤੇ ਬਿਲਕੁਲ ਵੀ ਸੁਸਤੀ ਨੀ ਹੈਗੀ ਐਸ਼ਲੀਨ
1: ਛੇਤੀ ਉੱਠ ਗਏ ਸੀ ਅੱਜ
0: ਅੱਜ ਤੇ ਇੰਨੀ ਐਕਟਿਵ ਹੋਈ ਪਈ ਹੈ ਅੱਜ ਇੰਨੇ ਐਕਟਿਵ ਕਿੱਦਾਂ ਹੋ ਗਏ
1: ਅੱਜ ਕੀ ਸਪੈਸ਼ਲ
0: ਹੈ ਅੱਜ ਕੋਈ ਖਾਸ ਲੱਗਦਾ ਅੱਜ ਕਾਹਦਾ ਚਾਅ ਆ ਸਮਥਿੰਗ ਸਪੈਸ਼ਲ ਟੂਡੇ
2: ਦਾਦਾ ਨੇ ਪਲਸੋ
0: ਆਨਾ ਅੱਛਾ ਤਾਂ ਕਰਕੇ
2: ਇਹ ਪਲਸੋ ਮੇਲੀ ਇਸ
0: ਡੈਡਾ ਨੇ ਗਿਫਟ ਲੈ ਕੇ ਆਉਣਾ ਹੈਨਾ ਡੈਡਾ ਕਿਤੇ ਮੰਮਾ ਲਈ ਨਾ ਡੈਡਾ ਕਿਤੇ ਮੰਮਾ ਲਈ ਨਾ ਗਿਫਟ ਲੈ ਆਵੇ ਭਲਾ ਤੁਹਾਡੇ ਲਈ ਲਿਆਵੇ ਨਾ ਮੰਮਾ ਲਈ ਗਲੋਬ ਆਹੋ ਡੈਡਾ ਆਪ
2: ਆਪ
0: ਡੈਡਾ ਆਪ ਦੁਨੀਆ ਘੁੰਮਾਏ ਮੰਮਾ ਨੂੰ ਕਹਿੰਦੇ ਹੋਣੇ ਤੂੰ ਘਰੇ ਲੈ ਕੇ ਵੇਚ ਲਿਆ ਕਰ
1: ਇਹਨੂੰ ਘੁੰਮਾਈ ਜਦੋਂ ਲੱਗੇ ਗੋਲ ਗੋਲ ਘੁੰਮ ਰਹੀ
0: ਮੰਮਾ ਨਾ ਇਹਦੇ ਧੱਕਾ ਹੋਣਾ ਕਿ ਫਿਰ ਉਹ ਵੀ ਗਲੋਬ ਫਿਰ ਥੋੜੇ ਚਿਰ ਬਾਅਦ ਡੈਡਾ ਨੇ ਚੁੱਕ ਕੇ ਆਪਣੇ ਕੰਮ ਵਾਲੇ ਟੇਬਲ ਤੇ ਰੱਖ ਲੈਣਾ ਕੱਲ ਤੇ ਮੈਚ ਵੀ ਸੀ ਨਾ ਉੱਥੇ ਗਏ ਸੀ ਡੈਡਾ ਉੱਥੇ ਅੱਛਾ ਘਰ ਦੇ ਲਾਗੇ ਮੈਚ ਹੋਣ ਡਿਆ ਸੀ ਓ ਫਿਰ ਗਏ ਸੀ ਡੈਡਾ ਗਏ ਕਿ ਨਹੀਂ ਗਏ
2: ਮਾਸੀ ਬਸੇ ਜਦ ਮੈਂ ਜਾਵਾ ਤਾਂ ਖਿੜਖੇ ਹੱਸੇ
0: ਅੱਛਾ ਉੱਚੇ ਟਿੱਬੇ ਮਾਸੀ ਬਸੇ ਤੇ ਜਦ ਮੈਂ ਜਾਵਾ ਖਿੜਖੇ ਹੱਸੇ ਕਿੱਥੇ ਕਿੱਥੇ ਮਾਸੀ ਉੱਚੇ ਟਿੱਬੇ ਅੱਛਾ ਬਟਾਲੇ ਤੇ ਇਹਦੇ ਵਿੱਚ ਦੱਸਣਾ ਕੀ ਆਪਾਂ ਮਾਸੀ ਦਾ ਨਾਂ ਦੱਸਣਾ ਕਿ ਕੀ ਦੱਸਣਾ ਅੱਛਾ ਕੋਈ ਚੀਜ਼ ਆ ਓਕੇ ਅੱਛਾ ਮਾਸੀ ਨੀ ਆ ਇਹ ਕੋਈ ਚੀਜ਼ ਆ
2: ਚਿੱਟੀ ਆ
0: ਇਹ ਚਿੱਟੀ ਕੋਈ ਚੀਜ਼ ਆ ਓਕੇ ਇਹ ਕੀ ਆ ਇਹ ਕਾਟਨ ਹੈ ਕਪਾਹ
1: ਬੜੀ ਛੇਤੀ ਲੱਭ ਲਿਆ ਤੁਸੀਂ
0: ਕਿਉਂਕਿ ਅੱਜ ਐਕਟਿਵ ਆ ਨਾ ਐਸ਼ਲੀਨ ਤਾਂ ਕਰਕੇ
1: ਸਮਝ ਆ ਗਿਆ ਇੱਕ ਵਾਰ
0: ਥੈਂਕ ਯੂ ਐਸ਼ਲੀਨ
1: ਥੈਂਕ ਯੂ
0: ਵੀਰ ਜੀ ਤੇ ਨਹੀਂ ਆ ਕੁੜੀ ਸਾਨੂੰ ਟ੍ਰਿਕ ਕਰ ਗਈ
1: बड़ी चलाक है,
0: है बड़ी खराब है कुड़ी है। तवनीत क्या हाल है?
2: मेरा ठीक था। तब पता मैं जो मैं सैटरडे पंगरा गए सी, मैं एक लेवल मूव हो गए।
0: अच्छा, एक लेवल मूव हो गए।
2: हाँ जी।
0: वो किदा?
2: मैं अप हो गए,
1: लेवल अप हो गया।
0: अच्छा, लेवल अप हो गया। लेवल अप किदा होंदा वा, किदा कर दे लेवल अप?
2: पता नहीं
0: है। मतलब अगली क्लास से चल गए तुम?
2: हाँ जी। आशन ते वीजी दी 230 है कि मेरी 330 है।
0: अच्छा अच्छा, तनु लेट करता वा। ओके। ओ कुड़िये, तेनु एक घंटा लेट करता ही तेनु।
2: ओ मेरे सारे फ्रेंड्स उठे है गे।
0: ओ अप थोड़ी कीता, तेनु लेट कीता।
2: नहीं, डिफरेंट लेवल्स पर मैं बिग ग्रुप छ गे हुन।
0: अच्छा अच्छा अच्छा, हुन बिग च हो गए तुसी हैं? चलो
2: पता, जो असी बर्थडे पार्टी गए सी, सानू नी गुडी बैग मिले, तुसी कहंदे सी मिलने चाहिदे, पर फिर अज कह दे सी नहीं मिलने चाहिदे सी इसनू।
0: हां की करिए फिर यार।
1: हां
0: हुण जिन्ना दी पार्टी ते तुही गए ही ना, ओ लाफ्टर थेरेपी थोड़ी सुन दे, ए ते सुन दे आ। ता करके न्याणे बड़े खराब है। तू कुड़िये, मेनू लगदा तू ना अकाउंटेंट अकाउंटेंट बनेगी कोई, बड़ा हिसाब किताब रख दी।
1: एडिटर बनेगी हर बारीकी।
0: की बनना वड्डे होके? कल मैं ना किते काली काली दे विच जावा, यासी अगले पासे ना एक बीबी ते 80 किता जून ते 50 तो ना वो टपे।
1: अच्छा।
0: ते सिंगल लाइन ते मैनू बड़ी खिज चढ़े। मैं की हो, ते मैं ओ अगली लाइना ते मैं जाके ते मैं वेख्या पिछू भी है कि यारिस गड्डी ओहदे कोल, बीबी होनी कोई 55-60 साल दी।
1: अच्छा।
0: ते मेकअप करन दी गड्डी च ना, जांदे जांदे कदी ओ पर गलत है ना, फिर नाले तुसी किसे नूं भी लेट, होर
1: अगेंस्ट लॉ,
0: ते नाले तुसी किसे नूं भी लेट करदे हो पिछे ना।
2: हां जी,
0: होर की। अच्छा, फिर पूरी तसली दे नाल उन्हें सेंटर च रखिया ही, उदे ते ब्रश जा मारे धूड़ा जा, फिर आराम ना तसली ना कोई लेना देना नहीं, मतलब कि मैं ट्रैफिक स्लो कीती आ जां कुछ हो है ना।
1: आग लगे बस्ती में, मस्त रहो मस्ती में।
2: कोई पीपल मेकअप करके स्कूल नो बच्चे पिक कर दे।
0: हां, आए भी कर दे है ना कई पीपल है ना उथे, पर
2: मम्मा समटाइम सुनते हैं।
0: अच्छा, ਤੁਹਾਡੇ ਮੰਮਾ ਕੇ ਦੂਜਿਆਂ ਦੇ ਮੰਮਾ? ਕਿਹਦੇ ਦੂਜਿਆਂ ਬੱਚਿਆਂ ਦੇ ਮੰਮਾ ਕੇ ਤੁਹਾਡੇ ਮੰਮਾ?
2: ਸਮਟਾਈਮ ਸਾਡੇ ਮੰਮਾ, ਜੋ ਸਾਡੇ ਮੰਮਾ ਵਾਕ ਜਾਂਦੇ ਉਹਦਾ।
0: ਤੁਸੀਂ ਨਿਆਣੇ ਹੋ,
1: ਸਾਰੀ ਗੱਲਾਂ
0: ਕੋਈ ਨਾ ਛੱਡਿਆ ਕਰੋ ਤੁਸੀਂ। ਕੀ ਸੁਣਾਓਗੇ?
2: ਇੱਕ ਬੁਝਾਰਤ।
1: ਓਕੇ, ਇੱਕ ਬੁਝਾਰਤ। ਹਾਂਜੀ।
2: ला सुई पोतली मैं वेख वेख खुश होवा, हाथ लावा मैं पिटन लगी, हाय अम्मा मैं मोई।
0: फिर ला सुई पोतली
2: मैं वेख वेख खुश होवा, हाथ लावा मैं पिटन लगी, हाय अम्मा मैं मोई।
0: ਇਹ ਤੇ ਬੜੀ ਲੰਮੀ ਆ, ਤੇ ਆਪਣੇ ਤੇ ਸ਼ੁਰੂ ਚ ਹੀ ਹੱਥ ਖੜੇ ਆ, ਤੁਸੀਂ ਵੇਖ ਲਓ ਜੇ ਬੰਦਾ ਕੁਝ ਤੇ
1: ਬੜਾ ਔਖਾ। ਉਹ ਯਾਦ ਪਤਾ ਨਹੀਂ ਕਿਵੇਂ ਕਰ ਲਈ
2: ਤਾਂ ਮਿਰਚ ਪਾਈ ਦੀ।
0: ਅੱਛਾ, ਮਿਰਚ
2: ਕਿਹੜੀ? ਮਿਰਚ
1: ਕਸ਼ਮੀਰੀ ਲਾਲ ਮਿਰਚ।
0: ਲਾਲ
2: ਹਾਂਜੀ,
1: ਲਾਲ ਮਿਰਚ।
0: ਇਹ ਤੇ ਫਿਰ ਸੌਖੀ ਬੁੱਝੀਗੀ ਤੁਹਾਡੀ ਇਹ ਮਦਦ ਦੇ ਨਾਲ।
1: ਬੜੀ ਸੋਹਣੀ ਸੀਗੀ।
0: ਹਰੀ ਮਿਰਚੀ
1: ਅਸੀਂ ਨੀ ਟ੍ਰਿਕ ਹੁੰਦੇ।
0: ਕੌਣ ਬੋਲਦਾ? ਤਵਨੀਤ ਕਹਿੰਦੀ ਆ ਇਹ ਐਸ਼ਲੀਨ ਆ। ਇਹ ਤੁਹਾਨੂੰ ਟ੍ਰਿਕ ਕਰਦੀ ਕਿ ਸਾਨੂੰ?
2: ਨਹੀਂ,
0: ਅੱਛਾ ਵੀਰ ਜੀ ਨੂੰ।
2: ਹਾਂਜੀ
0: ਓਕੇ।
2: ਮੈਂ ਜਦੋਂ ਮੈਂ ਸੱਸੀ ਕਾਲ ਬੁਲਾਈ ਸੀਗੀ ਮੈਂ ਤੁਹਾਨੂੰ ਵੇਲ ਕਿਆ।
0: ਅੱਛਾ ਵੇਲ ਕਿਆ?
2: ਹਾਂਜੀ।
0: ਉਹਦਾ ਕੀ ਮਤਲਬ ਹੁੰਦਾ? ਮੱਛੀ ਹੈਗੇ। ਅੱਛਾ
1: ਮੱਛੀ
0: ਹੈਗੇ। ਅੱਛਾ ਸਰਦਾਰ ਜੀ, ਕਦੇ ਵੇਲ ਮੱਛੀ, ਕਦੇ ਡਾਇਨਾਸੌਰ, ਹੋਰ ਕੀ?
2: ਹਾਂਜੀ
0: ਹੋਰ ਕੀ?
2: ਕੈਟ
1: ਕੈਟ ਮਿਆਉਂ
0: ਮਿਆਉਂ ਮਿਆਉਂ। ਅੱਜ ਵੀ ਅੱਜ ਤਾਈਓ ਬੜੇ ਹੈਪੀ ਹੈਪੀ ਹੋ ਫਿਰ ਤੁਸੀਂ ਸਾਰੇ।
2: ਹਾਂਜੀ
0: ਗੁੱਡ ਗੁੱਡ ਗੁੱਡ ਗੁੱਡ। ਤੇ ਕੀ ਸੁਣਾਓਗੇ ਫਿਰ?
2: ਇੱਕ ਬੋਲੀ।
0: ਓਕੇ।
2: ਬਾਲੀ ਬੱਸੀ ਖੱਟਣ ਗਿਆ ਸੀ, ਬਾਲੀ ਬੱਸੀ ਖੱਟਣ ਗਿਆ ਸੀ ਪਿਤਾ ਮੈਂ ਹੀ ਮੇਰਾ ਬੀਤਾ ਨਿੱਕਾ ਜਿਹਾ ਖਿੱਚ ਕੇ ਬਰੋਟਾ ਕੀਤਾ।
0: ਖਿੱਚ ਕੇ ਉੱਪਰ ਕੀਤਾ?
2: ਹਾਂਜੀ
0: ਖਿੱਚ ਕੇ ਬਰੋਬਰ ਕੀਤਾ।
2: ਬੱਲੇ ਬੱਲੇ
0: ਮਾਹੀ ਦੀ ਪੈਂਟ ਬਣਾਈ ਹੁੰਦੀ ਹੈ। ਹਾਂਜੀ
1: ਹਾਂਜੀ
2: ਖਿੱਚ ਕੇ ਸ਼ਾਵਾ ਸ਼ਾਵਾ
1: ਖਿੱਚ ਕੇ
0: ਸ਼ਾਵਾ ਸ਼ਾਵਾ ਖਿੱਚ ਕੇ ਸ਼ਾਵਾ ਸ਼ਾਵਾ
2: ਉੱਪਰ ਲੈ ਜੂਗੇ।
0: ਹਾਂ ਬੱਲੇ ਬੱਲੇ
1: ਬੱਲੇ ਬੱਲੇ।
0: ਥੈਂਕ ਯੂ ਵੀਰ ਜੀ।
1: ਥੈਂਕ ਯੂ ਵੀਰ ਜੀ। ਬਾਏ ਬਾਏ।
0: ਗੁੱਡ ਆਫਟਰਨੂਨ। ਕਿੱਦਾਂ ਹੋ ਗਈ, ਧੁੱਪ ਚੜ ਗਈ ਆ?
2: ਹਾਂਜੀ।
0: ਅੱਛਾ ਤਾਂ ਕਰਕੇ। ਹਾਂ ਠੀਕ ਆ। ਹੈਂ
2: ਸਭ ਆ ਗਈ।
0: ਅੱਛਾ ਅੱਛਾ ਅੱਛਾ। ਥੈਂਕ ਯੂ
1: ਥੈਂਕ ਯੂ
2: ਥੈਂਕ ਯੂ।
1: ਬਾਏ ਬਾਏ। ਹੈਵ ਅ ਨਾਈਸ ਡੇ।
0: ਹੈਵ ਅ ਨਾਈਸ ਡੇ। ਥੈਂਕ ਯੂ। ਤੁਹਾਡਾ ਵਧੀਆ ਵਧੀਆ ਦਿਨ ਜਾਵੇ। ਤੇ ਹੋਰ ਜੇ ਕਿਸੇ ਨੇ ਸੁਣਾਉਣਾ ਪਈ ਚੁਟਕਲਾ ਤੇ ਤੁਸੀਂ ਸੁਣਾ ਸਕਦੇ ਹੋ, ਤੇ ਨਹੀਂ ਤੇ ਫਿਰ ਆਪਾਂ ਲਵਾਂਗੇ ਮੈਸੇਜਾਂ ਤੋਂ ਬਾਅਦ ਇਜਾਜ਼ਤਾਂ
1: ਜੀ।
0: ਕਰਮਜੀਤ ਕੌਰ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ। ਕਹਿੰਦੇ ਨੇ ਕਿ ਅੱਜ ਮੇਰੇ ਭਾਣਜੇ ਮਨਮੀਤ ਸਿੰਘ ਰੰਧਾਵਾ ਦਾ 21ਵਾਂ ਜਨਮ ਦਿਨ ਆ, ਤੇ ਪਲੀਜ਼ ਵਿਸ਼ ਕਰ ਦਿਓ। ਹਾਂਜੀ ਜ਼ਰੂਰ ਜੀ। ਤੇ ਇੱਕ ਹੋਰ ਜਨਮ ਦਿਨ ਹੈ ਜੀ, ਕਹਿੰਦੇ ਨੇ ਕਿ ਜਨਮ ਦਿਨ ਦੀਆਂ ਮੁਬਾਰਕਾਂ ਦਿਓ ਆਪਣੇ ਅੰਦਾਜ਼ ਚ। ਅੱਜ ਮੇਰੇ ਬੈਸਟ ਹਾਫ ਸਰਦਾਰਨੀ। ਇਹ ਥੋੜੇ ਦਿਨ ਪਹਿਲਾਂ ਵੀ ਹੀ ਹੈ। ਇਹ ਕਿੱਦਾਂ ਇਹ ਸ਼ੁੱਕਰਵਾਰ ਵੀ ਹੀ ਤੇ ਅੱਜ ਫੇਰ ਦੋ ਦੋ ਦਿਨ ਕਿੱਦਾਂ ਸਰਦਾਰਨੀ ਦਾ ਜਨਮ ਦਿਨ? ਇਹ ਕੀ ਮਜ਼ਰਾ ਵਾ। ਸ਼ੁੱਕਰਵਾਰ ਵੀ ਤੁਸੀਂ ਭੇਜਿਆ ਸੀ। ਚਲੋ ਐਨੀਵੇ, ਅਮਨਦੀਪ ਕੌਰ ਜੀ ਦਾ ਵੀ ਕਹਿੰਦੇ ਨੇ ਕਿ ਅੱਜ ਜਨਮ ਦਿਨ ਹੈ, ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਤੰਦਰੁਸਤੀ ਬਣਾਈ ਰੱਖੋ। ਧੰਨਵਾਦ ਜੀ, ਮਿਹਰਬਾਨੀ ਤੇ ਬਹੁਤ ਬਹੁਤ ਮੁਬਾਰਕਾਂ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਡੀਅਰ ਮਨਮੀਤ ਸਿੰਘ ਰੰਧਾਵਾ ਜੀ
1: ਐਂਡ ਅਮਨ ਜੀ,
0: ਅਮਨਪ੍ਰੀਤ ਕੌਰ ਢਿੱਲੋਂ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਹੈਪੀ ਬਰਥਡੇ ਟੂ ਯੂ। ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤੰਦਰੁਸਤੀ ਦੇਵੇ ਤੇ ਢੇਰ ਸਾਰੀਆਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇਵੇ। ਬਹੁਤ ਬਹੁਤ ਵਧਾਈਆਂ ਸਾਡੇ ਸਾਰੇ ਪਰਿਵਾਰ ਦੇ ਵੱਲੋਂ। ਅੰਮ੍ਰਿਤ ਜੀ ਕਹਿੰਦੇ ਕਿ ਥੈਂਕ ਯੂ, ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਸਾਰਿਆਂ 'ਤੇ ਬਣਾਈ ਰੱਖਣ, ਸਤਿ ਸ਼੍ਰੀ ਅਕਾਲ। ਅਤੇ ਕੁਲਵੀਰ ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਪਰਥ ਤੋਂ ਮੈਸੇਜ ਕਰਦੇ ਨੇ ਸਤਿ ਸ੍ਰੀ ਅਕਾਲ ਦਾ ਜੋਸ਼ੀ ਸਾਹਿਬ ਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ ਅੱਜ 22 ਕੈਰਟ ਦਾ ਰੇਟ $186 ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਤੇ ਇਧਰੋਂ ਜਨਮ ਦਿਨ ਆਈ ਜਾਂਦੇ ਆ ਉਧਰੋਂ ਸੋਨੇ ਦੇ ਰੇਟ ਘਟੀ ਜਾਂਦੇ ਆ ਹੈ ਢਿੱਲੋਂ ਸਾਹਿਬ ਦੋ ਦੋ ਵਾਰ ਵਿਸ਼ ਕਰਾਇਆ ਨਹੀਂ ਖੁਸ਼ ਹੁੰਦਾ ਸਰਦਾਰਨੀ ਨੇ ਕੋਈ 22 ਕੈਰਟ ਦਾ ਕੁਛ ਸੋਚੋ $186 ਕਿੰਨੇ ਹੁੰਦੇ ਕਿਤੇ ਬੰਦਾ ਗ੍ਰਾਮ ਕੀ ਓਦਾਂ ਹੀ ਲੈ ਕੇ ਦੇ ਦੇ
1: ਉਹ ਇੱਕ ਗ੍ਰਾਮ ਚ ਫਿਰ ਉਹ ਇੱਕ ਹੁੰਦਾ ਨੀ ਨਾ ਇੱਕ ਵਾਰ ਚ
0: ਕੀ
1: ਮਤਲਬ ਜਿਹੜੀ ਚੀਜ਼ ਪਸੰਦ ਆਣੀ ਉਹਨਾਂ ਨੂੰ
0: ਤੇ ਇੱਕ ਗ੍ਰਾਮ ਹਰ ਸਾਲ ਜਨਮ ਦਿਨ ਆਉਣਾ ਇੱਕ ਇੱਕ ਗ੍ਰਾਮ ਕਰਕੇ ਕੋਈ ਦੋ ਚੌਲ ਸਾਲਾਂ ਚ ਕੁਛ ਹੋਊਗਾ ਹੀ
1: ਇਹ ਵੀ ਗੱਲ ਸਹੀ
0: ਹੈ ਅਗਲੇ 10 ਸਾਲਾਂ ਚ ਕੁਛ ਤਾਂ ਬਣੂਗਾ
1: ਇਹ ਵੀ ਗੱਲ ਸਹੀ
0: ਹੈ ਸਤਿ ਸ੍ਰੀ ਅਕਾਲ ਜੀ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਰੁਪਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ ਪ੍ਰੀਤ ਜੀ ਕਰਦੇ ਨੇ ਬਹੁਤ ਮਿਹਰਬਾਨੀ ਜੀ ਤੇ ਹਰਮਨ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਕਹਿੰਦੇ ਨੇ ਕਿ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਤੇ ਸੁਖਵਿੰਦਰ ਭੈਣ ਜੀ ਸਤਿ ਸ੍ਰੀ ਅਕਾਲ ਗੁਰਜੀਤ ਜੀ ਸਤਿ ਸ੍ਰੀ ਅਕਾਲ ਤੇ ਟਵਾਣਾ ਸਾਹਿਬ ਧੰਨਵਾਦ ਤੁਹਾਡਾ ਤੇ ਨਾਲ ਆਪਣਾ ਇਹ ਰਿਸ਼ਤੇ ਦੀ ਵੀ ਸਾਂਝ ਪਾਉਂਦੇ ਨੇ ਤੇ ਜਿਹਨਾਂ ਨੇ ਭੇਜਣਾ ਭੇਜ ਦਿਓ ਪਰ ਆਪਾਂ ਅਨਾਊਂਸ ਬਾਅਦ ਵਿੱਚ ਕਰਾਂਗੇ ਜਾ ਕੇ ਹਾਲੇ ਇਹ ਚੱਲ ਰਹੀ ਆ ਲਾਫਟਰ ਥੈਰੇਪੀ ਤੇ ਹਾਲੇ ਆ ਸਮਾਂ ਚੁਟਕਲਿਆਂ ਦਾ ਤੇ ਜੇਕਰ ਤੁਸੀਂ ਚੁਟਕਲੇ ਸੁਣਾਉਣੇ ਤੇ ਉਹਦਾ ਸਮਾਂ ਪਰ ਹੁਣ ਸਾਡੇ ਕੋਲ ਸਮਾਂ ਚੁਟਕਲਿਆਂ ਦਾ ਵੀ ਖਤਮ ਕੁਛ ਮੈਸੇਜ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਸਭ ਸਰ ਖੁਸ਼ ਰਹਿਣ ਤੰਦਰੁਸਤ ਰਹਿਣ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਕਹਿੰਦੇ ਕਿ ਤੁਹਾਨੂੰ ਸਾਰਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਹੱਸਦੇ ਵੱਸਦੇ ਰਹੋ ਤੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ ਹੁਸ਼ਿਆਰਪੁਰ ਪੰਜਾਬ ਤੋਂ ਮੈਸੇਜ ਕਰਦੇ ਨੇ ਮਨਜੀਤ ਸਿੰਘ ਜੀ ਕਹਿੰਦੇ ਕਿ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਪਰਿਵਾਰ ਨੂੰ ਸਿਡਨੀ ਤੋਂ ਕਹਿੰਦੇ ਨੇ ਕਿ ਵਧੀਆ ਕਹਾਣੀ ਤੇ ਚੰਗਾ ਸੁਨੇਹਾ ਸੁਖਦੀਪ ਸਿੰਘ ਘੁੰਮਣ ਜੀ ਅੱਜ ਦੀ ਕਹਾਣੀ ਦੇ ਲਈ ਐਪਰੀਸ਼ੀਏਟ ਕਰਦੇ ਨੇ ਕਹਿੰਦੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਪਰਮ ਜੋਸ਼ਨ ਜੀ ਵੀ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ ਤੇ ਨੈਕਸਟ ਸਾਡੇ ਨਾਲ ਆ ਜਪਮਨ ਜਿੰਨੀ ਵਾਲਾ ਚੱਕ ਦੇ ਢੋਲੀਆ ਰੱਖ ਦੇ ਢੋਲੀਆ ਓ ਥੈਂਕ ਯੂ ਜਪਮਨ
2: ਯੂਅਰ
0: ਵੈਲਕਮ ਓ ਥੈਂਕ ਯੂ ਕੀ ਸੁਣਾਉਂਗਾ ਜਪਮਨ ਸੁਣਾਓ ਫਿਰ
2: ਉਹ ਚੀਜ਼ ਦੱਸੋ ਜਿਹੜੀ ਇੱਕ ਥਾਂ ਤੋਂ ਦੂਜੀ ਜਗ੍ਹਾ ਤੇ ਚਲੀ ਜਾਂਦੀ ਹੈ ਬਸ ਮੂਵ ਨਹੀਂ ਕਰਦੀ
0: ਅੱਛਾ ਉਹ ਥਾਂ ਜਿਹੜੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲ ਜਾਂਦੀ ਆ ਪਰ ਮੂਵ ਨਹੀਂ ਕਰਦੀ
2: ਹਾਂਜੀ
0: ਇੱਕੋ ਥਾਂ ਤੇ ਪਈ ਰਹਿੰਦੀ ਆ
2: ਨਹੀਂ ਬਰੂ ਜਾਂਦੀ ਹੈ
0: ਆਪਣੇ ਆਪ ਮੂਵ ਹੋ ਜਾਂਦੀ ਹੈ ਮਤਲਬ
2: ਹਾਂਜੀ
0: ਅੱਛਾ ਟਾਈਮ
2: ਨਹੀਂ
0: ਕੁੱਤਾ
2: ਨਹੀਂ
0: ਕੁੱਤੇ ਨੂੰ ਫੜ ਕੇ ਥੋੜੀ ਕਰੀਦਾ ਆਪਣੇ ਆਪ ਮੂਵ ਹੋ ਜਾਂਦਾ ਬਿੱਲੀ
2: ਨਹੀਂ
0: ਹੋਰ ਕੀ ਮੂਵ ਹੋ ਜਾਂਦਾ ਫਿਰ ਪੱਖਾ
2: ਨਹੀਂ
1: ਪੱਖਾ ਕਹਿੰਦੇ ਹਵਾ
0: ਹਵਾ ਹਵਾ ਹਵਾ
2: ਨਹੀਂ
1: ਗੱਲਾਂ
0: ਹਾਂਜੀ
2: ਟ੍ਰਿਕੀ ਹੈ ਨਾ
0: ਸੜਕ ਸੜਕ
2: ਹਾਂਜੀ
0: ਇਹ ਸਾਨੂੰ
2: ਅਰਨਵ
0: ਹਾਂ ਅਰਨਵ ਦੇ ਮੰਮਾ ਨੇ ਦੱਸਿਆ ਸਾਨੂੰ
2: ਠੀਕ ਹੈ ਫਿਰ ਤੁਸੀਂ ਨਹੀਂ ਪੁੱਛਿਆ ਉਹਨਾਂ ਨੇ ਪੁੱਛਿਆ
0: ਹਾਂ ਉਹਨਾਂ ਨੇ ਹੈ ਉਹਨਾਂ ਨੂੰ ਦੇ ਦੋ ਗਿਫਟ ਚੱਲ ਹਾਂ
2: ਇੱਕ
0: ਕਿਲੋ ਦਾ ਸੋਨਾ ਅੱਛਾ ਵਾਹ ਵਾਹ ਵਾਹ ਇੱਕ ਕਿਲੋ ਦਾ ਸੋਨਾ ਥੈਂਕ ਯੂ
1: ਥੈਂਕ ਯੂ
0: ਅਨਾਊਂਸਮੈਂਟ ਹੈ ਕਹਿੰਦੇ ਨੇ ਕਿ ਇੱਕ ਡਰਾਈਵਰ ਚਾਹੀਦਾ ਇਹਨਾਂ ਨੂੰ ਵੈਸਟ ਏਰੀਏ ਦੇ ਵਿੱਚ ਤੇ ਜੋਬ ਫੋਰ ਮੇਲ ਸਟੂਡੈਂਟ ਕੋਰੀਅਰ ਡਰਾਈਵਰ ਵੈਨ ਤੇ ਗੁੱਡ ਪੇ ਤੇ ਜੇ ਕਿਸੇ ਨੇ ਚਾਹੀਦਾ ਹੈ ਨੰਬਰ 'ਤੇ ਸਾਨੂੰ ਤੁਸੀਂ ਮੈਸੇਜ ਕਰ ਦਿਓ, ਆਪਾਂ ਨੰਬਰ ਤੁਹਾਨੂੰ ਦੇ ਦਾਂਗੇ। ਧੰਨਵਾਦ, ਮਿਹਰਬਾਨੀ। ਅਤੇ ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਜਦੋਂ ਦੀਆਂ ਟੁੱਟੀਆਂ ਨੇ ਯਾਰੀਆਂ, ਤੰਗ ਕਰਦੀਆਂ ਮੈਨੂੰ ਦਿਲਦਾਰੀਆਂ, ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ, ਅਸੀਂ ਏਦਾਂ ਤੇਰਾ ਦੁੱਖ ਚੱਲਦੇ। ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ, ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM। ਸਾਡੇ ਗਾਣੇ ਸੈਡ ਸੌਂਗ, ਜੈਗਰ ਔਰ ਬਲੈਕ, ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਉਸ ਖਬਰ ਦਾ ਇੰਤਜ਼ਾਰ ਹੋਇਆ ਖਤਮ ਜਿਸ ਦੀ ਉਡੀਕ ਦੁਨੀਆ ਭਰ ਨੂੰ ਸੀ। ਈਰਾਨ ਤੇ ਅਮਰੀਕਾ ਦੇ ਦਰਮਿਆਨ ਹੋ ਗਿਆ ਸਮਝੌਤਾ। ਭਾਰਤ ਦੇ ਵਿੱਚ ਇੱਕ ਨਵਾਂ ਹਵਾਈ ਅੱਡਾ ਅੱਜ ਦੇ ਦਿਨ ਤੋਂ ਉਦਘਾਟਨ। ਔਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਨੇਤਾ ਨੇ ਈਰਾਨ ਅਮਰੀਕਾ ਸਮਝੌਤੇ ਦੇ ਉੱਤੇ ਜਤਾਈ ਰਾਹਤ। ਪਰ ਪ੍ਰਧਾਨ ਮੰਤਰੀ ਨੇ ਪੌਲਿਨ ਹੈਨਸਨ ਦੇ ਦੁਆਰਾ ਕੀਤੇ ਜਾ ਰਹੇ ਉਹਨਾਂ ਦੇ ਉੱਤੇ ਨਿੱਜੀ ਹਮਲਿਆਂ ਤੋਂ ਜਵਾਬ ਦੇਣ ਤੋਂ ਕੀਤਾ ਇਨਕਾਰ। ਆਸਟ੍ਰੇਲੀਆ ਦੇ ਵਿੱਚ ਸ਼ਾਰਕ ਨੂੰ ਫੜਨ ਦੇ ਲਈ ਜਾਲ ਵਿਛਾਏ ਜਾਣ ਦੀ ਮੰਗ ਦੇ ਵਿੱਚ ਸ਼ਾਮਲ ਹੋਏ ਇੱਕ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ। ਔਰ ਫੀਫਾ ਵਿਸ਼ਵ ਕੱਪ ਦੇ ਵਿੱਚ ਜਰਮਨੀ ਨੇ ਕੁਰਾਸ਼ਾਓ ਨੂੰ 7-1 ਗੋਲ ਦੇ ਨਾਲ ਦਰੜਿਆ। ਫੀਫਾ ਵਿਸ਼ਵ ਕੱਪ ਦੇ ਵਿੱਚ ਅੱਜ ਕਿਹੜੇ ਮੈਚ ਹੋਣ ਜਾ ਰਹੇ ਨੇ ਔਰ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੀ ਸਾਂਝ ਲੈ ਕੇ ਹੋਇਆ ਹਾਜ਼ਰ ਅੱਜ ਸ਼ਾਮ 15 June 2026 ਸੋਮਵਾਰ ਦੀ ਸ਼ਾਮ। ਇਹਨਾਂ ਖਬਰਾਂ ਦੇ ਬੁਲੇਟਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜੰਗ ਦੇ ਖਾਤਮੇ ਦਾ ਐਲਾਨ ਕਰਦਿਆਂ ਹੋਇਆਂ ਇਰਾਨ ਦੇ ਨਾਲ ਸਮਝੌਤੇ ਦੇ ਬਾਰੇ ਸਹੀ ਪਾਈ ਹੈ ਤੇ ਕਿਹਾ ਹੈ ਕਿ ਸਾਰਿਆਂ ਨੂੰ ਵਧਾਈ, ਹੁਣ ਸਟ੍ਰੇਟ ਆਫ ਹੋਰਮੁਜ਼ ਖੁੱਲ ਜਾਏਗਾ। ਹਾਲਾਂਕਿ ਪਹਿਲਾਂ ਵੀ ਖੁੱਲ੍ਹਾ ਸੀ, ਪਰ ਹੁਣ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਉੱਥੋਂ ਅਮਰੀਕੀ ਜਿਹੜੀ ਨੇਵੀ ਹੈ ਉਸਦੀ ਘੇਰਾਬੰਦੀ ਵੀ ਖਤਮ ਹੋ ਜਾਏਗੀ, ਨਾਕਾਬੰਦੀ ਖਤਮ ਕਰ ਦਿੱਤੀ ਜਾਏਗੀ ਔਰ ਇਸ ਡੀਲ ਦੇ ਉੱਤੇ ਆਉਂਦੇ ਸ਼ੁੱਕਰਵਾਰ ਦੇ ਦਿਨ ਸਵਿਟਜ਼ਰਲੈਂਡ ਦੇ ਵਿੱਚ ਮੋਹਰ ਲੱਗੇਗੀ। ਇਰਾਨ ਦੀ ਤਰਫ ਤੋਂ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਸਮਝੌਤੇ ਦੇ ਉੱਤੇ ਮੋਹਰ ਲੱਗਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਦਰਮਿਆਨ 60 ਦਿਨਾਂ ਦੇ ਲਈ ਜੰਗਬੰਦੀ ਸ਼ੁਰੂ ਹੋ ਜਾਏਗੀ, ਯਾਨੀ ਕਿ ਸੀਜ਼ ਫਾਇਰ, ਯਾਨੀ ਕਿ ਕੋਈ ਵੀ ਹਥਿਆਰ ਨਹੀਂ ਚੱਲਣਗੇ, ਗੋਲਾ ਬਾਰੂਦ ਨਹੀਂ ਚੱਲਣਗੇ ਔਰ ਦੋਹਾਂ ਦੇ ਦਰਮਿਆਨ ਨਿਊਕਲੀਅਰ ਸਮਝੌਤੇ ਨੂੰ ਲੈ ਕੇ ਗੱਲਬਾਤ ਅੱਗੇ ਤੁਰੇਗੀ ਐਸੇ ਸੀਜ਼ ਫਾਇਰ ਦੇ ਦਰਮਿਆਨ। ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਦੇ ਉੱਤੇ ਟਰੰਪ ਨੇ ਕਿਹਾ ਕਿ ਮੈਂ ਇਸ ਸਮਝੌਤੇ 'ਚ ਸ਼ਾਮਲ ਸਾਰੀਆਂ ਧਿਰਾਂ ਦਾ ਧੰਨਵਾਦ ਕਰਦਾ। ਹਾਲਾਂਕਿ ਹਾਲੇ ਵੀ ਇਸ ਡੀਲ ਨੂੰ ਲੈ ਕੇ ਇਰਾਨ ਦੀ ਤਰਫ ਤੋਂ ਅਧਿਕਾਰਕ ਟਿੱਪਣੀ ਬਾਕੀ ਹੈ। ਭਾਰਤੀ ਮੀਡੀਆ ਦੀਆਂ ਖਬਰਾਂ ਦੇ ਮੁਤਾਬਕ ਤਾਂ ਇਹ ਕਿਹਾ ਜਾ ਚੁੱਕਿਆ ਕਿ ਇਰਾਨ ਨੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ, ਪਰ ਇਰਾਨ ਦੇ ਉਪ ਵਿਦੇਸ਼ ਮੰਤਰੀ ਨੇ ਸ਼ੁੱਕਰਵਾਰ ਦੇ ਦਿਨ ਹੋਣ ਜਾ ਰਹੇ ਸਮਝੌਤੇ ਦੇ ਬਾਰੇ ਤਹਿਰਾਨ ਤੇ ਵਾਸ਼ਿੰਗਟਨ ਦੇ ਵਿੱਚ ਹੋਣ ਜਾ ਰਹੀ ਗੱਲਬਾਤ ਦੇ ਉੱਤੇ ਸਾਰਾ ਕੁਝ ਨਿਰਭਰ ਛੱਡ ਦਿੱਤਾ। ਉਹਨਾਂ ਕਿਹਾ ਕਿ ਇਰਾਨ ਦੇ ਫਰੀਜ਼ ਕੀਤੇ ਗਏ ਅਰਬਾਂ ਡਾਲਰ ਦੇ ਫੰਡ ਜਾਰੀ ਕਰਨੇ ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ, ਜੇਕਰ ਉਹਨਾਂ ਦੇ ਉੱਤੇ ਅਮਰੀਕਾ ਅੱਗੇ ਨਹੀਂ ਵੱਧਦਾ ਤਾਂ ਫਿਰ ਸੀਜ਼ ਫਾਇਰ ਦਾ ਕੋਈ ਮਤਲਬ ਹੀ ਨਹੀਂ ਹੈ। ਉੱਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਇਸ ਡੀਲ ਨੂੰ ਹੋਣ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਕਿਹਾ ਕਿ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਸਮਝੌਤਾ ਹੋ ਰਿਹਾ ਔਰ ਲੈਬਨਾਨ ਸਣੇ ਸਾਰੇ ਮੋਰਚਿਆਂ ਦੇ ਉੱਤੇ ਤੁਰੰਤ ਪ੍ਰਭਾਵ ਦੇ ਨਾਲ ਜੰਗਬੰਦੀ ਰੋਕਣ ਦੀ ਗੱਲ ਵੀ ਕਹਿ ਦਿੱਤੀ ਗਈ ਹੈ। ਵੈਸੇ ਇਹ ਐਲਾਨ ਹੋਣਾ ਬਾਕੀ ਸੀ ਕਿ ਉਸ ਤੋਂ ਬਾਅਦ ਇੱਕ ਇੱਕ ਕਰਕੇ ਦੁਨੀਆ ਭਰ ਦੇ ਵਿੱਚੋਂ ਖਬਰਾਂ ਸਾਹਮਣੇ ਆਉਣ ਲੱਗੀਆਂ। ਦੱਸ ਦਈਏ ਕਿ ਸਭ ਤੋਂ ਪਹਿਲਾਂ ਤਾਂ ਅਮਰੀਕਾ ਇਰਾਨ ਦੇ ਦਰਮਿਆਨ ਇਸ ਸਮਝੌਤੇ ਦੇ ਐਲਾਨ ਤੋਂ ਬਾਅਦ ਇਰਾਨ ਦੇ ਸਿਖਰਲੇ ਫੌਜੀ ਕਮਾਂਡ ਖਾਤਮ ਅਲ ਅਨਬਨੀਆ ਨੇ ਸੈਂਟਰਲ ਹੈੱਡਕੁਆਰਟਰ ਤੋਂ ਆਪਣੀ ਟਿੱਪਣੀ ਦਿੱਤੀ। ਸੈਂਟਰਲ ਕੁਆਰਟਰ ਤੋਂ ਕਿਹਾ ਗਿਆ ਕਿ ਇਰਾਨ ਦੀ ਜਨਤਾ ਦੇਸ਼ ਦੀਆਂ ਫੌਜਾਂ ਔਰ ਇਸ ਖੇਤਰ ਦੇ ਵਿੱਚ ਤਹਿਰਾਨ ਦੇ ਸਹਿਯੋਗੀ ਦਲਾਂ ਦੀ ਤਰਫ ਤੋਂ ਅਮਰੀਕਾ ਅਤੇ ਇਜ਼ਰਾਈਲ ਨੂੰ ਇਹ ਦਿਖਾ ਦਿੱਤਾ ਗਿਆ ਕਿ ਉਹਨਾਂ ਦੇ ਕੋਲ ਹਾਰ ਨੂੰ ਸਵੀਕਾਰ ਕਰਨ ਅਤੇ ਆਤਮ ਸਮਰਪਣ ਤੋਂ ਇਲਾਵਾ ਕੋਈ ਹੋਰ ਵਿਕਲਪ ਬਚਿਆ ਹੀ ਨਹੀਂ ਸੀ। ਖਾਤਮ ਅਲ ਅਲਬਾਨੀਆ ਨੇ ਇਸ ਬਿਆਨ ਦੇ ਨਾਲ ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਆਪਣੀ ਪੁਸ਼ਟੀ ਕੀਤੀ ਹੈ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ਦੇ ਉੱਤੇ ਇਸ ਸਮਝੌਤੇ ਨੂੰ ਇਰਾਨ ਦੇ ਜਿੱਤ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਸਮਝੌਤੇ ਦਾ ਵਿਰੋਧ ਕਰਨ ਵਾਲੇ ਕੱਟੜਪੰਥੀ ਧੜਿਆਂ ਨੂੰ ਇਰਾਨ ਦੇ ਅੰਦਰ ਆਲੋਚਨਾ ਵੀ ਸਹਿਣੀ ਪੈ ਰਹੀ ਹੈ। ਸਮਝੌਤੇ ਦੀ ਆਲੋਚਨਾ ਕਰਨ ਵਾਲੇ ਕੁਝ ਲੋਕਾਂ ਨੇ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ, ਸੰਸਦ ਦੇ ਸਪੀਕਰ ਬਗਰ ਗਲੀਬਾਫ ਅਤੇ ਇਰਾਨ ਦੇ ਸਿਖਰਲੇ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਨਾਲ ਵਿਸ਼ਵਾਸਘਾਤ ਦਾ ਇੱਕ ਦੋਸ਼ ਮੜਦਿਆਂ ਇਹ ਕਿਹਾ ਹੈ ਕਿ ਇਹਨਾਂ ਨੇਤਾਵਾਂ ਦੇ ਨਾਲ ਇਹ ਧੋਖਾ ਹੈ। ਅਰਾਕਚੀ ਅਤੇ ਗਲੀਬਾਫ ਨੇ ਅਮਰੀਕਾ ਦੇ ਨਾਲ ਗੱਲਬਾਤ ਦੇ ਵਿੱਚ ਅਹਿਮ ਭੂਮਿਕਾ ਵੀ ਨਿਭਾਈ ਹੈ। ਆਯਾਤੁੱਲਾ ਅਲੀ ਖਾਮਨੇਈ 28 ਫਰਵਰੀ ਨੂੰ ਜੰਗ ਤੋਂ ਪਹਿਲੇ ਦਿਨ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਦੇ ਵਿੱਚ ਮਾਰੇ ਗਏ ਸੀ। ਉਸ ਤੋਂ ਕੁਝ ਹਫ਼ਤਿਆਂ ਪਹਿਲਾਂ ਖਾਮਨੇਈ ਨੇ ਇਹ ਵੀ ਕਿਹਾ ਸੀ ਕਿ ਅਮਰੀਕਾ ਦੇ ਨਾਲ ਗੱਲਬਾਤ ਸਮਝਦਾਰੀ ਦੇ ਨਾਲ ਅੱਗੇ ਕਰਨੀ ਹੋਏਗੀ। ਦੇਸ਼ ਦੇ ਅੱਗੇ ਸਮੱਸਿਆਵਾਂ ਦਾ ਹੱਲ ਨਹੀਂ ਹੋਣ ਲੱਗਿਆ ਜੇਕਰ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ। ਉੱਧਰ ਇਸ ਮਸਲੇ ਤੋਂ ਬਾਅਦ ਆਸਟ੍ਰੇਲੀਆ, ਬਰਤਾਨੀਆ, ਫਰਾਂਸ, ਜਰਮਨੀ, ਇਟਲੀ ਦੇ ਨੇਤਾਵਾਂ ਦੀ ਤਰਫ ਤੋਂ ਬਿਆਨ ਜਾਰੀ ਹੋਇਆ। ਅਮਰੀਕਾ ਅਤੇ ਇਰਾਨ ਦੇ ਸਮਝੌਤੇ ਨੂੰ ਲੈ ਕੇ E4 ਯਾਨੀ ਕਿ ਇੰਗਲੈਂਡ, ਫਰਾਂਸ, ਜਰਮਨੀ ਅਤੇ ਇਟਲੀ, ਇਹ ਯੂਰਪ ਦੇ 4 ਮੁਲਕ ਨੇ, ਇਹਨਾਂ ਦੀ ਤਰਫ ਤੋਂ ਸਾਂਝੇ ਤੌਰ ਦੇ ਉੱਤੇ ਇੱਕ ਬਿਆਨ ਜਾਰੀ ਕਰਕੇ ਆ ਗਿਆ ਹੈ ਕਿ ਅਮਰੀਕਾ ਅਤੇ ਇਰਾਨ ਦੀਆਂ ਸਰਕਾਰਾਂ ਅਤੇ ਸਾਰੀਆਂ ਸ਼ਾਮਲ ਧਿਰਾਂ ਨੂੰ ਉਹ ਵਧਾਈ ਦਿੰਦੇ ਨੇ। ਖਾਸ ਤੌਰ ਦੇ ਉੱਤੇ E4 ਨੇ ਪਾਕਿਸਤਾਨ, ਕਤਰ ਅਤੇ ਹੋਰਨਾਂ ਦੀ ਵਿਚੋਲਗੀ ਦੇ ਲਈ ਧੰਨਵਾਦ ਵੀ ਕੀਤਾ ਹੈ। ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਖੇਤਰ ਦੇ ਵਿੱਚ ਸਥਿਰਤਾ ਬਹਾਲੀ ਦੇ ਲਈ ਅਤੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਸਥਿਰ ਬਣਾਉਣ ਦੇ ਲਈ ਇੱਕ ਵੱਡਾ ਮੌਕਾ ਹੈ। ਸਟੇਟ ਆਫ ਹੋਰਮੁਜ਼ ਨੂੰ ਤੁਰੰਤ ਪ੍ਰਭਾਵ ਦੇ ਨਾਲ ਖੋਲ੍ਹਿਆ ਜਾਣਾ ਚਾਹੀਦਾ ਹੈ। ਉੱਥੇ ਕੋਈ ਵੀ ਸ਼ਰਤ, ਕੋਈ ਵੀ ਪਾਬੰਦੀ ਨਹੀਂ ਲਾਗੂ ਹੋਣੀ ਚਾਹੀਦੀ। ਇਹਨਾਂ ਨੇਤਾਵਾਂ ਨੇ ਲੈਬਨਾਨ ਦੀ ਸਥਿਰਤਾ ਅਤੇ ਖੇਤਰੀ ਅਖੰਡਤਾ ਦੇ ਪ੍ਰਤੀ ਵੀ ਆਪਣੀ ਹਮਾਇਤ ਜਤਾਈ। ਦੱਸ ਦਈਏ ਕਿ ਇਰਾਨ ਦੇ ਸਰਕਾਰੀ ਮੀਡੀਆ ਨੇ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਹੋਏ ਸਮਝੌਤੇ ਦੇ MOU ਨੂੰ, ਯਾਨੀ ਇਹਦਾ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੈ, ਉਸ ਨੂੰ 14 ਅਲੱਗ ਅਲੱਗ ਬਿੰਦੂਆਂ ਦੇ ਉੱਤੇ ਆਧਾਰਿਤ ਦੱਸਿਆ। ਹਾਲਾਂਕਿ ਇਹਨਾਂ ਬਿੰਦੂਆਂ ਜਾਂ ਇਹਨਾਂ ਪੁਆਇੰਟਸ ਨੂੰ ਲੈ ਕੇ ਅਧਿਕਾਰਕ ਪੁਸ਼ਟੀ ਹਾਲੇ ਵੀ ਕਿਸੇ ਦੇਸ਼ ਦੀ ਤਰਫ ਤੋਂ ਨਹੀਂ ਕੀਤੀ ਗਈ ਹੈ। ਪਰ ਇਰਾਨ ਦੇ ਅਰਧ ਸਰਕਾਰੀ ਖਬਰ ਏਜੰਸੀ ਮੇਹਰ ਨਿਊਜ਼ ਦੇ ਮੁਤਾਬਕ ਇਹਨਾਂ ਦੇ ਵਿੱਚੋਂ ਜੰਗਬੰਦੀ ਦਾ ਮੁੱਦਾ
ਤੇ ਲੈਬਨਾਨ ਦੇ ਉੱਤੇ ਸਾਰੇ ਮੋਰਚਿਆਂ ਤੋਂ ਫੌਜ ਹਟਾ ਲੈਣ ਵਰਗੇ ਕਈ ਮੁੱਦੇ ਸ਼ਾਮਲ ਨੇ। ਇਸ ਤੋਂ ਇਲਾਵਾ ਅਮਰੀਕਾ ਦੀ ਤਰਫ ਤੋਂ ਈਰਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰਨ ਦੀ ਵੀ ਵਚਨਬੱਧਤਾ ਲਈ ਗਈ ਹੈ। 30 ਦਿਨਾਂ ਦੇ ਅੰਦਰ ਅੰਦਰ ਅਮਰੀਕੀ ਨੇਵੀ ਦੀ ਨਾਕੇਬੰਦੀ ਹਟਾਉਣਾ, ਈਰਾਨੀ ਖੇਤਰ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਕਰਨਾ, ਈਰਾਨੀ ਵਿਵਸਥਾ ਦੇ ਤਹਿਤ 30 ਦਿਨਾਂ ਦੇ ਅੰਦਰ ਸਟ੍ਰੇਟ ਆਫ ਹੋਰਮੂਜ਼ ਨੂੰ ਫਿਰ ਤੋਂ ਖੋਲ੍ਹਣਾ, ਅਮਰੀਕਾ ਤੇ ਉਸਦੇ ਸਹਿਯੋਗੀਆਂ ਦੀ ਤਰਫ ਤੋਂ ਈਰਾਨ ਦੇ ਪੁਨਰ ਨਿਰਮਾਣ ਦੇ ਲਈ ਘੱਟੋ ਘੱਟ $300 ਅਰਬ ਦੀਆਂ ਯੋਜਨਾਵਾਂ ਨੂੰ ਰਲ ਕੇ ਸ਼ੁਰੂ ਕਰਨਾ, ਈਰਾਨ ਦੇ ਤੇਲ ਤੇ ਊਰਜਾ ਉਤਪਾਦਾਂ ਦੇ ਉੱਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣਾ, ਪਰਮਾਣੂ ਹਥਿਆਰ ਨਾ ਬਣਾਉਣ ਦੇ ਲਈ ਈਰਾਨ ਦੀ ਵਚਨਬੱਧਤਾ ਨੂੰ ਦੁਹਰਾਉਣਾ ਤੇ ਅਮਰੀਕਾ ਦੀ ਤਰਫ ਤੋਂ ਇਸ ਖੇਤਰ ਦੇ ਵਿੱਚ ਆਪਣੀ ਫੌਜੀ ਮੌਜੂਦਗੀ ਨੂੰ ਹੋਰ ਨਾ ਵਧਾਉਣਾ ਸ਼ਾਮਲ ਹੈ। ਮੇਹਰ ਨਿਊਜ਼ ਏਜੰਸੀ ਨੇ ਇਹ ਵੀ ਦੱਸਿਆ ਹੈ ਕਿ ਆਖਰੀ ਗੱਲਬਾਤ ਜਦ ਤੱਕ ਸ਼ੁਰੂ ਨਹੀਂ ਹੁੰਦੀ ਜਾਂ ਮੁੱਕ ਨਹੀਂ ਜਾਂਦੀ ਉਦੋਂ ਤੱਕ ਈਰਾਨ ਦੀ ਫਰੀਜ਼ ਕੀਤੀਆਂ ਹੋਈਆਂ ਸੰਪੱਤੀਆਂ ਦੇ ਮਾਮਲੇ 'ਚ ਹਾਲੇ ਘੱਟੋ ਘੱਟ ਅੱਧਾ ਹਿੱਸਾ ਵੀ ਰਿਲੀਜ਼ ਨਹੀਂ ਕੀਤਾ ਜਾ ਸਕਦਾ, ਪਰ ਰਿਪੋਰਟ 'ਚ ਇਹ ਜ਼ਰੂਰ ਕਿਹਾ ਗਿਆ ਕਿ ਅੰਤਮ ਸਮਝੌਤੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਯਾਨੀ ਸਿਕਿਉਰਿਟੀ ਕੌਂਸਲ ਦੇ ਇੱਕ ਪ੍ਰਸਤਾਵ ਦੇ ਜ਼ਰੀਏ ਇਸ ਨੂੰ ਮਨਜ਼ੂਰੀ ਦੇ ਦਿੱਤੀ ਜਾਏਗੀ। ਅਮਰੀਕਾ ਤੇ ਈਰਾਨ ਦੇ ਦਰਮਿਆਨ ਇਸ ਸਮਝੌਤੇ ਦਾ ਐਲਾਨ ਹੋਣਾ ਬਾਕੀ ਸੀ ਕਿ ਏਸ਼ੀਆ ਦੇ ਬਾਜ਼ਾਰਾਂ ਦੇ ਵਿੱਚ ਸ਼ੁਰੂਆਤੀ ਕਾਰੋਬਾਰ ਦੇ ਅੰਦਰ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸਟ੍ਰੇਟ ਆਫ ਹੋਰਮੂਜ਼ ਖੁੱਲ੍ਹ ਜਾਏਗਾ ਅਤੇ ਉਸ ਤੋਂ ਬਾਅਦ ਬ੍ਰੈਂਟ ਕਰੂਡ ਆਇਲ ਦੀ ਕੀਮਤ $3 ਡਿੱਗ ਪਈ, $84 ਪ੍ਰਤੀ ਬੈਰਲ ਦੇ ਉੱਤੇ ਆ ਗਈ, ਜਦਕਿ ਅਮਰੀਕਾ ਦੇ ਵਿੱਚ ਕਾਰੋਬਾਰ ਹੋਣ ਵਾਲਾ ਤੇਲ 4% ਥੱਲੇ ਡਿੱਗ ਕੇ $81.40 ਪ੍ਰਤੀ ਬੈਰਲ ਦੇ ਆਸ ਪਾਸ ਪਹੁੰਚ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਸਮਝੌਤੇ ਦੇ ਉੱਤੇ ਅਧਿਕਾਰਕ ਤੌਰ ਦੇ ਉੱਤੇ ਹਸਤਾਖਰ ਕਰਨ ਦੇ ਲਈ ਉਹ 19 ਜੂਨ ਨੂੰ ਸਵਿਟਜ਼ਰਲੈਂਡ ਦੇ ਲਈ ਰਵਾਨਾ ਹੋਣਗੇ। 28 ਫਰਵਰੀ ਨੂੰ ਅਮਰੀਕਾ ਤੇ ਈਰਾਨ ਨੇ ਇਜ਼ਰਾਈਲ ਨੇ ਰਲ ਕੇ ਈਰਾਨ ਦੇ ਉੱਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਸੀ। ਉਸ ਤੋਂ ਬਾਅਦ ਹੀ ਦੁਨੀਆ ਭਰ ਦੇ ਵਿੱਚ ਅਸਥਿਰਤਾ ਦਾ ਮਾਹੌਲ ਬਣ ਗਿਆ ਸੀ। ਦੁਨੀਆ ਦੇ ਲਗਭਗ 20% ਤੇਲ ਲਿਕੁਇਡ ਨੈਚੁਰਲ ਗੈਸ ਯਾਨੀ LNG ਦੀ ਸਪਲਾਈ ਦੇ ਲਈ ਇਸ ਸਮੁੰਦਰੀ ਰਸਤੇ ਯਾਨੀ ਸਟ੍ਰੇਟ ਆਫ ਹੋਰਮੂਜ਼ ਦਾ ਇਸਤੇਮਾਲ ਹੁੰਦਾ ਸੀ ਉਹ ਬੰਦ ਹੋ ਗਿਆ ਸੀ। ਹਾਲੀ ਦੇ ਮਹੀਨਿਆਂ ਦੇ ਵਿੱਚ ਵਿਸ਼ਵ ਭਰ ਦੇ ਊਰਜਾ ਬਾਜ਼ਾਰਾਂ ਦੇ ਵਿੱਚ ਤੇਜ਼ੀ ਦੇ ਨਾਲ ਉਤਾਰ ਚੜ੍ਹਾਅ ਦੇਖਣ ਨੂੰ ਮਿਲੇ ਨੇ। ਜੰਗ ਤੋਂ ਪਹਿਲਾਂ ਬ੍ਰੈਂਟ ਕਰੂਡ ਆਇਲ ਦੀ ਕੀਮਤ $70 ਪ੍ਰਤੀ ਬੈਰਲ ਸੀ, ਪਰ ਸੰਘਰਸ਼ ਦੇ ਦਰਮਿਆਨ ਇਹ $120 ਪ੍ਰਤੀ ਬੈਰਲ ਤੱਕ ਵੀ ਜਾ ਪਹੁੰਚੀ ਸੀ। ਹਾਲਾਂਕਿ ਹੁਣ ਕੀਮਤਾਂ ਇੱਕ ਵਾਰ ਫਿਰ ਤੋਂ ਕੰਟਰੋਲ ਜ਼ਰੂਰ ਆ ਰਹੀਆਂ ਨੇ। ਦੁਨੀਆ ਦੇ ਜ਼ਿਆਦਾਤਰ ਮੁਲਕਾਂ ਨੇ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਬਹੁਤ ਵਧੀਆ ਕਦਮ ਚੁੱਕੇ। ਭਾਰਤ ਵਾਲੇ ਪਾਸੇ ਇੰਨੇ ਵਧੀਆ ਨਹੀਂ ਮੰਨੇ ਜਾ ਸਕਦੇ ਕਿਉਂਕਿ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਰਹੀਆਂ ਨੇ। ਇਸ ਦਰਮਿਆਨ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਟਕੌਮ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਐਤਵਾਰ ਦੇ ਦਿਨ ਉੱਤਰੀ ਅਰਬ ਸਾਗਰ 'ਚ 14 ਭਾਰਤੀ ਮਲਾਹਾਂ ਨੂੰ ਬਚਾਉਣ ਦੇ ਵਿੱਚ ਮਦਦ ਵੀ ਕੀਤੀ ਹੈ। ਅਸਲ 'ਚ ਅਮਰੀਕਾ ਨੂੰ ਉਸ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਤਹਿਤ ਅਮਰੀਕਾ ਨੇ ਨਿਸ਼ਾਨਾ ਬਣਾ ਕੇ ਭਾਰਤੀ ਮਲਾਹਾਂ ਦੇ ਇੱਕ ਕਿਸ਼ਤੀ ਨੂੰ ਤਬਾਹ ਕੀਤਾ ਸੀ ਜਿਸ ਦੇ ਵਿੱਚ ਕੁਝ ਦੀ ਮੌਤ ਹੋਈ ਵੀ ਦੱਸੀ ਗਈ ਸੀ। ਸੈਟਕੌਮ ਨੇ ਹੁਣ ਤਾਜ਼ਾ ਆਪਰੇਸ਼ਨ ਦੇ ਨਾਲ ਜੁੜਿਆ ਇੱਕ ਬਿਆਨ ਸਾਂਝਾ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਓਮਾਨ ਸਥਿਤ ਭਾਰਤੀ ਸਫਾਰਤਖਾਨੇ ਨੇ ਕਿਹਾ ਸੀ ਕਿ ਰੈਸਕਿਊ ਆਪਰੇਸ਼ਨ ਓਮਾਨ ਦੇ ਅਧਿਕਾਰੀਆਂ ਦੇ ਨਾਲ ਰਲ ਕੇ ਚਲਾਇਆ ਜਾਏਗਾ। ਬਾਅਦ ਦੇ ਵਿੱਚ ਐਤਵਾਰ ਦੇ ਦਿਨ ਭਾਰਤ ਦੇ ਸਫਾਰਤਖਾਨੇ ਨੇ ਕਿਹਾ ਕਿ ਸਾਰੇ 14 ਭਾਰਤੀ ਮਲਾਹਾਂ ਨੂੰ ਸਫਲਤਾਪੂਰਵਕ ਬਚਾ ਵੀ ਲਿਆ ਗਿਆ ਅਤੇ ਜਬਲ ਅਲੀ 9 ਦੇ ਉੱਤੇ ਸਵਾਰ ਹੋ ਕੇ ਮੁੰਬਈ ਦੇ ਲਈ ਉਹਨਾਂ ਨੂੰ ਰਵਾਨਾ। ਜਬਲ ਅਲੀ ਅਸਲ ਦੇ ਵਿੱਚ ਉਸ ਹਵਾਈ ਜਹਾਜ਼ ਦਾ ਸਮੁੰਦਰੀ ਜਹਾਜ਼ ਦਾ ਨਾਮ ਹੈ ਜਿਸ ਦੇ ਉੱਤੇ ਇਹਨਾਂ ਭਾਰਤੀਆਂ ਨੂੰ ਭਾਰਤ ਵਾਲੇ ਪਾਸੇ ਭੇਜਿਆ ਗਿਆ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਗਿਆਨ ਬਿੰਦੂ ਕੋਚਿੰਗ ਦੇ ਡਾਇਰੈਕਟਰ ਰੌਸ਼ਨ ਆਨੰਦ ਨੂੰ ਜ਼ਮਾਨਤ ਮਿਲ ਗਈ ਹੈ। ਰੌਸ਼ਨ ਆਨੰਦ ਨੇ ਕੋਰਟ ਦੇ ਵਿੱਚ ਕਿਹਾ ਕਿ ਉਹ ਘਟਨਾ ਦੇ ਵਿੱਚ ਸ਼ਾਮਲ ਨਹੀਂ ਸੀ, ਜਾਂਚ ਦੇ ਵਿੱਚ ਪੂਰਾ ਸਹਿਯੋਗ ਵੀ ਦੇਣਗੇ। ਹੁਣ ਭਰਾ ਪ੍ਰਿੰਸ ਦੇ ਅੰਤਰਿਮ ਸੰਸਕਾਰ ਦੇ ਵਿੱਚ ਉਹ ਸ਼ਾਮਲ ਵੀ ਹੋ ਸਕਣਗੇ। ਖਾਨ ਸਰ ਦੀ ਕੋਚਿੰਗ ਦੇ ਵਿੱਚ ਹੋਏ ਹਮਲੇ ਦੇ ਦੋਸ਼ ਦੇ ਵਿੱਚ ਪੁਲਿਸ ਨੇ 3 ਜੂਨ ਨੂੰ ਰੌਸ਼ਨ ਆਨੰਦ ਨੂੰ ਜੇਲ੍ਹ ਭੇਜ ਦਿੱਤਾ ਸੀ। ਪਿਛਲੇ ਦਿਨਾਂ ਹੋਈ ਸੁਣਵਾਈ ਦੇ ਦਰਮਿਆਨ ਪਟਨਾ ਸਿਵਲ ਕੋਰਟ ਨੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਵੀ ਕਰ ਦਿੱਤੀ ਸੀ, ਪਰ ਹੁਣ ਜ਼ਮਾਨਤ ਮਿਲ ਗਈ ਹੈ। ਉੱਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ ਦੇ ਉੱਤੇ ਨੇ। ਹੁਣ ਉਹ ਫਰਾਂਸ ਤੋਂ ਸਲੋਵੇਕੀਆ ਪਹੁੰਚ ਜਾਣਗੇ ਅੱਜ ਦੇ ਦਿਨ। ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਬਾਤਸਿਲਵਾਲਾ ਪਹੁੰਚ ਗਏ ਹਾਂ। ਇਸ ਦਰਮਿਆਨ ਭਾਰਤ ਸਲੋਵੇਕੀਆ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਨਵੇਂ ਰਸਤੇ ਤਲਾਸ਼ਣੇ ਹੋਣਗੇ। ਇਸ ਦਰਮਿਆਨ ਕੇਰਲ ਦੇ ਵਿੱਚ ਮਹਿਲਾਵਾਂ ਦੇ ਲਈ ਬੱਸ ਫ੍ਰੀ ਕਰ ਦਿੱਤੀ ਗਈ ਹੈ। ਅੱਜ ਦੇ ਦਿਨ ਤੋਂ ਮੁੱਖ ਮੰਤਰੀ VD ਸਤੀਸ਼ਨ ਨੇ
ਸਧਾਰਨ ਬੱਸਾਂ ਦੇ ਵਿੱਚ ਮਹਿਲਾਵਾਂ ਦੇ ਲਈ ਮੁਫਤ ਯਾਤਰਾ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਟਰਾਂਸਪੋਰਟ ਮੰਤਰੀ ਸੀ ਪੀ ਜੌਨ ਅਤੇ ਪਿਛੜਾ ਵਰਗ ਵਿਕਾਸ ਮੰਤਰੀ ਤੁਲਸੀ ਵੀ ਉਹਨਾਂ ਦੇ ਨਾਲ ਸ਼ਾਮਲ ਹੋਏ। ਇਸ ਤੋਂ ਪਹਿਲਾਂ ਕੇਰਲ ਦੇ ਵਿੱਚ ਇਸ ਕਿਸਮ ਚੋਣਾਂ ਤੋਂ ਪਹਿਲਾਂ ਇਹ ਐਲਾਨ ਜਿਹੜਾ ਸੀ ਕੀਤਾ ਗਿਆ ਸੀ। ਉੱਥੇ ਹੀ ਕੇਂਦਰੀ ਨਾਗਰਿਕ ਉਡਾਨ ਮੰਤਰੀ ਰਾਮ ਮੋਹਨ ਨਾਇਡੂ ਅੱਜ ਜੇਵਰ ਦੇ ਵਿੱਚ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਕਰਨਗੇ। ਇੱਥੋਂ ਕਮਰਸ਼ੀਅਲ ਫਲਾਈਟ ਆਪਰੇਸ਼ਨ ਦੀ ਸ਼ੁਰੂਆਤ ਲਖਨਊ ਦੇ ਚੌਧਰੀ ਚਰਨ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਸਵੇਰੇ 8 ਵਜੇ ਹੋਈ ਪਹਿਲੀ ਸ਼ੈਡਿਊਲਡ ਫਲਾਈਟ ਇੰਡੀਗੋ ਫਲਾਈਟ 6E2278 ਦੇ ਨਾਲ ਹੋਏਗੀ। ਉਂਝ ਅਸਲ 'ਚ ਜਦੋਂ ਅਸੀਂ ਖਬਰਾਂ ਦੀ ਲਾਈਵ ਸਾਂਝਾ ਪਾ ਰਹੇ ਹਾਂ ਉਦੋਂ ਤੱਕ ਤਾਂ ਇਹ ਹੋ ਵੀ ਚੁੱਕੀ ਹੈ। ਇਹ ਫਲਾਈਟ ਆਪਣੀ ਯਾਤਰਾ ਜਾਰੀ ਰੱਖਦੇ ਹੋਏ ਬਾਅਦ ਦੇ ਵਿੱਚ ਜੇਵਰ ਹਵਾਈ ਅੱਡੇ ਤੋਂ ਬੈਂਗਲੁਰੂ ਦੇ ਲਈ ਜਾਏਗੀ। ਭਾਰਤ ਦੇ ਵਿੱਚ ਆਬਾਦੀ ਵਾਧੇ ਦੀ ਰਫ਼ਤਾਰ ਲਗਾਤਾਰ ਹੌਲੀ ਹੋ ਰਹੀ ਹੈ ਔਰ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਦੇ ਦਫ਼ਤਰ ਦੇ ਮੁਤਾਬਕ ਜਾਰੀ ਜਾਣਕਾਰੀ ਦੇ ਵਿੱਚ ਤਾਜ਼ਾ ਸੈਂਪਲ ਰਜਿਸਟ੍ਰੇਸ਼ਨ ਸਿਸਟਮ ਯਾਨੀ SRS ਦੀ ਰਿਪੋਰਟ ਦੇ ਮੁਤਾਬਕ ਦੇਸ਼ ਦੀ ਕੁੱਲ ਪ੍ਰਜਨਨ ਦਰ ਘੱਟ ਕੇ 1.9 ਬੱਚੇ ਪ੍ਰਤੀ ਔਰਤ ਰਹਿ ਗਈ ਹੈ। ਇਹ 2.1 ਦੀ ਉਸ ਔਸਤ ਦੇ ਨਾਲੋਂ ਘੱਟ ਦੱਸੀ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਲਗਭਗ 2 ਦਹਾਕੇ ਪਹਿਲਾਂ ਭਾਰਤ ਜਿੱਥੇ ਦੀ ਪ੍ਰਜਨਨ ਦਰ ਪ੍ਰਤੀ ਔਰਤ 3.3 ਸੀ ਯਾਨੀ ਕਿ ਘੱਟੋ ਘੱਟ 3 ਬੱਚੇ ਹਰ ਇੱਕ ਔਰਤ ਦੇ ਸੀ, ਉੱਥੇ ਹੁਣ ਇੱਕ ਔਰਤ ਦੇ 1 ਜਾਂ ਮਸਾਂ ਹੀ ਕਿਸੇ ਔਰਤ ਦੇ 2 ਬੱਚੇ ਹੁੰਦੇ ਨੇ। ਰਿਪੋਰਟ ਦੇ ਮੁਤਾਬਕ ਅਜਿਹੇ ਕਈ ਨੌਜਵਾਨ ਜੋੜੇ ਨੇ ਜਿਹੜੇ ਸਮਾਜ ਦੇ ਵਿੱਚ ਇਸ ਵਕਤ 1 ਬੱਚੇ ਦੇ ਨਾਲ ਹੀ ਜ਼ਿੰਮੇਦਾਰੀ ਨੂੰ ਪੂਰਾ ਨਿਭਾਉਣਾ ਚਾਹੁੰਦੇ ਨੇ ਔਰ ਇਸ ਦਰਮਿਆਨ ਜਿਹੜੀਆਂ ਕੋਸਟ ਆਫ ਲਿਵਿੰਗ ਵਧੀਆ ਨੇ ਉਹਨਾਂ ਦੇ ਉੱਤੇ ਇਹ ਭਾਰਤ ਦੇ ਵਿੱਚ ਦੋਸ਼ ਪੈਂਦਾ ਹੈ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀ

ਸੀਜ਼ਫਾਇਰ ਦੇ ਸਮਝੌਤੇ ਦੇ ਵਿੱਚ ਸ਼ਾਮਲ ਸਾਰੀਆਂ ਧਿਰਾਂ ਨੂੰ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇੱਕ ਚੰਗਾ ਮੌਕਾ ਹੈ। ਹੁਣ ਸਾਡਾ ਧਿਆਨ ਸੀਜ਼ਫਾਇਰ ਖਤਮ ਕਰਨ ਦੇ ਨਾਲ ਨਾਲ ਤੇਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੇ ਉੱਤੇ ਵੀ ਹੋਣਾ ਚਾਹੀਦਾ। ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇਸ ਦੇ ਉੱਤੇ ਧਿਆਨ ਦੇਣਾ ਚਾਹੀਦਾ ਔਰ ਆਸਟ੍ਰੇਲੀਆ ਦੇ ਵਿੱਚ ਲੇਬਰ ਪਾਰਟੀ ਨੂੰ ਇਸ ਦੇ ਵੱਲ ਧਿਆਨ ਦੇਣਾ ਹੋਏਗਾ। ਦੱਸ ਦਈਏ ਕਿ ਐਂਗਸ ਟੇਲਰ ਅੱਜ ਐਲਿਸ ਸਪ੍ਰਿੰਗ ਦੇ ਲਈ ਰਵਾਨਾ ਹੋਏ ਨੇ, ਜਿੱਥੇ ਉਹਨਾਂ ਨੇ ਕੁਝ ਇੱਕ ਜਿਹੜੇ ਪ੍ਰੋਗਰਾਮ ਨੇ ਉੱਥੇ ਉਹਨਾਂ ਦੇ ਵਿੱਚ ਸੰਬੋਧਨ ਕਰਨਾ। ਉੱਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਪੌਲਿਨ ਹੈਨਸਨ ਦੇ ਦੁਆਰਾ ਸ਼ੁਰੂ ਕੀਤੇ ਕੈਂਪੇਨ ਦੇ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸ ਦਈਏ ਕਿ ਪੌਲਿਨ ਹੈਨਸਨ ਅਤੇ ਉਹਨਾਂ ਦੀ ਪਾਰਟੀ ਵਨ ਨੇਸ਼ਨ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਕਰੀਬ 65,000 ਆਸਟ੍ਰੇਲੀਅਨ ਲੋਕਾਂ ਨੇ ਵਨ ਨੇਸ਼ਨ ਪਾਰਟੀ ਦੇ ਚੰਦਾ ਇਕੱਠੇ ਕੀਤੇ ਜਾਣ ਦੀ ਮੁਹਿੰਮ ਦੇ ਵਿੱਚ ਸਾਂਝ ਪਾਈ ਹੈ। ਇਹ ਵੀ ਗੱਲ ਕਹੀ ਗਈ ਹੈ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਫਾਇਰ ਦੀ ਲਾਇਰ ਇੱਕ ਜਿਹੜਾ ਕੈਂਪੇਨ ਚਲਾਇਆ ਜਾ ਰਿਹਾ, ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੈਂ ਇਸ ਕਿਸਮ ਦੀਆਂ ਨਿੱਜੀ ਹਮਲਿਆਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੁੰਦਾ। ਉਹਨਾਂ ਕਿਹਾ ਕਿ ਮੇਰਾ ਅਤੇ ਸਾਡੀ ਸਰਕਾਰ ਦਾ ਪੂਰਾ ਪੂਰਾ ਧਿਆਨ ਆਸਟ੍ਰੇਲੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਅਤੇ ਕੋਸਟ ਆਫ ਲਿਵਿੰਗ ਨੂੰ ਕੰਟਰੋਲ ਕਰਨ ਨੂੰ ਲੈ ਕੇ ਹੈ। ਹਾਲਾਂਕਿ ਦੱਸ ਦਈਏ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਕਸਰ ਨਿੱਜੀ ਹਮਲਿਆਂ ਤੋਂ ਬਚਦੇ ਨੇ। ਉਹ ਵੱਖਰੀ ਗੱਲ ਹੈ ਕਿ ਪੌਲਿਨ ਹੈਨਸਨ ਦੀ ਤਰਫ ਤੋਂ ਫਾਇਰ ਦੀ ਲਾਇਰ ਦਾ ਇੱਕ ਕੈਂਪੇਨ ਸਿੱਧੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਦੇ ਖਿਲਾਫ਼ ਹੈ। ਇਸ ਤੋਂ ਪਹਿਲਾਂ ਪੀਟਰ ਡਟਨ ਦਾ ਨਾਂ ਲਏ ਬਗੈਰ ਉਹਨਾਂ ਨੇ ਪਿਛਲਾ ਜਿਹੜਾ ਪੂਰਾ ਦਾ ਪੂਰਾ ਕੈਂਪੇਨ ਸੀ ਉਹ ਰੱਖਿਆ ਸੀ ਔਰ ਪੀਟਰ ਡਟਨ ਦੀ ਕਦੇ ਵੀ ਨਿੱਜੀ ਤੌਰ ਦੇ ਉੱਤੇ ਉਹਨਾਂ ਨੇ ਆਪਣੇ ਪੂਰੇ ਚੋਣ ਮੁਹਿੰਮ ਦੇ ਦਰਮਿਆਨ ਕਿਸੇ ਕਿਸਮ ਦੀ ਬੇਇੱਜ਼ਤੀ ਜਾਂ ਮਾੜੇ ਸ਼ਬਦ ਨਹੀਂ ਸੀ ਬੋਲੇ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈ ਆਸਟ੍ਰੇਲੀਆ ਦੇ ਨਾਲ ਜੁੜੀ ਅਤੇ ਵਿਦੇਸ਼ੀ ਖਿੱਤੇ ਦੇ ਵਿੱਚ ਹੋਈ ਖਬਰ, ਜਿੱਥੇ ਪਾਕਿਸਤਾਨ ਗਏ ਹੋਏ ਆਸਟ੍ਰੇਲੀਅਨ ਪਰਿਵਾਰ ਦੇ ਲਈ ਇੱਕ ਵੱਡਾ ਝਟਕਾ ਲੱਗਿਆ ਸੀ। ਦੱਸ ਦਈਏ ਕਿ ਇਸ ਕਿਸਮ ਦੀਆਂ ਖਬਰਾਂ ਸੋਸ਼ਲ ਮੀਡੀਆ ਤੋਂ ਭਾਰਤ ਅਤੇ ਪਾਕਿਸਤਾਨ ਦੇ ਮੀਡੀਆ ਦੇ ਨਾਲ ਨਾਲ ਆਸਟ੍ਰੇਲੀਅਨ ਮੀਡੀਆ ਤੋਂ ਵੀ ਸਾਹਮਣੇ ਆ ਰਹੀਆਂ ਨੇ। ਜਦੋਂ ਹਾਨੀਆ ਅਹਿਮਦ ਨਾਮ ਦੀ 10 ਸਾਲਾਂ ਦੀ ਇੱਕ ਨਿੱਕੀ ਬੱਚੀ ਆਪਣੇ ਭਰਾ ਅਤੇ ਮਾਂ ਪਿਓ ਦੇ ਨਾਲ ਪਾਕਿਸਤਾਨ ਗਈ ਸੀ ਆਪਣੇ ਜੱਦੀ ਘਰ ਪਰਿਵਾਰ ਨੂੰ ਮਿਲਣ, ਇਸ ਦਰਮਿਆਨ ਲਾਹੌਰ ਦੇ ਵਿੱਚ 10 ਜੂਨ ਨੂੰ ਇੱਕ ਹਾਦਸਾ ਵਾਪਰਦਾ ਜਿਸ ਕਾਰ ਦੇ ਵਿੱਚ ਹਾਨੀਆ ਅਹਿਮਦ ਉਸਦਾ ਪਰਿਵਾਰ ਸ਼ਾਮਲ ਹੋ ਕੇ ਸਾਊਦੀ ਅਰਬ ਦੇ ਲਈ ਜਾ ਰਿਹਾ ਸੀ। ਸਾਊਦੀ ਅਰਬ ਹੱਜ ਕਰਨ ਦੇ ਲਈ ਉਹਨਾਂ ਨੇ ਜਾਣਾ ਸੀ। ਉਸ ਕਾਰ ਦੇ ਵਿੱਚ ਚੋਰ ਸਵਾਰ ਨੇ ਇਹ ਸਮਝ ਕੇ ਜਾਂ ਇੰਜ ਸ਼ੱਕ ਦੇ ਆਧਾਰ ਦੇ ਉੱਤੇ ਪਾਕਿਸਤਾਨ ਦੀ ਪੰਜਾਬ ਪੁਲਿਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਘੱਟੋ ਘੱਟ ਇੱਕ ਦਰਜਨ ਰਾਊਂਡ ਜਿਹੜੇ ਨੇ ਉਹ ਇਸ ਕਾਰ ਦੇ ਉੱਤੇ ਕੀਤੇ ਗਏ। ਇਸ ਦਰਮਿਆਨ ਹਾਨੀਆ ਦੀ ਮੌਤ ਹੋ ਗਈ, ਬਾਕੀ ਪਰਿਵਾਰਕ ਮੈਂਬਰ ਸੁਰੱਖਿਅਤ ਹੀ ਰਹੇ, ਪਰ ਇਸ ਖਬਰ ਤੋਂ ਬਾਅਦ ਪੁਲਿਸ ਅਫਸਰ ਨੂੰ ਬਰਖਾਸਤ ਕਰ ਦਿੱਤਾ ਗਿਆ ਔਰ ਪਰਿਵਾਰ ਦੀ ਤਰਫ ਤੋਂ ਪੁੱਛਿਆ ਜਾ ਰਿਹਾ ਕਿ ਆਖਿਰਕਾਰ ਉਹਨਾਂ ਦੇ ਖਿਲਾਫ਼ ਪੁਲਿਸ ਨੇ ਅਜਿਹੀ ਕਾਰਵਾਈ ਕਿਉਂ ਕੀਤੀ। ਬੇਸ਼ੱਕ ਇਹ ਇੱਕ ਮਿਸਟੇਕਨ ਆਈਡੈਂਟੀ ਦਾ ਮਸਲਾ ਹੋ ਸਕਦਾ ਹੈ। ਉੱਥੇ ਆਸਟ੍ਰੇਲੀਆ ਦੀ ਸਪ੍ਰਿੰਟਰ ਜੈਮਾ ਸਟੈਪਲਟਨ ਦੀ ਮੌਤ ਦੀ ਖਬਰ ਦੇ ਨਾਲ ਜੁੜੀ ਹੁਣ ਵਿਸਤਾਰ ਅਪਡੇਟ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਪਿਛਲੇ ਹਫ਼ਤੇ ਦੇ ਅਖੀਰੀ ਦਿਨਾਂ ਦੇ ਦਰਮਿਆਨ ਤੁਹਾਡੇ ਨਾਲ ਇਹ ਮੰਦਭਾਗੀ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਦੀ 25 ਸਾਲਾ ਦੌੜਾਕ ਜੈਮਾ ਸਪ੍ਰਿੰਟਨ ਦੀ ਆਪਣੇ ਪਰਿਵਾਰ ਸਣੇ ਵਿਦੇਸ਼ ਗਿਆ ਹੋਇਆ ਮੌਤ ਹੋ ਗਈ, ਜਿੱਥੇ ਉਹ ਛੁੱਟੀਆਂ ਕੱਟਣ ਗਈ ਸੀ। ਪਤਾ ਚੱਲਿਆ ਕਿ ਥਾਈਲੈਂਡ ਦੇ ਵਿੱਚ ਗਈ ਸੀ, ਉੱਥੇ ਟ੍ਰੈਫਿਕ ਅਤੇ ਸਲਿਪਰੀ ਰੋਡ ਜਿਹੜਾ ਉਹ ਇੱਕ ਹਾਦਸੇ ਦਾ ਕਾਰਨ ਬਣਿਆ। ਸੜਕੀ ਹਾਦਸੇ ਦੇ ਵਿੱਚ ਜੈਮਾ ਸਟੈਪਲਟਨ ਦੀ ਮੌਤ ਹੋ ਗਈ ਸੀ। ਇਸ ਦਰਮਿਆਨ ਮੰਨਿਆ ਗਿਆ ਕਿ ਉਸ ਦੇ ਨਾਲ ਇੱਕ ਰੂਸੀ ਮੂਲ ਦਾ ਲੜਕਾ ਅਤੇ ਦੋ ਥਾਈ ਮੂਲ ਦੀਆਂ ਲੜਕੀਆਂ ਵੀ ਸਵਾਰ ਸੀ ਜੋ ਕਾਰ ਹਾਦਸੇ ਦੇ ਵਿੱਚ ਸ਼ਿਕਾਰ ਹੋਏ ਸੀ। ਹਾਲਾਂਕਿ ਉਹ ਸਾਰਿਆਂ ਦੀ ਜਾਨ ਬਚ ਗਈ ਪਰ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ। ਉੱਥੇ ਸਿਡਨੀ ਦੇ ਨਾਰਦਰਨ ਬੀਚਿਸ ਇਲਾਕਿਆਂ ਦੇ ਵਿੱਚ ਇੱਕ ਸ਼ਾਰਕ ਦੀ ਤਰਫ ਤੋਂ 35 ਸਾਲਾ ਮਹਿਲਾ ਨੂੰ ਸ਼ਿਕਾਰ ਬਣਾਇਆ ਗਿਆ ਸੀ ਔਰ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਗੰਭੀਰ ਹਾਲਤ 'ਚ ਭਰਤੀ ਕਰਾਇਆ ਗਿਆ। ਦੱਸ ਦਈਏ ਕਿ ਗ੍ਰੇਟ ਵਾਈਟ ਸ਼ਾਰਕ ਜਿਹੜੀ ਉਹ ਸਿਡਨੀ ਦੇ ਕੁਝ ਇੱਕ ਬੀਚਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਕੁਜੀ ਬੀਚ ਦੇ ਉੱਤੇ ਜਿੱਥੇ ਹਮਲਾ ਹੋਇਆ ਸੀ ਸ਼ਨੀਵਾਰ ਦੀ ਸਵੇਰ, ਉੱਥੇ ਮਹਿਜ਼ 20-30 ਮੀਟਰ ਦੇ ਜਿਹੜੇ ਕੰਢੇ ਦੇ ਉੱਤੇ ਇਹ ਸ਼ਾਰਕਸ ਆ ਚੁੱਕੀਆਂ ਸੀ ਔਰ ਇਸ ਦਰਮਿਆਨ ਰੈਂਡਵਿਕ ਕੌਂਸਲ ਦੀ ਤਰਫ ਤੋਂ ਸਾਰੇ ਹੀ ਬੀਚਿਸ ਜਿਹੜੇ ਸੀ ਉਹ ਬੰਦ ਕਰ ਦਿੱਤੇ ਗਏ ਸੀ। ਹੁਣ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ

ਨਹੀਂ ਐਵਰਡ ਦੀ ਤਰਫ ਤੋਂ ਇਹਨਾਂ ਬੀਚਿਸ ਦੇ ਉੱਤੇ ਕੁਜੀ ਦੇ ਸਣੇ ਹੋਰਨਾਂ ਬੀਚਿਸ ਦੇ ਉੱਤੇ ਵੀ ਡਰੋਨ ਨਿਗਰਾਨੀ ਤੋਂ ਇਲਾਵਾ ਵੱਡੇ ਜਾਲ ਲਗਾਏ ਜਾਣ ਦੀ ਗੱਲ ਕੀਤੀ ਗਈ ਹੈ। ਟੋਨੀ ਐਬਟ ਨੇ ਕਿਹਾ ਹੈ ਕਿ ਆਮ ਲੋਕਾਂ ਦੀ ਜਾਨ ਇੱਥੇ ਬੜੀ ਜ਼ਰੂਰੀ ਬਣ ਜਾਂਦੀ ਹੈ। ਮਾਹਰਾਂ ਦੀ ਤਰਫ ਤੋਂ ਕਿਹਾ ਜਾ ਰਿਹਾ ਹੈ ਕਿ ਕੁਝ ਇੱਕ ਸ਼ਾਰਕਸ ਜਿਹੜੀਆਂ ਨੇ ਉਹ ਮਹਿਜ਼ 4-5 meters ਦੀ ਦੂਰੀ ਤੱਕ ਯਾਨੀ ਕੰਢੇ ਤੋਂ ਇੰਨੀ ਕੁ ਦੂਰੀ ਤੱਕ ਵੀ ਤੈਰਦੀਆਂ ਹੋ ਸਕਦੀਆਂ ਨੇ, ਇਸ ਕਰਕੇ ਥੋੜ੍ਹਾ ਧਿਆਨ ਰੱਖਿਆ ਜਾਣਾ ਚਾਹੀਦਾ। ਫਿਲਹਾਲ ਨੌਰਦਰਨ ਬੀਚਿਸ ਇਲਾਕੇ ਦੇ ਇਹ ਸਾਰੇ ਬੀਚ ਬੰਦ ਰੱਖੇ ਗਏ ਨੇ। ਫੀਫਾ ਵਿਸ਼ਵ ਕੱਪ ਦੇ ਵਿੱਚ ਕੱਲ੍ਹ ਦੇ ਦਿਨ, ਹਾਲਾਂਕਿ ਅੱਜ ਸਵੇਰ ਵੇਲੇ ਇਹ ਮੈਚ ਹੋਏ ਸੀਗੇ ਅਤੇ ਕੁਝ ਮੈਚ ਹੋਏ ਸੀ ਉਹਨਾਂ ਦੇ ਵਿੱਚ, ਕੱਲ੍ਹ ਸ਼ਾਮੀ ਜਿਹੜਾ ਮੈਚ ਹੋਇਆ ਜਰਮਨੀ ਵਰਸਿਸ ਕੁਰਾਸ਼ਾ, ਉਸਨੂੰ ਜਰਮਨੀ ਨੇ 1 goal ਦੇ ਮੁਕਾਬਲੇ 7 goals ਕਰਕੇ ਜਿੱਤ ਲਿਆ। ਲਗਭਗ ਇੱਕ ਤਰਫਾ ਹੀ ਇਹ ਮੁਕਾਬਲਾ ਲਿਆ ਰਿਹਾ। ਨੈਦਰਲੈਂਡ ਅਤੇ ਜਾਪਾਨ ਦੇ ਦਰਮਿਆਨ ਮੁਕਾਬਲਾ 2-2 goals ਦੀ ਸਮਾਪਤੀ ਦੇ ਉੱਤੇ ਮੁੱਕਿਆ ਯਾਨੀ ਡਰਾ ਰਿਹਾ। ਆਈਵਰੀ ਕੋਸਟ ਨੇ ਇਕੁਆਡੋਰ ਨੂੰ 1-0 goal ਦੇ ਫਰਕ ਦੇ ਨਾਲ ਹਰਾਇਆ ਅਤੇ ਸਵੀਡਨ ਨੇ ਟਿਊਨੀਸ਼ੀਆ ਨੂੰ 5-1 goal ਦੇ ਨਾਲ ਹਰਾਇਆ। ਟਿਊਨੀਸ਼ੀਆ 1 goal ਕਰ ਸਕਿਆ ਜਦਕਿ ਸਵੀਡਨ ਨੇ ਬੇਮਿਸਾਲ ਪ੍ਰਦਰਸ਼ਨ ਕੀਤਾ। ਅੱਜ ਦੇ ਦਿਨ ਹੁਣ ਇਸ ਟੂਰਨਾਮੈਂਟ ਦੀ ਸਭ ਤੋਂ ਟੌਪ ਟੀਮਾਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ, ਸਪੇਨ ਅਤੇ ਕੋਬੋ ਵਰਡੇ, ਬੈਲਜੀਅਮ ਬਨਾਮ ਇਜਿਪਟ, ਸਾਊਦੀ ਅਰਬ ਬਨਾਮ ਯੂਰੂਗਾਏ ਅਤੇ ਈਰਾਨ ਬਨਾਮ ਨਿਊਜ਼ੀਲੈਂਡ ਮੁਕਾਬਲੇ ਖੇਡੇ ਜਾਣੇ ਨੇ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674
1: ਹਾਂਜੀ ਮੈਂ ਤੁਹਾਡਾ ਆਪਣਾ ਗੈਰੀ ਸੰਧੂ ਸੋ ਡਰਾਈਵਰ ਦਾ ਮੁੰਡਾ ਪਿੰਡ ਰੋੜਕਾ ਗਲਾ ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ ਉੱਥੇ ਮੇਰੇ ਵਰਗਾ ਦੇਸੀ ਬਲੈਦਰ ਬੀਬੀ ਤੋਂ ਸਨੈਪਚੈਟ ਆਈ ਡੀ ਮੰਗਦਾ ਸੀ ਤੇ ਮੈਂ ਗਾਣਾ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰ।

0: ਯੋ ਹਾਂਜੀ 1674
1: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ
2: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
3: ਭੋਲੇ ਨੇ ਕਸੂਤੇ ਫਸਾਤੇ
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: This station is now the ultimate power in the universe.
3: Radio Haji 1674 AM.
4: Lade phir
5: Haji Haji oye Haji Haji
6: Haji Radio.
7: Tere to ek promise chahida.
8: Keda promise?
7: Jarda chhad de.

0: ਨਮਸਕਾਰ ਜੀ। ਗੱਭਰੂ ਨੇ ਨਸ਼ਾ ਪੱਤਾ ਛੱਡਤਾ ਹੈ ਤੇ ਹੁਣ ਸੋਹਣਾ ਸੁਨੱਖਾ ਗੱਭਰੂ ਭੋਲਾ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈਗੇ ਨੇ। ਮੇਰੀ ਮੁਰਾਦ ਜਗਜੀਤ ਸੰਧੂ ਭਾਅ ਜੀ, ਫਿਲਮ ਓਏ ਭੋਲੇ ਓਏ ਭੋਲੇ ਟੂ, ਓਏ ਭੋਲੇ ਓਏ ਟੂ, ਉਹ ਬੜਾ ਅਜੀਬ ਟਾਈਟਲ ਹੈ ਵੈਸੇ। ਭਾਅ ਜੀ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਤੇ ਫਿਲਮ ਦੇ ਵਿੱਚ ਬੜੀਆਂ ਅਜੀਬ ਗਰੀਬ ਗੱਲਾਂ ਹੋਈਆਂ ਨੇ ਤੇ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ ਜੀ।
1: ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਅਜੀਬ ਟਾਈਟਲ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਭਾਈ, ਇੱਥੇ ਇੰਡੀਆ 'ਚ ਰਜਿਸਟਰ ਕਰਾਉਣੇ ਬਹੁਤ ਔਖੇ, ਉਸ ਚੱਕਰ 'ਚ ਕਈ ਫਿਲਮਾਂ ਦੇ ਟਾਈਟਲ ਬੜੇ ਅਜੀਬ ਮਿਲਦੇ ਆ।
0: ਫਿਲਮ ਜੇ ਅਜੀਬ ਹੋਵੇ ਤੇ ਫਿਰ ਟਾਈਟਲ ਵੀ ਅਜੀਬ ਕਰਨਾ ਪੈਂਦਾ, ਜ਼ਰੂਰੀ ਹੈਗੀ ਇਹ ਗੱਲ। 12 June ਨੂੰ ਭੋਲਾ ਸਿਨੇਮਿਆਂ ਦੇ ਵਿੱਚ ਆ ਰਹੇ ਹੈਗੇ ਤੇ ਫਿਲਮ ਜਿਹੜੀ ਆ ਉਹ ਪਹਿਲੇ ਪਾਰਟ ਦਾ ਹੀ ਕੰਟੀਨਿਊਸ਼ਨ ਮੰਨੀ ਜਾ ਸਕਦੀ ਹੈ ਭਾਈ?
1: ਹਾਂਜੀ ਬਿਲਕੁਲ, ਉਹਦੀ ਜਿਹੜੀ ਉਸੇ ਕਹਾਣੀ ਤੋਂ 2.5 ਸਾਲ ਬਾਅਦ ਅਸੀਂ ਸ਼ੁਰੂ ਕੀਤੀ ਹੈ, ਕਿਉਂਕਿ ਪਹਿਲੀ ਦੇ ਵਿੱਚ ਕਾਰਪੋਰੇਟ ਹੈ ਜਿਹੜਾ ਉਹਦੀ ਪੱਖ ਰੱਖਣਾ ਵੀ ਬਹੁਤ ਜ਼ਰੂਰੀ ਸੀਗਾ।
0: ਹਾਂਜੀ,
1: ਇਹ ਸਾਰੀ ਕਹਾਣੀ ਸਾਨੂੰ ਲੱਗਦਾ ਸੀ ਵੀ ਇੱਕ 'ਚ ਪੂਰੀ ਨਹੀਂ ਆਉਣੀ, ਲੰਬੀ ਹੋ ਸਕਦੀ ਹੈ।
0: ਓਕੇ,
1: ਇਸੇ ਕਰਕੇ ਉਹ ਜਿਹੜਾ ਉਹ ਕੰਸੈਪਟ ਹੈ ਉਹ 2.5 ਸਾਲਾਂ ਬਾਅਦ ਕਿ ਅਸੀਂ ਕਿੱਥੇ ਜੇ ਸਟੈਂਡ ਹੋਵਾਂਗੇ, ਤੇ ਉਸ ਸੇਮ ਟਾਈਮ ਓਨਾ ਹੀ ਲਿਆ ਗਿਆ ਜਿੰਨਾ ਰਿਲੀਜ਼ਿੰਗ ਤੋਂ ਬਾਅਦ ਲਿਆ ਗਿਆ।
0: ਰਾਈਟ ਰਾਈਟ, ਇਹਦੇ 'ਚ ਨਾ ਜਿਹੜੀ ਪਹਿਲੀ ਸੀਗੀ ਬੜੀ ਵਧੀਆ, ਤੁਸੀਂ ਆਪਾਂ ਜਦੋਂ ਪਹਿਲੀ ਫਿਲਮ ਦੇ ਵੇਲੇ ਵੀ ਇੰਟਰਵਿਊ ਕੀਤੀ, ਤੁਸੀਂ ਕਿਹਾ ਸੀ ਵੀ ਇੱਕ ਵਾਰ ਸਿਨੇਮੇ 'ਚ ਉਹ ਜ਼ਰੂਰ ਜਾ ਕੇ ਦੇਖ ਕੇ ਆਇਓ। ਇੱਕ ਤਾਂ ਵੈਸੇ ਤੁਹਾਡਾ ਜਿਹੜਾ ਜਿਵੇਂ ਤੁਹਾਡਾ ਹਿਸਟਰੀ ਸ਼ੀਟਰ ਹੋ ਤੁਸੀਂ ਅਜੀਬ ਫਿਲਮਾਂ ਦੇ ਲਈ, ਤੁਸੀਂ ਵਧੀਆ ਡਿਫਰੈਂਟ ਫਿਲਮਾਂ ਦੇ ਲਈ, ਅਤੇ ਉਹ ਇੱਕ ਟ੍ਰੇਡਮਾਰਕ ਵੀ ਸੈੱਟ ਹੁੰਦਾ। ਤੁਹਾਨੂੰ ਪਤਾ ਜਦੋਂ ਆਹ ਟ੍ਰੇਲਰ ਛੱਡਿਆ ਅਤੇ ਉਹਦੇ ਥੱਲੇ ਲੋਕਾਂ ਨੇ ਕਿਵੇਂ ਦੇ ਕਮੈਂਟ ਛੱਡੇ ਹੋਏ ਨੇ ਯੂਟਿਊਬ 'ਤੇ, ਇੱਕ ਕਹਿੰਦਾ ਵੀ ਆਹ ਬੰਦਾ ਅਮੀਰ ਖਾਨ ਹੈ, ਪੰਜਾਬੀ ਫਿਲਮਾਂ ਦਾ ਵੱਖਰੀ ਫਿਲਮ ਲੈ ਕੇ ਆਉਂਦਾ, ਇਹ ਉਹ, ਹੈ ਨਾ, ਬੜੇ ਡਿਫਰੈਂਟ ਜਿਹੜੇ ਇੱਕ ਖਿਤਾਬ ਤੁਹਾਨੂੰ ਮਿਲਦੇ ਹੈਗੇ ਨੇ ਕਿ ਇੱਕ ਉਮੀਦ ਵੀ ਬਣ ਜਾਂਦੀ ਹੈ ਅਤੇ ਫਿਰ ਤੁਹਾਡੇ 'ਤੇ ਵੀ ਮੈਨੂੰ ਲੱਗਦਾ ਜ਼ਿੰਮੇਵਾਰੀ ਬਣ ਜਾਂਦੀ ਨਹੀਂ ਯਾਰ, ਨਹੀਂ ਲੋਕਾਂ ਨੇ ਉਮੀਦ ਲਾਈ ਬੈਠੇ ਹੋਣੇ ਵੀ ਜੇ ਐਤਕੀ ਉਹੀ ਕੰਮ ਕਰਤਾ। ਉਹਦੇ 'ਚ ਫਿਰ ਇਹ ਕਿੰਨਾ ਕੁ ਪ੍ਰੈਸ਼ਰ ਬਣ ਗਿਆ ਕਿ ਪਹਿਲੀ ਫਿਲਮ ਵਰਗੀ ਨਾ ਲੱਗੇ ਇਹ ਦੂਜੀ, ਨਹੀਂ ਤਾਂ ਲੋਕਾਂ ਨੂੰ ਲੱਗਣਾ ਵੀ ਪਾਰਟ 1 ਹੀ ਨਵੇਂ ਗਾਣਿਆਂ ਦੇ ਨਾਲ ਨਵੇਂ ਥੋੜ੍ਹਾ ਜਿਹਾ ਟ੍ਰੀਟਮੈਂਟ ਦੇ ਨਾਲ ਦੇਖਿਆ।
1: ਹਾਂਜੀ ਭਾਅ ਜੀ ਬਿਲਕੁਲ ਤੁਸੀਂ ਸਹੀ ਕਿਹਾ, ਕਿਉਂਕਿ ਇਹ ਜਿਹੜਾ ਭਾਅ ਜੀ ਮਸਲਾ ਨਾ ਇਹਦੇ ਦੇ ਵਿੱਚ, ਕਿਉਂਕਿ ਮੈਂ ਹੁਣ ਮੋਹਾਲੀ ਰਹਿੰਦਾ, ਇਹ ਇਕੱਲੀ ਮੋਹਾਲੀ ਦੀ ਸਟੋਰੀ ਵੀ ਹੈ ਨਹੀਂ, ਅਸੀਂ ਇਹ 'ਚ ਬਹੁਤ ਸਾਰਾ, ਜਦੋਂ ਮੈਂ ਤੇ ਗੁਰਪ੍ਰੀਤ ਭੁੱਲਰ ਅਸੀਂ ਇੱਥੇ ਸਰਚ ਕਰਨ ਤੁਰੇ ਸੀ ਨਾ, ਇਟਸ ਲਾਈਕ ਅ ਡਾਕੂਮੈਂਟਰੀ।
0: ਅੱਛਾ,
1: ਕਿਉਂਕਿ ਇਹਦੇ 'ਚ ਬਹੁਤ ਸਾਰੇ ਕਰੈਕਟਰ ਨੇ, ਹੈ ਨਾ, ਜੇ ਮੈਂ ਕਹਾਂ ਕਿ ਇਹ ਤਾਂ ਹੈ ਨਹੀਂ, ਬਹੁਤ ਸਾਰਿਆਂ ਨੇ ਵੇਚੀ, ਕਈ ਵੇਚਣ ਨੂੰ ਤਿਆਰ ਬੈਠੇ ਸੀ, ਕਈਆਂ ਨੇ ਵੇਚਣ ਤੋਂ ਬਾਅਦ ਉਹਨਾਂ ਨਾਲ ਕੀ ਹੋਇਆ,
0: ਓਕੇ,
1: ਸੋ ਕਾਰਪੋਰੇਟ ਇਹਨੂੰ ਕਿਵੇਂ ਵੇਚਣ ਲਈ ਕੀ ਕੀ ਹਥਕੰਡੇ ਅਪਣਾਉਂਦਾ, ਖਰੀਦਣ ਲਈ ਕਿਸ ਤਰ੍ਹਾਂ ਦੇ ਲਾਲਚ ਦਿੰਦਾ, ਫਿਰ ਜੇ ਉਹ ਨਹੀਂ ਮੰਨਦੇ ਤਾਂ ਫਿਰ ਉਹ ਕੀ ਹਥਕੰਡੇ ਅਪਣਾਉਂਦੇ ਆ। ਹਾਂਜੀ ਹਾਂਜੀ, ਇਹ 'ਚ ਕਾਫੀ ਕੁਛ ਸੀਗਾ, ਮਤਲਬ ਆਪਾਂ ਇੱਕ ਚੀਜ਼ ਨਹੀਂ ਕਹਿ ਸਕਦੇ, ਇਸ ਕਰਕੇ ਮੈਨੂੰ ਲੱਗਦਾ ਸੀਗਾ ਵੀ ਇਹ ਸਾਰੀਆਂ ਗੱਲਾਂ ਇੱਕ 'ਚ ਨਹੀਂ ਪਰੋਈਆਂ ਜਾ ਸਕਦੀਆਂ। ਤੁਸੀਂ ਹੁਣ ਸੈਕਿੰਡ 'ਚ ਦੇਖੋਗੇ ਕਿ ਬਹੁਤ ਸਾਰੇ ਕਰੈਕਟਰ, ਕਿਉਂਕਿ ਡੀਲਰਸ ਵੀ ਇੱਥੋਂ ਦੇ ਹੀ ਨੇ,
0: ਹਾਂਜੀ ਆਪਣੇ ਚੋਂ ਹੀ ਨੇ,
1: ਹਨਾ, ਕਿਉਂਕਿ ਉਹ ਵਕਵਾਉਣ ਲਈ ਭੇਜਦੇ ਹੀ ਤੁਹਾਡੇ ਚਾਚੇ ਤਾਇਆਂ ਨੂੰ ਨੇ, ਤੁਹਾਡੇ ਪਿੰਡ ਦੇ ਬੰਦਿਆਂ ਨੂੰ ਨੇ,
0: ਸੂ ਹੁੰਦੀ ਹੈ ਨਾ ਉਹਨਾਂ ਕੋਲ,
1: ਹਨਾ, ਹਾਂ, ਕਿਉਂਕਿ ਉਹ ਪੱਟਣ ਨੂੰ ਭੇਜਦੇ ਹੀ ਉਹਨਾਂ ਨੂੰ ਹੈ, ਕਿਉਂਕਿ ਉਹਨਾਂ ਦੀ ਪਰਸੈਂਟੇਜ ਹੁੰਦੀ ਹੈ ਕਿ ਤੂੰ ਸਾਨੂੰ ਇੰਨੇ 'ਚ ਵਕਾ ਦੇ। ਫਿਰ ਕਿਵੇਂ ਕੰਪੇਅਰ ਕਰਦੇ ਆ, ਹਨਾ, ਈਵਨ ਕਿ ਇੱਥੇ ਤਾਂ ਗੱਡੀਆਂ ਫੋਰਚੂਨਰ ਤਾਂ ਗੱਡੀਆਂ ਦੇ ਦਿੰਦੇ ਡੀਲਰਾਂ ਨੂੰ।
0: ਅੱਛਾ,
1: ਮੈਂ ਪਿੱਛੇ ਜੇ ਜਦੋਂ ਅਸੀਂ
0: ਸਰਚ ਇਹ ਡੀਪ ਰਿਸਰਚ ਕੀਤੀ ਹੋਈ ਹੈ ਭਾਜੀ, ਕਿ ਮਤਲਬ ਤੁਸੀਂ,
1: ਭਾਜੀ ਤੁਹਾਨੂੰ ਮੈਂ ਦੱਸਦਾ ਕਿ ਉਹ ਬੰਦੇ ਨਾ ਡੀਲਰਾਂ ਨੂੰ ਪਹਿਲਾਂ ਗੱਡੀਆਂ ਗਿਫਟ ਕਰਦੇ ਆ ਕਿ ਜਾ ਕੇ ਬੰਦੇ ਪੱਟੋ।
0: ਅੱਛਾ,
1: ਕਿ ਸਾਡੇ ਆ ਕੇ ਇੱਥੇ ਖਰੀਦਣ, ਹਨਾ, ਜਾਂ ਉਹ ਛੇਤੀ ਜ਼ਮੀਨ ਵੇਚਣ। ਉਹਨਾਂ ਨੇ ਜੀ 10 ਗੱਡੀਆਂ ਫੋਰਚੂਨਰਾਂ ਕਢਾ ਲਈਆਂ, ਹਨਾ, ਉਹ ਜਿਸ ਡੀਲਰਾਂ ਨੂੰ ਦੇਣ ਗਏ ਉਹ ਗਾਂ GLS ਤੇ ਆਏ ਹੋਏ। ਤੁਸੀਂ ਦੇਖੋ ਕਿ
0: ਵਾਪਸ ਵੀ ਨਹੀਂ ਮੋੜਨ ਜੋਗੇ,
1: ਹਨਾ। ਸੋ ਇਹਦੇ 'ਚ ਸਾਨੂੰ ਲੱਗਿਆ ਯਾਰ ਇਸ ਵਿਸ਼ੇ ਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ।
0: ਰਾਈਟ, ਇਹ ਹੋ ਵੀ ਬਹੁਤ ਜ਼ਿਆਦਾ ਗਿਆ ਭਾਜੀ। ਮੈਂ ਹੁਣ ਜਿੱਦਾਂ ਨਾ ਪਿੱਛੇ ਜੇ ਆ ਕੇ ਹਟਿਆ ਇੰਡੀਆ ਤੇ ਉਹ ਮੋਹਾਲੀ ਦਾ ਤੁਸੀਂ ਦੱਸਿਆ ਜਾਂ ਹੋਰ ਵੀ ਕਈ ਏਰੀਆਜ਼, ਆਲਮੋਸਟ ਸਾਰੇ ਵੱਡੇ ਸ਼ਹਿਰਾਂ ਦੀ ਇਹੀ ਕਹਾਣੀ ਹੋ ਗਈ, ਸ਼ਹਿਰ ਨਿਕਲੋ ਤੇ ਆਹ ਸ਼ੁਰੂ ਹੋ ਜਾਂਦੀਆਂ ਨੇ ਕਲੋਨੀਆਂ, ਹਨਾ, ਤੇ ਉਹ ਕਈ ਥਾਵਾਂ ਤਾਂ ਇਹੋ ਜਿਹੀਆਂ ਨੇ ਵੀ ਜਿਹਨਾਂ ਦੇ ਉੱਤੇ ਹਾਲੇ ਨਾ ਤਾਂ ਕਲੋਨੀਆਂ ਨੇ ਨਾ ਕੁਛ ਨੇ, ਪਰ ਉੱਦਾਂ ਹੀ ਬੇਜਾਨ ਪਈਆਂ ਨੇ, ਬੇਰੂਹੀਆਂ, ਹਨਾ, ਬੇ ਆਬਰੂ ਜੀਆਂ ਜ਼ਮੀਨਾਂ ਪਈਆਂ ਨੇ ਕਿ ਪਤਾ ਨਹੀਂ ਉਹਦੇ ਤੇ ਸ਼ਾਇਦ ਕਦੇ ਕੁਛ ਹੋਊ ਕਦੇ ਨਹੀਂ ਹੋਊ ਕੁਛ, ਹੈ ਨਾ, ਅਤੇ ਉਹ ਇੰਟਰਸਟਿੰਗ ਟੋਪਿਕ ਹੈ ਪਰ ਉਹਨੂੰ ਐਟ ਦੀ ਸੇਮ ਟਾਈਮ ਜਦੋਂ ਤੁਸੀਂ ਫਿਲਮ ਦੀ ਸ਼ੇਪ ਦੇ ਵਿੱਚ ਲੈ ਕੇ ਆਉਂਦੇ ਹੋ, ਹੁਣ ਤੁਸੀਂ ਕਿਸੇ ਤੋਂ ਐਕਸਪੈਕਟ ਕਰ ਰਹੇ ਹੋ ਵੀ ਭਾਈ ਤੂੰ ਟਿਕਟ ਖਰੀਦ, ਜਾ ਕੇ ਦੇਖ, ਆਪਣਾ ਟਾਈਮ ਇਨਵੈਸਟ ਕਰ, ਆਪਣੀ ਮਨੀ ਇਨਵੈਸਟ ਕਰ, ਉਹਨੂੰ ਇੰਟਰਸਟਿੰਗ ਟੋਪਿਕ ਨੂੰ ਉਹਦੇ ਵਿੱਚ ਕਿਵੇਂ ਲੈ ਕੇ ਆਉਣਾ, ਹੈ ਨਾ, ਉਹ ਇੱਕ ਬੜਾ ਚੈਲੇਂਜਿੰਗ ਮੇਰੇ ਖਿਆਲ ਦੇ ਨਾਲ ਕੰਮ ਹੈ ਕਿ
1: ਹੁੰਦਾ ਭਾਜੀ ਬਿਲਕੁਲ ਹੁੰਦਾ, ਕਿਉਂਕਿ ਇੱਕ ਇੰਟਰਟੇਨਮੈਂਟ ਫੀਲਡ ਹੈ ਨਾ, ਤੁਸੀਂ ਇਹਦੇ ਵਿੱਚ, ਮੈਂ ਪਹਿਲਾਂ ਹੀ ਕਿਹਾ ਕਿ ਡਾਕੂਮੈਂਟਰੀ ਤਾਂ ਬਣਾ ਨਹੀਂ ਸਕਦੇ,
0: ਕੌਣ
1: ਹੈ ਨਾ, ਬਹੁਤ ਸਾਰੇ ਬੰਦਿਆਂ ਦੀਆਂ ਸਾਡੇ ਕੋਲ ਓਰੀਜਨਲ ਫੁਟੇਜ ਸੀਗੀਆਂ।
0: ਅੱਛਾ
1: ਚਲੋ ਆਪਾਂ ਉਹਨੂੰ ਫਿਲਮ ਚ ਨਹੀਂ ਪਾ ਸਕਦੇ ਕਿਉਂਕਿ ਅਗਲੇ ਨੂੰ ਐਂ ਲੱਗਦਾ ਕਿ ਮੇਰੀ ਬੇਇੱਜ਼ਤੀ ਨਾ ਹੋ ਜੇ, ਹੈ ਨਾ, ਜਾਂ ਮੇਰੀ ਫੁਟੇਜ ਲੋਕਾਂ ਸਾਹਮਣੇ ਆਊਗੀ, ਪਰ ਉਹਨਾਂ ਨੇ ਸਾਰੀਆਂ ਸਟੋਰੀਆਂ ਜੋ ਦੱਸੀਆਂ ਉਹਨੂੰ ਅਸੀਂ ਫਿਲਮ ਚ ਲਿਆਂਦਾ। ਫਿਰ ਸਾਡੇ ਲਈ ਚੈਲੰਜ ਇਹ ਸੀਗਾ ਕਿ ਯਾਰ ਇਹਨੂੰ ਇੰਟਰਟੇਨਮੈਂਟ ਥਰੂ ਕਹਿਣਾ, ਕਦੇ ਐ ਨਾ ਲੱਗੇ ਕਿ ਸੀਰੀਅਸ ਫਿਲਮ ਬਣ ਜੇ। ਫਿਰ ਅਸੀਂ ਇਸ ਭੋਲੇ ਕਰੈਕਟਰ ਨੂੰ ਇੰਟਰੋਡਿਊਸ ਕੀਤਾ ਕਿ ਇਹਦੇ ਥਰੂ ਗੱਲ ਕਹਿੰਦੇ ਆ, ਉਹ ਹੁਣ ਹੈਗਾ ਮਸਤ ਮਲੰਗ ਬੰਦਾ, ਹੈ ਨਾ, ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਂਦਾ, ਤੇ ਜਦੋਂ ਇਹੋ ਜਿਹੇ ਬੰਦੇ ਨਾਲ ਵਾਹ ਪੈ ਜਾਵੇ ਕਿਸੇ ਵੱਡੇ ਕਾਰਪੋਰੇਟ ਘਰਾਣੇ ਦਾ, ਹੈ ਨਾ, ਤਾਂ ਉਹ ਐ ਸਮਝ ਲਓ ਕੰਧਾਂ ਨਾਲ ਟੱਕਰ ਮਾਰਨ ਵਾਲਾ ਕੰਮ ਹੈ, ਕਿਉਂਕਿ ਸਮਝਾਇਆ ਵੀ ਉਹਨੂੰ ਜਾ ਸਕਦਾ ਜਿਹੜਾ ਅੱਗੋਂ ਸਮਝਦਾ ਹੋਵੇ। ਉਹਨਾਂ ਲਈ ਇਹ ਹੈ ਕਿ ਇਹਨੂੰ ਕੋਈ ਗੱਲ ਨੀ ਪੱਲੇ ਪੈਂਦੀ। ਸੋ ਕੰਟਰਾਸਟ ਇਹੀ ਹੈ ਕਿ ਜ਼ਮੀਨ ਉਹਦੀ ਦਾ ਰੇਟ 30 ਕਰੋੜ ਲੱਗਿਆ ਹੋਇਆ ਤੇ ਉਹਦੇ ਕੋਲ ਵਿਚਾਰੇ ਕੋਲ ਸ਼ਾਮ ਨੂੰ ਪਊਆ ਪੀਣ ਜੋ ਕਿ ਪਏ ਵੀ ਹੈ ਨੀ। ਸੋ ਇਹਦੇ ਚੋਂ ਫਨ ਨਿਕਲਦਾ।
0: ਹਾਂ, ਇਹ ਜਿਵੇਂ ਉਹ ਕਹਿੰਦੇ ਅਜੀਬੋ ਗਰੀਬ, ਇਹ ਵਾਕਈ ਉਹ ਕਰੈਕਟਰ ਹੈ। ਗਰੀਬ ਤਾਂ ਚਲੋ ਫਿਲਮ 'ਚ ਪਤਾ ਲੱਗ ਜਾਂਦਾ, ਪਰ ਅਜੀਬ ਏਦਾਂ ਹੈ ਕਿ ਉਹਨੂੰ ਆਪ ਨੂੰ ਹੀ ਨਹੀਂ, ਮੈਨੂੰ ਲੱਗਦਾ ਹੈ ਕਿ ਭੋਲੇ ਨੂੰ ਆਪ ਨੂੰ ਹੀ ਨਹੀਂ ਪਤਾ ਵੀ ਉਹਨੇ ਕਰਨਾ ਕੀ ਹੈ। ਕਿ
1: ਸੱਚੀ ਭਾਜੀ ਅਸੀਂ ਇੱਥੇ TDI 'ਚ ਰਹਿੰਦੇ ਹੁੰਦੇ ਸੀ ਨਾ, ਅਸੀਂ ਜਦੋਂ ਸਵੇਰੇ ਉੱਠ ਕੇ ਚਾਹ ਪੀਣੀ,
0: ਹਾਂਜੀ,
1: ਉੱਤੋਂ ਨਾ ਬਿਲਡਿੰਗ ਤੋਂ, ਅਸੀਂ 11ਵੇਂ ਫਲੋਰ ਤੇ ਰਹਿੰਦੇ ਸੀ, ਥੱਲੇ ਨਾ ਕਿਸੇ ਦਾ ਕਿੱਲਾ ਕੁ ਸੀਗਾ ਬਜ਼ੁਰਗ ਦਾ।
0: ਅੱਛਾ।
1: ਤੇ ਅਸੀਂ ਬੜਾ ਉਹਨੂੰ ਦੇਖ ਕੇ ਖੁਸ਼ ਹੁੰਦੇ ਸੀ, ਉਹ ਸਵੇਰੇ ਪੱਠੇ ਵੱਢਣ ਆਉਂਦਾ ਸੀ, ਤੇ ਸਾਨੂੰ ਇਹੀ ਲੱਗਦਾ ਹੁੰਦਾ ਸੀ ਯਾਰ ਇਹਨੇ ਨਾ ਬਜ਼ੁਰਗ ਹੋ ਜਾਣਾ ਇਹ ਵਿਚਾਰਾ, ਹੁਣ ਏਜ ਆ ਕਦੋਂ ਕੁ ਤੱਕ ਤੁਸੀਂ ਅੜੋਗੇ। ਸਾਨੂੰ ਇਹੀ ਲੱਗਦਾ ਸੀ ਵੀ, ਖੁਸ਼ ਵੀ ਹੁੰਦੇ ਸੀ ਕਿ ਇਹ ਬੰਦਾ ਵਿਕਿਆ ਨੀ, ਸਾਰੀਆਂ ਬਿਲਡਿੰਗਾਂ ਬਣ ਗਈਆਂ ਵਿਕਿਆ ਨੀ। ਹੌਲੀ ਹੌਲੀ ਉਸ ਬਜ਼ੁਰਗ ਦੀ ਅਸੀਂ ਵੇਖਦੇ ਰਹੇ, ਕਿਉਂਕਿ ਅਸੀਂ ਵਾਹਵਾ ਸਾਲ ਉੱਥੇ ਰਹੇ, ਤੇ ਅਸੀਂ ਥੱਲੇ ਦੇਖਿਆ ਕਿ ਬਜ਼ੁਰਗ ਹੁਣ ਵਿਚਾਰਾ ਹੌਸਲਾ ਹਾਰ ਗਿਆ ਸੀ ਵੀ ਹੁਣ ਮੈਂ ਇਸ ਤੋਂ ਵੱਧ ਨਹੀਂ ਕਰ ਸਕਦਾ ਸ਼ਾਇਦ। ਫਿਰ ਉਹਦੀ ਅਗਲੀ ਪਨੀਰੀ ਨੇ ਉਹ ਬੇਚਤੀ, ਉਹ ਵੀ ਉਹ ਲੈ ਗਏ। ਸਾਨੂੰ ਲੱਗਿਆ ਯਾਰ ਇਸ ਟੋਪਿਕ ਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ ਨਾ, ਇਸ ਕਰਕੇ ਫਿਰ ਬਹੁਤ ਡੂੰਘੀ ਰਿਸਰਚ ਨਾਲ ਇਹ ਫਿਲਮ ਬਣਾਈ।
0: ਨਹੀਂ ਪਰ ਐਜ਼ ਐਨ ਐਕਟਰ ਭਾਜੀ, ਦੇਖੋ ਮੇਰੀ ਗੱਲ, ਤੁਹਾਡਾ ਐਕਸਪੋਜ਼ਰ ਜਿੰਨਾ ਹੈਗਾ, ਔਰ ਜਿਵੇਂ ਇੰਨੇ ਸਾਲਾਂ ਤੋਂ ਤੁਸੀਂ ਇੰਡਸਟਰੀ 'ਚ ਹੈਗੇ ਹੋ, ਆਲੇ ਦੁਆਲੇ ਇੰਨੀਆਂ ਕੁ ਚੀਜ਼ਾਂ ਹੁੰਦੀਆਂ ਨੇ, ਵਾਪਰਦੀਆਂ ਨੇ, ਕਿ ਤੁਸੀਂ ਕਿੰਨੀਆਂ ਕੁ ਚੀਜ਼ਾਂ ਦੇ ਉੱਤੇ ਓਬਜ਼ਰਵ ਕਰਕੇ ਫਿਲਮਾਂ ਬਣਾ ਲਉਂਗੇ। ਉਹ ਤਾਂ ਫਿਰ ਕੋਈ ਕੰਸੈਪਟ ਇਹੋ ਜਿਹਾ ਹੀ ਵਿਹਲਾ ਹੀ ਹੋਊਗਾ ਜਿਹਦੇ 'ਤੇ ਲੱਗਦਾ ਕਿ ਨਹੀਂ ਆ ਇਹਦੇ 'ਤੇ ਗੱਲ ਕਰ ਸਕਦੇ। ਨਹੀਂ ਤਾਂ ਮੇਰੇ ਖਿਆਲ ਦੇ ਨਾਲ ਤੁਸੀਂ ਤਾਂ ਡੇਲੀ ਕੰਸੈਪਟਸ ਦੇ ਵਿੱਚੋਂ ਗੁਜ਼ਰਦੇ ਹੋ, ਤੁਹਾਨੂੰ ਬਾਹਰੋਂ ਵੀ ਪਿੱਛੇ ਕਿੰਨੇ ਆਈਡੀਆਜ਼ ਕਰਦੇ ਹੋਣਗੇ, ਜਿਹੜੇ ਡੈਬਿਊ ਆਰਟ ਹੈਗੇ ਨੇ, ਰਾਈਟਰ ਹੈਗੇ ਨੇ, ਉਹ ਵੀ ਤੁਹਾਡੇ ਤੱਕ ਅਪਰੋਚ ਕਰਦੇ ਹੋਣਗੇ। ਕਿਵੇਂ ਇੱਕੋ ਹੀ ਸਬਜੈਕਟ ਆ ਇਹਦੇ 'ਤੇ ਫੜਨਾ ਹੈ, ਕਿਉਂਕਿ ਇਹ ਮੈਂ ਇੱਕ ਦਿਨ ਬੈਠਾ, ਹੁਣ ਤਾਂ ਤੁਸੀਂ ਪ੍ਰੋਡਿਊਸਰ ਵੀ ਹੋ, ਤੁਸੀਂ ਵੀ ਇਹ ਸੋਚਦੇ ਹੋਵੋਗੇ ਜਿਹਦੀ ਜੇਬ 'ਚੋਂ ਪੈਸਾ ਲੱਗਣਾ। ਇਹ ਤਾਂ ਇੱਕ ਸੱਟਾ ਹੀ ਹੋ ਗਿਆ ਨਾ, ਬਈ ਤੁਸੀਂ ਸੋਚ ਲਿਆ ਕੰਸੈਪਟ ਆਪਣੇ ਮਾਇੰਡ ਦੇ ਵਿੱਚ, ਉਹਨੂੰ ਵਿਜ਼ੂਅਲਾਈਜ਼ ਕਰ ਲਿਆ, ਫਿਰ ਉਹ ਸੈੱਟ 'ਤੇ ਚਲੇ ਗਏ, ਚਲੋ ਪੋਸਟ ਪ੍ਰੋਡਕਸ਼ਨ ਹੋ ਗਈ, ਉਦੋਂ ਬਾਅਦ ਤਾਂ ਫਿਰ ਸੱਟਾ ਹੀ ਆ ਵੀ ਚੱਲ ਗਈ ਨਹੀਂ ਚੱਲੀ ਤਾਂ ਤੁੱਕਾ।
1: ਨਹੀਂ ਭਾਜੀ ਬਹੁਤ ਇਹਦੇ 'ਤੇ ਵੀ ਬਹੁਤ ਡਿਟੇਲ 'ਚ ਕੰਮ ਕਰਕੇ ਹੀ ਅੱਗੇ ਵਧੇ ਆ, ਹੈ ਨਾ, ਕੋਈ ਆਪਾਂ ਤੁੱਕੇ ਵਾਲੇ ਤਾਂ ਆਏ ਨਹੀਂ, ਬਹੁਤ ਲੰਬਾ ਸੋਚ ਕੇ ਆਏ ਸੀਗੇ ਵੀ ਇਸ ਫੀਲਡ 'ਚ ਵਾਹਵਾ ਲੰਬਾ ਕੰਮ ਕਰਨਾ, ਹੈ ਨਾ, ਇਹ ਨਹੀਂ ਵੀ 2-4 ਹੀ ਬਣਾਉਣੇ ਆ। ਸੋ ਉਹਦੇ 'ਤੇ ਗਹਿਰੀ ਸਰਚ ਹੋਈ ਵੀ ਕਿਸ ਟੋਪਿਕ 'ਤੇ ਗੱਲ ਕਰੀਏ, ਪਰ ਇੰਟਰਟੇਨਮੈਂਟ ਦੇ ਥਰੂ ਕਰੀਏ। ਹਾਂ, ਰਿਸਕ ਤਾਂ ਦੇਖੋ ਭਾਜੀ ਲਾਈਫ 'ਚ ਹਰ ਜਗ੍ਹਾ ਰਹਿਣਾ, ਹੈ ਨਾ, ਸੜਕ 'ਤੇ ਵੀ ਜਾਂਦੇ ਆ, ਉਹ ਵੀ ਰਿਸਕ ਹੀ ਹੈ,
0: ਰਾਈਟ,
1: ਹੈ ਨਾ, ਕੁਛ ਵੀ ਬਿਨਾਂ ਰਿਸਕ ਤੋਂ ਤੁਸੀਂ ਵੱਡੇ ਨਹੀਂ ਹੋ ਸਕਦੇ। ਪਰ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ, ਸਭ ਤੋਂ ਵੱਡੀ ਕੋਸ਼ਿਸ਼, ਜਿਵੇਂ ਤੁਸੀਂ ਗੱਲ ਸਟਾਰਟ ਕੀਤੀ ਸੀ ਕਿ ਲੋਕ ਹੁਣ ਥੱਲੇ ਕਮੈਂਟ ਕਰਦੇ ਆ ਕਿ ਤੁਹਾਡੇ ਵਿਸ਼ੇ ਬਹੁਤ ਵੱਖਰੇ ਹੁੰਦੇ ਆ, ਸੋ ਸਭ ਤੋਂ ਪਹਿਲੀ ਕੋਸ਼ਿਸ਼ ਭਾਜੀ ਉਹੀ ਹੁੰਦੀ ਹੈ ਕਿ ਅਗਲਾ ਕਵੇ ਕਿ ਇਸ ਬੰਦੇ ਦੀ ਫਿਲਮ ਛੱਡਣੀ ਨਹੀਂ,
0: ਕਰੈਕਟ, ਉਹ ਐਕਸਪੈਕਟੇਸ਼ਨ ਬਣਾ ਕੇ ਰੱਖਣੀ ਹੈ।
1: ਇਹਨੂੰ ਇਸ ਕਮੈਂਟ ਲਈ ਤੁਹਾਨੂੰ ਬਹੁਤ ਸਾਲ ਵੇਟ ਕਰਨੀ ਪੈ ਸਕਦੀ ਹੈ, ਹੈ ਨਾ,
0: ਕੋਈ ਸ਼ੱਕ ਨਹੀਂ।
1: ਇਹ ਵੀ ਕਿਸ ਮੈਂ ਚਾਹੁੰਦਾ ਸੀਗਾ ਕਿ ਲੋਕ ਸਿਰਫ ਇਹੀ ਜੱਜ ਕਰਨ ਕਿ ਇਹ ਬੰਦੇ ਇਦਾਂ ਦੀਆਂ ਫਿਲਮਾਂ ਕੁਛ ਵੱਖਰਾ ਲੈ ਕੇ ਆਉਂਦੇ ਆ। ਬਾਕੀ ਰਹੀ ਗੱਲ, ਹੈ ਨਾ, ਰਿਕਵਰੀ ਦੀ, ਉਹ ਕਿਵੇਂ ਹੈ, ਹੈ ਨਾ, ਉਹਦੇ 'ਤੇ ਤਾਂ ਵਾਹਵਾ ਰਿਸਰਚ ਕਰੀ ਦੀ ਹੈ, ਕਿਉਂਕਿ ਹੁਣ ਜਦੋਂ ਤੁਸੀਂ ਫਿਲਮ ਦੇਖੋਗੇ, ਹੁਣ ਕੱਲ ਨੂੰ ਰਿਲੀਜ਼ ਹੋ ਜਾਣੀ ਹੈ ਨਾ, ਸੋ ਉਹਦੇ 'ਚ ਜਿਹੜੀ ਡੋਜ਼ ਹੈ ਇੰਟਰਟੇਨਮੈਂਟ ਦੀ ਜ਼ਿਆਦਾ, ਜਿਹੜਾ ਮਹਿਸੂਸ ਕਰਦੇ ਆ ਤੁਸੀਂ ਜ਼ਮੀਨਾਂ ਨੂੰ ਲੈ ਕੇ, ਉਹ ਵੀ ਇਕੁਅਲ ਹੈ, ਬਟ ਬਹੁਤ ਕਹਿੰਦੇ ਆ ਬੈਲੈਂਸ ਤਰੀਕੇ ਨਾਲ ਦਿੱਤੀ ਗਈ ਹੈ।
0: ਰਾਈਟ ਰਾਈਟ।
1: ਹਨਾ ਅੱਗੇ ਵੀ ਜੋ ਸਬਜੈਕਟ ਚੁਣਾਂਗੇ ਉਹ ਵੀ ਜ਼ਿੰਦਗੀ ਦੀਆਂ ਉਹ ਚੀਜ਼ਾਂ ਤੋਂ ਚੁਣਾਂਗੇ ਜਿਹੜੇ ਕਦੇ ਕੈਮਰਾ ਅੱਗੇ ਨਹੀਂ ਆਏ ਹਨਾ। ਸੋ ਮੈਨੂੰ ਹਮੇਸ਼ਾ ਹੀ ਐਂ ਲੱਗਦਾ ਹੁੰਦਾ ਕਿ ਉਹ ਵੀ ਬੰਦੇ ਤਾਂ ਹੀਰੋ ਹੋ ਸਕਦੇ ਨੇ ਨਾ, ਜਦੋਂ ਜਿਹੜੇ ਸਾਈਕਲ ਤੇ ਵਿਚਾਰੇ ਦਿਹਾੜੀ ਤੇ ਡੇਲੀ ਜਾਂਦੇ ਆ ਕੰਮ ਕਰਨ ਹਨਾ। ਜ਼ਰੂਰੀ ਥੋੜ੍ਹੀ ਆ ਵੀ ਹੀਰੋ ਆ ਜਿਹੜਾ ਉਹ ਗੱਡੀ ਚ ਉਤਰਨਾ ਚਾਹੀਦਾ।
0: ਸਹੀ ਗੱਲ ਹੈ, ਉਹ ਪਰਦਾ ਪਾੜ ਕੇ।
1: ਮੇਰਾ ਤਾਂ ਇਹ ਹਮੇਸ਼ਾ ਹੀ ਇਹੀ ਹੁੰਦੀ ਹੈ ਕੋਸ਼ਿਸ਼ ਕਿ
0: ਲੇਮੈਨ ਨੂੰ
1: ਕਰੈਕਟਰ ਦੇ ਨਵੀਂ ਸਟੋਰੀ ਇੰਟਰੋਡਿਊਸ ਹੋਵੇ।
0: ਇਹ ਭਾਜੀ ਇਹਦਾ ਜਿਹੜਾ ਇਹ ਬੜਾ ਜਿਵੇਂ ਲੇਮੈਨ ਵਾਲੀ ਟਾਈਪ ਹੈਗੀ ਹੈ, ਤੁਸੀਂ ਦੱਸਿਆ ਕਿ ਇੱਕ ਆਮ ਬੰਦਾ ਵੀ ਹੀਰੋ ਹੋ ਸਕਦਾ, ਤੁਹਾਨੂੰ ਜਦੋਂ ਇਹਦੀ ਲੁੱਕ ਤਿਆਰ ਕਰ ਰਹੇ ਸੀ, ਵੈਸੇ ਤਾਂ ਓਏ ਭੋਲੇ ਦੇ ਪਹਿਲੇ ਵੇਲੇ ਵੀ ਉਦੋਂ ਪਹਿਲਾਂ ਹੋ ਚੁੱਕੀ ਸੀ, ਮੇਰੇ ਕਹਿੰਦਾ 19-21 ਪਹਿਲਾਂ ਹੋ ਗਈ ਸੀ ਰਿਲੀਜ਼, 19-21 ਵਰਗਾ ਹੀ ਤੁਹਾਡਾ ਅਟਾਇਰ ਹੈਗਾ ਉਹ ਕੰਟੀਨਿਊ, ਉਹ ਇੱਦਾਂ ਨਹੀਂ ਭੁਲੇਖੇ ਜੇ ਨਹੀਂ ਪੈਂਦੇ, ਜਾਂ ਫਿਰ ਤੁਸੀਂ ਸੋਚਿਆ ਨਹੀਂ ਵੀ ਇੱਕ, ਜਾਂ ਤੁਸੀਂ ਡੈਲੀਬਰੇਟਲੀ ਉਹਨੂੰ ਕੰਟੀਨਿਊ ਰੱਖਿਆ ਕਿ ਨਹੀਂ ਰੱਖਣਾ ਉੱਦਾਂ ਦਾ?
1: ਨਹੀਂ ਨਹੀਂ ਬਿਲਕੁਲ, ਇਹ ਤਾਂ ਵੱਖਰਾ ਹੀ ਹੈ ਕਰੈਕਟਰ ਆਲਮੋਸਟ। ਜਿਹੜਾ ਭੋਲੇ ਨੂੰ ਤਾਂ ਅਸੀਂ ਬਿਲਕੁਲ ਉਹ ਰੱਖਿਆ ਕਿ ਪਿੰਡ ਚ ਨਾ ਤਾਂ ਇਹਦੇ ਦਿਮਾਗ ਤੋਂ ਸੋਚਦਾ ਨਾ ਹੀ ਇਹ ਬਾਹਲਾ ਸੋਚਦਾ, ਇਹ ਬਸ ਕਰ ਦਿੰਦਾ ਹਨਾ। ਬਹੁਤ ਸਾਰੇ ਕਰੈਕਟਰ
0: ਨੇ ਜਿਹੜੇ
1: ਬਿਲਕੁਲ ਦੇਸੀ ਏਦਾਂ ਦੇ ਹੈ ਨਾ, ਹਾਲਾਂਕਿ ਇਹ ਕਰੈਕਟਰ ਸਾਡਾ ਥੋੜਾ ਜਿਹਾ ਉਹ ਜਰਦਾ ਲਾਉਂਦਾ, ਹਾਲਾਂਕਿ ਇਸ ਫਿਲਮ ਚ ਵੀ ਉਹ ਤੋਂ ਛੜਾਤਾ।
0: ਗੁਰੂ ਜੀ ਸਭ ਕੁਛ ਛੋੜ ਦੂੰਗਾ
1: ਪਰ ਇਹ ਨਹੀਂ ਛੋੜੂਗਾ,
0: ਜਰਦਾ ਬੀੜੀ ਨਹੀਂ ਛੋੜੂਗਾ।
1: ਤੁਸੀਂ ਇਹ ਦੇਖੋ ਭਾਰੀ, ਇੱਕ ਪੰਜਾਬੀ ਫਿਲਮ ਚ ਹੈ ਨਾ,
0: ਹਾਂਜੀ,
1: ਇੱਕ ਇਹੋ ਜਿਹਾ ਕਰੈਕਟਰ ਹੈ ਜੋ ਇਹ ਖਾਂਦਾ, ਇਹ ਸੋਚਣਾ ਵੀ ਮੈਨੂੰ ਲੱਗਦਾ ਕਿਸੇ ਸਕ੍ਰਿਪਟ ਲਈ ਜਾਂ ਕਿਸੇ ਹੀਰੋ ਲਈ ਐ ਲੱਗੂਗਾ ਕਿ ਯਾਰ ਇਹਦੇ ਨਾਲ ਕਰੈਕਟਰ ਛੋਟਾ ਹੋ ਜਾਂਦਾ।
0: ਕਰੈਕਟ
1: ਹਨਾ। ਸੋ ਮੈਨੂੰ ਲੱਗਦਾ ਕਿ ਰੀਅਲ ਤਰੀਕੇ ਨਾਲ ਜੇ ਆਪਾਂ ਦੇਖੀਏ ਇਦਾਂ ਦੇ ਬਹੁਤ ਸਾਰੇ ਬੰਦੇ ਆ,
0: ਬਹੁਤ ਨੇ, ਕੋਈ ਸ਼ੱਕ ਨਹੀਂ। ਹਾਂ
1: ਹਨਾ, ਮੈਂ ਚੰਗੇ ਭਲੇ ਬੰਦੇ ਦੇਖੇ ਆ ਕਿ ਜਿਹੜਾ ਕਹਿੰਦਾ ਮਰ ਜਾਗੇ, ਪਰ ਇਹ ਨੀ ਆਪਾਂ ਸਾਈਡ ਜ਼ਰੂਰ ਤੇ ਹੋਣਾ।
0: ਅੱਛਾ ਗੱਲ ਕਰ, ਮੈਂ ਉਹ ਪੁੱਛਣ ਲੱਗਿਆ ਸੀ ਜਿਵੇਂ ਉਹ ਪਰਫੈਕਸ਼ਨਿਸਟ ਮਿਸਟਰ ਅਮੀਰ ਖਾਨ ਦੀ ਗੱਲ ਹੁੰਦੀ ਆ ਤਾਂ ਉਹ ਕਰਦੇ ਨੇ ਉਹ ਚੀਜ਼, ਹੁਣ ਭੋਲੇ ਨੂੰ ਵੀ ਜਰਦਾ ਲਾਣਾ ਪਿਆ ਫਿਲਮ ਦੇ ਵਿੱਚ ਵੀ ਯਾਰ ਲਾਣਾ ਪੈਣਾ।
1: ਮੈਂ ਇੱਕ ਵਾਰੀ ਟੇਸਟ ਕੀਤਾ ਸੀਗਾ
0: ਬੜਾ
1: 2000 ਜਦੋਂ ਪਹਿਲੀ ਸੀ।
0: ਅੱਛਾ,
1: ਤੇ ਉਸ ਤੋਂ ਬਾਅਦ ਲੱਗਿਆ ਕਿ ਯਾਰ ਇਹ ਮੇਰੇ ਵੱਸ ਦਾ ਕੰਮ ਨਹੀਂ,
0: ਗੰਦੀ ਚੀਜ਼,
1: ਫਿਰ ਜਿਹਨੂੰ ਫਿਲਮ ਮੇਕਿੰਗ ਚ ਦੇਖੋ ਇਹਨੂੰ ਚੀਟ ਵੀ ਕਹਿ ਦਿੰਦੇ ਆ।
0: ਹਾਂਜੀ ਹਾਂਜੀ,
1: ਤੇ ਅਸੀਂ ਫਿਰ ਉਦਾਂ ਦਾ ਕੁਝ ਮਟੀਰੀਅਲ ਤਿਆਰ ਕੀਤਾ
0: ਓਕੇ
1: ਜਿਹੜਾ ਓਨਾ ਹਾਰਮਫੁਲ ਨਹੀਂ ਹੁੰਦਾ, ਉਹ ਦੇਖਣ ਚ ਲੱਗਦਾ ਵੀ ਉਹ ਲਾ ਰਿਹਾ ਪਰ ਉਹ ਬਿਲਕੁਲ ਉਹ ਨਹੀਂ ਹੁੰਦਾ।
0: ਬਿਲਕੁਲ, ਉਹ ਫਿਰ ਧਨੀਆ ਬੀਜਿਆ ਸੀ ਕਿ ਜਰਦਾ ਹੀ ਬੀਜਿਆ ਸੀ ਹਜੇ
1: ਕੁਛ ਦੇਖੋ, ਜਿਹੜੀ ਇਹ ਕਹਾਣੀ ਹੈ ਇਹ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵੱਧ ਨਹੀਂ ਖਿੱਚੀ ਜਾਣੀ ਚਾਹੀਦੀ ਹੈ ਨਾ,
0: ਕਿਉਂਕਿ
1: ਇਸ ਤੋਂ ਬਾਅਦ ਤੁਸੀਂ ਆਪਣੀ ਫਿਲਮ ਨੂੰ ਹੀ ਖਰਾਬ ਕਰ ਲੈਂਦੇ
0: ਹੋ। ਠੀਕ ਹੈ, ਓਦਾਂ ਵੀ ਪੰਜਾਬੀ ਫਿਲਮਾਂ ਚ ਸੌਰੀ ਪਰ ਫਰੈਂਚਾਈਜ਼ ਫਿਲਮਾਂ ਦਾ ਰਿਕਾਰਡ ਚੰਗਾ ਨਹੀਂ ਹੈ।
1: ਬਿਲਕੁਲ ਬਿਲਕੁਲ, ਮੈਂ ਉਹੀ ਗੱਲ ਤੇ ਆਉਣ ਲੱਗਿਆ ਸੀਗਾ ਕਿਉਂਕਿ ਇਹਦੀ ਸਟੋਰੀ ਅਸੀਂ ਪਹਿਲਾਂ ਹੀ 2 ਲਿਖੀਆਂ ਸੀ ਤੇ ਮੈਂ ਨਹੀਂ ਚਾਹੁੰਦਾ ਕਿ ਇਹ ਬਹੁਤ ਮਾਸਟਰਪੀਸ, ਮੇਰੇ ਲਈ ਮੈਨੂੰ ਐ ਲੱਗਦਾ ਕਿ ਬਹੁਤ ਸੋਹਣੀ ਫਿਲਮ ਆ ਕਿ ਜਿੱਥੇ ਅਸੀਂ ਖਤਮ ਕੀਤੀ ਹੈ ਤੇ ਇਹਨੂੰ ਇੱਥੇ ਹੀ ਖਤਮ ਹੋ ਜਾਣਾ ਚਾਹੀਦਾ।
0: ਓਕੇ,
1: ਹਾਂ ਕੁਛ ਹੋਰ ਵੱਖਰੀ ਸਟੋਰੀ, ਕੁਛ ਵੱਖਰਾ ਕਰੈਕਟਰ ਉਹ ਕ੍ਰੀਏਟ ਕਰ ਸਕਦੇ ਆ ਪਰ ਇਹ ਮੈਨੂੰ ਲੱਗਦਾ ਟੌਪਿਕ ਇੱਥੇ ਖਤਮ ਹੋ ਜਾਣਾ ਚਾਹੀਦਾ।
0: ਤੇ ਤੁਸੀਂ ਹੋਰ ਆਮ ਜ਼ਿੰਦਗੀ ਵਾਲੇ ਇਹੋ ਜਿਹੇ ਕਨਸੈਪਟ ਉਹਨਾਂ ਦੇ 2-4 ਹੋ ਰਹੇ ਹੋ, ਦੇਖ ਰਹੇ ਹੋ ਮਤਲਬ ਉਹਨਾਂ ਦੇ ਉੱਤੇ ਫਿਲਮਾਂ ਦਾ ਅੱਗੇ ਪਾਈਪਲਾਈਨ ਚ ਹੈਗੇ ਨੇ?
1: ਬਿਲਕੁਲ ਭਾਜੀ, ਹੁਣ ਜਦੋਂ ਇਸ ਫਿਲਮ ਤੋਂ ਫ੍ਰੀ ਹੋ ਜਾਵਾਂਗੇ, ਹੁਣ ਕਹਾਣੀ ਸੁਣਾਂਗੇ 2 ਮਹੀਨੇ ਕਿਉਂਕਿ ਇਹ ਸੋਚਿਆ ਹੀ ਹੋਇਆ ਕਿ ਸਾਲ 'ਚ ਸਿਰਫ ਇੱਕ ਹੀ ਕਰਨੀ ਹੈ।
0: ਅੱਛਾ ਚਲੋ,
1: ਹੁਣ ਜ਼ਿਆਦਾ ਕੰਮ ਨਹੀਂ ਕਰਨਾ,
0: ਨਹੀਂ ਇੱਕ ਪੰਜਾਬੀ ਕਰਨੀ ਹੈ, ਹਿੰਦੀ ਵਾਲੀ ਵੈਬ ਸੀਰੀਜ਼ਾਂ ਤਾਂ ਚੱਲੀਆਂ ਜਾਣਗੀਆਂ,
1: ਉਹ ਵੱਖਰਾ ਕੰਮ ਹੈ ਨਾ, ਉਹ ਦੇਖੋ ਹਨਾ ਉਹ ਸਾਈਡ ਤੇ ਚੱਲੀ ਜਾਊਗਾ। ਪਰ ਮੈਨੂੰ ਇਹ ਲੱਗਦਾ ਕਿ ਇਹ ਬਹੁਤ ਜ਼ਰੂਰੀ ਹੈ ਹਰੇਕ ਦਾ ਫੈਸਲਾ ਲੈਣਾ ਕਿ ਜੇ ਚੰਗਾ ਕਨਸੈਪਟ ਕਰਨਾ ਚਾਹੇ ਇੱਕ ਕਰ ਲਓ ਪਰ ਉਹਦੇ ਨਾਲ ਇਨਸਾਫ ਕਰ ਲਓ।
0: ਭਾਜੀ ਮੈਨੂੰ ਲੱਗਦਾ ਮੈਂ ਜਗਜੀਤ ਸੰਧੂ ਨੂੰ ਨਾ ਡੀਕੋਡ ਕੀਤਾ, ਲੈਟ ਮੀ ਸੀ, ਮੈਂ ਦੇਖਦਾ ਕਿ ਮੈਂ ਕਿੰਨਾ ਕੁ ਸਹੀ ਹੈਗਾ ਕਿ ਨਹੀਂ। ਤੁਸੀਂ ਹਾਂ ਹਾਂ ਦੇਖਿਓ ਜ਼ਰਾ, ਪੰਜਾਬੀ ਫਿਲਮ ਇੰਡਸਟਰੀ ਦੀਆਂ ਕੁਛ ਹੈਗੀਆਂ ਨੇ ਹੁਣ ਤਾਈਆਂ, ਚਲੋ ਹੁੰਦੀਆਂ ਨੇ ਹਰ ਇੱਕ ਜਗ੍ਹਾ ਹੁੰਦੀਆਂ ਨੇ, ਬਟ ਤੁਹਾਨੂੰ ਹੁਣ ਇਹ ਲੱਗਦਾ ਹੈ ਕਿ ਸ਼ਾਇਦ ਹੁਣ ਤੁਸੀਂ ਕਿਸੇ ਹੋਰ ਪ੍ਰੋਡਕਸ਼ਨ ਹਾਊਸ ਦੇ ਵਿੱਚ ਜਾਂ ਪ੍ਰੋਡਿਊਸਰ ਦੇ ਨਾਲ ਉਹ ਕੰਪਰੋਮਾਈਜ਼ ਤੇ ਨਹੀਂ ਕੰਮ ਕਰੋਗੇ, ਇਸ ਲਈ ਤੁਸੀਂ ਹੁਣ ਬਾਲੀਵੁੱਡ ਜਾਂ OTT ਉਹ ਨਾਲ ਨਾਲ ਕੰਟੀਨਿਊ ਰੱਖੋਗੇ ਪਰ ਪੰਜਾਬੀ 'ਚ ਆਪਣੇ ਪ੍ਰੋਡਕਸ਼ਨ ਦੇ ਵਿੱਚ ਹੀ ਕਰੋਗੇ ਕੰਮ, ਇਜ਼ ਇਟ ਟਰੂ?
1: ਇਹ ਨਹੀਂ ਸੋਚਿਆ ਭਾਜੀ, ਮੈਂ ਕਰੂੰਗਾ ਜ਼ਰੂਰ ਬਾਹਰ ਕੰਮ, ਪਰ ਮੈਨੂੰ ਐਂ ਲੱਗਦਾ ਕਿ ਜਿਹੜੇ ਵਧੀਆ ਪ੍ਰੋਡਿਊਸਰਸ ਨੇ, ਜਿਹੜੇ ਵਾਕਈ ਸਿਨੇਮਾ ਨੂੰ ਲੈ ਕੇ ਇੱਕ ਵਧੀਆ ਸੋਚ ਰੱਖਦੇ ਆ ਨਾ, ਜਿਸ ਚ ਸਾਨੂੰ, ਕਿਉਂਕਿ ਭਾਜੀ ਬਣਾਉਣੀ, ਮੈਨੂੰ ਹੁਣ ਜਦੋਂ ਆਪ ਬਣਾਉਣ ਲੱਗਿਆ, ਹੁਣ ਇਹ ਪਤਾ ਲੱਗਿਆ ਕਿ ਬਣਾਉਣੀ ਤਾਂ ਸੌਖੀ ਹੈ, ਰਿਲੀਜ਼ ਕਰਨੀ ਤਾਂ ਭਾਈ ਉਦੋਂ ਵੀ ਬੰਦਾ ਔਖਾ ਕੰਮ ਹੈ ਨਾ। ਸੋ ਮੈਂ ਤਾਂ ਚਾਹੁੰਦਾ ਕਿ ਮੈਂ ਐਜ਼ ਅ ਐਕਟਰ ਹੀ ਕੰਮ ਕਰਾਂ, ਪਰ ਮੈਨੂੰ ਅੱਗੋਂ ਜਿਹੜੇ ਪ੍ਰੋਡਿਊਸਰਸ ਨੇ ਉਹ ਬਹੁਤ ਗੁੱਡ ਮਿਲਣ, ਜਿਹੜੇ ਉਸ ਕ੍ਰੀਏਟੀਵਿਟੀ ਨੂੰ ਜਾਂ ਉਸ ਉਸ ਗ੍ਰਾਫ ਨੂੰ ਸਮਝਣ। ਮੈਂ ਤਾਂ ਚਾਹੁੰਦਾ ਕਿ ਮੈਂ ਇਹਨਾਂ ਚੀਜ਼ਾਂ ਤੋਂ ਫ੍ਰੀ ਹੋਵਾਂ।
0: ਪਰ ਤੁਸੀਂ ਹੁਣ ਉਸ ਟੈਂਜੈਂਟ ਤੇ ਆ ਚੁੱਕੇ ਹੋ ਵੀ ਤੁਸੀਂ ਆਪਣੀਆਂ ਟਰਮਸ ਐਂਡ ਕੰਡੀਸ਼ਨ ਲੈ ਕੇ ਜਾਓਗੇ ਕਿ ਆ ਚੀਜ਼ਾਂ ਦੇ।
1: ਟਰਮ ਐਂਡ ਕੰਡੀਸ਼ਨ ਭਾਜੀ ਮੇਰੀਆਂ ਸਿਰਫ ਕ੍ਰੀਏਟੀਵਿਟੀ ਨੂੰ ਲੈ ਕੇ ਹੁੰਦੀਆਂ, ਇਸ ਤੋਂ ਵੱਧ ਨਹੀਂ ਹੁੰਦੀਆਂ। ਹਨਾ, ਬਹੁਤ ਸਿੰਪਲ, ਮੈਨੂੰ ਲੱਗਦਾ ਮੈਂ ਸਭ ਤੋਂ ਸਸਤਾ ਹੋਊਗਾ ਜਿਹੜਾ ਜਾ ਕੇ ਬਿਨਾਂ ਖਰਚੇ ਤੋਂ ਕਿਸੇ ਦੀ ਫਿਲਮ ਸ਼ੂਟ ਕਰਨ ਦਾ ਹੋਊਗਾ। ਮੈਂ ਤਾਂ ਗੱਡੀ 'ਚ ਤੇਲ ਤੱਕ ਵੀ ਨਹੀਂ ਪਾਉਂਦਾ। ਸੋ ਮੇਰਾ ਇਹ ਹੁੰਦਾ ਕਿ ਜਿਹੜੀ ਜਿੰਨਾ ਉਸ ਬੰਦੇ ਦਾ ਪੈਸਾ ਬਚੇ, ਬਟ ਉਹ ਪੈਸਾ ਜਿਹੜਾ ਉਹ ਸਹੀ ਜਗ੍ਹਾ ਤੇ ਲੱਗੇ। ਹਨਾ, ਗਾਹ ਉਹ ਵੀ ਬੰਦੇ ਪੂਰੇ ਕਾਇਮ ਹੋਣ, ਜਿਹੜੀ ਜਿਹੜੀ ਜੋ ਮੈਂ ਸੋਚਦਾ ਸਿਨੇਮੇ ਨੂੰ ਲੈ ਕੇ, ਉਹ ਸੇਮ ਪੇਜ ਤੇ ਹੋਣ, ਕਿ ਉਹ ਪੇਪਰ ਤੇ ਸਟਰੋਂਗ ਹੋਣ। ਹਨਾ, ਉਹ ਵਿਚਾਰੇ ਨੂੰ ਕੋਈ ਗੱਲਾਂ ਚ ਲਿਆ ਕੇ ਨਾ ਲਿਆਂਦਾ ਹੋਵੇ ਉਹਨੂੰ। ਹਨਾ, ਮੇਰਾ ਫਿਰ ਉੱਥੇ ਮਨ ਟੁੱਟ ਜਾਂਦਾ ਕਿ ਮੈਂ ਤਾਂ ਸ਼ਿੱਦਤ ਨਾਲ ਕੰਮ ਕਰ ਰਿਹਾ।

0: ਅਸੀਂ ਮਤਲਬ 24 ਘੰਟੇ ਚੋਂ ਹੈ ਨਾ 16-16 ਘੰਟੇ ਕੰਮ ਕਰਦੇ ਹਾਂ,
1: ਬੱਲੇ ਤੁਸੀਂ ਤਾਂ ਮੋਦੀ
0: ਮਤਲਬ
1: ਜੀ ਹੋ ਗਏ।
0: ਸਾਡੇ ਨਹੀਂ ਰੱਬ ਉਦਾਂ ਦਾ ਨਾ ਬੁਲਾਵੇ, ਉਦਾਂ ਦੇ 16 ਘੰਟੇ ਵਾਲੇ ਲਈ
1: ਨੇ ਵਾਕਈ ਇਹ ਜ਼ਮੀਨ ਤੇ ਹੈਗੇ ਨੇ ਤਾਂ ਬੋਲਦੇ ਨੇ ਘੰਟੇ।
0: ਸੋ ਮੈਨੂੰ ਤਾਂ ਐ ਲੱਗਦਾ ਭਾਜੀ ਜਾ ਕੇ ਲੋਕੇਸ਼ਨ ਦੇਖਣ ਤੋਂ ਲੈ ਕੇ ਪੇਪਰ ਤੱਕ ਮੈਨੂੰ ਤਾਂ ਬਾਹਲਾ ਜਿਹਾ ਚਾਅ ਚੜ ਜਾਂਦਾ ਹੁੰਦਾ ਹੈ ਨਾ, ਕਿ ਮੈਨੂੰ ਐ ਲੱਗਦਾ ਮੇਰੇ ਨਾਲ ਵੀ ਜੋ ਪ੍ਰੋਡਿਊਸਰ ਵੀ ਖੜਾ ਉਹ ਵੀ ਉਨੀ ਸ਼ਿੱਦਤ ਨਾਲ ਹੋਵੇ ਹੈ ਨਾ, ਫੇਰ ਮਜ਼ਾ ਆਉਂਦਾ ਕੰਮ ਕਰਨ ਦਾ, ਫੇਰ ਹੀ ਸਿਨੇਮਾ ਗੁੱਡ ਲੈਵਲ ਤੇ ਪਹੁੰਚ ਸਕਦਾ। ਤੇ ਮੈਨੂੰ ਲੱਗਦਾ ਹੈਗੇ ਆ ਕੁਛ ਬੰਦੇ ਜਿਹੜੇ ਸੋਹਣਾ ਕੰਮ ਕਰਦੇ ਆ,
1: ਰਾਈਟ,
0: ਏਦਾਂ ਨੀ ਸੋਚਿਆ ਕਿ ਮੈਂ ਆਪ ਹੀ ਕੰਮ ਕਰਾਂਗੇ ਪ੍ਰੋਡਕਸ਼ਨ ਹਾਊਸ ਚ, ਬਾਹਰ ਵੀ ਕਰਾਂਗੇ।
1: ਮੈਨੂੰ ਵੈਸੇ ਤੁਹਾਡਾ ਉਹ ਜਿਹੜਾ ਬਾਹਰ ਵਾਲਾ ਕੰਮ ਹੈ, ਮਤਲਬ ਫਿਲਮਾਂ, ਪੰਜਾਬੀ ਫਿਲਮ ਤਾਂ ਨਹੀਂ ਕਹਿ ਰਿਹਾ ਮੈਂ, ਅਦਰਵਾਈਜ਼ ਜਿਵੇਂ ਚਾਹੇ ਬਾਲੀਵੁੱਡ ਹੈ ਚਾਹੇ OTT ਹੈ, ਬਹੁਤ ਵਧੀਆ ਲੱਗਦਾ। ਸਕੇਪ ਲਾਈਫ ਹੋ ਗਈ, ਡਿਪਲੋਮੈਟ ਭਾਜੀ ਬਹੁਤ ਸੋਹਣਾ ਕੰਮ, ਮੈਨੂੰ ਪਤਾ ਨਹੀਂ ਉਹਦੇ ਤੇ ਕਿਉਂ ਨਹੀਂ ਮੈਂਸ਼ਨ ਤੁਸੀਂ ਕਰਦੇ ਉਹਨੂੰ, ਜਾਂ ਤੁਸੀਂ ਉਹ ਕਰਕੇ ਛੱਡ ਦਿੰਦੇ ਹੋ ਵੀ ਨਹੀਂ ਆਹ ਮੇਰਾ ਕੰਮ ਬਾਤ ਹੋ ਗਿਆ, ਪਰ ਉਹ ਵਾਕਈ ਬਹੁਤ ਸੋਹਣਾ ਕੰਮ ਹੈ।
0: ਗੱਲ ਕਰਨੀ ਇਹ ਨਾ ਹੁਣ PR ਚੀਜ਼ਾਂ ਇੰਨੀਆਂ ਵਾਰੇ
1: ਉਹ, ਹਾਂ PR ਵਰਡ ਸਹੀ ਹੈ,
0: PR ਨਾ ਜਿਹੜੀ ਉਹ ਆਦਤ ਇੰਨੀ ਪੈ ਚੁੱਕੀ ਹੈ ਕਿ ਤੁਹਾਡੀ ਤੂੰ ਤੁਹਾਨੂੰ ਹੀ ਪੈਸਾ ਖਰਚ ਕੇ ਆਪਣੀ ਐਪਰੀਸ਼ੀਏਟ ਕਰਦੇ ਆ, ਤੇ ਮੈਨੂੰ ਲੱਗਦਾ ਕਿ ਇਹੋ ਜਿਹੇ ਕੰਮ ਕਰਕੇ ਵੀ ਜੇ ਤੁਹਾਨੂੰ PR ਦੀ ਲੋੜ ਪਵੇ ਫਿਰ ਤਾਂ ਫਿਰ ਫਾਇਦਾ ਹੀ ਕੋਈ ਨੀ ਨਾ ਇਹੋ ਜਿਹੇ ਕੰਮ ਕਰਨ ਦਾ।
1: ਔਰ ਪਹਿਲੇ ਸੀਨ ਤੋਂ ਤੁਹਾਡੇ ਜਿਹੜੇ ਐਕਸਪ੍ਰੈਸ਼ਨ ਸੀ, ਡਿਪਲੋਮੈਟ ਦੀ ਮੈਂ ਗੱਲ ਕਰ ਰਿਹਾ, ਉਹਦੇ 'ਚ ਇਹ ਨਹੀਂ ਮੈਨੂੰ ਅੰਦਾਜ਼ਾ ਹੋ ਰਿਹਾ ਸੀਗਾ ਕਿ ਵਾਕਈ ਇਹ ਗਲਤ ਬੰਦਾ ਹੈ ਜਾਂ ਫਿਰ ਅੱਗੇ ਫਿਲਮ ਦੇਖੀਏ ਫਿਰ ਪਤਾ ਚੱਲੂਗਾ ਸ਼ਾਇਦ ਵੀ ਇਹਨੇ ਵਾਕਈ ਕੁੱਟੀ ਹੈ ਕਿ ਕਿਤੇ ਝੂਠ ਤਾਂ ਨਹੀਂ ਬੋਲ ਰਹੀ ਹੈਗੀ। ਸੋ ਉਹ ਇਹ ਬੜਾ ਉਸ ਐਕਸਪ੍ਰੈਸ਼ਨ ਨੂੰ ਉਸ ਕਰੈਕਟਰ ਨੂੰ ਹੋਲਡ ਕਰਕੇ ਰੱਖਣਾ, ਉਹ ਸਮਝ ਜਾਣਾ ਫਰਕ ਹੁੰਦਾ ਜਦੋਂ ਪੰਜਾਬੀ, ਚਲੋ ਹੁਣ ਤਾਂ ਤੁਸੀਂ ਆਪਣੇ ਦੇ ਵਿੱਚ ਕਰ ਰਹੇ ਹੋ, ਪਰ ਪਹਿਲਾਂ ਜਦੋਂ ਵੀ ਕਰਦੇ ਸੀਗੇ ਇੱਕ ਸਟੋਰੀ ਨਰੇਸ਼ਨ ਦੇ ਵਿੱਚ, ਕਿ ਜਦੋਂ ਪੰਜਾਬੀ ਸਿਨੇਮਾ ਦੇ ਵਿੱਚ ਆਉਂਦੇ ਨੇ ਜੋ ਵੀ ਆਉਂਦਾ ਹੋਊਗਾ ਡਾਇਰੈਕਟਰ ਪ੍ਰੋਡਿਊਸਰ ਜਾਂ ਰਾਈਟਰ ਜੋ ਵੀ ਤੁਹਾਨੂੰ ਕਰਦੇ ਹੋਣਗੇ, ਉਹ ਫਰਕ ਹੈ ਉਹਦੇ 'ਚ ਕਿ ਨਰੇਟ ਕਿਵੇਂ ਕਰਦੇ ਨੇ, ਤੇ ਜਦ ਸੈੱਟ ਤੇ ਜਾਂਦੇ ਨੇ ਫਲੋਰ ਤੇ ਤਾਂ ਕੁਝ ਹੋਰ ਹੀ ਗੱਲ ਹੋ ਜਾਂਦੀ ਹੈ।
0: ਉਹੀ ਸੇਮ ਭਾਜੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਹੈ ਕਿ ਉਧਰ ਜਿਹੜੇ ਪ੍ਰੋਡਿਊਸਰਸ ਤੇ ਡਾਇਰੈਕਟਰ ਨੇ ਨਾ ਉਹ ਦੋਨੋਂ ਇਕੁਅਲ ਪੇਜ ਤੇ ਹੁੰਦੇ ਆ, ਤੇ ਜਦੋਂ ਜੇ ਇਹੀ ਕੰਮ ਮੈਂ ਉਮੀਦ ਕਰਦਾ ਕਿ ਸਾਨੂੰ ਇੱਧਰ ਵੀ ਉਵੇਂ ਮਿਲਣ, ਉਹਨਾਂ ਦੀ ਸ਼ਿੱਦਤ ਉਹਨਾਂ ਦਾ ਜਨੂਨ ਹੈ ਨਾ ਜਿਹੜਾ, ਉੱਥੇ ਫਿਰ ਕੰਮ ਕਰਕੇ ਨੀਂਦ ਵੀ ਬਹੁਤ ਸੋਹਣੀ ਆਉਂਦੀ ਹੈ।
1: ਤੁਸੀਂ ਆਪਣੀ ਪ੍ਰੋਡਕਸ਼ਨ 'ਚ ਯਕੀਨ ਰੱਖਦੇ ਹੋ ਕਿ ਬਾਕੀ ਐਕਟਰਸ ਨੂੰ ਉਦਾਂ ਹੀ ਟ੍ਰੀਟ ਕੀਤਾ ਜਾਵੇ ਜਿੱਦਾਂ ਮੈਂ ਚਾਹੁੰਦਾ ਕਿ ਮੈਨੂੰ?
0: ਬਿਲਕੁਲ ਭਾਜੀ ਬਿਲਕੁਲ, ਤੁਸੀਂ ਸਾਡੇ ਨਾਲ ਜਿਹੜੇ ਵੀ ਪ੍ਰੋਡਕਸ਼ਨ ਹਾਊਸ 'ਚ ਜਿਹੜੇ ਬੰਦਿਆਂ ਨੇ ਕੰਮ ਕੀਤਾ ਐਨੀ ਟਾਈਮ ਐਨੀ ਵੇਅਰ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ, ਜਾਂ ਐ ਕਹਿ ਲਓ ਕਿ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਜਿਨ੍ਹਾਂ ਨਾਲ ਮੈਂ ਕੰਮ ਹੀ ਨਹੀਂ ਕੀਤਾ ਉਹ ਮੇਰੇ ਬਾਰੇ ਕੁਛ ਹੋਰ ਹੀ ਸੋਚਦੇ ਆ, ਉਹਨਾਂ ਨੂੰ ਐਂ ਲੱਗਦਾ ਕਿ ਇਹ ਥੋੜਾ ਜਿਹਾ ਨਾ ਹੁਣ ਐਟੀਟਿਊਡ ਰੱਖਦਾ ਹੈ ਨਾ, ਤੇ ਮੈਂ ਚਾਹੁੰਦਾ ਕਿ ਤੁਸੀਂ ਉਹਨਾਂ ਨੂੰ ਪੁੱਛੋ ਜਿਨ੍ਹਾਂ ਨਾਲ ਮੈਂ ਰਿਐਲਿਟੀ 'ਚ ਕੰਮ ਕੀਤਾ,
1: ਜਾਂ ਕੰਮ ਕਰ ਲਓ
0: ਜਿਨ੍ਹਾਂ ਪ੍ਰੋਡਿਊਸਰ ਜਾਂ ਪ੍ਰੋਡਿਊਸਰਸ ਨਾਲ ਕੰਮ ਕੀਤਾ, ਫੇਰ ਆਓ ਫੇਰ ਮੈਨੂੰ ਲੱਗਦਾ ਮਜ਼ਾ ਆਉਂਦਾ। ਹੁਣ ਅਗਲੇ ਤੇ ਪੈਸੇ ਲੱਗੇ ਹੋਣ, ਗੁੱਸਾ ਮੈਨੂੰ ਆਵੇ ਤਾਂ ਅਗਲਾ ਖੁਸ਼ ਹੀ ਹੋਊਗਾ ਨਾ, ਅਗਲੇ ਨੂੰ ਤਾਂ ਐਂ ਲੱਗਦਾ ਨਾ ਯਾਰ ਜੇ ਇਹ ਮੇਰੇ ਪੈਸਿਆਂ ਤੇ ਇੰਨਾ ਗੁੱਸਾ ਕਰੀ ਜਾਂਦਾ ਕਿ ਇਹਦਾ ਇਟ ਮੀਨਸ ਮੇਰੇ ਲਈ ਤਾਂ ਭਲਾ ਹੀ ਸੋਚ ਰਿਹਾ।
1: ਠੀਕ ਹੈ ਗੱਲ, ਠੀਕ ਹੈ ਗੱਲ।
0: ਸੋ ਮੈਨੂੰ ਐਂ ਲੱਗਦਾ ਕਿ ਉਧਰ ਇਹੀ ਚੀਜ਼ ਹੈ ਭਾਜੀ, ਉੱਥੇ ਹਰ ਬੰਦਾ ਆਪਣੇ ਕੰਮ ਨੂੰ ਕੰਮ ਸਮਝਦਾ ਹੈ ਨਾ,
1: ਓਕੇ,
0: ਪੇਪਰ ਤੇ ਸਟਰੋਂਗ ਹੁੰਦਾ ਐਂਡ ਕ੍ਰੀਏਟੀਵਿਟੀ ਚ ਉਹ ਪ੍ਰੋਡਿਊਸਰ ਤੇ ਡਾਇਰੈਕਟਰ ਸੇਮ ਪੇਜ ਤੇ ਹੁੰਦੇ ਆ। ਸੋ ਬਸ ਉਹੀ ਚੀਜ਼ਾਂ ਨੂੰ ਅਸੀਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਪੰਜਾਬ ਚ, ਕਿ ਜਦੋਂ ਅਸੀਂ ਕੰਮ ਕਰੀਏ ਉਦੋਂ ਇੰਨਾ ਕਲੀਅਰ ਕੱਟ ਕੰਮ ਹੋਵੇ ਕਿ ਉਹਨੂੰ ਇਹਨਾਂ ਚੀਜ਼ਾਂ ਤੇ ਹੋਰ ਫਾਲਤੂ ਪੈਸਾ ਨਾ ਲੱਗੇ, ਸਿਰਫ ਆਰਟ ਤੇ ਲੱਗੇ।
1: ਰਾਈਟ ਰਾਈਟ, ਮੈਂ ਤੁਹਾਨੂੰ ਪਿਛਲੇ ਇੰਟਰਵਿਊ ਚ ਵੀ ਕਿਹਾ ਸੀਗਾ ਵੀ ਤੁਫੰਗ ਵਰਗੀ ਕਦੇ ਫੇਰ ਦੁਬਾਰੇ ਕਰਿਓ ਐਕਸ਼ਨ ਫਿਲਮ, ਉਹ ਤੁਸੀਂ ਬਹੁਤ ਪਰਫੈਕਟ ਮੈਚ ਹੈਗੇ ਹੋ ਉਸ ਕਿਸਮ ਦੇ ਸਿਨੇਮਾ ਦੇ ਲਈ, ਤੇ ਸਾਊਥ 'ਚ ਤਾਂ ਉਹ ਚੱਲਦਾ, ਬਾਲੀਵੁੱਡ ਨੇ ਵੀ ਫੇਰ ਉਹੀ ਐਕਸਪੈਰੀਮੈਂਟ, ਔਰ ਆਪਾਂ 70s ਦੇ ਵਿੱਚ ਵੀ ਉੱਦਾਂ ਦਾ ਦੇਖਦੇ ਰਹੇ ਹਾਂ, ਐਂਗਰੀ ਯੰਗ ਸਿਨੇਮਾ ਹੈ ਨਾ, ਉਹ ਬੜਾ ਵਧੀਆ ਹੈਗਾ, ਉਹਦੇ ਤੇ ਵੀ ਮੁੜ ਕੇ ਕਦੇ ਸੋਚਿਓ। ਖੈਰ ਮੇਰਾ ਕੁਐਸਚਨ ਹੀ ਸੀ ਵੈਸੇ,
0: ਮੈਂ ਭਾਜੀ ਸਿੱਖਦਾ ਮਲਿਆਲਮ ਜਾਂ ਤਮਿਲ ਸਿੱਖਦਾ, ਉਧਰ ਜਾਣੇ ਆ ਨਾ।
1: ਨਹੀਂ ਪਰ ਜਦੋਂ ਆਪਣੀਆਂ ਐਕਟ੍ਰੈਸ ਜਾ ਸਕਦੀਆਂ ਨੇ ਭਾਜੀ, ਇਹ ਪਤਾ ਨਹੀਂ ਕਦੇ ਪੁੱਛਿਆ ਨਹੀਂ ਤੁਹਾਡੇ ਤੋਂ, ਆਪਣੀਆਂ ਪੰਜਾਬੀ ਦੀਆਂ ਐਕਟ੍ਰੈਸ ਜਾਂਦੀਆਂ ਨੇ ਸਾਊਥ ਦੇ ਸਿਨੇਮਾ 'ਚ, ਪੰਜਾਬੀ ਦੇ ਐਕਟਰ ਨਹੀਂ ਜਾਂਦੇ
0: ਭਾਜੀ। ਕੁੜੀਆਂ ਦੇਖੋ ਜਿਹੜੀ ਨੌਰਥ ਦੀ ਬਿਊਟੀ ਹੈ ਨਾ, ਉਹਨਾਂ ਨੂੰ ਸਿਰਫ ਸੋਹਣੀਆਂ ਕੁੜੀਆਂ ਚਾਹੀਦੀਆਂ ਫਿਲਮ ਦੇ ਵਿੱਚ, ਸੋਹਣੇ ਮੁੰਡਿਆਂ ਨੂੰ ਉਹਨਾਂ ਨੂੰ ਕੁਛ ਨੀ ਲੈਣਾ ਦੇਣਾ, ਉਹਨਾਂ ਦੇ ਹੀਰੋ ਵਿਚਾਰੇ ਜੇ ਸੋਹਣਾ ਮੁੰਡਾ ਕਢਾ ਦੋਗੇ ਉਹਦੇ ਬਰਾਬਰ,
1: ਤੁਸੀਂ ਕੰਟਰੋਵਰਸੀ ਕਰਤੀ,
0: ਉਹਨਾਂ ਦੇ ਹੀਰੋ ਵਿਚਾਰੇ ਥੱਲੇ ਨਾ ਆ ਜਾਣਗੇ। ਦੇਖੋ ਅਸੀਂ ਅਸੀਂ

0: ਪਿੱਛੇ ਜੇ ਘੁੰਮਣ ਗਏ ਅਸੀਂ ਨਾ ਚੇਨਈ ਕਲੱਬ ਚ ਚਲੇ ਗਏ ਹੈ ਨਾ, ਅਸੀਂ ਪੂਰਾ ਉੱਥੇ ਡਾਂਸ ਕਰ ਰਹੇ ਹਾਂ, ਅਸੀਂ ਕਿ ਕਲੱਬ ਚ ਜਾਂਦੇ ਹਾਂ ਨਾ, ਅਸੀਂ ਦੇਖਿਆ ਪੂਰੇ ਯੰਗਸਟਰ ਹੈ ਨਾ, ਹੁਣ ਕੁੜੀਆਂ ਵਿਚਾਰੀਆਂ ਸਾਰੀਆਂ, ਅਸੀਂ ਨੌਰਥ ਚੋਂ ਗਏ ਸੀ, ਅਸੀਂ ਹੋਵਾਂਗੇ 8-10 ਜਣੇ, ਅਸੀਂ ਇੰਡੀਆ ਟੂਰ ਤੇ ਗਏ ਸੀ, ਤੇ ਕਲੱਬ ਵਾਲੇ ਤਾਂ ਸਾਨੂੰ ਸਾਰੇ ਉੱਥੋਂ ਦੇ ਮੁੰਡੇ ਅੱਖਾਂ ਹੀ ਕੱਢਣ ਨਾ, ਵੀ ਤੁਸੀਂ ਨਿਕਲੋ ਇੱਥੋਂ,
1: ਰਲਦੇ
0: ਕਿਉਂਕਿ
1: ਮਿਲਦੇ ਨਹੀਂ ਹੈਗੇ ਸਾਡੇ ਚ
0: ਹੁਣ ਹੁਣ ਅਸੀਂ ਕਿਹਾ ਵੀ ਇੱਥੋਂ ਚੱਲੋ ਸੇਵਕਾ ਛੇਤੀ ਨਿਕਲੀ ਇੱਥੋਂ, ਨਹੀਂ ਤਾਂ ਛਿੱਤਰ ਪੈ ਸਕਦਾ।
1: ਅੱਛਾ, ਉੱਥੇ ਵਾਲੇ ਹੀਰੋ ਤਾਂ ਚੀਫ ਮਿਨਿਸਟਰ ਵੀ ਬਣ ਜਾਂਦੇ ਨੇ।
0: ਬਿਲਕੁਲ ਬਿਲਕੁਲ ਸਹੀ ਗੱਲ।
1: ਇੱਥੇ ਵਾਲਾ ਫਿਰ ਹੁਣ ਸੋਚ ਰਹੇ ਹਾਂ ਕਦੇ
0: ਇੱਥੇ ਵੀ ਬਣ ਜਾਂਦੇ, ਇੱਥੇ ਕੋਮੇਡੀਅਨ ਬਣ ਜਾਂਦੇ,
1: ਕੋਮੇਡੀਅਨ ਹੀਰੋ ਨਹੀਂ ਹੁੰਦੇ। ਭਾਜੀ, ਕੰਟਰੋਵਰਸੀ ਦੀ ਗੱਲ ਚੱਲੀ ਹੈ, ਭੋਲਾ ਜਿਹੜਾ ਕਰੈਕਟਰ ਹੈਗਾ ਇਹ ਮੈਨੂੰ ਦੱਸ ਦਿਓ, ਨਹੀਂ ਦੇਣਾ ਹੋਇਆ ਜਵਾਬ, ਕੋਈ ਚੱਕਰ ਨਹੀਂ ਹੈਗਾ, ਇਹ ਗਾਂਧੀ ਫਿਲਮ ਦੇ ਵਿੱਚੋਂ ਆਇਆ ਸੀ ਮੁੜ ਕੇ, ਹੁਣ ਪਿੱਛੇ ਜੇ ਤੁਸੀਂ ਕੀਤੀ ਨਹੀਂ ਹੈਗੀ ਗਾਂਧੀ ਫਿਲਮ, ਜਿਹੜਾ ਹੁਣ ਰੀਸੈਂਟ ਪਾਰਟ ਆਇਆ ਸੀ, ਉਹ ਕਹਿੰਦੇ ਕਿ ਤੁਹਾਡੇ ਤੱਕ ਅਪਰੋਚ ਕੀਤੀ ਅਤੇ ਜਗਜੀਤ ਸੰਧੂ ਹੀ ਨਹੀਂ ਮੰਨੇ, ਅਤੇ ਅੱਗੇ ਨੂੰ ਵੈਸੇ ਤਾਂ ਉਹ ਬਣਦੀਆਂ ਨਹੀਂ, ਪਰ ਉਹਨਾਂ ਨੇ ਸੋਚਿਆ ਹੋਇਆ ਹੈ ਕਿ ਫਿਕਸ਼ਨਲ ਫਿਲਮਾਂ ਉਹ ਜੇ ਕੰਟੀਨਿਊ ਰੱਖਣਗੇ, ਕੋਈ ਹੈ ਸੇਮ ਪੇਜ ਦੇ ਉੱਤੇ ਆਉਣ ਦੀ ਗੱਲ?
0: ਭਾਜੀ ਦੇਖੋ, ਮੇਨ ਚੀਜ਼ ਮੇਰਾ ਪਹਿਲਾ ਕ੍ਰੀਏਟਿਵ ਥੋਟ ਸੀਗਾ ਕਿ ਮੈਂ ਨਹੀਂ ਸੀ ਕਰਨੀ ਚਾਹੁੰਦਾ ਹੈ ਨਾ, ਕਿਉਂਕਿ ਬਾਇਓਪਿਕ ਮੈਨੂੰ ਐਂ ਲੱਗਦਾ ਇੱਕ ਹੀ ਹੁੰਦੀ ਹੈ, ਹਨਾ, ਦੂਜੀ ਵੀ ਮੈਨੂੰ ਲੱਗਦਾ ਉਦੋਂ ਸਾਨੂੰ ਨਹੀਂ ਸੀ ਪਤਾ ਇੰਨਾ, ਜਿਹੜੀ ਚੀਜ਼ ਜਿਹੜੀ ਵਧੀਆ ਹੋ ਜਾਏ ਨਾ ਭਾਜੀ ਉੱਥੇ ਸਟੋਪ ਕਰ ਦੇਣੀ ਚਾਹੀਦੀ ਹੈ, ਹਨਾ, ਸੋ ਮੈਨੂੰ ਲੱਗਦਾ ਉਹ ਬਹੁਤ ਸੋਹਣਾ ਪਾਰਟ ਸੀ ਜੀ, ਸਾਰਿਆਂ ਨੇ ਬਹੁਤ ਸੋਹਣੀ ਸ਼ਿੱਦਤ ਨਾਲ ਉਹ ਫਿਲਮ ਬਣਾਈ ਹੈ ਨਾ, ਜਿਉਂ ਜਿਉਂ ਅੱਗੇ ਤੁਸੀਂ ਵੀ ਕਹਿ ਕੇ ਹੱਟਿਆ ਕਿ ਫਰੈਂਚਾਈਜ਼ੀ ਜਿਉਂ ਜਿਉਂ ਅੱਗੇ ਵੱਧਦੀ ਹੈ ਤਾਂ ਉਹ ਬੁਰਾ ਹਾਲ ਹੀ ਹੁੰਦਾ ਹੈ, ਤੇ ਉਦੋਂ ਅਸੀਂ ਇੰਨੇ ਜੋਗੇ ਹੈ ਨਹੀਂ ਸੀਗੇ ਕਿ ਅਸੀਂ ਡਿਸੀਜਨ ਲੈ ਸਕੀਏ ਕੋਈ,
1: ਜੀ
0: ਹਨਾ, ਸੋ ਹੁਣ ਤਾਂ ਰੱਬ ਦੀ ਕਿਰਪਾ ਨਾਲ ਡਿਸੀਜਨ ਲੈ ਸਕਦੇ ਹਾਂ ਕਿ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ, ਤੇ ਉਹ ਵੀ ਆਪਣੇ ਮਿੱਤਰ ਹੀ ਨੇ ਸਾਰੇ, ਉਹਨਾਂ ਨੂੰ ਵੀ ਐਂ ਕਿਹਾ ਸੀ ਭਾਜੀ ਵੀ ਆਪਾਂ ਕੁਛ ਹੋਰ ਕਰ ਲੈਂਦੇ ਹਾਂ,
1: ਓਕੇ,
0: ਕਿ ਆਪਾਂ ਨੂੰ ਚੰਗਾ ਨਹੀਂ ਲੱਗਦਾ ਹਨਾ, ਕਿਉਂਕਿ ਆਪਾਂ ਫਰੈਂਚਾਈਜ਼ੀ ਕਿਤੇ ਖਰਾਬ ਨਾ ਕਰ ਲਈਏ, ਉਹ ਚਲੋ ਸੋਸ਼ਲ ਮੀਡੀਆ ਇੱਕ ਇੱਦਾਂ ਦਾ ਬਈ, ਉੱਥੇ ਜਦੋਂ ਇੰਟਰਵਿਊਜ਼ ਬੰਦਾ ਕਰਦਾ ਹੈ ਨਾ,
1: ਹਾਂਜੀ,
0: ਉਹ ਵਿਊ ਥੱਲੇ ਲੈਣ ਲਈ ਹਨਾ ਬੰਦੇ ਸਮ ਟਾਈਮ ਚ ਜਿਹੜਾ ਇੰਟਰਵਿਊ ਕਰਨਾ
1: ਕੈਚੀ ਹੈਡਲਾਈਨਸ ਦੇ ਦਿੰਦੇ ਨੇ, ਬਿਲਕੁਲ ਠੀਕ ਹੈ,
0: ਹੈਡਲਾਈਨਸ ਦੇ ਦਿੰਦੇ ਆ, ਸੋ ਬੇਸਿਕਲੀ ਮੈਨੂੰ ਲੱਗਦਾ ਸਾਡੇ ਚ ਕੋਈ ਇਦਾਂ ਦਾ ਉਹ ਵੀ ਨਹੀਂ ਹੋਇਆ, ਉਹ ਕ੍ਰੀਏਟਿਵ ਇੱਕ ਡਿਸੀਜਨ ਸੀਗਾ ਹਨਾ, ਕਿ ਜਿਹਦੇ ਚ ਅਸੀਂ ਕਿਹਾ ਵੀ ਯਾਰ ਕਿ ਮੈਂ ਮੇਰਾ ਦਿਲ ਨਹੀਂ ਮੰਨਦਾ, ਹਨਾ, ਜੇ ਫਿਰ ਦੂਜੀ ਗੱਲ ਆ ਜਾਂਦੀ ਸੀ ਭਰਾਵਾਂ ਵਾਲੀ, ਯਾਰ ਤੁਸੀਂ ਸਾਡੇ ਭਰਾ ਹੋ, ਅਗਲਾ ਕਹਿੰਦਾ ਯਾਰ ਸਾਡੇ ਕਰਕੇ ਕਰ, ਫਿਰ ਇਹ ਵੀ ਹੈ ਕਿ ਜੇ ਕਰਨਾ ਹੀ ਹੈ, ਮੈਂ ਫਿਰ ਬਾਈ ਸਿੱਧੀ ਜੀ ਗੱਲ ਹੈ, ਜੇ ਭਰਾ ਮੰਨਦੇ ਹੋ ਤਾਂ ਜੇ ਕਰਨਾ ਹੀ ਹੈ ਤਾਂ ਫਿਰ ਜੇ ਤੁਸੀਂ ਪੈਸੇ ਕਮਾਉਣੇ ਨੇ ਤਾਂ ਫਿਰ ਮੇਰੇ ਵੀ ਬਣਦੇ।
1: ਇਹ ਨਾ ਐਮੀ ਭਾਜੀ ਨੇ ਇੱਕ ਇੰਟਰਵਿਊ ਦੇ ਵਿੱਚ ਹੀ ਗਿਆ ਸੀ, ਕਹਿੰਦੇ ਯਾਰ ਭਰਾ ਭਰਾ ਦੇ ਚੱਕਰ ਚ ਮੈਂ ਕਈ ਕਬਾੜ ਫਿਲਮਾਂ ਕਰ ਗਿਆ।
0: ਸਿੰਪਲ ਆਹੀ ਗੱਲ ਹੈ ਫਿਰ ਭਾਜੀ, ਫਿਰ ਮੈਨੂੰ ਲੱਗਦਾ ਕਿ ਬੈਟਰਮੈਂਟ ਲਈ ਤੁਹਾਨੂੰ ਇਹ ਹਾਰਡ ਡਿਸੀਜਨ ਨੇ ਲੈਣੇ ਪੈਂਦੇ ਨੇ, ਸੋ ਇਹ ਵੀ ਹੈ ਕਿ ਲੋਕ ਉਸ ਕਰੈਕਟਰ ਨੂੰ ਪਿਆਰ ਕਰਦੇ ਸੀ ਉਹਦੇ ਚ, ਹਨਾ, ਉਹ ਪੇਸ਼ ਇਸ ਤਰੀਕੇ ਨਾਲ ਕੀਤਾ ਗਿਆ ਹਨਾ ਕਿ
1: ਕਰੈਕਟ
0: ਐ ਲੱਗਿਆ ਕਿ ਉਹਨੇ ਜਾਣ ਬੁੱਝ ਕੇ ਈਗੋਇਸਟ ਤਰੀਕੇ ਨਾਲ ਕੀਤਾ, ਏਦਾਂ ਦੀ ਕੋਈ ਗੱਲ ਨਹੀਂ ਬਾਈ, ਬਹੁਤ ਸਾਰੇ ਲੋਕ ਸੀ ਜਿਹੜੇ ਇਹ ਵੀ ਮੈਸੇਜ ਕਰਦੇ ਸੀ ਭਾਜੀ ਤੁਸੀਂ ਨਾ ਕਰੋ ਇਹ ਫਿਲਮ, ਹਨਾ, ਉਹ ਹਾਲਾਂਕਿ ਸੋਸ਼ਲ ਮੀਡੀਆ ਤੇ ਨਹੀਂ ਇੰਨਾ ਕਹਿੰਦੇ, ਕਈ ਵਾਰ ਜਿਹੜੀ ਚੀਜ਼ ਦਿਖਦੀ ਦਿਖਦੀ ਰਹਿੰਦੀ ਹੈ ਤੁਹਾਨੂੰ ਐਂ ਲੱਗਦਾ ਕਿ ਸਾਰੇ ਹੀ ਐਂ ਕਹਿੰਦੇ ਆ, ਪਰ ਏਦਾਂ ਨਹੀਂ ਹੁੰਦਾ,
1: ਰਾਈਟ,
0: ਹਨਾ, ਕਿਉਂਕਿ ਮੈਨੂੰ ਲੱਗਦਾ ਅੱਜ ਵੀ ਮੈਂ ਉਸ ਸਟੈਂਡ ਤੇ ਕਾਇਮ ਹਾਂ ਕਿ ਮੈਨੂੰ ਲੱਗਦਾ ਜਿਹੜੀ ਪਹਿਲੀ ਫਿਲਮ ਹੈ ਉਹ ਬਹੁਤ ਸੋਹਣੀ ਬਣੀ ਸੀ, ਹਨਾ, ਅਸੀਂ ਦੂਜੀ ਚ ਵੀ ਬਣਾ ਲਈ, ਚਲੋ ਉਦੋਂ ਅਸੀਂ ਡਿਸੀਜਨ ਲੈਣ ਜੋਗੇ ਸੀ ਹੈ ਨਹੀਂ ਸੀ, ਤੇ ਮੈਂ ਚਾਹੁੰਦਾ ਸੀਗੀ ਕਿ ਠੀਕ ਹੈ ਯਾਰ ਦੋ ਬਹੁਤ ਨੇ, ਕਿ ਉਹ ਫਰੈਂਚਾਈਜ਼ੀ ਬਹੁਤ ਵਧੀਆ ਹੈ ਤੇ ਉਹਨੂੰ ਉੱਥੇ ਹੀ ਬਣਾ ਕੇ ਛੱਡ ਦੇਣਾ ਚਾਹੀਦਾ,
1: ਰਾਈਟ,
0: ਉੱਥੇ ਅੱਗੇ ਨਾ ਵਧੀਆ,
1: ਰਾਈਟ। ਅੱਛਾ, ਇਹਦੇ ਤੋਂ ਵੱਖਰਾ ਇੱਕ ਕੁਐਸਚਨ ਹੈਗਾ, ਇਹਦੇ ਆਨਸਰ ਦੇ ਵਿੱਚੋਂ ਹੀ ਨਿਕਲਿਆ, ਤੁਸੀਂ ਉਹਦੀ ਬਾਇਓਪਿਕ ਦੀ ਗੱਲ ਕੀਤੀ ਸੀ, ਤੁਸੀਂ ਐਜ਼ ਅ ਲੀਡ ਹਲੇ ਤੱਕ ਨਹੀਂ ਕੀਤੀ ਕੋਈ ਬਾਇਓਪਿਕ, ਹੈ ਨਾ, ਪਰ ਇਹ ਐਕਟਰਸ ਦੀ ਬਹੁਤਿਆਂ ਦੀ ਤਮੰਨਾ ਵੀ ਹੁੰਦੀ ਹੈ ਜਾਂ ਉਹ ਕਰਨਾ ਵੀ ਚਾਹੁੰਦੇ, ਮੈਨੂੰ ਪਤਾ ਨਹੀਂ ਇਹਦੇ ਪਿੱਛੇ ਕੀ ਥਿਊਰੀ ਹੋਏਗੀ, ਬਟ ਆਰ ਯੂ ਵਿਲਿੰਗ ਟੂ ਡੂ ਐਨੀ ਬਾਇਓਪਿਕ ਆਪਣੇ, ਜਾਂ ਫਿਰ ਤੁਸੀਂ ਸੋਚ ਰਹੇ ਹੋ ਕੁਛ ਇਹੋ ਜਿਹਾ ਕੋਈ ਕਨਸੈਪਟ?
0: ਭਾਜੀ ਕੋਸ਼ਿਸ਼ ਅੱਗੇ ਲੈਟ ਸੀ ਕੀ ਬਣਦਾ, ਹੈ ਨਾ, ਪਰ ਜੇ ਮੈਂ ਕ੍ਰੀਏਟਿਵ ਵੀ ਕਹਾਂ ਕਿ ਮੈਂ ਕੁਛ ਇਦਾਂ ਦਾ ਕਰੈਕਟਰ ਵੀ ਨਹੀਂ ਕਰਨਾ ਚਾਹੁੰਦਾ ਕਿ ਜਿਹੜਾ ਬਹੁਤ ਹੈਵੀ ਹੋਵੇ,
1: ਓਕੇ,
0: ਹੈ ਨਾ, ਸਮਟਾਈਮਸ ਮੈਂ ਇਸ ਚੀਜ਼ ਚ ਬਲੀਵ ਕਰਦਾ ਕਿ ਜਦੋਂ ਕੁਛ ਤੁਸੀਂ ਹੈਵੀ ਕਰੈਕਟਰ ਕਰ ਲੈਂਦੇ ਹੋ ਨਾ, ਜਿਹਨੂੰ ਲੋਕ ਉਸ ਕਰੈਕਟਰ ਨੂੰ ਉਸ ਸ਼ਰਧਾ ਨਾਲ ਦੇਖਦੇ ਹੋਣ, ਉਸ ਸ਼ਿੱਦਤ ਨਾਲ ਦੇਖਦੇ ਹੋਣ, ਉਸ ਤੋਂ ਬਾਅਦ ਜਦੋਂ ਤੁਸੀਂ ਕੁਛ ਹੋਰ ਕਰਦੇ ਹੋ ਨਾ, ਫਿਰ ਲੋਕ ਤੁਹਾਨੂੰ ਐਕਸੈਪਟ ਨਹੀਂ ਕਰਦੇ, ਇਹ ਮੇਰਾ ਮੰਨਣਾ। ਲਾਈਕ ਜਿਵੇਂ ਮਹਾਭਾਰਤ ਜਿਹਨੇ ਕ੍ਰਿਸ਼ਨ ਕੀਤਾ ਸੀਗਾ ਨਾ, ਉਹ ਅੱਜ ਵੀ ਕ੍ਰਿਸ਼ਨ ਹੀ ਕਰ ਰਿਹਾ, ਹੈ ਨਾ, ਮੈਂ ਅੱਜ ਵੀ ਉਹਦੇ ਵਿਸ਼ਾਲ ਭਾਰਦਵਾਜ ਦੇ ਪਲੇ ਦੇਖਦਾ
1: ਹੁੰਦਾ,
0: ਅੱਜ ਵੀ ਉਹ ਕ੍ਰਿਸ਼ਨ ਪਲੇ ਹੀ ਕਰਦੇ, ਹੈ ਨਾ, ਜੇ ਕੁਛ ਹੋਰ ਕਰਨਗੇ ਵੀ ਨਹੀਂ ਤਾਂ ਇੰਡੀਅਨ ਲੋਕਾਂ ਨੇ ਉਹਨਾਂ ਨੂੰ ਕਰਨ ਵੀ ਨਹੀਂ ਦੇਣਾ, ਸੋ ਮੈਨੂੰ ਲੱਗਦਾ ਹੁੰਦਾ ਕਿ ਇਹ ਚੀਜ਼ ਵਧੀਆ ਵੀ ਬਹੁਤ ਆ, ਪਰ ਬਾਅਦ ਚ ਡੇਂਜਰ ਵੀ ਇੰਨੀ ਹੋ ਜਾਂਦੀ ਹੈ ਕਿ ਐਕਟਰ ਦਾ ਖਹਿੜਾ ਚੜਾਉਣਾ ਬਹੁਤ ਔਖਾ ਹੋ ਜਾਂਦਾ।
1: ਰਾਈਟ।
0: ਸੋ ਮੈਨੂੰ ਲੱਗਦਾ ਕਿ ਮੈਂ ਜੋ ਕ੍ਰੀਏਟ ਕੀਤਾ ਗਿਆ ਜੋ ਫਿਕਸ਼ਨਲ ਹੋਊਗਾ, ਮੇਰੀ ਕੋਸ਼ਿਸ਼ ਉਹੀ ਰਹੂਗੀ
1: ਐਂਟਰਟੇਨਿੰਗ ਹੋਵੇ,
0: ਇੰਟਰਟੇਨਿੰਗ ਹੋਵੇ, ਤੇ ਬਾਕੀ ਹਜੇ ਸਮਾਂ ਕੁਛ ਕਹਿ ਨਹੀਂ ਸਕਦੇ। ਸ਼ਾਇਦ ਅੱਗੇ ਕੁਛ ਏਦਾਂ ਦਾ ਕਰੈਕਟਰ ਹੋਊਗਾ ਜਿੱਤੇ ਆਪਾਂ ਯੂਨੀਵਰਸਲ ਥੋਟ ਦੀ ਕੋਈ ਗੱਲ ਕਰ ਸਕੀਏ ਜਿਹੜਾ ਸਭ ਦਾ ਸਾਂਝਾ ਹੋਵੇ।
1: ਮੈਂ ਭਾਜੀ
0: ਅੱਜ ਕੱਲ ਤਾਂ ਵੈਸੇ ਹੀ ਬਾਈ ਗੱਲ ਕਰਨੀ ਬਹੁਤ ਔਖੀ
1: ਮੁਸ਼ਕਿਲ ਹੋ ਜਾਂਦੀ ਹੈ,
0: ਕਿਉਂਕਿ ਬਹੁਤ ਸਾਰੀਆਂ ਕੈਪਸ ਲੱਗ ਗਈਆਂ ਸਿਨੇਮੇ ਦੇ ਉੱਤੇ, ਹੈ ਨਾ। ਤੁਸੀਂ ਚੰਗੀ ਫਿਲਮ ਬਣਾ ਲਓ, ਕੁਛ ਆਪਣੇ ਲੋਕ ਕਹਿ ਦਿੰਦੇ ਆ ਕਿ ਨਹੀਂ ਬਣਨੀ ਚਾਹੀਦੀ, ਉਹ ਦੋ ਫਾੜ ਹੋ ਜਾਂਦੇ ਆ, ਫਿਰ ਰਹਿੰਦਾ ਖੁੰਦਾ ਸੈਂਸਰ ਨਹੀਂ ਸਾਹ ਆਉਣ ਦਿੰਦਾ, ਹੈ ਨਾ। ਤਾਂ ਬਣਾਉਣ ਵਾਲਾ ਵੀ ਦੁਖੀ ਹੈ ਤੇ ਜਿਹੜਾ ਕਰੈਕਟਰ ਕਰ ਰਿਹਾ ਉਹ ਵੀ ਦੁਖੀ ਹੋ ਜਾਂਦਾ।
1: ਇੱਕ ਨਾ ਇਹ ਸਿਨੇਮਾ ਤਾਂ ਡੈਫੀਨੇਟਲੀ ਚੇਂਜ ਹੋ ਗਿਆ ਜਿੱਦਾਂ ਤੁਸੀਂ ਦੱਸ ਰਹੇ ਹੋ ਓਵਰ ਦੀ ਪੀਰੀਅਡ, ਪਰ ਆਹ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਵੀ ਐਡੀ ਹੈਵੀ ਫਿਲਮ ਵੀ ਨਹੀਂ ਹੋਣੀ ਚਾਹੀਦੀ ਹੈਗੀ ਕਿ ਗਾਂ ਲੰਘ ਜਾਵੇ, ਤੇ ਉਹ ਇੱਕ ਪਾਸਟ ਦੇ ਆਪਾਂ ਰੈਫਰੈਂਸਿਸ ਚੱਕ ਸਕਦੇ ਹਾਂ। ਪਤਾ ਨਹੀਂ ਇਹ ਸ਼ਾਇਦ ਤੁਸੀਂ ਵੀ ਇਹ ਕਦੇ ਚੀਜ਼ ਨੋਟ ਕੀਤੀ ਹੋਣੀ ਹੈ ਕਿ ਨਹੀਂ, ਇੱਕ ਦੌਰ ਹੁੰਦਾ ਸੀਗਾ 70s ਦਾ 60s ਦਾ, ਜਦੋਂ ਇੱਕ 60s ਦਾ ਨਹੀਂ 70s ਦਾ ਸੰਜੀਵ ਕੁਮਾਰ ਸਾਹਿਬ ਸੰਜੀਦਾ ਜਿਹੜਾ ਸਿਨੇਮਾ ਕਰਦੇ ਸੀ, ਕੋਸ਼ਿਸ਼, ਹੈ ਨਾ, ਆਂਧੀ, ਦਸਤਕ, ਇਹੋ ਜਿਹੀਆਂ ਫਿਲਮਾਂ, ਅਮਿਤਾਭ ਬੱਚਨ ਸਾਹਿਬ ਜਿਹੜੀਆਂ ਸੀ ਉਹ ਮਾਸ ਦੇ ਲਈ ਫਿਲਮਾਂ ਕਰਦੇ ਹੁੰਦੇ ਸੀਗੇ, ਉਸ ਕਿਸਮ ਦੀਆਂ। ਪਰ ਜਦੋਂ ਤੱਕ ਸੰਜੀਵ ਕੁਮਾਰ ਸਾਹਿਬ, ਮੈਨੂੰ ਲੱਗਦਾ ਕਿ ਐਡਾ ਵਧੀਆ ਐਕਟਰ, ਜਦੋਂ ਤੱਕ ਉਹਨਾਂ ਨੂੰ ਉਹ ਸ਼ਾਇਦ ਜਾਂ ਤਾਂ ਉਹਨਾਂ ਨੂੰ ਆਲੇ ਦੁਆਲੇ ਵਾਲਿਆਂ ਨੇ ਦੱਸਿਆ ਹੋਣਾ ਹੈ, ਜਾਂ ਜਦੋਂ ਤੱਕ ਉਹਨਾਂ ਨੂੰ ਪਕੜ ਪਈ ਉਸ ਚੀਜ਼ ਦੀ, ਉਹ ਤੱਕ ਇਟ ਵਾਜ਼ ਟੂ ਲੇਟ। ਫਿਰ ਉਦੋਂ ਤੱਕ ਤਾਂ ਫਿਰ ਬੱਚਨ ਸਾਹਿਬ ਨੇ ਪੂਰਾ ਕੈਪਚਰ ਹੀ ਕਰ ਲਿਆ ਸੀਗਾ ਸਿਨੇਮਾ। ਇਹ ਚੀਜ਼, ਇਹ ਥੋਟ ਹੈ, ਇਹ ਸੋਚਿਆ ਸਮਝਿਆ ਹੈ, ਜਾਂ ਤੁਸੀਂ ਆਪਣੇ ਆਪ ਨੂੰ ਇਵੈਲੂਏਟ ਕਰ ਲੈਂਦੇ ਹੋ ਵੀ ਨਹੀਂ ਮੈਂ ਤਾਂ ਉਸ ਸਿਨੇਮਾ ਦੇ ਲਈ ਬਣਿਆ ਹੀ ਨਹੀਂ। ਆਲਦੋ ਇਹਦੇ 'ਚ ਕੋਈ ਕ੍ਰੈਡੀਬਿਲਟੀ ਦੀ ਮੈਂ ਗੱਲ ਨਹੀਂ ਕਰ ਰਿਹਾ, ਤੁਸੀਂ ਕੈਪੇਬਲ ਹੋ, ਕਰ ਸਕਦੇ ਹੋ, ਕੀਤਾ, ਤੁਸੀਂ ਪ੍ਰੂਵ ਵੀ ਕੀਤਾ ਹੋਇਆ, ਬਟ ਇਹ ਇੱਕ ਕੈਲਕੂਲੇਸ਼ਨ ਹੁੰਦੀ ਹੈ ਕਿ ਨਹੀਂ ਕਮਰਸ਼ੀਅਲ ਸਿਨੇਮਾ ਹੀ ਠੀਕ ਹੈਗਾ, ਐਵੇਂ ਕਾਹਨੂੰ ਉਹ ਹੈਵੀ ਹਾਰਟਿਡ ਸਿਨੇਮਾ ਦੇ।
0: ਭਾਜੀ ਦੇਖੋ, ਮੇਰਾ ਤਾਂ ਐਜ਼ ਆ ਆਰਟਿਸਟ ਪੁੱਛੋ ਤਾਂ ਮੇਰਾ ਬਹੁਤ ਸਾਰਾ ਮਨ ਕਰਦਾ ਕਿ ਮੈਂ ਆਰਟਿਸਟਿਕ ਫਿਲਮਾਂ ਵੀ ਕਰਾਂ, ਹੈ ਨਾ, ਜਿਹੜੀਆਂ ਬਿਲਕੁਲ ਨਾਨ ਕਮਰਸ਼ੀਅਲ ਹੋਣ,
1: ਪੰਜਾਬੀ 'ਚ ਨਹੀਂ ਐਕਸੈਪਟ ਹੋਣਗੀਆਂ।
0: ਮੈਂ ਪੰਜਾਬੀ 'ਚ ਕਹਿ ਰਿਹਾ ਕਿ ਮੈਂ ਚਾਹੁੰਦਾ ਕਿ ਕਰਾਂ,
1: ਪਰ ਐਕਸੈਪਟ ਨਹੀਂ ਹੋਣਾ।
0: ਮੈਂ ਉਹੀ ਕਹਿ ਰਿਹਾ ਕਿ ਮੈਂ ਉਦੋਂ ਕਰੂੰਗਾ ਜਦੋਂ ਮੈਨੂੰ ਲੱਗਿਆ ਕਿ ਮੈਨੂੰ ਇਸ ਫਿਲਮ ਤੋਂ ਪੈਸਿਆਂ ਦੀ ਕੋਈ ਬਾਹਲੀ ਉਮੀਦ ਨਹੀਂ ਹੋਊਗੀ।
1: ਠੀਕ ਹੈ,
0: ਹਨਾ। ਸੋ ਐ ਸਮਝ ਲਓ ਉਹ ਇੱਕ ਤਰ੍ਹਾਂ ਦਾ ਕੰਟਰੀਬਿਊਸ਼ਨ ਕਹਿ ਲਓ।
1: ਹਾਂ, ਠੀਕ ਹੈ।
0: ਸ਼ਾਇਦ ਇੱਕ ਦੋ ਸਾਲਾਂ 'ਚ ਹੀ ਮੈਂ ਉਦਾਂ ਦੀ ਕੋਈ ਫਿਲਮ ਹੈ ਜਿਹੜੀ ਆਪਣੇ ਪ੍ਰੋਡਕਸ਼ਨ ਹਾਊਸ ਤੋਂ, ਹਨਾ, ਕਰੂੰਗਾ, ਹਨਾ, ਜਿਹਦੇ ਤੋਂ ਮੈਂ ਸੱਚੀ ਕੋਈ ਇਹ ਉਮੀਦ ਨਹੀਂ ਰੱਖੂੰਗਾ ਕਿ ਇੰਨੀ ਕਲੈਕਸ਼ਨ ਕਰ ਜੇ, ਇੰਨੇ ਪੈਸੇ ਆ ਜਾਣਾ, ਜਾਂ ਇੰਨੀ ਇਹਦੀ ਪ੍ਰਮੋਸ਼ਨ ਪੀਆਰ ਕਰਨੀ ਹੀ ਪੈਣੀ ਹੈ। ਸੋ ਮੈਨੂੰ ਲੱਗਦਾ ਕਿ ਉਹ ਫਿਲਮ ਬਸ ਉੱਥੇ ਹੀ ਸਟੈਂਡ ਕਰੂਗੀ ਜਿਵੇਂ ਵੱਡੇ ਫੈਸਟੀਵਲਸ ਹੋ ਗਏ, ਹਨਾ, ਦੁਨੀਆਂ ਦੇ, ਤਾਂ ਜੋ ਸਾਡੀ ਫਿਲਮ ਉੱਥੇ ਜਾ ਕੇ ਇੱਕ ਸਟੈਂਡ ਕਰ ਸਕੇ ਕਿ ਯਾਰ ਇਸ ਲੈਂਗੁਏਜ 'ਚ ਵੀ ਕੁਛ ਏਦਾਂ ਦਾ ਸਿਨੇਮਾ ਬਣਦਾ, ਹੈ ਨਾ। ਸੋ ਉਹ ਵੀ ਮੈਂ ਨਾਲ ਨਾਲ ਸੋਚਿਆ ਹੋਇਆ ਕਿ ਕਰੂੰਗਾ, ਉਹ ਮੈਂ ਪਹਿਲਾਂ ਵੀ ਕਿਹਾ ਕਿ ਇੱਕ ਤਰ੍ਹਾਂ ਦਾ ਕੰਟਰੀਬਿਊਸ਼ਨ ਹੀ ਸਮਝ ਲਓ।
1: ਪਰ ਉਹ ਕੰਟਰੀਬਿਊਸ਼ਨ ਦੇ ਨਾਂ ਤੇ ਪੰਜਾਬੀ ਫਿਲਮਾਂ 'ਚ ਇਹੀ ਹੋ ਜਾਂਦਾ ਨਾ ਵੀ 47 ਦੀ ਗੱਲ ਕਰ ਲਈ, 84 ਦੀ ਗੱਲ ਕਰ ਲਈ, ਬਸ ਉਹੀ ਉਹਨੂੰ ਹੀ
0: ਨਹੀਂ, ਏਦਾਂ ਹੀ ਇਹ ਮੇਰਾ ਵਾਅਦਾ ਰਿਹਾ ਕਿ ਇਹ ਨਹੀਂ ਹੋਊਗਾ।
1: ਟੋਨ ਫੜ ਲਈਏ ਤੁਸੀਂ,
0: ਉਹ ਨਹੀਂ ਹੋਊਗਾ ਬਿਲਕੁਲ, ਹੈ ਨਾ। ਮੈਂ ਵੀ ਸੇਮ ਪੇਜ 'ਚ ਸੋਚਦਾ ਭਾਜੀ, ਕਿ ਕਿਉਂਕਿ ਉਹਦੇ 'ਚ ਤੁਸੀਂ ਵੱਡਾ ਹਿੱਸਾ ਤਬਕਾ ਉਸ ਤਰੀਕੇ ਨਾਲ ਜੋੜ ਲੈਂਦੇ ਆ ਕਿ ਲੋਕ ਉਸ ਦੌਰ ਨੂੰ, ਬਹੁਤ ਉਹਦੀਆਂ ਯਾਦਾਂ ਨੇ ਜਿਹੜੀਆਂ ਉਸ ਹੋਰ ਲੈਵਲ ਦੀਆਂ ਹੁੰਦੀਆਂ ਨੇ, ਹੈ ਨਾ।
1: ਬਿਲਕੁਲ ਬਿਲਕੁਲ।
0: ਸੋ ਮੈਂ ਚਾਹੁੰਦਾ ਕੁਛ ਏਦਾਂ ਦਾ ਵਿਸ਼ੇ ਨਾਲ ਆਪਾਂ ਜੁੜੀਏ ਜਿਹੜਾ ਸਾਡੀ ਕਮਿਊਨਿਟੀ ਦਾ ਜਾਂ ਸਾਡੀ ਕੌਮ ਦਾ ਕੁਛ ਏਦਾਂ ਦੀ ਗੱਲ ਹੋਵੇ ਜੋ ਯੂਨੀਵਰਸਲ ਤੱਕ ਆਪਣੀ ਗੱਲ ਲੈ ਕੇ ਜਾਵੇ।
1: ਉਹ ਫਿਲਮ ਫੈਸਟੀਵਲਸ ਤੱਕ ਵੀ ਲਿਜਾਣ ਵਾਲਾ ਕੋਈ ਹੈਗਾ, ਇੱਕ ਉਹ ਵੀ ਹੁੰਦੀਆਂ ਨੇ ਨਾ ਫਿਲਮਾਂ ਵੀ ਉਹ ਫੈਸਟੀਵਲ ਦੇ ਵਿੱਚ ਕੈਨੇਡਾ ਚਲਾਉਣੀ ਹੈ, ਮੈਲਬਰਨ ਚਲਾਉਣੀ ਹੈ,
0: ਉਹ ਵੀ ਭਾਜੀ ਹੁੰਦਾ। ਦੇਖੋ ਵੈਸੇ ਤਾਂ ਜਿਹੜੇ ਫੈਸਟੀਵਲਸ ਹੁੰਦੇ ਆ ਵੱਡੇ, ਹੈ ਨਾ, ਉਹ ਹਮੇਸ਼ਾ ਓਰੀਜਨਲ ਕੰਟੈਂਟ ਨੂੰ ਹੀ ਤਰਜੀਹ ਦਿੰਦੇ ਆ ਕਿ ਜਿਹੜਾ ਇਸ ਤੋਂ ਪਹਿਲਾਂ ਨਾ ਆਇਆ ਹੋਵੇ ਨਾ ਉਸ ਤੇ ਕੋਈ ਗੱਲ ਹੋਈ ਹੋਵੇ, ਹੈ ਨਾ। ਸੋ ਓਦਾਂ ਦਾ ਕੰਟੈਂਟ ਲੱਭਣਾ ਸੱਚੀ ਬਹੁਤ ਔਖਾ ਹੁੰਦਾ, ਪਰ ਫਿਰ ਵੀ ਬਹੁਤ ਸਾਰੇ ਡਾਇਰੈਕਟਰ ਚੰਗਾ ਕੰਮ ਕਰਦੇ ਆ। ਸੋ ਮੈਨੂੰ ਲੱਗਦਾ ਕਿ ਮੇਰੀ ਨਜ਼ਰ 'ਚ ਹੈਗੇ ਆ ਕੁਛ ਏਦਾਂ ਦੇ ਬੰਦੇ, ਜਲਦੀ ਅਸੀਂ ਕੋਲੈਬੋਰੇਟ ਕਰਾਂਗੇ ਕਿ ਅਸੀਂ ਕੁਛ ਏਦਾਂ ਦੀ ਫਿਲਮ ਵੀ ਲੈ ਕੇ ਆਈਏ, ਕਿਉਂਕਿ ਏਦਾਂ ਦੀ ਫਿਲਮ ਦੇਖਣ ਵਾਲੇ ਵੀ ਬਹੁਤ ਸਾਰੇ ਲੋਕ ਨੇ ਭਾਜੀ, ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ,
1: ਬਿਲਕੁਲ,
0: ਕੈਨੇਡਾ ਦੇ ਵਿੱਚ, ਬਾਹਰ, ਜੋ ਏਦਾਂ ਦਾ ਸਿਨੇਮਾ ਪਸੰਦ ਕਰਦੇ ਆ।
1: ਰਾਈਟ।
0: ਤੇ ਇਹ ਮੈਂ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਕਿ ਏਦਾਂ ਦੀਆਂ ਫਿਲਮਾਂ OTT ਤੇ ਬਹੁਤ ਲੌਂਗ ਟਾਈਮ ਲਈ ਚੱਲਦੀਆਂ ਨੇ।
1: ਓਕੇ।
0: ਹਾਲਾਂਕਿ ਜਿਹੜਾ ਸਿਨੇਮਾ ਅਸੀਂ ਹੁਣ ਕਰ ਰਹੇ ਹਾਂ ਜਾਂ ਪੰਜਾਬੀ ਫਿਲਮ ਦੇਖਦੇ ਹਾਂ, ਇਹ ਬਾਅਦ 'ਚ ਦੇਖਣ ਨੂੰ ਜੀ ਨਹੀਂ ਕਰਦਾ ਹੁੰਦਾ ਕਿਸੇ, ਹੈ ਨਾ, ਉਹ ਸਿਨੇਮੇ 'ਚ ਬਹੁਤ ਵੱਡੀ ਹੋਈ ਹੁੰਦੀ ਹੈ, ਹੈ ਨਾ। ਬਾਅਦ 'ਚ ਮੈਂ ਚਾਹੁੰਦਾ ਕਿ ਜਿਹੜੀ ਆਹ ਸਲੋ ਪੇਸ ਵਾਲੀ ਫਿਲਮ ਹੁੰਦੀ ਹੈ ਨਾ, ਉਹ ਜਦੋਂ OTT ਤੇ ਆਉਂਦੀ ਹੈ ਤਾਂ ਤੁਹਾਡੀ ਜਿਹੜੀ ਰਿਕਵਰੀ ਦੇ ਚਾਂਸ ਉੱਥੇ ਬਹੁਤ ਵੱਧ ਜਾਂਦੇ।
1: ਜੂਨ ਦੇ ਮਹੀਨੇ 'ਚ ਗਰਮੀ ਤੱਤੀ ਤੱਤੀ ਪੈਂਦੀ ਹੋਵੇ, ਏਸੀ ਚੱਲਿਆ ਹੋਵੇ, ਹੱਥ 'ਚ ਜੂਸ ਦਾ ਗਲਾਸ ਹੋਵੇ, ਫਿਰ ਇਹੋ ਜਿਹੀ ਬੈਠ ਕੇ ਆਰਾਮ ਦੇ ਨਾਲ ਦੇਖੀ ਜਾਂਦੀ ਹੈ ਫਿਲਮ ਤਸੱਲੀ ਜੀ ਦੇ ਨਾਲ।
0: ਜੂਸ ਤਾਂ ਤੁਸੀਂ ਗਲਤ ਕਹਿਦਾ ਭਾਜੀ,
1: ਭਾਜੀ ਇੰਟਰਵਿਊ ਤਾਂ ਚੱਲਣੀ ਹੈ ਨਾ। ਅੱਛਾ ਫਿਲਮ ਵੱਲ ਆਈਏ ਭਾਜੀ, ਓਏ ਭੋਲੇ, ਅਤੇ ਇਹਦੇ 'ਚ ਕਿਹੜੀ ਚੀਜ਼ ਹੈ ਜਿਹਦੇ 'ਤੇ ਤੁਹਾਡੀ ਰੂਹ ਲੱਗ ਗਈ ਵੀ ਤੁਸੀਂ ਕਹੋਗੇ ਯਾਰ ਵੀ ਬਾਕੀ ਫਿਲਮਾਂ ਦੇ ਨਾਲੋਂ ਮੈਂ ਇਹਨੂੰ ਟ੍ਰੀਟਮੈਂਟ, ਜਾਂ ਪੰਜਾਬੀ ਫਿਲਮਾਂ 'ਚ ਇੱਦਾਂ ਦਾ ਨਹੀਂ ਹੁੰਦਾ? ਮੈਨੂੰ ਇੱਕ ਮੈਨੂੰ BGM ਜ਼ਰੂਰ ਲੱਗਿਆ, ਬਟ ਅਦਰਵਾਈਜ਼ ਅਦਰ ਦੈਨ ਦੈਟ ਤੁਹਾਨੂੰ ਕੀ ਲੱਗਦਾ ਹੋਰ?
0: ਭਾਜੀ ਟੈਕਨੀਕਲੀ ਜੇ ਸੱਚ ਪੁੱਛੋ ਨਾ, ਇਹਦੇ 'ਤੇ ਬਹੁਤ ਸ਼ਿੱਦਤ ਨਾਲ, ਇਹਦੇ ਸਕਰੀਨ ਪਲੇਅ 'ਤੇ ਕਹਿ ਲਓ,
1: ਅੱਛਾ,
0: ਇਹਦੇ ਇਹਦੇ ਕਰੈਕਟਰਸ 'ਤੇ, ਇਹਦੇ BGM 'ਤੇ ਜੇ ਤੁਸੀਂ ਨੋਟ ਕਰੀ ਲਿਆ ਹੈ ਨਾ, BGM 'ਤੇ ਮੈਂ ਨਹੀਂ ਸੀ ਚਾਹੁੰਦਾ ਕਿ ਇਹਦਾ BGM ਪਾ ਟੀ ਟੀ ਪੋ ਜੋ ਆਲਮੋਸਟ ਲੂਪ 'ਤੇ ਲਾ ਕੇ ਚੱਲੀ ਜਾਂਦੇ ਹੈ ਨਾ, ਬਹੁਤ ਬਹੁਤ ਜਗ੍ਹਾ ਫਿਲਮ ਸਾਇਲੈਂਸ ਹੋ ਜਾਂਦੀ ਹੈ।
1: ਕਰੈਕਟ।
0: ਸੋ ਮੈਨੂੰ ਲੱਗਦਾ ਕਿ ਉਹ ਇੰਨੀ ਕੁ ਇੰਪੋਰਟੈਂਟ ਹੈ ਕਿ ਉਹਦੇ 'ਚ ਵੀ ਫਿਰ ਐਕਟਰ ਦਾ ਕੰਮ ਦਿਖਣਾ ਵੀ ਲਾਜ਼ਮੀ ਹੁੰਦਾ। ਵੈਸੇ ਤਾਂ BGM ਜਿੰਨੇ ਵੀ ਕਰਦੇ ਆ ਪੰਜਾਬੀ ਫਿਲਮਾਂ ਦਾ, ਉਹਦਾ ਹਮੇਸ਼ਾ ਇਹੀ ਲਾਂਭਾ ਹੁੰਦਾ ਕਿ BGM ਲਈ ਤੁਸੀਂ ਸਪੇਸ ਨਹੀਂ ਦਿੰਦੇ।
1: ਹਾਂ, ਰਲਿਆ ਵੀ ਨਹੀਂ, ਉਹ ਰਲਿਆ ਵੀ ਨਹੀਂ,
0: ਉਹ ਰਲਿਆ ਵੀ ਨਹੀਂ। ਦੂਜੀ ਗੱਲ ਉਹ ਵੀ ਸੱਚੇ ਆ, ਤੁਸੀਂ ਸਪੇਸ ਹੀ ਨਹੀਂ ਦਿੰਦੇ, ਕਹਿੰਦਾ ਤੁਸੀਂ ਗੱਲ ਤੇ ਗੱਲ ਇਹੋ ਜਿਹੀ ਸਿੱਟ ਦਿੰਦੇ ਹੋ, ਮੈਂ ਕੀ ਪਜਾਵਾ ਦੱਸੋ ਤੁਹਾਨੂੰ। ਆਪਣੀ ਜਗ੍ਹਾ ਸੱਚੇ ਆ ਕਿ ਤੂੰ ਇਹਨੂੰ ਐ ਕਹਿਤਾ, ਉਹਨੇ ਤੈਨੂੰ ਐ ਕਹਿਤਾ,
1: ਠੀਕ ਹੈ ਗੱਲ,
0: ਉਹਨੇ ਉਹਨੂੰ ਐ ਕਹਿਤਾ ਹਨਾ, ਉਹ ਕਹਿੰਦਾ ਦੱਸੋ ਮੈਂ ਕੀ ਕਰਾਂ,
1: ਠੀਕ ਹੈ ਗੱਲ।
0: ਜੇ ਬੰਦਾ ਤੁਹਾਡਾ ਚੁੱਪ ਹੈ, ਕੁਝ ਸੋਚ ਰਿਹਾ, ਤਾਂ ਹੀ ਮੈਨੂੰ ਸਪੇਸ ਮਿਲੂਗੀ ਨਾ।
1: ਉਹ ਚਾਰਲੀ ਚੈਪਲਿਨ ਟਾਈਪ ਸਿਨੇਮਾ ਭਾਜੀ, ਵੀ BGM ਨਹੀਂ ਦੱਸ ਦੇਣਾ ਵੀ ਹੋ ਕੀ ਰਿਹਾ, ਇਮੋਟ ਕਰ ਦੇਣਾ ਪੂਰਾ ਸੀਨ,
0: ਹੋ ਕੀ ਰਿਹਾ। ਹਾਂ ਬਿਲਕੁਲ। ਸੋ ਇਹਦੇ 'ਚ ਸਮ ਟਾਈਮਸ ਬਹੁਤ ਸਾਰੇ ਕਰੈਕਟਰ ਨਾਲ ਮੈਨੂੰ ਪਰਸਨਲੀ ਪਿਆਰ ਹੋਇਆ। ਛੋਟੇ ਛੋਟੇ ਮਿਲਣਗੇ ਤੁਸੀਂ, ਹੈ ਨਾ, ਜਿਵੇਂ ਇੱਕ ਠੇਕੇਦਾਰ ਹੈ,
1: ਅੱਛਾ,
0: ਉਹ ਪੰਜਾਬ 'ਚ ਹੈ ਨਾ, ਉਹ ਭਈਆ ਪਰ ਇੱਥੇ ਹੀ ਜੰਮਿਆ, ਨਾ ਉਹਦੀ ਪੰਜਾਬੀ ਹੈ ਨਾ ਉਹਦੀ ਹਿੰਦੀ ਹੈ,
1: ਉਹ
0: ਇੱਥੇ ਲੈਂਟਰ ਲੂੰਟਰ
1: ਪਾਉਂਦਾ ਕੇਸ ਹੈ।
0: ਇਹਦੇ 'ਚ ਕੁਛ ਡੀਲਰਸ ਨੇ ਜਿਹੜੇ ਬਣੇ ਹੋਏ ਨੇ, ਜਿਹੜੇ ਪੰਜਾਬੀ ਬੰਦੇ ਨੇ ਜਿਹੜੇ ਬਕਵਾਉਂਦੇ ਆ, ਫਿਰ ਉਹ ਕਿਸ ਔਰੇ ਤੇ ਪਹੁੰਚ ਜਾਂਦੇ ਆ ਨਾ,
1: GLS ਵਾਲੇ ਕਿ ਫਾਰਚੂਨਰ ਵਾਲੇ,
0: ਗੱਡੀਆਂ ਦੇਖਿਓ ਤੁਸੀਂ ਉਹਨਾਂ ਕੋਲ, ਮਤਲਬ ਕਿ ਹਰ ਸੀਨ 'ਚ ਉਹਦੀ ਗੱਡੀ ਚੇਂਜ ਹੁੰਦੀ ਹੈ।
1: ਕਿਆ ਬਾਤ।
0: ਹਾਂ ਮਤਲਬ ਅਸੀਂ ਉਸ ਡਿਟੇਲ, ਹਾਲਾਂਕਿ ਸਾਨੂੰ ਉਹ ਬਹੁਤ ਮਹਿੰਗਾ ਕੋਸਟਲੀ,
1: ਹਾਂ ਡਿਟੇਲਿੰਗ 'ਚ ਜਾਣਾ ਮਹਿੰਗਾ ਪੈ ਜਾਂਦਾ।
0: ਹਾਂਜੀ, ਹਰ ਗੱਡੀ ਦਾ ਰੈਂਟ ਆ ਜਿਹੜਾ ਪਰ ਡੇ ਹੈ ਨਾ, ਹਰੇਕ ਦਾ 70-80 ਹਜ਼ਾਰ ਸੀਗਾ।
1: ਅੱਛਾ ਬੋਲੇ।
0: ਪਰ ਤੇ ਉਹ ਖੜੀ ਕਰਨੀ ਹੈ ਨਾ ਬਹੁਤ ਜਗ੍ਹਾ, ਜਿਵੇਂ ਕਾਰਪੋਰੇਟ ਸੈਕਟਰ ਦਿਖਾਇਆ ਸੀ ਹੈ ਨਾ, ਕਿ ਉਹ ਹੁਣ ਐਡਾ ਮਹਿੰਗਾ ਹੈ ਨਾ, 50,000 ਕਰੋੜ ਦਾ ਤੁਸੀਂ ਜੇ ਟ੍ਰੇਲਰ 'ਚ ਸੁਣਿਆ ਉਹ ਗਰੁੱਪ ਹੈ, ਤਾਂ ਲੱਗਣਾ ਚਾਹੀਦਾ ਨਾ ਕਿ ਉਹਨਾਂ ਦਾ ਆਫਿਸ ਐਡੇ ਲੈਵਲ ਦਾ।
1: ਵਾਕਈ ਵਾਕਈ,
0: ਲੋਟ ਆਫ VFX ਨਾਲ ਅਸੀਂ ਉਹ ਚੀਜ਼ਾਂ ਨੂੰ ਉਸ ਲੱਗੇ ਕਿ ਆਫਿਸ ਬਹੁਤ ਵੱਡਾ ਹੈ, ਤੇ ਆਫਿਸ 'ਚ ਹਰ ਗੱਡੀ ਤੁਹਾਨੂੰ ਰੇਂਜ ਓਵਰ ਦੇ ਜਿਹੜੇ ਅਪਰ ਮਾਡਲ ਨੇ ਉਹੀ ਮਿਲਣਗੇ, ਉਹ ਖੜੇ ਹੀ ਨੇ, ਖੜੇ ਕਰਨ ਦੇ ਪੈਸੇ ਦਿੱਤੇ।
1: ਤੁਸੀਂ ਆਪ ਆਪ ਚਲਾਈ ਉਹਨਾਂ ਦੇ ਵਿੱਚੋਂ ਕੋਈ, ਬਾਕੀ ਐਕਟਰ ਦੇ ਵੀ ਲਓ ਮੌਜਾਂ, ਬੁੱਲੇ ਲੁੱਟੋ
0: ਹੈ ਨਾ। ਸੋ ਕਹਿਣ ਦਾ ਮਤਲਬ ਭਾਜੀ, ਬਹੁਤ ਸ਼ਿੱਦਤ ਨਾਲ ਬਹੁਤ ਡਿਟੇਲ 'ਚ ਅਸੀਂ ਕੰਮ ਕੀਤਾ ਹੈ ਨਾ, ਕੋਈ ਵੀ ਚੀਜ਼ ਤੁਹਾਨੂੰ ਫਿਲਮ 'ਚ ਫਾਲਤੂ ਨਹੀਂ ਲੱਗੂਗੀ। ਸਾਨੂੰ ਤਾਂ ਐਂ ਲੱਗਿਆ ਕਿ ਫਿਲਮ ਘੱਟ ਟੂ ਘੱਟ ਹੈ, ਕਿ ਇੰਨੀ ਹੀ ਹੋਣੀ ਚਾਹੀਦੀ ਹੈ, ਆ ਜਾ ਬਹਿ ਜਾ ਸਤਿ ਸ਼੍ਰੀ ਅਕਾਲ ਗੱਲ ਸੁਣਾ, ਹੈ ਨਾ, ਇਹ ਬਹੁਤ ਕੁਝ ਹੋ ਚੁੱਕਿਆ ਹੈ। ਸਾਨੂੰ ਲੱਗਿਆ ਕਿ ਇੱਕ ਇੱਕ ਔਨ ਦਾ ਪੁਆਇੰਟ ਗੱਲ ਹੋਣੀ ਚਾਹੀਦੀ ਹੈ, ਐਂਡ ਉਸ ਚੀਜ਼ 'ਚੋਂ ਕਾਮੇਡੀ ਕੱਢਣੀ ਇਟਸ ਵੈਰੀ ਡਿਫੀਕਲਟ।
1: ਮੁਸ਼ਕਿਲ ਹੈ। ਇੱਕ ਰੈਟਰੋ ਗਾਣਾ ਰੱਖਣ ਦਾ ਕੀ ਤੁਹਾਡਾ ਮਤਲਬ, ਉਹ ਪਿਛਲੀ 'ਚ ਵੀ ਇਹ ਜ਼ਰੂਰੀ ਹੈ
0: ਭਾਜੀ? ਮੋਸਟਲੀ ਪਤਾ ਕੀ ਹੋ ਰਿਹਾ ਤੁਹਾਨੂੰ ਮੈਂ ਦੱਸਦਾ, ਪਿਛਲੀ 'ਚ ਵੀ ਇਸ ਕਰਕੇ ਰੱਖਿਆ ਸੀਗਾ, ਇਹ ਮੇਰਾ ਮੰਨਣਾ ਹੈ ਕਿ ਇਸ ਵਾਰ ਵੀ ਰੱਖਿਆ, ਜਿੰਨੇ ਵੀ ਪੰਜਾਬੀ ਫਿਲਮ ਦਾ ਮਿਊਜ਼ਿਕ ਆਉਂਦਾ ਨਾ ਹੁਣ, ਚਾਹੇ ਰੋਮਾਂਟਿਕ ਫਿਲਮ ਦਾ ਹੋਵੇ, ਉਹਦੇ 'ਚੋਂ ਨਾ ਮੋਸਟਲੀ ਜਿਹੜਾ ਹਿੰਦੀ ਆਡੀਅੰਸ ਨੂੰ ਟਾਰਗੇਟ ਕਰਨ ਲੱਗ ਗਿਆ, ਇਹ ਮੇਰਾ ਮੰਨਣਾ, ਕਿ ਜਿਵੇਂ ਦਿੱਲੀ ਬੰਬੇ ਦੇ ਲੋਕਾਂ ਲਈ ਮਿਊਜ਼ਿਕ ਬਣਨਾ ਸ਼ੁਰੂ ਹੋ ਗਿਆ, ਕਿਉਂਕਿ ਉਹ ਜਿਹੜਾ ਉਦਾਂ ਦਾ ਸਟਾਈਲ ਹੈ, ਕਿਉਂਕਿ ਉਹ ਆਪਣਾ ਹੁਣ ਜਿਹੜਾ ਮਿਊਜ਼ਿਕ ਹੈ ਉਹ ਪੈਨ ਇੰਡੀਆ ਜਾਂ ਪੈਨ ਵਰਲਡ ਜਾ ਚੁੱਕਿਆ।
1: ਕਰੈਕਟ।
0: ਤਾਂ ਮੈਨੂੰ ਲੱਗਦਾ ਸੀ ਜਿਹੜਾ ਇਹ ਕਰੈਕਟਰ ਹੈ ਪਿੰਡਾਂ ਵਾਲਾ ਹੈ ਨਾ, ਸੋ ਮੈਂ ਨਹੀਂ ਸੀ ਚਾਹੁੰਦਾ ਕਿ ਇਹਨੂੰ ਇੱਕ ਵਾਰੀ, ਉਹ ਗਾਣਾ ਇਸ ਫਿਲਮ ਲਈ ਬਹੁਤ ਜ਼ਰੂਰੀ ਹੈ ਜੋ ਟਰੈਕਟਰਾਂ 'ਤੇ ਚੱਲੇ।
1: ਰਾਈਟ ਰਾਈਟ
0: ਹੈਨਾ। ਸੋ ਜੇ ਮੈਂ ਕਹਾਂ ਕਿ ਬਹੁਤ ਜ਼ਿਆਦਾ ਜਿਹੜੇ ਸਮਟਾਈਮਸ ਅਰੀਜੀਤ ਸਿੰਘ ਦੇ ਗਾਣੇ ਸੁਣਦੇ ਆ ਜਾਂ ਹੋਰ ਵੀ ਰੋਮਾਂਟਿਕ ਗਾਉਂਦੇ ਆ, ਪਰ ਉਹਨਾਂ ਦੀ ਆਡੀਅੰਸ ਥੋੜੀ ਜਿਹੀ ਸ਼ਹਿਰੀ ਤਬਕੇ ਦੀ ਹੋ ਜਾਂਦੀ ਹੈ ਨਾ, ਆਪਣੇ ਪਿੰਡਾਂ 'ਚ ਫਿਰ ਜਦ ਤੱਕ ਟਰੈਕਟਰ 'ਤੇ ਗਾਣਾ ਨਾ ਵੱਜੇ ਉਹਨਾਂ ਨੂੰ ਐਂ ਨਹੀਂ ਲੱਗਦਾ ਕਿ ਫਿਰ ਗਾਣਾ ਚੱਲਿਆ ਹੈਨਾ। ਤਾਂ ਕੱਦੂ ਕਰਦੇ ਵਕਤ ਉਹ ਕਦੇ ਰੋਮਾਂਟਿਕ ਗਾਣਾ ਤਾਂ ਬਹੁਤ ਘੱਟ ਹੀ ਸੁਣਨਗੇ, ਤਾਂ ਉਹ ਦੇਸੀ ਗਾਣਾ ਹੀ ਮੈਨੂੰ ਲੱਗਦਾ। ਤੇ ਸਾਨੂੰ ਸਭ ਤੋਂ ਵੱਧ ਰਿਸਪੋਂਸ ਉਸੇ ਗਾਣੇ ਦਾ ਆਇਆ।
1: ਹਾਂ ਇਹਦਾ ਨਸ਼ਾ ਪਤਾ ਦਾ ਹਾਂ
0: ਹਾਂਜੀ ਹਾਂਜੀ ਕਿਉਂਕਿ ਉਹ ਹੈ ਹੀ ਗਾਣਾ ਇੱਦਾਂ ਦਾ ਕਿ ਮੈਂ ਚਾਹੁੰਦਾ ਸੀਗਾ ਕਿ ਕਿਸੇ ਨੂੰ ਆਪਣਾ 90s ਦੌਰ ਚੇਤੇ ਆਵੇ ਜਾਂ ਜਿਵੇਂ ਰੂਟਡ ਕਹਿ ਲਓ ਕਿਉਂਕਿ ਵੀਤ ਬਲਜੀਤ ਬਾਈ ਲਿਖਦਾ ਵੀ ਬਹੁਤ ਰੂਟਡ ਹੈ ਜਿਹੜਾ ਪੇਂਡੂਆਂ ਲਈ ਲਿਖਿਆ ਜਾਵੇ ਤੇ ਉਹਦੇ ਪਿੱਛੇ ਰੀਜ਼ਨ ਇਹੀ ਸੀ ਕਿ ਅਸੀਂ ਚਾਹੁੰਦੇ ਸੀ ਕਰੈਕਟਰ ਇੱਦਾਂ ਦਾ ਯਾਰ ਇੱਕ ਗਾਣਾ ਇੱਦਾਂ ਦਾ ਜ਼ਰੂਰ ਹੋਵੇ ਵਿੱਚ
1: ਇੱਕ ਇਹਦੇ ਚ ਨਾ ਮੈਂ ਕ੍ਰੈਡਿਟ ਲਾਈਨ ਚ ਵੀ ਦੇਖ ਰਿਹਾ ਸੀ ਤੁਸੀਂ ਕੋਈ ਫੋਕ ਮਿਊਜ਼ਿਕ ਵੀ ਲਿਖਿਆ ਹੈ ਕੋਈ ਫੋਕ ਸੌਂਗ ਵੀ ਇਹਦੇ ਚ ਰੱਖਿਆ ਫਿਲਮ ਚ
0: ਭਾਜੀ ਦੋ ਤਿੰਨ ਨੇ ਤੁਸੀਂ ਸਿਰਫ ਫਿਲਮ ਚ ਹੀ ਦੇਖੋਗੇ
1: ਓਕੇ ਹਜੇ ਉਹ ਪ੍ਰੋਮੋਸ਼ਨ ਚ ਨਹੀਂ ਰੱਖਣੇ ਤੁਸੀਂ
0: ਹਾਂਜੀ ਉਹ ਫਿਲਮ ਤੋਂ ਬਾਅਦ ਵੀ ਅਸੀਂ ਰਿਲੀਜ਼ ਕਰਾਂਗੇ
1: ਓਕੇ
0: ਜਿਹੜੇ ਫੋਕ ਆਰਟਿਸਟ ਨੇ ਬਹੁਤ ਸਮੇਂ ਤੋਂ ਗਾ ਰਹੇ ਨੇ 30-40 ਸਾਲਾਂ ਤੋਂ
1: ਹਨਾ
0: ਉਹ ਅੱਗੇ ਕੈਮਰੇ ਅੱਗੇ ਕਦੇ ਨਹੀਂ ਆਏ ਹਨਾ ਨਾ ਵਿਚਾਰਿਆਂ ਤੋਂ ਗਵਾਇਆ ਗਿਆ
1: ਕੀ ਬਾਤ ਹੈ
0: ਸੋ ਉਹ ਅਸੀਂ ਲੱਭੇ ਅਸੀਂ ਉਹਨਾਂ ਦੀ ਰੀਅਲ ਆਵਾਜ਼ਾਂ ਲਈਆਂ
1: ਇਹ ਫਿਲਮ ਚ ਰਿਕੁਆਇਰਮੈਂਟ ਸੀਗੀ ਜਾਂ ਉਹ ਇੱਕ ਡੈਲੀਬਰੇਟ ਕੋਸ਼ਿਸ਼ ਸੀਗੀ ਵੀ ਉਹ ਵੀ ਨਾਲ ਨਾਲ ਫਿਲਮ ਦੇ ਇੱਕ ਰਿਵਾਈਵ
0: ਭਾਜੀ ਜਿਵੇਂ ਤੁਸੀਂ ਪਹਿਲੀ ਫਿਲਮ ਚ ਦੇਖਿਆ ਹੋਣਾ ਸਾਡੀ ਅਸੀਂ ਪਿੰਡ ਦੇ ਵਿੱਚ ਇੱਕ ਗੁੱਗਾ ਮਾੜੀ ਦਿਖਾਈ
1: ਹਾਂਜੀ ਹਾਂਜੀ
0: ਸੋ ਤੁਸੀਂ ਦੇਖੋਗੇ ਇੱਕ ਨਵੀਂ ਚੀਜ਼ ਹੈ ਫਿਲਮ ਦੇ ਵਿੱਚ ਹਨਾ ਕਿਉਂਕਿ ਗੁੱਗਾ ਮਾੜੀ ਸਾਡੇ ਕਲਚਰ ਦਾ ਪਾਰਟ ਹੈ ਬਹੁਤ ਸਾਰੇ ਲੋਕ ਉਹ ਰਿਸਪੈਕਟਡ ਉਹਨਾਂ ਨੂੰ ਮੰਨਦੇ ਆ ਉੱਥੇ ਦੁੱਧ ਚੜਾ ਕੇ ਆਉਂਦੇ ਹੁੰਦੇ ਸੀ ਸਾਡਾ ਬਚਪਨ
1: ਖੇਤਾਂ 'ਚ ਜਾਂਦੇ ਹੁੰਦੇ ਸੀ ਜ਼ਰੂਰੀ ਹੁੰਦਾ ਸੀਗਾ ਵੀ ਐਵੇਂ ਕੋਈ ਸਭ ਸਪੋਜ਼
0: ਜ਼ਰੂਰੀ ਹੁੰਦਾ ਸੀਗਾ ਹਾਂ ਸੋ ਮੈਂ ਆਪਣੀ ਜਦੋਂ ਮੈਂ ਚੜਾਉਣ ਜਾਂਦਾ ਹੁੰਦਾ ਸੀ ਤਾਂ ਮੈਂ ਉਦਾਂ ਦੇ ਕਰੈਕਟਰਸ ਉੱਥੇ ਦੇਖੇ ਸੀਗੇ ਸੋ ਮੈਂ ਚਾਹੁੰਦਾ ਸੀਗਾ ਕਿ ਕੁਛ ਬੰਦੇ ਜਿਹੜੇ ਰੂਹ ਜਿਨ੍ਹਾਂ ਦੀ ਰੂਹ ਬਹੁਤ ਖੁਸ਼ ਰਹਿੰਦੀ ਹੈ ਉਹ ਉੱਥੇ ਆਲਰੇਡੀ ਪ੍ਰੈਜੈਂਸ ਰਹਿਣ
1: ਓਕੇ
0: ਅਸੀਂ ਫਿਰ ਉਹਨਾਂ ਨੂੰ ਲਿਆਂਦਾ ਉਹਨਾਂ ਨੂੰ ਲੱਭਿਆ ਤਾਂ ਆਲਰੇਡੀ ਉੱਥੇ ਬੈਠੇ ਨੇ ਉਹ ਗਾਉਂਦੇ ਐਡਾ ਸੋਹਣਾ ਸੀਗੇ ਉਹਨਾਂ ਦੇ ਅਸੀਂ ਰੀਅਲ ਆਵਾਜ਼ਾਂ ਹੀ ਫਿਲਮ ਦੇ ਵਿੱਚ ਰੱਖ ਲਈਆਂ
1: ਵਾਹ ਕੀ ਬਾਤ ਹੈ ਇਹ ਬੜੀ ਵਧੀਆ ਭਾਜੀ ਇਹ ਇੱਕ ਕੋਸ਼ਿਸ਼ ਵੀ ਹੈਗੀ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਸਿਨੇਮਾ ਇੱਕ ਪਾਸੇ ਹੁੰਦਾ ਸਿਨੇਮਾ ਦੀ ਗੱਲ ਇੱਕ ਪਾਸੇ ਹੈ ਉਹ ਇੱਕ ਫਿਲਮ ਮੇਕਿੰਗ ਅਤੇ ਬਾਕਸ ਆਫਿਸ ਤੱਕ ਜਾਣ ਤੱਕ ਟਿਕਟਾਂ ਖਰੀਦਣ ਤੱਕ ਬਿਜ਼ਨਸ ਉਹ ਦੈਟਸ ਉਹ ਸਾਰੀਆਂ ਚੀਜ਼ਾਂ ਅਲੱਗ ਨੇ ਪਰ ਉਹਦੇ ਪਿੱਛੇ ਜਿਹੜੇ ਓਨੈਸਟ ਐਫਰਟਸ ਲੱਗੇ ਹੈਗੇ ਨੇ ਘੱਟੋ ਘੱਟ ਉਹਨਾਂ ਨੂੰ ਤਾਂ ਐਪਰੀਸ਼ੀਏਟ ਕੀਤਾ ਜਾਣਾ ਚਾਹੀਦਾ ਹੈਗਾ
0: ਪਰ ਬਾਈ ਸੱਚੀ ਜਿਹੜਾ ਹੋਰ ਵੀ ਤੁਹਾਨੂੰ ਮੈਂ ਦੱਸਦਾ ਲਹਿੰਦੇ ਪੰਜਾਬ ਚ ਕੁਛ ਗਰੁੱਪਸ ਨੇ ਜਿਹੜੇ ਐ ਪਿੰਡਾਂ ਚ ਗਾਉਂਦੇ ਸੀਗੇ
1: ਅੱਛਾ ਜੀ
0: ਜਿਨ੍ਹਾਂ ਨੂੰ ਕੋਈ ਨੀ ਜਾਣਦਾ ਅਸੀਂ ਉਹ ਵੀ ਕੋਸ਼ਿਸ਼ ਕੀਤੀ ਹੈ ਕਿ ਉਹ ਫਿਲਮ ਦੇ ਵਿੱਚ ਲਿਆਏ ਜਲਦੀ ਉਹ ਵੀ ਰਿਲੀਜ਼ ਕਰਾਂਗੇ
1: ਕੀ ਬਾਤ ਹੈ ਇੰਨਾ ਕੁ ਮੈਨੂੰ ਲੱਗਦਾ ਤੁਸੀਂ ਮਟੀਰੀਅਲ ਭਰਤਾ ਹੈ ਫਿਲਮ ਦੇ ਵਿੱਚ ਉਹ ਕੰਜ਼ਿਊਮ ਵੀ ਕਰਨਾ ਹੈਗਾ ਕਿੰਨੇ ਘੰਟੇ ਦੀ ਫਿਲਮ ਹੈ ਭਾਜੀ
0: ਭਾਜੀ ਇਹ 2 ਘੰਟੇ 10-15 ਮਿੰਟ ਦੀ
1: ਅੱਛਾ ਅੱਛਾ ਤੁਸੀਂ ਉਹ ਜ਼ਿਆਦਾ ਨਹੀਂ
0: ਨੰਬਰਿੰਗ ਵਗੈਰਾ ਲਾ ਕੇ ਉਹ ਸਾਰੀ ਇੰਡੀਆ ਦੇ ਵਿੱਚ ਕਿਉਂਕਿ ਐਡਸ ਵੀ ਬਹੁਤ ਲੱਗ ਜਾਂਦੀਆਂ ਅੱਗੇ ਉਹ ਜਿਹੜੀਆਂ ਤੰਬਾਕੂ ਛੱਡੋ ਇਹ ਛੱਡੋ ਉਹਨੂੰ ਪਾ ਪੂ ਕੇ
1: ਤੁਹਾਡੀ ਫਿਲਮ ਤੇ ਨਹੀਂ ਜੱਚਦੀ ਗੱਲ ਸਾਡੀ ਫਿਲਮ ਤੇ ਕਾਫ ਮੁਕੇਸ਼ ਹੈਗਾ
0: ਨਹੀਂ ਸਹੀ ਗੱਲ ਹੈ ਉਹ ਜਿਹੜੀ ਮੁਕੇਸ਼ ਵਾਲੀ ਐਡ ਆਉਂਦੀ ਹੁੰਦੀ ਹੈ ਉਹ ਬਹੁਤ ਲੰਬੀ ਵੈਸੇ ਸਾਰੀ ਫਿਲਮ ਸਾਡੀ 2-12 ਦੀ
1: ਹੈ ਨਹੀਂ ਠੀਕ ਹੈ ਗੁੱਡ ਭਾਜੀ ਮਤਲਬ ਇਹ ਜਿਹੜੀਆਂ ਇਨਸਾਈਡ ਗੱਲਾਂ ਹੁੰਦੀਆਂ ਇਹਦੇ ਤੋਂ ਫਿਲਮ ਦੀ ਹੋਰ ਐਕਸਾਈਟਮੈਂਟ ਵੀ ਵੱਧਦੀ ਆ ਔਰ ਉਹ ਛੋਟੀ ਛੋਟੀਆਂ ਜਿਹੜੀਆਂ ਚੀਜ਼ਾਂ ਤੁਸੀਂ ਨੋ ਸੈਂਸ ਦੱਸੇ ਹੈਗੇ ਨੇ ਉਹਦੇ ਨਾਲ ਲੱਗਦਾ ਹੈ ਕਿ ਹਾਂ ਹੁਣ ਨੋਟ ਕਰਨੀ ਹੈ ਫਿਲਮ ਦੇ ਵਿੱਚ ਦੇਖਣੀਆਂ ਇਹ ਚੀਜ਼ਾਂ
0: ਪਰ ਦੇਖ ਕੇ ਜ਼ਰੂਰ ਦੱਸਿਓ ਭਾਜੀ ਕਿਵੇਂ ਲੱਗੀ ਪਹਿਲੇ ਦਿਨ ਦੇਖਿਆ
1: 100% ਭਾਜੀ ਤੁਸੀਂ ਵਾਅਦਾ ਕਰੋ ਵੀ ਤੁਸੀਂ ਅਗਰ ਅਗਲੀ ਵਾਰ ਆਸਟ੍ਰੇਲੀਆ ਆ ਜਾਓਗੇ ਤੇ
0: ਮੈਂ ਸੱਚੇ
1: ਦੇਖ ਕੇ ਆਵਾਂਗੇ
0: ਇੰਨੇ ਵਾਅਦੇ ਕਰ ਚੁੱਕੇ ਆ ਮੇਰਾ ਤਾਂ ਵੀਜ਼ਾ ਵੀ ਮੈਨੂੰ ਲੱਗਦਾ ਉਹਨਾਂ ਨੇ ਕਹਿ ਦੇਣਾ ਤੂੰ ਇੰਨੀ ਵਾਰੀ ਟਿਕਟ ਕਰਾ ਕੇ ਕੈਨਸਲ ਕਰਤੀ ਤੇਰੇ 'ਚ ਕੋਈ ਗੜਬੜੀ
1: ਹੈ ਉਹਨਾਂ ਕਹਿਣਾ ਤੇਰਾ ਪਾਪੂਆ ਨਿਊ ਗਿੰਨੀ ਦਾ ਲਾ ਦਿੰਦੇ ਆ ਤੂੰ ਆਸਟ੍ਰੇਲੀਆ ਤਾਂ ਆਉਣਾ ਨਹੀਂ
0: ਹੋਰ ਉਹ ਕਹਿੰਦੇ ਆ ਕਿ ਲੋਕ ਤਾਂ ਕਰਾ ਵੀਜ਼ਾ ਮੰਗਦੇ ਅਸੀਂ ਦਿੰਦੇ ਨੀ ਤੂੰ ਭਰਾਵਾ
1: ਆਉਂਦਾ ਨੀ ਹੈਗਾ
0: ਵੀਜ਼ਾ ਲੈ ਕੇ ਇੰਨੀ ਵਾਰੀ ਟਿਕਟ ਕਿਉਂ ਕੈਂਸਲ ਕਰਾਈ ਉਹਨਾਂ ਨੇ ਮੈਨੂੰ ਰੋਕ ਲੈਣਾ
1: ਅੱਗੇ ਉਹ ਜੋਕ ਨੀ ਸੀ ਹੁੰਦਾ ਛੋਟੇ ਹੁੰਦੇ ਕਹਿੰਦਾ ਐਤਕੀ ਮੈਂ ਇਮੀਗ੍ਰੇਸ਼ਨ ਆਫਿਸਰ ਦਾ ਬੇਵਕੂਫ ਬਣਾ ਦਾ ਕਹਿੰਦਾ ਕਿੱਦਾਂ ਮੈਂ ਆਸਟ੍ਰੇਲੀਆ ਦਾ ਵੀਜ਼ਾ ਲਵਾਇਆ ਮੈਂ ਗਿਆ ਹੀ ਨੀ
0: ਗਿਆ ਹੀ ਨੀ ਸਹੀ ਗੱਲ ਮੈਂ ਲਵਾ ਕੇ ਰੱਖਿਆ ਹੋਇਆ ਮੈਂ ਗਿਆ ਹੀ ਨੀ ਮੈਨੂੰ ਐਂ ਲੱਗੀ ਜਾਂਦਾ ਵੀ ਉਹ ਡੀਕਦੇ ਹੋਣਗੇ
1: ਨਹੀਂ ਡੀਕ ਤਾਂ ਰਹੇ ਹੈ ਪਰ ਤੁਹਾਡੇ ਫੈਨਸ ਡੀਕ ਰਹੇ ਹੈਗੇ ਨੇ ਪਰ ਉਦੋਂ ਪਹਿਲਾਂ ਆਪਾਂ ਸਿਨੇਮਿਆਂ ਦੇ ਵਿੱਚ ਮਿਲਾ ਦੇਣਾ ਹੈਗਾ ਤੁਹਾਨੂੰ ਜਗਜੀਤ ਭੋਲਾ ਉਹ ਨਹੀਂ ਸੱਚ ਇਹ ਨਾਮ ਤਾਂ ਗਲਤ ਹੋ ਗਿਆ ਇਹ ਗਲਤ ਨਾਮ ਹੈ ਜਗਜੀਤ ਸੰਧੂ ਉਰਫ ਭੋਲਾ ਅਤੇ ਫਿਲਮ 12 ਜੂਨ ਨੂੰ ਰਿਲੀਜ਼ ਹੋ ਜਾਣੀ ਹੈ ਥੈਂਕ ਯੂ ਸੋ ਮੱਚ ਭਾਅ ਜੀ ਥੈਂਕਸ ਫੋਰ ਟੇਕਿੰਗ ਟਾਈਮ ਅਤੇ ਰੀਅਲੀ ਐਪਰੀਸ਼ੀਏਟ ਅਤੇ ਇਸ ਕਿਸਮ ਦਾ ਸਿਨੇਮਾ ਤੁਸੀਂ ਬਣਾਉਂਦੇ ਰਹੋ ਬਾਕੀ ਸਾਡਾ ਕੰਮ ਦੇਖਣਾ ਹੈਗਾ ਅਸੀਂ ਤਾੜੀਆਂ ਮਾਰਦੇ ਰਹਾਂਗੇ
0: ਥੈਂਕ ਯੂ ਭਾਜੀ ਥੈਂਕ ਯੂ ਬਸ ਦੇਖ ਕੇ ਰਿਵਿਊ ਜ਼ਰੂਰ ਦਿਓ ਹਨਾ ਤੁਹਾਡਾ ਤਾਂ ਕੱਲ੍ਹ ਨੂੰ ਬੁਕਿੰਗ ਓਪਨ ਹੋ ਗਈ ਹੈ
1: ਹੋ ਗਈ ਹੈ ਜੀ ਹਾਂਜੀ
0: ਤੁਸੀਂ ਤਾਂ ਜਲਦੀ ਦੇਖ ਲੈਣੀ ਹੈ ਆਸਟ੍ਰੇਲੀਆ ਸਾਡੇ ਤੋਂ
1: ਹਾਂਜੀ ਪਹਿਲਾਂ ਦੇਖ ਕੇ ਦੱਸ ਦਿੰਦੇ ਹਾਂ ਤੁਹਾਡੇ ਤੋਂ ਥੈਂਕ ਯੂ ਸੋ ਮੱਚ ਜੀ
0: ਚਲੋ ਥੈਂਕ ਯੂ ਜੀ ਜ਼ਰੂਰ ਦੇਖ ਕੇ ਆਇਆ ਉਹ ਸਾਰੇ ਜਾਣੇ ਫਿਲਮ
1: ਥੈਂਕ ਯੂ ਜੀ ਸੋ ਰੇਡੀਓ ਦੇ ਸਰੋਤਿਆਂ ਦੇ ਲਈ ਇੰਟਰਵਿਊ ਮੁੱਕ ਨਹੀਂ ਚੱਲੀ ਇੱਥੇ ਆ ਮੈਂ ਤੁਹਾਨੂੰ ਹੁਣ ਜਿਹੜੇ ਗਾਣੇ ਦੀ ਅਸੀਂ ਗੱਲ ਕਰ ਰਹੇ ਸੀਗੇ ਉਹ ਤੁਹਾਡੇ ਤੱਕ ਛੱਡ ਕੇ ਚੱਲਦੇ ਹਾਂ ਜਗਜੀਤ ਸੰਧੂ ਭਾਜੀ ਦੇ ਨਾਲ ਇੰਟਰਵਿਊ ਚੱਲਣਾ ਹੀ ਮੈਨੂੰ ਵੀ ਦਿਓ ਇਜਾਜ਼ਤ ਧੰਨਵਾਦ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਪੋਡਕਾਸਟ, ਇੱਕ ਹੋਰ ਨਵੇਂ ਐਪੀਸੋਡ ਜਿਹਦਾ ਨਾਂ ਪ੍ਰੋਗਰਾਮ ਦਾ ਦੀ ਡੀਪ ਟਾਕ ਸ਼ੋ ਲੈ ਕੇ ਤੁਹਾਡੇ ਤੱਕ ਹੋਏ ਹਾਂ ਹਾਜ਼ਰ। ਔਰ ਅੱਜ ਦੇ ਦਿਨ ਡੀਪ ਟਾਕ ਸ਼ੋ ਦੇ ਵਿੱਚ ਬੜੀਆਂ ਦੁਰਲੱਭ ਜਿਹੀਆਂ ਗੱਲਾਂ ਕਰਨੀਆਂ ਨੇ, ਬੜੀਆਂ ਅਨੋਖੀਆਂ ਜਿਹੀਆਂ ਗੱਲਾਂ ਕਰਨੀਆਂ ਨੇ। ਕੀ ਨੇ ਉਹ ਗੱਲਾਂ ਅੱਗੇ ਚੱਲ ਕੇ ਉਹਦੀ ਵਿਸਥਾਰ ਦੱਸਦੇ ਹਾਂ, ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਡਾਕਟਰ ਸੰਦੀਪ ਕੌਰ ਹੋਰਾਂ ਦਾ, ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਤੁਸੀਂ?
0: ਜੀ ਠੀਕ ਠਾਕ, ਬਹੁਤ ਵਧੀਆ। ਅਤੇ ਤੁਸੀਂ ਦੱਸੋ ਕਿੱਦਾਂ, ਸਿਹਤਾਂ ਠੀਕ ਠਾਕ?
1: ਹਾਂਜੀ ਹਾਂਜੀ ਬਿਲਕੁਲ ਠੀਕ ਠਾਕ।
0: ਚਲੋ ਬਹੁਤ ਵਧੀਆ ਚਾਹੀਦਾ ਜੀ। ਦੁਨੀਆ ਭਰ ਦੇ ਵਿੱਚ ਮਾਹੌਲ ਥੋੜ੍ਹਾ ਅਨਸਰਟੈਨਿਟੀ ਦਾ ਬਣਿਆ ਹੋਇਆ, ਅਤੇ ਐਸੇ ਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਬੰਦਾ ਘੱਟੋ ਘੱਟ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਸਿਹਤ, ਆਪਣੇ ਕਾਰੋਬਾਰ ਨੂੰ ਜਿਹੜਾ ਉਹ ਸਟੇਬਲ ਕਰ ਸਕੇ। ਸੋ ਇਹ ਬਹੁਤ ਜ਼ਰੂਰੀ ਹੈਗਾ। ਅਤੇ ਅੱਜ ਹੁਣ ਅਸੀਂ ਬੜੇ ਚਿਰ ਹਵਾ ਦੇ ਵਿੱਚ ਉਡਾਰੀਆਂ ਮਾਰ ਲਈਆਂ, ਸਪੇਸ ਦੀਆਂ ਗੱਲਾਂ ਕਰ ਲਈਆਂ, ਸਪੇਸ ਸ਼ਟਲਸ ਦੀਆਂ ਗੱਲਾਂ ਕਰ ਲਈਆਂ, ਏਲੀਅਨਸ ਤੱਕ ਦੀਆਂ ਗੱਲਾਂ ਕਰ ਆਏ ਹਾਂ, ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਛੱਡ ਆਏ ਹਾਂ, ਅਤੇ ਵਾਪਸ ਹੁਣ ਧਰਤੀ ਦੇ ਵਿੱਚ ਆ ਜਾਂਦੇ। ਅਤੇ ਜਦੋਂ ਧਰਤੀ 'ਤੇ ਆਏ ਹਾਂ ਅੱਜ, ਅਤੇ ਬੜੇ ਡੂੰਘੇ ਚਲੇ ਗਏ ਹੋ ਅੱਜ ਫਿਰ ਆਉਂਦੇ ਹਾਂ ਸਾਰ। ਅੱਜ ਰੇਅਰ ਅਰਥ ਮਿਨਰਲਸ, ਜਿਨ੍ਹਾਂ ਨੂੰ ਲੈ ਕੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਲੜਾਈ ਸਾਰੀ ਅਮਰੀਕਾ ਦੀ ਇਹੀ ਹੈਗੀ ਹੈ ਜੀ, ਕਿ ਰੇਅਰ ਅਰਥ ਮਿਨਰਲਸ ਦੇ ਉੱਤੇ ਕੰਟਰੋਲ ਆ ਜਾਵੇ, ਚਾਹੇ ਕਦੇ ਉਹ ਗ੍ਰੀਨਲੈਂਡ ਦੇ ਉੱਤੇ ਗੱਲ ਹੁੰਦੀ ਹੈ, ਚਾਹੇ ਕਦੇ ਉਹ ਯੂਕਰੇਨ ਦੇ ਨਾਲ ਸੌਦੇ ਕੀਤੇ ਜਾਂਦੇ ਨੇ। ਰੇਅਰ ਅਰਥ ਮੈਟਲਸ, ਰੇਅਰ ਅਰਥ ਐਲੀਮੈਂਟ, ਸ਼ਬਦ ਕੋਈ ਵੀ ਤੁਸੀਂ ਇਹਦੇ ਲਈ ਵਰਤ ਸਕਦੇ ਹੋ, ਪਰ ਇਹ ਜਿਹੜੇ ਰੇਅਰ ਨੇ। ਅੱਗੇ ਇੱਕ ਐਪੀਸੋਡ ਦੇ ਵਿੱਚ ਸੰਦੀਪ ਜੀ, ਮੈਂ ਇਸ ਤੋਂ ਪਹਿਲਾਂ ਤੁਸੀਂ ਦੱਸੋ ਕਿ ਇੱਕ ਸ਼ਾਇਦ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਰੇਅਰ ਅਰਥ ਮਿਨਰਲਸ ਨੇ ਜਾਂ ਮੈਟਲਸ ਨੇ, ਉਹ 17 ਕਿਸਮ ਦੇ ਹੈਗੇ ਨੇ ਜਿਹੜੇ ਧਰਤੀ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਧਰਤੀ ਦੇ ਥੱਲੇ, ਪਰ ਉਹਨਾਂ ਦੇ ਉਹਦੇ ਆਲੇ ਦੁਆਲੇ ਦੀਆਂ ਜੁੜੀਆਂ ਗੱਲਾਂ, ਔਰ ਉਹ ਰੇਅਰ ਕਿਵੇਂ ਹੈਗੇ ਨੇ, ਔਰ ਦਬਦਬਾ ਅਮਰੀਕਾ ਕਿਉਂ ਬਣਾਉਣਾ ਚਾਹੁੰਦਾ ਹੈਗਾ, ਉਹਦੇ ਵੀ ਕੁਛ ਸ਼ਾਇਦ ਉਹਦੇ ਪੋਲੀਟੀਕਲ ਕਾਰਨ ਵੀ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣ, ਬਟ ਲੈਸ ਪੋਲੀਟੀਕਲ, ਜ਼ਿਆਦਾ ਅਸੀਂ ਉਸ ਨੂੰ ਇਸ ਭੂਗੋਲਿਕਤਾ ਦੇ ਆਲੇ ਦੁਆਲੇ ਹੀ ਰੱਖਾਂਗੇ। ਧਰਤੀ ਦੀ ਸੰਰਚਨਾ ਦੇ ਵਿੱਚੋਂ ਕਿਵੇਂ ਇਹ ਨਿਕਲ ਕੇ ਆਉਂਦੇ ਨੇ, ਔਰ ਕਿਉਂ ਜਿਹੜੇ ਨੇ ਇਹ ਕਹਿਣ ਨੂੰ ਤਾਂ ਰੇਅਰ ਹੈਗੇ ਨੇ, ਪਰ ਕਿਉਂਕਿ ਇਹਨਾਂ ਦੀ ਮਾਈਨਿੰਗ ਜਿਹੜੀ ਉਹ ਐਡੀ ਮਹਿੰਗੀ ਵੀ ਪੈਂਦੀ ਹੈ, ਰੇਅਰ ਵੀ ਪੈਂਦੀ ਹੈ, ਪਰ ਕਿਉਂ ਉਹ ਧਰਤੀ ਨੂੰ ਨੁਕਸਾਨ ਜਿਹੜੀ ਹੈ ਪਹੁੰਚਾਉਂਦੀ ਹੈ, ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ। ਕਿਉਂ ਸੰਦੀਪ ਜੀ?
1: ਹਾਂਜੀ ਬਿਲਕੁਲ
0: ਠੀਕ ਹੈ, ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਹੁੰਦੇ ਕੀ ਨੇ, ਵਾਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਹਾਂ?
1: ਹਾਂਜੀ, ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ, ਉਹਦੇ ਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ, ਔਰ 2 ਹੈਗੇ ਸਕੈਂਡੀਅਮ ਔਰ ਯਟਰੀਅਮ। ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ ਚ ਪੜ੍ਹਦੇ ਹੁੰਦੇ ਸੀ ਉਹਦੇ ਚ ਹੀ ਮਿਲਦੇ ਹਨਾ, ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ ਚ 92 ਐਲੀਮੈਂਟ ਐਵੇਂ ਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ, ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ ਚ ਬਣਾਏ ਹੈਗੇ ਆ। ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ। ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ ਇਹ ਰੇਅਰ ਅਰਥ ਐਲੀਮੈਂਟ, ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ ਕਿਉਂਕਿ ਇਹ ਰੇਅਰ ਨਹੀਂ ਹੈਗੇ। ਇਹ ਕੁਛ ਕੁ ਜਿਹੜੇ ਆ, ਈਵਨ ਕਾਪਰ, ਜਿੱਦਾਂ ਕਾਪਰ ਹੈਗਾ, ਕਾਪਰ ਨਾਲੋਂ ਜ਼ਿਆਦਾ ਨੰਬਰ 'ਚ ਇਹ ਮਿਲਦਾ ਹੈਗਾ, ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ। ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਕਿਉਂਕਿ ਇਹ 18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ, ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ, ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ, ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ। ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੌਕਸ ਦੇ ਲਈ ਅਰਥ ਨਾਮ ਜਿਹੜਾ ਯੂਜ ਕੀਤਾ ਜਾਂਦਾ ਸੀ, ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ। ਸੋ ਆਪਣੇ ਆਪ ਚ ਇਹ ਰੇਅਰ ਨਹੀਂ ਹੈਗੇ, ਇਹ ਜਿਹੜੇ ਆ ਕਾਫੀ ਅਮਾਊਂਟ ਚ ਹੈਗੇ। ਜੇ ਤੁਸੀਂ ਪੂਰੇ ਵਰਲਡ ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ, ਹੋਰ ਵੀ ਕਾਫੀ ਜਿਹੜੇ ਏਰੀਆ ਚ ਮਿਲਦੇ ਹੈਗੇ ਆ। ਤੇ ਇਹਦੇ ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ, ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ, ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਨਾਮ ਲਏ ਤੇ ਯਾਦ ਨਹੀਂ ਰਹਿਣੇ ਹੈਗੇ ਸੋ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ
1: ਹਾਂਜੀ ਸਾਰਿਆਂ ਵੀ ਹੋ ਜਾਂਦਾ ਕਿ ਕੀ ਨਾਮ ਹੈ ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਜ਼ਿਆਦਾ ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਇਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ ਸੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ ਚਮਕਦਾਰ ਹੁੰਦੇ ਹੈਗੇ ਆ ਇਹ ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ ਮਤਲਬ ਚੁੰਬਕ ਵਾਂਗੂ ਕੰਮ ਕਰਦੇ ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ ਹਨਾ ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ ਜਾਂ ਫਿਰ ਇੱਕ ਤੋਂ ਵੱਧ ਕੇ ਆਰਈਐਮ ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100°C ਹੁੰਦਾ ਹੈ ਸੀ ਲੈਵਲ ਦੇ ਉੱਤੇ ਤੇ ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜਦ ਉਹਦੇ ਚੋਂ ਭਾਫ ਨਿਕਲੂਗੀ ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70° ਹੈਗਾ ਆ ਔਰ ਇੱਕ ਦਾ 71° ਜਾਂ 72° ਹੈਗਾ ਆ ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40°C ਦੇ ਉੱਤੇ ਬੋਇਲ ਹੋ ਜਾਂਦਾ ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40°C ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ ਪਰ ਜਦੋਂ 70 or 71 ਦੀ ਗੱਲ ਆਉਣੀ ਆ ਜਾਂ 75 or 76 ਦੀ ਗੱਲ ਆਉਣੀ ਆ ਤਾਂ ਉਹ 1° ਦਾ ਡਿਫਰੈਂਸ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਉਹ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋਨੋਂ ਅਲੱਗ ਕਰਨ ਦੇ ਲਈ ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ
0: ਤੇ
1: ਹਾਂਜੀ
0: ਅੱਛਾ ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ ਇਹ ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ ਲੈਥੋਨਾਈਟਸ ਸ਼ਾਇਦ ਹਨਾ ਤੇ ਇੱਕ ਯੈਟਰੀਅਮ ਤੇ ਇੱਕ ਸਕੈਨੀਅਮ ਹੁਣ ਜਿਹੜਾ ਸਕੈਨੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗੇ 2 ਸਾਲ ਦਾ ਡਿਪਲੋਮਾ ਕਰਦੇ ਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਮੈਂਟਸ ਨਹੀਂ ਹੁੰਦੇ ਹੈਗੇ ਬਲਬ ਜਿਹੜੇ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਨੀਅਮ ਹੁੰਦਾ ਸੋ ਉਹਨੂੰ ਸਕੈਨੀਅਮ ਨੂੰ ਛੱਡ ਦਈਏ ਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ ਲੋਹੇ ਤੋਂ ਵੀ ਭਾਰੇ ਹੁੰਦੇ ਨੇ ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਇੱਕ ਅੰਸ਼ ਲੋਹੇ ਦਾ ਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਤੇ ਹਲਕੇ ਹੁੰਦੇ ਨੇ ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ ਕੋਈ ਮੋਟਾ ਮੋਟਾ ਜਿਹਾ ਜੇ ਆਪਾਂ ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ
1: ਹਾਂਜੀ ਇਹ ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਆ ਸੋ ਫਲੋਰੈਸੈਂਟ ਔਰ ਐਲਈਡੀ ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ ਆਰਈਐਫਸ ਤੇ ਇਹ ਜਿਹੜੇ ਯਟਰੀਅਮ ਜਾਂ ਯੂਰੋਪੀਅਮ ਤੇ ਟਰਬੀਅਮ ਕਰਕੇ ਆਰਈਐਮ ਹੈਗਾ ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ ਹਨਾ ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ ਟੀਵੀ ਹੈਗੇ ਆ ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ ਟੀਵੀਜ਼ ਦੇ ਵਿੱਚ ਸ਼ੁਰੂ ਕੀਤਾ ਸੀਗਾ ਹਾਂਜੀ ਤੇ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ ਜਿਹੜੀ ਉਹਦੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾ ਬਣਵਾਉਣ ਜਾਂਦੇ ਹਾਂ ਹਨਾ ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਸ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥ ਨਮ ਕਰਕੇ ਜਿਹੜਾ ਆਰਈਐਮ ਹੈਗਾ ਉਦੋਂ ਉਹਦੇ 'ਚ ਯੂਜ਼ ਹੁੰਦਾ ਇਨਕਲੂਡਿੰਗ ਆਰ ਫੋਨ ਕੈਮਰਾਸ ਹਨਾ ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ ਉਹਨੇ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ, ਹਨਾ, ਗਲਾਸ ਕੈਮਰਾ ਲੈਂਸਿਸ ਦੇ ਵਿੱਚ, ਤੇ ਉਹ ਨਿਓਡਾਈਮੀਅਮ ਇੱਕ ਆਰੀਅਮ ਆ, ਉਹਦਾ ਮੈਗਨੇਟ ਯੂਜ਼ ਕਰਦੇ, ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ, ਨਿਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ, ਹਨਾ, ਆਇਰਨ ਦੇ ਮੈਗਨੇਟ ਨਾਲ ਵੀ ਜ਼ਿਆਦਾ, ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਜ਼ ਪਰੂਫ ਹੈਡਫੋਨਸ ਆ, ਹਨਾ, ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ। ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ, ਜਿਹੜੀ ਆ ਜਦੋਂ ਅਸੀਂ ਅੱਜ ਕੱਲ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੀ ਜ਼ਿਆਦਾ ਯੂਜ਼ ਨਹੀਂ ਕਰਦੀਆਂ, ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ। ਫਿਰ ਮੈਗਨੇਟਸ ਚ ਮੈਂ ਦੱਸਿਆ, ਬੈਟਰੀਜ਼ ਦੇ ਵਿੱਚ ਹੁੰਦੇ, ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ ਆ, ਤਾਂ ਹਰ ਚੀਜ਼ ਦੇ ਵਿੱਚ ਛੋਟੀ ਛੋਟੀ ਚੀਜ਼ ਘਰ ਦੇ ਵਿੱਚ, ਮਤਲਬ ਜੇ ਅਸੀਂ ਆਰੀਐਮ ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ, ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ ਚ ਆਰੀਐਮ ਕਹਿ ਰਹੀ ਹਾਂ, ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ, ਤਾਂ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ, ਤਾਂ ਇਹਦਾ ਮਤਲਬ ਅਸੀਂ ਉਹ 70s ਈਵਨ 60s-50s ਦੇ ਟਾਈਮ ਚ ਜੀ ਰਹੇ ਹਾਂਗੇ ਹਾਵਾਂਗੇ, ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ, ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ, ਕੋਈ ਟੀਵੀ ਰੰਗ ਕਲਰ ਟੀਵੀ ਨਹੀਂ ਹੈਗਾ, ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਆਰੀਐਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਬਟ ਆਰੀਐਮਸ ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਆ, ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ, ਉਹ ਥੋੜੇ ਡਿਫਰੈਂਟ ਹੁੰਦੇ, ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ, ਸੋ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ, ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ, ਹਨਾ, ਤੋ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ। ਮਤਲਬ ਹੋ ਸਕਦਾ ਆਸਟ੍ਰੇਲੀਆ ਚ ਜਿਹੜੀ ਇੱਕ ਚੀਜ਼ ਦੀ ਕੰਜਪਸ਼ਨ ਜ਼ਿਆਦਾ, ਤਾਂ ਉਹਦੇ ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ ਚ ਕੋਈ ਵੀ ਆ ਸਕਦਾ, ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ, ਹਾਂਜੀ, ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ, ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ, ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ, ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ, ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ, ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ, ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਇਹਨੂੰ ਕਿੱਦਾਂ ਈਜ਼ੀਲੀ ਜਿਹੜੀ ਆ ਐਕਸਟ੍ਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ, ਤਾਂ ਉਹ ਕਾਮਨ ਹੋ ਗਿਆ। ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ ਨੂੰ ਵੀ ਕ੍ਰਿਟੀਕਲ ਹੋਵੇ, ਹੋ ਸਕਦਾ ਕੱਲ ਨੂੰ ਤੁਹਾਨੂੰ ਉਹਦੋਂ ਕਿਤੇ ਕੋਈ ਮਾਈਨਸ ਮਿਲ ਜਾਣ, ਭੰਡਾਰ ਮਿਲ ਜਾਵੇ, ਹਨਾ, ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ। ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ। ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ, ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ, ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ ਚਾਹੀਦੇ, ਹਨਾ, ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਸੋਰੀ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ।
0: ਰਾਈਟ ਰਾਈਟ, ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ, ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ, ਅਤੇ ਇਨਫੈਕਟ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ, DISR ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ, ਹਨਾ, ਇੰਡਸਟਰੀ ਸਾਇੰਸ ਅਤੇ ਰਿਸੋਰਸਿਜ਼ ਵਾਲਾ। ਅਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ, ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ 'ਚ ਕਰੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ, ਆਸਟ੍ਰੇਲੀਆ ਕੋਲ ਹੈਗਾ, ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਜ਼ ਹੈਗੇ ਨੇ ਕਿ ਨਹੀਂ ਹੈਗੇ, ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ 'ਚ ਪਾ ਦਿੰਦੇ ਨੇ, ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ, ਨਾ ਕਾਪਰ ਆਉਂਦਾ, ਨਾ ਜ਼ਿੰਕ ਆਉਂਦਾ। ਹਾਂ, ਉਹਨਾਂ ਦੇ ਨਾਲ ਜੁੜੇ ਹੋਏ ਜ਼ਰੂਰ ਹੋ ਸਕਦੇ ਨੇ, ਔਰ ਜਿੱਦਾਂ ਯੂਜ਼ ਦੀ ਗੱਲ ਕੀਤੀ ਹੈ ਸੰਦੀਪ ਜੀ ਨੇ ਕਿ ਤੁਹਾਡੇ ਬਲਬਾਂ ਤੋਂ, ਟਿਊਬਾਂ, ਲਾਈਟਾਂ ਤੋਂ ਲੈ ਕੇ ਘਰਾਂ ਦੇ ਵਿੱਚ ਸਪੀਕਰ, ਕੰਨਾਂ ਦੇ ਵਿੱਚ ਲੱਗੀਆਂ ਹੋਈਆਂ ਡੋਡੀਆਂ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਦੇ ਵਿੱਚ, ਇਨਫੈਕਟ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਐਕਸਰੇ ਮਸ਼ੀਨਾਂ ਤੋਂ ਲੈ ਕੇ ਪੈਟ ਸਕੈਨ ਦੀਆਂ ਮਸ਼ੀਨਾਂ ਤੱਕ ਹਰ ਇੱਕ ਚੀਜ਼ ਦੇ ਵਿੱਚ, ਰੇਡੀਓ ਐਕਟਿਵ ਦੀ ਤੁਸੀਂ ਗੱਲ ਕਰਤੀ, ਉਹਦੇ 'ਚ ਤਾਂ ਸਾਰੇ ਹੀ ਆ ਗਿਆ। ਹਾਂ, MRI ਸਾਰੀਆਂ ਹੀ ਆ ਗਈਆਂ ਚੀਜ਼ਾਂ। ਪਤਾ ਕਦੋਂ ਚੱਲਿਆ ਸੀਗਾ ਵੀ ਇਹ ਰੇਅਰ ਅਰਥ ਹੈਗੇ ਨੇ, ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ, ਇਹਦੀ ਹਿਸਟਰੀ ਕੀ ਹੈਗੀ?
1: ਹਾਂਜੀ, ਇਹ ਜਦੋਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ, ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ, ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ, ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਯਟਰ ਵੀ ਕਰਕੇ, ਇਹਦੇ ਨਾਮ ਤੋਂ ਹੀ ਇੱਕ ਜਿਹੜਾ ਯਟਰੀਅਮ ਜਿਹੜਾ ਰੇਅਰ ਅਰਥ ਮਿਨਰਲ ਵੀ ਹੈਗਾ। ਸੋ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਨਿੰਗ 'ਚ ਕੰਮ ਕਰਦੇ ਹੋਏ ਕਿਸੇ ਬੰਦੇ ਨੂੰ ਇਹ ਜਿਹੜੀ ਰੌਕ ਤੁਸੀਂ ਕਹਿ ਸਕਦੇ ਹੋ ਮਿਲੀ ਸੀਗੀ 1787-88 ਦੇ ਵਿੱਚ, ਔਰ ਇਹਨੂੰ ਜਿਹੜਾ ਉਸ ਤੋਂ ਬਾਅਦ 1794 ਦੇ ਵਿੱਚ ਪਹਿਲਾ ਰੇਅਰ ਅਰਥ ਮਿਨਰਲ ਜਿਹੜਾ ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਔਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਉਹਨਾਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਯਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਨਾਮ ਦਿੱਤਾ ਯਟਰੀਆ, ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ ਹਨਾ। ਔਰ ਉਹ ਜਿਹੜਾ ਬੰਦਾ ਲੈਬ ਚ ਕੰਮ ਕਰ ਰਿਹਾ ਸੀ, ਕੈਮਿਸਟ ਸੀਗਾ, ਉਹਦਾ ਨਾਮ ਜੌਨ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਟਰੀਆ ਕਰਕੇ, ਪਿੰਡ ਨੂੰ ਮਤਲਬ ਮੋਨੂਮੈਂਟ ਦੇ ਤੌਰ ਤੇ ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ, ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ REM ਲੱਭਣੇ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚਰੀ ਸੀਗੀ, ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ, ਜਿਵੇਂ ਆਸਟਰੀਆ ਔਰ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ REMs। ਅਫਕੋਰ ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ ਹਨਾ ਉਸ ਟਾਈਮ ਦੇ ਉੱਤੇ, ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ

0: ਰੇਅਰ ਅਰਥ ਮਿਨਰਲ, ਉਹਨੂੰ ਯੂਜ ਕੀਤਾ ਲਾਈਟਰ ਬਣਾਉਣ ਲਈ, ਐਲੂਮੀਨੀਅਮ, ਹਾਂਜੀ ਐਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ। ਤੋ ਮਿਗ 29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਲੈਨਟ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ ਚ ਇਹਨੂੰ ਯੂਜ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ ਕੀਤਾ, ਲੇਜ਼ਰ ਰੇਂਜ ਫਾਇੰਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ। ਫਿਰ ਉਸ ਤੋਂ ਬਾਅਦ 1960s ਔਰ 80s ਵਿੱਚ, ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ, ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ ਜਿਹੜੇ ਅਸੀਂ ਅੱਗੇ ਗੱਲ ਕਰਾਂਗੇ, ਹਿਊਮਨ ਬਾਡੀ ਦੇ ਉੱਤੇ, ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ। ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ, ਤਾਂ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ, ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ। ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਅਤੇ ਇੰਡਸਟਰੀਅਲ ਰਿਸਰਚ ਦੇ ਵਿੱਚ ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਦੇ ਵਿੱਚ ਜਿਹੜੀਆਂ ਬੈਟਰੀਜ਼ ਯੂਜ਼ ਹੁੰਦੀਆਂ ਨਾ, ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ, ਫੋਨ ਹੋ ਗਿਆ, ਵੀਡੀਓ ਕੈਮਰਾ ਹੋ ਗਿਆ, ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s-80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ, ਵਿੰਡੋਜ਼ ਦੇ, ਡੋਰ ਦੇ ਲੋਕਸ, ਇਹਨਾਂ ਤੋਂ ਜਿਹੜੇ ਬਣਦੇ ਸੀ, ਤੋ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ, ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ। ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ, ਔਰ ਇਹਨੂੰ ਇੱਕ ਗ੍ਰੀਨ, ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ, ਕਿਉਂਕਿ ਅਸੀਂ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ, ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ, ਹਨਾ। ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ, ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ, ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ। ਸੋ ਹਾਂਜੀ, ਤਾਂ ਕਰਦੇ ਕਰਦੇ ਹੌਲੀ ਹੌਲੀ ਨਾ ਜਿਹੜਾ ਚਾਈਨਾ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਆਪਣੀ ਪੋਲਿਸੀਜ਼ ਬਣਾਉਣੀਆਂ, ਕਿਉਂਕਿ ਜਦੋਂ ਵੈਸਟਰਨ ਕੰਟਰੀਜ਼ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਚਾਈਨਾ ਅੱਗੇ ਇਹਦੇ ਚ ਜਿਹੜਾ ਉਹਨੇ ਆਪਣਾ ਸ਼ੁਰੂ ਕਰ ਦਿੱਤੇ ਬਣਾਉਣੀਆਂ, ਜਿਹੜੀਆਂ ਇਹਨਾਂ ਦੀ ਮਾਈਨਿੰਗ ਕਰਨੀ ਔਰ ਉਹਦੀ ਰਿਫਾਈਨਿੰਗ। ਔਰ ਜਦੋਂ ਆਪਾਂ ਗੱਲ ਕਰਦੇ, ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀ ਆ ਨਾ, ਪਹਿਲਾਂ ਤੁਸੀਂ ਮਾਈਨ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਇਹਨਾਂ ਨੂੰ, ਹਨਾ, ਜਿਹਨੂੰ
1: ਹਾਂਜੀ
0: ਸੁਧਾਈ ਕਰਦੇ ਆ, ਹਾਂਜੀ। ਸੋ ਡਿਫਰੈਂਟ ਡਿਫਰੈਂਟ ਸਟੇਜਿਸ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ, ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ,
1: ਹਨਾ, ਕਰੈਕਟ,
0: ਰਿਫਾਈਨਿੰਗ ਦੇ ਵਿੱਚ ਹੁੰਦਾ। ਉਹੀ ਚਾਈਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਹੋ ਰਹੀ ਆ ਜਿਹੜੀ ਆ ਦੁਨੀਆਂ ਦੇ ਉੱਤੇ, ਹਨਾ। ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ, ਜਦੋਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜੈਸਟ, ਹਨਾ, ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ, ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ, ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ, ਬਟ ਉਹ ਦੁਬਾਰਾ ਨਹੀਂ, ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕਰਪਟ ਹੋ ਗਈ, ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਹੀ ਡਿਪੈਂਡ ਕਰਨਾ ਪਿਆ। ਬਟ ਉਸ ਟਾਈਮ ਦੇ ਉੱਤੇ ਵਰਲਡ ਵਾਰ ਦੇ ਟਾਈਮ ਦੇ ਉੱਤੇ US ਨੇ ਆਪਣੀ ਜਿਹੜੀ ਪਾਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟ੍ਰੇਡ ਮਾਰਕੀਟ ਲਈ, ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟ੍ਰੇਡ ਕਰਨ ਲਈ। ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ, ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ, ਉਹ ਇੰਪੋਰਟ ਕਰਨ ਲੱਗ ਗਏ, ਹਨਾ, ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ। ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਹੀ ਵਪਾਰ ਬਹੁਤ ਜ਼ਿਆਦਾ ਵਧਾਇਆ, ਮਤਲਬ ਕਿਤੇ 90-80% US ਕਰਦਾ ਸੀ, ਤਾਂ 1993 ਦੇ ਵਿੱਚ ਪੂਰੇ ਵਰਲਡ ਦੀ ਪ੍ਰੋਡਕਸ਼ਨ ਚਾਈਨਾ ਜਿਹੜੀ 38% ਕਰ ਰਿਹਾ ਸੀਗਾ, ਔਰ US 33%, ਤੇ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਵੀ ਕੁਛ ਕਰ ਰਿਹਾ ਸੀ 12%, ਤੇ ਇੰਡੀਆ 5% ਉਸ ਟਾਈਮ ਦੇ ਉੱਤੇ ਇੰਡੀਆ ਦੀ ਪ੍ਰੋਡਕਸ਼ਨ ਸੀਗੀ। ਤੇ ਔਰ 10 ਸਾਲਾਂ ਦੇ ਵਿੱਚ, ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਪੂਰੇ ਵਰਲਡ ਦੇ ਉੱਤੇ, ਹਾਂਜੀ,
1: ਰਾਈਟ। ਚਲੋ ਠੀਕ ਹੈ, ਮੈਨੂੰ ਲੱਗਦਾ ਆਪਾਂ ਇਹਦੇ 'ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇੱਕ ਬ੍ਰੇਕ ਲੈ ਲਈਏ ਆਪਾਂ ਉੱਥੋਂ ਛੋਟੀ ਜਿਹੀ, ਸੰਦੀਪ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ। ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ, ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਅਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-6464-74। ਇੱਕ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ

0: भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: सुनो जी, गड्डी अक्षरा ज्वेलर्स वाल ले लो।
3: और जो हुकम मेरी सरकार।
2: ओ आ किधर, हैरिस पार्क वाल जाना, तुसी आ किथे जा रहे हो?
3: ओ अक्षरा ज्वेलर दी दूजी लोकेशन है, रिवर स्टोन च।
2: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
3: आहो जी आहो,
2: अक्षरा ज्वेलर अपनी दूजी लोकेशन 56 गारफील्ड रोड, ईस्ट रिवर स्टोन विच भी तुहाडी सेवा है।
4: ऑस्ट्रेलिया तो इंडिया भेजना, इंडिया तो ऑस्ट्रेलिया मंगवाना, डॉक्यूमेंट्स, बैगेज या बिजनेस कुरियर, बस एक ही नाम, शिप ग्लोबल ऑस्ट्रेलिया। 15 साल का इंटरनेशनल एक्सपीरियंस, मेलबर्न तो बाद हुन सिडनी, हैरिस पार्क विच भी। स्पेशल ऑफर विच पाओ 3 किलो ऑस्ट्रेलिया टू इंडिया सिर्फ $295 विच, 22 किलो इंडिया टू ऑस्ट्रेलिया सिर्फ $310। डिलीवरी सिद्धी कर दे एड्रेस तक, हुने डायल करो 0406-966-668 और विजिट shipglobal.au।
5: This station is now the ultimate power in the universe.
6: Radio Haji 16748।
7: ਤੇ ਪ੍ਰੋਗਰਾਮ ਚੱਲ ਰਿਹਾ ਰੇਡੀਓ ਹਾਂਜੀ ਦੇ ਉੱਤੇ, ਡੀਪ ਟਾਕ ਸ਼ੋ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਰੇਅਰ ਅਰਥ ਐਲੀਮੈਂਟਸ ਦੀ ਗੱਲ ਆਪਾਂ ਪਹਿਲਾਂ ਚਾਈਨਾ ਤੱਕ ਲਿਆ ਕੇ ਛੱਡੀ ਸੀ, ਉੱਥੋਂ ਹੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੈਗੇ ਨੇ, ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਔਰ ਸੰਦੀਪ ਜੀ, ਚਾਈਨਾ ਦੇ ਬਾਰੇ ਠੀਕ ਹੈ, ਇੱਕ ਗੱਲ ਤੁਸੀਂ ਦੱਸੀ ਕਿ ਜਦੋਂ ਥਾਂ ਖਾਲੀ ਹੁੰਦੀ ਹੈ ਤਾਂ ਫਿਰ ਕੋਈ ਥਾਂ ਮੱਲਣ ਵਾਲਾ ਆ ਹੀ ਜਾਂਦਾ। ਅਮੈਰੀਕਾ ਦੇ ਕੋਲੋਂ ਇਹ ਮੌਕੇ ਹੌਲੀ ਹੌਲੀ ਖੁਸ ਰਹੇ ਹੋਣੇ ਆ, ਚਾਈਨਾ ਨੇ ਹਥਿਆਲੇ ਹੋਣੇ ਆ, ਬਟ ਅਦਰਵਾਈਜ਼ ਕੀ ਕਿਸ ਕਿਸਮ ਦੇ ਹਾਲਾਤ, ਜਿਹਨੂੰ ਭੂਗੋਲਿਕ ਸਿਆਸੀ ਹਾਲਾਤ ਜਾਂ ਜੀਓ ਪੋਲੀਟੀਕਲ ਹਾਲਾਤ ਕਹਿ ਦਿੰਦੇ, ਕਿ ਉਹ ਜ਼ਿੰਮੇਦਾਰ ਸੀਗੇ ਜਿਹਦੇ ਕਰਕੇ ਚਾਈਨਾ ਦੀ ਸਰਦਾਰੀ ਹੌਲੀ ਹੌਲੀ ਸ਼ੁਰੂ ਹੋ ਗਈ, ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਮਾਈਨਿੰਗ ਕਾਫੀ ਨਹੀਂ ਹੁੰਦੀ, ਮਾਈਨਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਨੇ, ਔਰ ਉਹਨਾਂ ਪ੍ਰੋਸੈਸਿਸ ਦੇ ਨਾਲ ਜੁੜੀਆਂ ਹੋਈਆਂ ਉਹ ਲੌਜਿਸਟਿਕਸ, ਉਹ ਮਸ਼ੀਨਾਂ, ਉਹ ਸਾਰੀਆਂ ਚਾਈਨਾ ਨੇ ਬਣਾਉਣੀਆਂ, ਪ੍ਰੋਵਾਈਡ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਸਭ ਦੇ ਲਈ ਚਾਈਨਾ ਦੀ ਆਪਣੀ ਵੀ ਲੋੜਾਂ ਹੋਣਗੀਆਂ, ਚਾਈਨਾ ਦੇ ਆਪਣੀ ਵੀ ਖਾਹਿਸ਼ਾਂ ਕੁਛ ਹੋਣਗੀਆਂ। ਕੀ ਕਾਰਨ ਜਿਹੜੇ ਸੀਗੇ, ਜ਼ਿੰਮੇਦਾਰ ਸੀਗੇ ਚਾਈਨਾ ਦੇ ਅੱਗੇ ਆਉਂਦੇ ਕਾਰਨ?
8: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਦੱਸਿਆ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਇਹਦੇ ਇਨਵਾਇਰਮੈਂਟਲ ਕੰਸਰਨ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਸ ਕਿਉਂਕਿ ਜਦੋਂ ਤੁਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਤਾਂ ਇੱਥੇ ਜਿਹੜੀ ਆ ਕਿਉਂਕਿ ਐਕਟ ਬੜੇ ਸਖ਼ਤ ਹੈਗੇ ਆ, ਸੋ ਉਸ ਹਿਸਾਬ ਨਾਲ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ। ਅਗਰ ਤੁਸੀਂ ਮੰਨ ਲਓ ਕੋਈ ਮਾਈਨ ਓਪਨ ਕਰਨੀ ਆ, ਤੁਹਾਨੂੰ ਜਿਹੜਾ ਉਹਦੇ ਸਾਰਾ ਟੈਂਡਰ ਕੱਢਣੇ ਪੈਂਦੇ ਹਨ, ਉਹ ਪ੍ਰੋਸੈਸਿਸ ਬਹੁਤ ਲੰਬੀਆਂ, ਤੋ ਉਹਨਾਂ ਟਾਈਮ। ਔਰ ਜਦੋਂ ਮੈਂ ਬਹੁਤ ਆਈ ਥਿੰਕ ਪਹਿਲੇ ਦੂਜੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆ ਪਹਿਲੀ ਜਦੋਂ ਕਾਨਫਰੰਸ, ਜਦੋਂ ਇਨਵਾਇਰਮੈਂਟ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਹਾਂ ਸਾਡੀਆਂ ਇੰਡਸਟਰੀਲਾਈਜੇਸ਼ਨ ਦੀ ਵਜ੍ਹਾ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਹੋ ਗਿਆ, ਤੋ 80ਵੇਂ 90ਵੇਂ ਦੇ ਜਿਹੜਾ ਦਹਾਕਾ ਸੀਗਾ ਉਹਦੇ ਚ ਗੱਲਾਂ ਸ਼ੁਰੂ ਹੋਈਆਂ ਸੀ। ਤੋ ਇਹ ਟਾਈਮ ਸੀ ਜਿਸ ਟਾਈਮ ਦੇ ਉੱਤੇ ਚਾਈਨਾ ਡੋਮੀਨੇਟ ਕੀਤਾ ਹਨਾ, ਕਿਉਂਕਿ ਉਸ ਟਾਈਮ ਦੇ ਉੱਤੇ ਵੈਸਟਰਨ ਕੰਟਰੀਜ਼ ਨੇ ਆਪਣੇ ਹੱਥ ਜਿਹੜੇ ਪਿੱਛੇ ਖਿੱਚਣੇ ਸ਼ੁਰੂ ਕਰ ਲਏ ਸੀ, ਕਿਉਂਕਿ ਇਹ ਇਨਵਾਇਰਮੈਂਟ ਨੂੰ ਖਰਾਬ ਕਰਦਾ ਸੀਗਾ। ਸੋ ਦੂਜੀ ਗੱਲ ਇਹ ਸੀ ਕਿਉਂਕਿ ਚਾਈਨਾ, US ਔਰ ਰਸ਼ੀਆ ਦਾ ਜਿਹੜਾ ਜ਼ਿਆਦਾ ਧਿਆਨ ਵਰਲਡ ਵਾਰ ਟਾਈਮ ਦੇ ਉੱਤੇ ਜਦੋਂ ਐਟੋਮਿਕ ਬੰਬ ਉਹਨਾਂ ਨੇ ਬਣਾਉਣੇ ਸੀਗੇ ਹਨਾ, ਮੈਨਹੈਟਨ ਪ੍ਰੋਜੈਕਟ ਜਿਹੜਾ ਸੀਗਾ, ਤੋ ਯੂਰੇਨੀਅਮ ਤੋਂ ਜਦੋਂ ਉਹਨਾਂ ਨੇ ਸ਼ੁਰੂਆਤ ਉਹਨਾਂ ਨੇ ਉਸ ਟਾਈਮ ਕੀਤੀ ਸੀ ਯੂਰੇਨੀਅਮ ਤੋਂ, ਬਟ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਇਹਦੇ ਚ ਪਲੈਨਿੰਗ ਬਹੁਤ ਚਾਈਨਾ ਨੇ ਵੀ ਕੀਤੀ ਹੈਗੀ ਵੈਸੇ, ਕਿਉਂਕਿ ਕਾਫੀ ਪੁਰਾਣੀ ਪਲੈਨਿੰਗ ਹੈ। ਜਦੋਂ ਤੁਸੀਂ ਰੇਅਰ ਅਰਥ ਮਿਨਰਲ ਦੀ, ਇਹ ਸੌਖਾ ਇਸ ਲਈ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਇੱਦਾਂ ਨਹੀਂ ਹੈਗਾ ਕਿ ਸਿਰਫ ਚਾਈਨਾ ਕੋਈ ਟੈਕਨੋਲੋਜੀ ਆ, ਦੂਜੀਆਂ ਕੰਟਰੀਜ਼ ਵੀ ਕਰ ਸਕਦੇ ਆ। ਬਟ ਜੇ ਤੁਸੀਂ ਅੱਜ ਸੋਚੋਗੇ ਕਿ ਅਸੀਂ ਜਿਹੜੀ ਆ ਇਹਦੀ ਮਾਈਨਿੰਗ ਜਾਂ ਰਿਫਾਈਨਿੰਗ ਸ਼ੁਰੂ ਕਰਨੀ ਆ, ਤਾਂ ਆਲਮੋਸਟ ਜਿਹੜਾ 7 ਤੋਂ ਲੈ ਕੇ 12 ਸਾਲ ਦਾ ਟਾਈਮ ਲੱਗ ਜਾਂਦਾ ਇੱਕ ਮਾਈਨ ਨੂੰ ਪ੍ਰੋਪਰ ਓਪਰੇਸ਼ਨਲ ਹੋਣ ਦੇ ਲਈ, ਕਿਉਂਕਿ ਤੁਹਾਨੂੰ ਪਹਿਲਾਂ ਪੂਰੀ ਕੰਟਰੀ ਦੇ ਵਿੱਚ ਲੱਭਣਾ ਪਊਗਾ ਕਿ ਕਿੱਥੇ ਕਿੱਥੇ ਇਹ ਹੈਗੀਆਂ ਹਨਾ ਅਰਥ ਰੇਅਰ ਅਰਥ ਮਿਨਰਲ। ਪਹਿਲਾਂ ਸਾਨੂੰ ਜਿਹੜੇ ਆ ਜੋਗ੍ਰਾਫਿਕਲ ਸਰਵੇ ਕਰਨੇ ਪੈਂਦੇ ਆ ਹਰ ਕੰਟਰੀਜ਼ ਦੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ, ਫਿਰ ਉੱਥੇ ਉਹ ਜਾ ਕੇ ਉਹਨਾਂ ਦੇ ਰਿਲੇਟਡ ਕੋਈ ਪੋਲਿਸੀਜ਼ ਲੈ ਕੇ ਆਉਂਦੇ, ਔਰ ਫਿਰ ਜਾ ਕੇ ਉੱਥੇ ਕਿਤੇ ਕੰਮ ਸ਼ੁਰੂ ਹੁੰਦਾ ਹਨਾ, ਉਹ ਸਾਰੀ ਚੀਜ਼ਾਂ ਆਉਂਦੀਆਂ। ਸੋ ਟੈਕਨੋਲੋਜੀ, ਬਾਕੀ ਜਿਹੜੀ ਮਾਈਨਿੰਗ ਕਰਨ, ਮਾਈਨਿੰਗ ਜਿੱਦਾਂ ਮੈਂ ਦੱਸਿਆ ਕਿ ਪੂਰੇ ਵਰਲਡ ਦੇ ਵਿੱਚ 800 ਤੋਂ ਵੀ ਜ਼ਿਆਦਾ ਮਾਈਨਸ ਹੈਗੀਆਂ, ਸੋ ਇਹ ਨਹੀਂ ਹੈਗਾ ਕਿ ਰਿਸੋਰਸਿਸ ਸਿਰਫ ਚਾਈਨਾ ਦੇ ਕੋਲ ਆ। ਚਾਈਨਾ ਦੇ ਕੋਲ ਸਿਰਫ ਆਈ ਥਿੰਕ 30% or 35% ਰਿਸੋਰਸਿਸ ਹੈਗੇ ਆ, ਬਟ ਇਹ ਡੋਮੀਨੇਟ 90-95% ਜਿਹੜਾ ਰੇਅਰ ਅਰਥ ਮਾਈਨਿੰਗ ਸੈਕਟਰ ਨੂੰ ਜਿਹੜਾ ਕਰਦਾ ਹੈਗਾ। ਉਹ ਇਹ ਕਿਉਂਕਿ ਜਿਹੜੀ ਇਹਨਾਂ ਨੇ ਉਦੋਂ ਜਦੋਂ ਦੂਜੀਆਂ ਕੰਟਰੀਜ਼ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਸੀ ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਤੁਸੀਂ ਕਹਿ ਸਕਦੇ ਆ ਕਿ ਕੋ ਮਤਲਬ ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ ਚ ਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ। ਹੁਣ ਦੇ ਤਾਂ ਕਲੈਵਰ ਹਨਾ ਇਕੋਨਮੀ ਦੇ ਉੱਤੇ, ਤਾਂ ਉਹਨਾਂ ਨੇ ਕੀ ਕੀਤਾ, ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਸੀ। ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ, ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ ਚ ਕੰਮ ਕਰਦੀ ਸੀ, REM ਦੀ। ਹਾਂਜੀ, ਸੋ ਬਟ ਕਿਉਂਕਿ US ਦੇ ਲਾਅ ਉਸ ਟਾਈਮ ਦੇ ਉੱਤੇ, ਮਤਲਬ ਹੁਣ ਵੀ ਇੱਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ, ਮਤਲਬ US ਹੀ ਰਹੂਗੀ ਹੋਲ ਸਾਰੀ। ਤੋਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ, ਔਰ 5 ਸਾਲ ਤੋਂ ਜਦ ਹੀ ਖਤਮ ਹੋਏ ਉਹ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ ਚ ਖੋਲ ਲਈ ਗਈ ਹਨਾ। ਤੋ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਾ ਕੰਪਨੀ ਨਾਲ ਟ੍ਰੇਡ, ਦੂਜਾ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ, ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗੀਆਂ। ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ ਜਿਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਵੇਜਿਸ ਘੱਟ ਦੇਣੇ ਪੈਂਦੇ ਆ ਤੁਹਾਨੂੰ ਹਨਾ, ਜਾਂ ਲਾਅਜ਼ ਇੰਨੇ ਸਟ੍ਰਿਕਟ ਨਹੀਂ ਹੁੰਦੇ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ। ਹਾਂਜੀ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਤਾਂ ਉਹ ਕੰਟਰੀਜ਼ ਦੇ ਵਿੱਚ ਵੱਡੀਆਂ ਵੱਡੀਆਂ ਕੰਟਰੀਜ਼ ਹਨਾ ਆਪਣੀਆਂ ਕੰਪਨੀਆਂ ਬਣਾਉਂਦੀਆਂ, ਤਾਂ ਉਹਦੇ ਨਾਲ ਜਿਹੜਾ ਉੱਥੇ ਸ਼ੁਰੂ ਕਰਦੇ ਤਾਂ ਕਿ ਇਨਵਾਇਰਮੈਂਟਲ ਨੁਕਸਾਨ ਵੀ ਉਹਨਾਂ ਨੂੰ ਹੀ ਹੋਣ ਤੇ ਜਿਹੜਾ ਪੈਸਾ ਇਹਨਾਂ ਨੂੰ ਬਣੇ ਹਨਾ। ਸੋ ਚਾਈਨਾ ਨੇ ਇਹ ਕੰਪਨੀ ਖਰੀਦ ਲਈ, ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਛ ਸਾਲਾਂ ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ, ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ, ਜਿਹੜੀ ਉਹਨਾਂ ਨੂੰ ਖਰੀਦਣ ਦੀ ਜਿੱਦਾਂ ਪੇਸ਼ਕਸ਼ ਕੀਤੀ ਕਿ ਅਸੀਂ ਸ਼ੇਅਰ ਖਰੀਦਾਂਗੇ, ਬਟ ਦੋਨਾਂ ਹੀ ਗਵਰਨਮੈਂਟਸ ਨੇ ਮਨਾ ਕਰ ਦਿੱਤਾ ਕਿ ਨਹੀਂ, ਕਿਉਂਕਿ ਅਲਟੀਮੇਟਲੀ ਫਿਰ ਉਹ ਸ਼ੇਅਰ ਖਰੀਦ ਕੇ ਫਿਰ ਜ਼ਿਆਦਾ ਹੌਲੀ ਹੌਲੀ ਆਪਣਾ ਹਨਾ ਉਹ ਕਰ ਲੈਂਦੇ ਹੈਗੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਚਾਈਨਾ ਜਿਹੜਾ ਆ ਉਹ ਡੋਮੀਨੈਂਟ ਹੋ ਗਿਆ, ਕਿ ਕੁਛ ਸਾਲਾਂ ਦੇ ਵਿੱਚ ਜਿਹੜਾ 33-35% ਤੋਂ ਜਿਹੜਾ 90-95% ਜਿਹੜੀ ਆ ਰਿਫਾਈਨਿੰਗ ਉਹ ਕਰਨ ਲੱਗ ਗਿਆ ਚਾਈਨਾ। ਤੋ ਸਾਰੇ ਸਾਰੇ ਫੈਕਟਰ ਵਿੱਚ ਆਉਂਦੇ ਹੈਗੇ, ਉਹਨਾਂ ਦੀ ਆਪਣੀ ਜਿਹੜੀ ਇਕੋਨੋਮਿਕ ਪਲੈਨਿੰਗ ਵੀ ਸੀਗੀ, ਔਰ ਜਿਹੜੀਆਂ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ 'ਚ ਕੰਮ ਕਰਨਾ ਉਹ ਵੀ ਸੀਗਾ।
9: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ।
8: ਹਾਂਜੀ, ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ, ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪੋਲੀ ਹੋ ਗਈ, ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ ਹਨਾ, ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ, ਸੋ ਤੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ, ਕਿਉਂਕਿ ਹੁਣ ਅੱਜ ਦੇ ਟਾਈਮ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਇਹਦਾ ਬਹੁਤ ਰੌਲਾ ਹੈ, ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ, ਚਾਈਨਾ ਡੋਮੀਨੇਟ ਕਰ ਰਹੀ ਹੈ, ਸਾਨੂੰ ਵੀ ਕੁਛ ਕਰਨਾ, ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ 'ਚ। ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ, 2010 ਦੇ ਵਿੱਚ ਉਦੋਂ ਜਿਹੜਾ ਜਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ, ਜਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ ਜਿਹੜੀ ਕੋਸਟ ਗਾਰਡ ਸੀਗੇ ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ ਹਨਾ, ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ। ਤੋ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ, ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ ਉਹ ਵੀ ਬੰਦ ਹੋ ਗਿਆ। ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਕੰਟਰੀਜ਼ ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ, ਤਾਂ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ ਹਨਾ। ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਇਹ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ, ਇਸ ਤੋਂ ਜ਼ਿਆਦਾ ਨਹੀਂ ਕਰਾਂਗੇ। ਤਾਂ ਉਹਦੇ ਨਾਲ ਜਿਹੜਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ ਹਨਾ, ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US 'ਚ ਜਿਹੜੇ 2012 'ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REM ਦੇ ਵਿੱਚ, ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ। ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ, ਮਾਊਂਟੇਨ ਪਾਸ ਮਾਈਨ ਹੈਗੀ ਆ, ਉੱਥੇ ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ, ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ, ਔਰ ਉਹ ਕੰਪਨੀ ਬੈਂਕ ਕਰਪਟ ਹੋ ਗਈ। ਹੁਣ ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਆ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਰਿਹਾ, ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼ ਹਨਾ, ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ। ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ, ਉਹ ਤਾਂ ਸੰਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ, ਜਿਹੜੀ ਟੈਰਿਫ ਲਗਾਏ ਹੈਗੇ ਟਰੰਪ ਨੇ, ਉਸ ਤੋਂ ਬਾਅਦ ਚਾਈਨਾ ਨੇ ਹੋਰ ਖਾ ਦਿੱਤਾ, ਤੇ ਫਿਰ ਕੰਟਰੀਜ਼ ਨੂੰ ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ। ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਆ ਇਹਦੇ ਉੱਤੇ। ਸੋ ਇਹ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ ਹੁਣ ਚਾਈਨਾ ਦੀ ਜ਼ਿਆਦਾ ਮੋਨੋਪੋਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ, ਹੈ ਨਾ, ਕਿਉਂਕਿ ਫਿਊਚਰ ਚ ਵੀ ਇਹ ਕੁਛ ਹੋ ਸਕਦਾ। ਔਰ ਜਿੱਦਾਂ ਅਸੀਂ ਦੱਸੇ ਕਿ ਹਰ ਇੱਕ ਚੀਜ਼ ਚ ਛੋਟੀ ਤੋਂ ਛੋਟੀ ਚੀਜ਼ ਚ ਇਹ ਯੂਜ਼ ਹੁੰਦੇ ਆ, ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘੱਟਦੀ ਆ। ਔਰ ਪਾਪੂਲੇਸ਼ਨ ਅਗਰ ਅਸੀਂ ਇੰਡੀਆ ਦੀ ਗੱਲ ਕਰਦੇ, ਸਾਡੀ ਪਾਪੂਲੇਸ਼ਨ ਹੈ ਨਾ ਵੱਧ ਰਹੀ ਹੈਗੀ ਆ, ਸੋ ਜਿਹੜੀ ਆ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ ਚ ਕਾਫੀ ਵੱਧ ਰਹੀ ਹੈਗੀ ਆ, ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ, ਸੋ ਸ਼ਾਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ।
9: ਰਾਈਟ, ਠੀਕ ਹੋ ਗਿਆ। ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ, ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ, ਅਤੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ, ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ। ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ? ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ, ਕੱਢ ਲੈਂਦੇ ਆ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ।
8: ਹਾਂਜੀ, ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ 'ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ, ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ, ਕਿੱਥੇ ਤੁਹਾਨੂੰ ਮਿਲਣਗੇ ਕਿੱਥੇ ਨਹੀਂ ਮਿਲਣਗੇ, ਫਿਰ ਤੁਸੀਂ ਉਹਦੀ ਉਹ ਜਦ ਤੁਹਾਨੂੰ ਪਤਾ ਚੱਲ ਗਿਆ ਫਿਰ ਤੁਸੀਂ ਕੱਢਦੇ ਆ, ਫਿਰ ਤੁਸੀਂ ਕ੍ਰਸ਼ਿੰਗ ਕਰਦੇ ਆ, ਸੁਧਾਈ ਕਰਦੇ, ਤੋ ਅਲੱਗ ਅਲੱਗ ਸਟੇਜਸ 'ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ। ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ, ਉਹ ਕਿਵੇਂ ਕਰਨਾ ਕਿ ਕਿਸ ਏਰੀਆ ਦੇ ਵਿੱਚ ਫੋਰੈਸਟ ਆ, ਹੈ ਨਾ, ਮੰਨ ਲਓ ਤੁਸੀਂ ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ, ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ ਕਿਹੜੇ ਭੰਡਾਰ ਪਏ ਹੈਗੇ ਨਾ, ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ, ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਏ ਕਰਦੇ ਆ, ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ। ਤੋਂ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ, ਹੈ ਨਾ। ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ, ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ, ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ, ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ। ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ, ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨੋਨ ਰੇਡੀਓ ਐਕਟਿਵ ਹੈਗੇ ਆ। ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼ ਕਰਦਾ। ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡ ਸਾਨੂੰ ਯੂਜ਼ ਕਰਨੇ ਪੈਂਦੇ ਆ, ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ, ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ, ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ, ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ, ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ। ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ, ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ, ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ, ਤੋ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ, ਹੈ ਨਾ। ਸੋ ਇੱਦਾਂ ਦੀ ਚੀਜ਼ ਆ ਜਿਹੜੀ ਹਿਊਮਨ ਇਹਨੂੰ ਇਹ ਬਹੁਤ ਇੰਪੈਕਟ ਕਰਦਾ ਆ, ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ, ਤਾਂ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ, ਚਾਹੇ ਉਹ ਪਾਣੀ ਆ, ਚਾਹੇ ਉਹ ਮਿੱਟੀ ਆ, ਚਾਹੇ ਉਹ ਹਵਾ ਆ, ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਜਿਹੜੀ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ, ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ। ਫਿਰ ਰੇਡੀਓ ਐਕਟਿਵ ਵੇਸਟ ਦੀ ਵਜ੍ਹਾ ਨਾਲ ਜਿਹੜੇ ਫਿਊਚਰ ਜਨਰੇਸ਼ਨ ਜਿਹੜੇ ਬੱਚੇ ਪੈਦਾ ਹੋਣ ਵਾਲੇ ਹੁੰਦੇ, ਉਹਨਾਂ 'ਚ ਕੋਈ ਜਿਹੜੀ ਆ ਪ੍ਰੋਬਲਮ ਆ ਸਕਦੀ, ਜਿਵੇਂ ਸਾਨੂੰ ਅਸੀਂ ਉਹ ਹੀਰੋਸ਼ੀਮਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਹੈ ਨਾ, ਕਿਉਂਕਿ ਰੇਡੀਓ ਐਕਟੀਵਿਟੀ ਬਹੁਤ ਡੇਂਜਰਸ ਹੁੰਦੀ ਆ। ਜਿਹੜੀ ਅਸੀਂ ਐਕਸਰੇ ਯੂਜ਼ ਕਰਦੇ ਹਾਂ ਹੋਸਪਿਟਲ ਦੇ ਵਿੱਚ, ਉਹ ਵੀ ਇੱਕ ਰੇਡੀਓ, ਉਹ ਵੀ ਇੱਕ ਤਰ੍ਹਾਂ ਦੀ ਐਕਸਰੇ, ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨ ਹੈਗੀਆਂ, ਬਟ ਉਹ ਬਹੁਤ ਘੱਟ ਅਮਾਊਂਟ 'ਚ ਯੂਜ਼ ਕੀਤੀਆਂ ਜਾਂਦੀਆਂ, ਹੈ ਨਾ। ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ, ਜਦੋਂ ਅਸੀਂ ਬਸ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡ 'ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ। ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਹੈ ਐਨਵਾਇਰਮੈਂਟ ਨੂੰ, ਜਿਹੜਾ ਇਹਦੀ ਮਾਈਨਿੰਗ ਕਰਨੀ। ਸੋ ਇਹ ਚਾਹੇ ਤੁਸੀਂ, ਮਤਲਬ ਤੁਸੀਂ ਇਹ ਕਹਿ ਸਕਦੇ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ, ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ। ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਆ, ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ, ਉਹ ਆਪਣੇ ਆਪ 'ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ ਹੈਗੀ ਆ।
9: ਓਕੇ, ਫਿਰ ਇਹਦਾ ਕੋਈ ਅਲਟਰਨੇਟ ਨਹੀਂ ਫਿਊਚਰ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਰਹੂਗਾ, ਕਿਉਂਕਿ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਗ੍ਰਹਿਆਂ ਤੱਕ ਜਾ ਰਹੇ ਹੈਗੇ, ਅਤੇ ਆਪਣੇ ਗ੍ਰਹਿ ਦੇ ਉੱਤੇ ਜਿਹੜੀ ਮਾਈਨਿੰਗ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ। ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ, ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ। ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ, ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ, ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ, ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ?
8: ਹਾਂਜੀ, ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ ਕਿਹੜੇ ਕਿਹੜੇ ਅਸੀਂ ਆਲਟਰਨੇਟ, ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤੇ ਨੀਓਡਾਈਮੀਅਮ ਜਿਹੜਾ ਯੂਜ਼ ਕਰਦੇ ਆ, ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ ਚ ਯੂਜ਼ ਹੁੰਦਾ ਹੈ, ਵਿੰਡ ਟਰਬਾਈਨਸ ਜਿਹੜੀਆਂ ਉਹਨਾਂ ਚ ਯੂਜ਼ ਹੁੰਦਾ ਨਾ, ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦਾ। ਸੋ ਉਹਦੀ ਬਜਾਏ ਜਿਹੜਾ ਅੱਜ ਕੱਲ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਿਹਾ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ, ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ, ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਇਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ ਹਨਾ। ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜੇ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਨ੍ਹਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਮੋਟਰਸ ਦੇ ਵਿੱਚ ਯੂਜ਼ ਕਰਦੇ ਆ ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ ਹਨਾ। ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀਆਂ ਰੇਅਰ ਅਰਥ ਬੈਟਰੀਜ਼ ਦੀ ਬਜਾਏ ਲੀਥੀਅਮ ਆਇਰਨ ਫੋਸਫੇਟ ਬੈਟਰੀਜ਼ ਜਿਹੜੀਆਂ ਯੂਜ਼, ਮਤਲਬ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਬੈਟਰੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਫਿਰ ਸੋਡੀਅਮ ਦੇ ਬੇਸਡ ਜਿਹੜੀਆਂ ਬੈਟਰੀਜ਼ ਹੁੰਦੀਆਂ ਉਹ ਯੂਜ਼ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਸਭ ਤੋਂ ਜਿਹੜਾ ਸੇਫ ਆਲਟਰਨੇਟਿਵ ਤੁਸੀਂ ਕਹਿ ਸਕਦੇ ਹੋ ਔਰ ਜਿਹੜਾ ਮੈਕਸੀਮਮ ਕੰਟਰੀਜ਼ ਅੱਜ ਕੱਲ ਯੂਜ਼ ਕਰ ਰਹੀ ਹੈ ਉਹ ਹੈਗਾ ਕਿ ਜਿਹੜੇ ਤੁਸੀਂ ਪੁਰਾਣੇ ਰੀਸਾਈਕਲਿੰਗ ਕਰਨੀ, ਮਤਲਬ ਜਿਹੜੇ ਆਪਣੇ ਪੁਰਾਣੇ ਸਮਾਰਟਫੋਨਸ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੇ ਆ, ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ, ਤਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਐਕਸਟ੍ਰੈਕਟ ਕਰਨਾ, ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ਼ ਹੋਏ ਉਹਨਾਂ ਨੂੰ ਐਕਸਟ੍ਰੈਕਟ, ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ। ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਵੇਸਟ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਇਹ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ ਹਨਾ, ਈਵਨ ਇਨਕਲੂਡਿੰਗ ਇੰਡੀਆ। ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ, ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ ਕਿ ਉਹ ਵੇਸਟ ਅਫਰੀਕਨ ਕੰਟਰੀਜ਼ ਨੂੰ ਨਹੀਂ ਭੇਜਣਗੇ, ਇਹ ਵਾਪਸ ਜਿਹੜਾ ਆ ਕੰਟਰੀ ਦੇ ਵਿੱਚ ਹੀ ਰੱਖਣਗੇ ਔਰ ਉੱਥੇ ਉਹਦੀ ਰੀਸਾਈਕਲਿੰਗ ਕਰਕੇ ਉਹਨੂੰ ਦੁਬਾਰਾ ਆਪਣੇ ਹੀ ਪ੍ਰੋਡਕਟ ਦੇ ਵਿੱਚ ਯੂਜ਼ ਕੀਤਾ ਜਾਊਗਾ। ਕਿਉਂਕਿ ਹੁੰਦਾ ਇਹ ਆ ਕਿ ਜਦੋਂ ਤੁਸੀਂ ਇੱਦਾਂ ਦੀਆਂ ਇਹ ਕੰਟਰੀਜ਼ ਜਿਹੜੀਆਂ ਅਫਰੀਕਨ ਕੰਟਰੀਜ਼ ਨੂੰ ਭੇਜ ਰਹੀਆਂ ਨਾ, ਤਾਂ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰਤਾ ਨਹੀਂ ਰਹੀਆਂ, ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚ ਉਹ ਕੱਢ ਕੇ ਫਿਰ ਵੇਚ ਰਿਹਾ, ਤਾਂ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ। ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ, ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ ਹੈ, ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ 'ਚ ਤਾਂ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਹਾਂ, ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿੰਦੇ ਨੇ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ। ਬਾਕੀ ਰਿਸਰਚ ਤਾਂ ਚੱਲ ਹੀ ਰਹੀ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ। ਤੇ ਜਿੱਦਾਂ ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ, ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ, ਉੱਥੇ ਕਾਫੀ ਜਿਹੜਾ ਇੱਕ ਸਲੈਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ ਹਨਾ ਦਲਦਲ ਜਿਹੀ, ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ, ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ। ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ ਉੱਥੇ ਜਾ ਕੇ ਰਿਫਾਈਨਿੰਗ ਕੀਤੀ ਜਾਵੇ, ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਉਹਦੇ ਤੋਂ ਬਚਾਇਆ ਜਾਵੇ। ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਤੇ ਕਰਦੀਆਂ, ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ। ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ। ਬਟ ਉਹਦੇ ਲਈ ਇੱਕ ਹੋਰ ਵੀ ਹੈ, ਕਿਉਂਕਿ ਜਿੰਨਾ ਤੁਸੀਂ ਟੈਕਨੀਕਸ ਅਗਰ ਤੁਸੀਂ ਕੋਈ ਕੰਪਨੀ ਲਗਾਉਂਦੀ ਹੈਗੀ ਐਨਵਾਇਰਮੈਂਟ ਮਤਲਬ ਉਹਨੂੰ ਸਾਫ਼ ਕਰਨ ਦੇ ਲਈ ਹਨਾ, ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ, ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ ਹਨਾ। ਤੋ ਉਹਦੇ ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਹਾਂ ਇਸ ਦੇ ਬਾਰੇ ਦੇ ਵਿੱਚ, ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ ਮਤਲਬ ਐਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਚਾਹੁੰਦੇ ਹਾਂ, ਤਾਂ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈ।
9: ਰਾਈਟ ਰਾਈਟ, ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ USA ਹੁੰਦਾ ਸੀਗਾ ਪਲੇਅਰ ਅਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਫੇਅਰ ਗੇਮ ਹੈਗੀ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਅਰ ਚਾਂਸਿਸ ਹੋਣਗੇ। ਤੇ ਉਦੋਂ ਹੀ ਫਿਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ, ਨਹੀਂ ਤੇ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫਿਰ ਆਪ ਉਧਰੀਆਂ ਹੀ ਚੱਲਦੀਆਂ ਨੇ। ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ, ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ। ਬਟ ਐਦਾਂ ਨਹੀਂ, ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਅਤੇ ਰਸ਼ੀਆ 'ਚ ਹੋਣੇ ਚਾਹੀਦੇ ਸੀ, ਬਟ ਉਹ ਟਰਾਂਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ। ਅਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੈ ਕਿ ਆਸਾਨ ਵੀ ਨਹੀਂ ਹੈਗੀ, ਪਹਿਲਾਂ ਜਿਹੜੀ ਉਹਨੂੰ ਫਾਈਂਡ ਆਊਟ ਕਰਨਾ, ਫਿਰ ਉਹਦੀ ਪ੍ਰੋਡਕਸ਼ਨ ਕਰਨਾ, ਫਿਰ ਉਹਦੀ ਸੁਧਾਈ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ ਹੈ। ਅਤੇ ਉਹ ਚਾਈਨਾ, ਬ੍ਰਾਜ਼ੀਲ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਜ਼ਾਹਰ ਜੀ ਗੱਲ ਹੈ ਅਮੈਰੀਕਾ, ਇਹ ਸਾਰੇ ਵੱਡੀ ਕੰਟਰੀਜ਼ ਹੈਗੇ ਨੇ ਜਿੱਥੇ ਰਿਜ਼ਰਵ ਵੀ ਹੈਗੇ ਨੇ ਅਤੇ ਜਿਹੜੇ ਐਕਸਟਰੈਕਟ ਵੀ ਕਰਦੇ ਨੇ। ਬਟ ਐਕਸਟਰੈਕਸ਼ਨ ਜਿਹੜੀ ਆ ਹਾਲੇ ਫਿਲਹਾਲ ਤਾਂ ਇਹੀ ਹੈ ਕਿ ਧਰਤੀ ਖੁਰਚ ਖੁਰਚ ਕੇ ਹੋ ਰਹੀ, ਔਰ ਜਦੋਂ ਧਰਤੀ ਖੁਰਚੀ ਗਈ ਹੈ ਥੱਲਿਓ ਧਰਤੀ ਆਪਣਾ ਫਿਰ ਜਲਵਾ ਤਾਂ ਦਿਖਾਊਗੀ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਤੁਸੀਂ ਇੰਨੀਆਂ ਸੋਹਣੀਆਂ ਇਨਫੋਰਮੇਸ਼ਨ ਦਿੱਤੀਆਂ ਨੇ ਅੱਜ ਦੇ ਦਿਨ।
8: ਮਾਊਂਟ ਵੈਲਡ ਮਾਈਨਿੰਗ ਏਰੀਆ ਹੈਗਾ ਉੱਥੇ ਮਿਲਦੇ ਆ, ਮਤਲਬ ਬਹੁਤ ਹਾਈ ਕੁਆਲਿਟੀ ਦੇ ਰੇਅਰ ਅਰਥ ਮਿਨਰਲ। ਤੇ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਵੱਡੀਆਂ ਵੱਡੀਆਂ ਕੰਟਰੀਜ਼ ਜਿਹੜਾ ਪਲਾਨ ਕਰ ਰਹੀਆਂ ਹੈਗੀਆਂ, ਹਨਾ, ਇੰਡੀਆ ਨੇ ਵੀ ਜਿਹੜੇ ਆ ਕੁਛ ਪਾਲਿਸੀਜ਼ ਬਣਾਈਆਂ। ਆਪਾਂ ਬਜਟ 'ਚ ਸੁਣਿਆ ਸੀਗਾ ਕਿ ਗਵਰਨਮੈਂਟ ਨੇ ਕਿਹਾ ਹੈ ਕਿ ਉਹ ਰੇਅਰ ਅਰਥ ਮਿਨਰਲ ਕੋਰੀਡੋਰ ਜਿਹੜਾ ਬਣਾਉਣਗੇ। ਤੇ 2025 ਦੇ ਵਿੱਚ ਇੱਕ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਜਿਹੜਾ ਲਾਂਚ ਕੀਤਾ ਸੀਗਾ ਇੰਡੀਅਨ ਗਵਰਨਮੈਂਟ ਨੇ, ਜਿਹਦੇ ਵਿੱਚ 16,000 crore ਦਾ ਜਿਹੜਾ ਬਜਟ ਰੱਖਿਆ ਗਿਆ ਕਿ ਇੰਡੀਆ ਦੀ ਜਿਹੜੀਆਂ ਕ੍ਰਿਟੀਕਲ ਮਿਨਰਲ ਜਿਹਦੇ ਵਿੱਚ ਰੇਅਰ ਅਰਥ ਵੀ ਆਉਂਦੀਆਂ, ਉਹਨਾਂ ਦੀ ਸਪਲਾਈ ਚੇਨ ਨੂੰ ਇੰਪਰੂਵ ਕਰਨ ਦੇ ਲਈ, ਜਿਹਦੇ ਵਿੱਚ ਸਾਰਾ ਕੁਛ ਹੀ ਆਉਂਦਾ, ਚਾਹੇ ਉਹ ਮਾਈਨਿੰਗ ਕਰਨੀ ਹੋਵੇ, ਚਾਹੇ ਮਤਲਬ ਪਹਿਲਾਂ ਐਕਸਪਲੋਰ ਕਰਨਾ ਹੋਵੇ ਲੱਭਣਾ ਕਿੱਥੇ ਕਿੱਥੇ ਪਏ ਆ ਭੰਡਾਰ, ਹਨਾ, ਔਰ ਉਹਨੂੰ ਮਾਈਨ ਕਰਨਾ, ਫਿਰ ਉਸ ਤੋਂ ਬਾਅਦ ਉਹਦੀ ਰਿਫਾਈਨਿੰਗ ਤੇ ਐਕਸਪੋਰਟ ਕਰਨਾ, ਉਹ ਸਾਰਾ ਕੁਛ, ਔਰ ਪ੍ਰੋਡਕਸ਼ਨ, ਹਨਾ, ਔਰ ਚਾਈਨਾ ਦੇ ਉੱਤੇ ਜਿਹੜਾ ਇੰਪੈਕਟ ਰਿਲਾਇੰਸ ਜਿਹੜੀ ਉਹ ਘਟਾਉਣੀ। ਤੋ ਇੰਡੀਆ ਦੇ ਵਿੱਚ ਜਿਹੜੀ ਮੇਜਰ ਕੰਪਨੀ ਕਰਦੀ ਉਹ ਇੰਡੀਅਨ ਰੇਅਰ ਅਰਥ ਲਿਮਿਟਡ ਕੰਪਨੀ ਆ, ਜਿਹੜੀ ਗਵਰਨਮੈਂਟ ਫੰਡਿਡ ਜਿਹੜੀ ਆ, ਇੱਕ ਪਬਲਿਕ ਅਥਾਰਿਟੀ ਹੈਗੀ ਆ ਜਿਹੜੀ ਇਹਦੇ 'ਚ ਕੰਮ ਕਰਦੇ ਆ। ਫਿਰ ਉਹਨਾਂ ਨੇ ਰੇਅਰ ਅਰਥ ਦੀ ਪਰਮਾਨੈਂਟ ਮੈਗਨੇਟਸ ਦੀ ਜਿਹਦੀ ਮੈਂ ਗੱਲ ਕੀਤੀ ਆ, ਉਹਦੇ 'ਚ ਵੀ ਇੱਕ ਜਿਹੜਾ ਇੱਕ ਪੋਲਿਸੀ ਅਲੱਗ ਤੋਂ ਲਿਆਉਂਦੀ ਆ, ਜਿਹਦੇ 'ਚ 73 billion ਜਿਹੜਾ ਰੁਪਏ, ਮਤਲਬ ਆਲਮੋਸਟ $800 million $800 ਜਿਹੜੇ ਆ ਉਹ ਅਪਰੂਵ ਹੋਏ ਹੈਗੇ ਆ, ਇੰਡੀਅਨ ਕੈਬਨਿਟ ਨੇ ਅਪਰੂਵ ਕੀਤੇ ਆ ਤਾਂ ਕਿ ਜਿਹੜਾ ਆਪਣੀ ਪ੍ਰੋਡਕਸ਼ਨ ਵਧਾਈ ਜਾ ਸਕੇ। ਹਾਂਜੀ, ਫਿਰ ਉਸ ਤੋਂ ਬਾਅਦ ਇਹ ਜਿਹੜਾ ਕੋਰੀਡੋਰ ਜਿਹੜਾ ਹਜੇ 2026 'ਚ ਕਹਿੰਦੇ ਐਂਡ 'ਚ ਜਿਹੜਾ ਸ਼ੁਰੂ ਹੋ ਜਾਊਗਾ, ਜਿਹਦੇ 'ਚ ਆਈ ਥਿੰਕ ਆਂਧਰਾ ਪ੍ਰਦੇਸ਼ ਔਰ ਉਹਨਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਸਾਨੂੰ 41% ਆਲਮੋਸਟ ਜਿਹੜੇ ਆ ਇਹਨਾਂ ਦੇ ਭੰਡਾਰ ਮਿਲੇ ਆ, ਹਨਾ, ਤੇ ਕੁਛ ਹੋਰ ਕੰਟਰੀਜ਼ ਤੋਂ 4 states ਹੈਗੀਆਂ ਜਿੱਥੇ ਇਹ ਕੋਰੀਡੋਰ ਪ੍ਰੋਜੈਕਟ ਸ਼ੁਰੂ ਕਰੂਗੇ। ਬਟ ਉਹਦੇ 'ਚ ਫਿਰ ਰੌਲਾ ਇਹ ਹੈ ਕਿ ਇਹਨਾਂ ਨੂੰ ਥੋੜੀ ਜਿਹੀ ਕਰਨੀ ਹੈਗੀ ਆ, ਠੀਕ ਹੈ, ਬਟ ਥੋੜੀ ਪ੍ਰੋਸੈਸਿੰਗ ਜਿਹੜੀ ਚਾਈਨਾ ਤੋਂ, ਮਤਲਬ ਥੋੜੀ ਲੈਸਨ ਲਰਨ ਕਰਨੇ ਚਾਹੀਦੇ ਉੱਥੇ ਕੀ ਹੋ ਰਿਹਾ, ਹਨਾ, ਤੇ ਉਹਦੇ ਬੇਸ ਤੇ ਕਿ ਜਿਹੜੇ ਇੱਥੇ ਆਲੇ ਦੁਆਲੇ ਕਮਿਊਨਿਟੀਜ਼ ਰਹਿੰਦੀਆਂ, ਕਿਉਂਕਿ ਜਦੋਂ ਅਸੀਂ ਅਰਾਵਲੀ ਪ੍ਰੋਜੈਕਟ ਦੀ ਜਿਹੜਾ ਪੋਡਕਾਸਟ ਕੀਤਾ ਸੀ ਉਹਦੇ ਤੇ ਵੀ ਗੱਲ ਕੀਤੀ ਸੀ ਕਿ ਆਲੇ ਦੁਆਲੇ ਲੋਕਾਂ ਨੂੰ ਬਹੁਤ ਰੈਸਪੀਰੇਟਰੀ ਇਸ਼ੂਜ਼ ਹੈਗੇ ਆ। ਸੋ ਉਹ ਸਾਨੂੰ ਪਤਾ ਹੀ ਕਿ ਸਾਡੀਆਂ ਵਰਗੀਆਂ ਕੰਟਰੀਜ਼ ਦੇ ਵਿੱਚ ਇਨਵਾਇਰਮੈਂਟਲ ਰੈਗੂਲੇਸ਼ਨਸ ਵੀ ਕੋਈ ਐਡੀਆਂ ਸਖਤ ਨਹੀਂ ਹੁੰਦੀਆਂ ਨਾ, ਸੋ ਇਹਨਾਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਆ। ਸੇਮ ਜਿਹੜਾ ਆਸਟ੍ਰੇਲੀਆ ਵੀ ਆਪਣਾ ਜਿਹੜਾ ਪ੍ਰੋਜੈਕਟ, ਡਿਫਰੈਂਟ ਪ੍ਰੋਜੈਕਟ ਇੱਥੇ ਚੱਲ ਰਿਹਾ ਜਿਹਦੇ ਵਿੱਚ ਕਲੇ ਰੇਅਰ ਅਰਥ ਪ੍ਰੋਸੈਸਿੰਗ ਪਲਾਂਟ ਇਹਨਾਂ ਨੇ ਲਾਉਣਾ ਹੈਗਾ 2026 ਦੇ ਵਿੱਚ ਉਹ ਹੈਗਾ। ਪਰ ਇਹਦੀ ਜਿਹੜੀ, ਹਾਂਜੀ, ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦਾ ਜਿਹੜਾ ਇਹ ਮਿਲਦਾ ਮਾਊਂਟ ਵੈਲਡ ਦੇ ਵਿੱਚ ਜਿਹੜੇ ਆ ਰੇਅਰ ਅਰਥ ਮਿਨਰਲ ਮਿਲਦੇ ਆ। ਤੇ ਨਿਊ ਸਾਊਥ ਵੇਲ ਪੂਰੇ ਆਸਟ੍ਰੇਲੀਆ ਦੇ ਵਿੱਚ 4th ਦੀ ਸਟੇਟ ਆ ਜਿੱਥੇ, ਮਤਲਬ 4th ਦੇ ਉੱਤੇ ਇਹਨਾਂ ਦੇ ਇੰਨੇ, ਮਤਲਬ ਨੰਬਰ ਅਗਰ ਤੁਸੀਂ ਦੇਖੀ ਕਿ ਸਭ ਤੋਂ ਵੱਧ ਕਿੱਥੇ ਹੈਗੇ ਆ ਆਰੀਐਮ ਔਰ ਕੌਣ ਪ੍ਰੋਡਕਸ਼ਨ ਕਰਦਾ, ਤੋ ਡਬੋਰ ਏਰੀਆ ਜਿਹੜਾ ਪੈਂਦਾ ਉੱਥੇ ਕਾਫੀ ਜਿਹੜੀ ਵੱਡੀ ਮਾਈਨਿੰਗ ਏਰੀਆ ਹੈਗਾ ਆ ਨਿਊ ਸਾਊਥ ਵੇਲ ਦਾ। ਸੋ 4th ਦੇ ਉੱਤੇ ਨਿਊ ਸਾਊਥ ਵੇਲ ਆਉਂਦਾ ਆਸਟ੍ਰੇਲੀਆ।
9: ਉਹਦੇ ਇੱਕ ਕਾਰਨ ਵੀ ਹੋ ਸਕਦੇ ਨੇ, ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਹੈਗਾ ਸੰਦੀਪ ਜੀ, ਔਰ ਸ਼ਾਇਦ ਇਹਦੇ ਨਾਲ ਹੀ ਜੁੜਦੇ ਨੇ। ਨਿਊ ਸਾਊਥ ਵੇਲਸ ਏਰੀਆ ਵਾਈਜ਼ ਕੁਇਨਜ਼ਲੈਂਡ ਔਰ ਵੈਸਟਰਨ ਆਸਟ੍ਰੇਲੀਆ ਤੋਂ ਬਹੁਤ ਛੋਟਾ ਹੈਗਾ, ਇਸ ਕਰਕੇ ਵੀ 4th ਤੇ ਹੋ ਸਕਦਾ। ਪਰ ਦੂਜਾ ਕਾਰਨ ਇਹ ਵੀ ਹੈ ਕਿ ਡੈਂਸ ਸਟੇਟ ਵੀ ਹੈਗਾ, ਜਿੱਦਾਂ ਤੁਸੀਂ ਅਮੈਰੀਕਾ ਦਾ ਦੱਸਿਆ ਸੀਗਾ ਕਿ ਇੱਕ ਵਾਰ ਤਾਂ ਧੜੱਲੇ ਦੇ ਨਾਲ ਹੁੰਦੀ ਸੀ 90s ਦੇ ਵਿੱਚ, ਫਿਰ ਉਹਨਾਂ ਨੇ ਬੰਦ ਕਰਤੀ, ਉਹਦੇ ਕਾਰਨ ਵੀ ਸੀਗੇ ਮੇਰੇ ਪਿੱਛੇ ਜੇ ਯਾਦ ਹੈ, ਮੇਰੇ ਖਬਰਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਸੀਗਾ, ਕਹਿੰਦੇ ਕਿ ਉਹਦੇ ਨਾਲ ਉੱਥੇ ਅਮੈਰੀਕਾ ਦੇ ਵਿੱਚ ਕੰਟੈਮੀਨੇਸ਼ਨ ਬਹੁਤ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਹਵਾ ਦੇ ਵਿੱਚ ਵੀ ਕੁਛ ਐਸੇ ਇਹ ਉੱਡਣ ਲੱਗ ਪੈਂਦੇ ਨੇ ਕਣ, ਤੇ ਪਾਣੀ ਵੀ ਤੇ ਧਰਤੀ ਵੀ ਸੋਇਲ ਵੀ ਵਾਟਰ ਵੀ ਸਭ ਕੁਝ ਕੰਟੈਮੀਨੇਟ ਹੋਣ ਲੱਗ ਜਾਂਦਾ। ਹੁਣ ਅਮੈਰੀਕਾ ਨੇ ਤਾਂ ਉਹਨੂੰ ਘੱਟ ਕਰਤਾ, ਅਮੈਰੀਕਾ ਤਾਂ ਇਨਫੈਕਟ ਦੂਜੀਆਂ ਕੰਟਰੀਜ਼ ਦੇ ਵਿੱਚ ਜਾ ਕੇ ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਗ੍ਰੀਨਲੈਂਡ ਦੇ ਵਿੱਚ ਕਰ ਲਾਂਗੇ, ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ, ਸੀਰੀਆ ਤੇ ਕਰਤਾ ਅਟੈਕ, ਇਹਨਾਂ ਕੰਟਰੀ 'ਚ ਅਟੈਕ ਅਟੂਕ ਕਰਕੇ ਉੱਥੋਂ ਫਿਰ ਲੱਭੀ ਜਾਂਦੇ ਨੇ ਕਿ ਉੱਥੇ ਉੱਥੋਂ ਦੀ ਧਰਤੀ ਜਿਹੜੀ ਉਹ ਖਰਾਬ ਹੁੰਦੀ ਆ, ਹੋ ਜਾਵੇ ਸਾਡੇ ਦੇਸ਼ ਦੇ ਲੋਕਾਂ ਦੇ ਲਈ ਪਾਣੀ ਜ਼ਮੀਨ ਨਾ ਖਰਾਬ ਹੋਵੇ, ਹੈ ਨਾ। ਇੰਡੀਆ ਔਨ ਦੀ ਅਦਰ ਹੈਂਡ, ਇੰਡੀਆ ਨੂੰ ਇਹ ਵੀ ਸਬਕ ਤਾਂ ਲੈਣੇ ਚਾਹੀਦੇ ਨੇ। ਠੀਕ ਹੈ ਤੁਸੀਂ ਦੱਸ ਰਹੇ ਹੋ ਕਿ ਬਜਟ 'ਚ ਵਧਾ ਲਿਆ, ਯੇ ਵੋ ਕਰ ਲਿਆ, ਬਟ ਇੰਡੀਆ ਔਨ ਦੀ ਅਦਰ ਹੈਂਡ ਕੰਪੈਰੀਟਿਵਲੀ ਟੂ ਚਾਈਨਾ, ਰਸ਼ੀਆ, ਅਮੈਰੀਕਾ ਬਹੁਤ ਡੈਂਸ ਕੰਟਰੀ ਹੈ, ਓਨਾ ਏਰੀਆ ਨਹੀਂ ਹੈਗਾ ਜਿੰਨੀ ਇੱਥੇ ਦੀ ਪਾਪੂਲੇਸ਼ਨ ਹੈਗੀ ਹੈ। ਸੋ ਇਹ ਖਰਾਬ ਨਹੀਂ ਹੋਊਗਾ ਕੰਮ ਆਮ ਲੋਕਾਂ ਦੇ ਲਈ?
8: ਹਾਂਜੀ ਬਿਲਕੁਲ, ਉਹੀ ਮੈਂ ਕਹਿ ਰਹੀ ਇਹਨਾਂ ਨੂੰ ਥੋੜਾ ਜ਼ਿਆਦਾ, ਕਿਉਂਕਿ ਚਾਈਨਾ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਤਾਂ ਬਹੁਤ ਵੱਡਾ ਏਰੀਆ ਹੈ ਨਾ, ਜਿੱਥੇ ਪਾਪੂਲੇਸ਼ਨ ਜ਼ਿਆਦਾ ਨਹੀਂ ਵੀ ਆ, ਉੱਥੇ ਵੀ ਕਰ ਸਕਦੇ ਹੈਗੇ ਆ ਆਪਣੀ ਮਾਈਨਿੰਗ, ਬਟ ਇੰਡੀਆ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਔਰ ਏਰੀਆ ਬਹੁਤ ਘੱਟ ਹੈ। ਔਰ ਦੂਜੀ ਗੱਲ, ਆਈ ਥਿੰਕ ਮੈਨੂੰ ਇਹ ਲੱਗਦੀ ਹੈ ਕਿ ਜੋ ਅੱਜ ਕੱਲ੍ਹ ਸਾਨੂੰ ਪਤਾ ਹੀ ਉੱਥੇ ਹਾਲਾਤ ਹੈਗੇ ਆ, ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿੱਦਾਂ ਚਾਈਨਾ ਦੀ ਮੋਨੋਪੋਲੀ ਚੱਲ ਰਹੀ ਹੈ, ਹੋ ਸਕਦਾ ਉੱਥੇ ਵੀ ਬਸ ਇੱਕ ਦੁੱਖ ਕੰਪਨੀਜ਼ ਦੀ ਮੋਨੋਪੋਲੀ ਚੱਲੇ, ਹਨਾ। ਸੋ ਉਹਦੇ ਨਾਲ ਜਿਹੜੀ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਬਟ ਓਬਵੀਅਸਲੀ ਉਹ ਡਿਪੈਂਡ ਕਰਦਾ ਗਵਰਨਮੈਂਟ ਤੇ ਕਿ ਉਹ ਕਿੰਨੀ ਕੁ ਫੇਅਰ ਹੈਗੀ ਆ ਔਰ ਕਿੰਨਾ ਕੁ ਇਸ ਚੀਜ਼ ਨੂੰ ਫੇਅਰ ਮਤਲਬ ਚਲਾਉਣਾ ਚਾਹੁੰਦੀ ਆ, ਹਨਾ, ਕਿ ਡਿਫਰੈਂਟ ਡਿਫਰੈਂਟ ਕੰਪਨੀਜ਼ ਨੂੰ ਜਿਹੜਾ ਇਹ ਵੀ ਟੈਂਡਰ ਅਗਰ ਦਿੱਤੇ ਵੀ ਜਾਣ ਔਰ ਪ੍ਰੋਪਰ ਇਹ ਚੀਜ਼ ਨੂੰ ਇੰਸ਼ੋਰ ਕੀਤਾ ਜਾਵੇ ਕਿ ਉਹ ਪ੍ਰੋਪਰ ਫੋਲੋ ਕਰ ਰਹੇ ਹੈਗੇ ਆ ਜਿਹੜੀ ਇਨਵਾਇਰਮੈਂਟਲ ਰੈਗੂਲੇਸ਼ਨ ਉੱਥੇ ਹੈਗੀਆਂ।
9: ਰਾਈਟ, ਔਰ ਹੋਪਫੁਲੀ ਇਹ ਜਿਹੜਾ ਅੱਜ ਦਾ ਐਪੀਸੋਡ ਹੈਗਾ ਇਹਦੇ 'ਚ ਤੁਹਾਨੂੰ ਕੁਛ ਐਸੀਆਂ ਗੱਲਾਂ ਪਤਾ ਲੱਗੀਆਂ ਹੋਣ ਜਿਹੜੀਆਂ ਕੰਮ ਆਉਣ, ਅਤੇ ਅਸੀਂ ਆਪਣੀ ਵੀ ਆਪਸੀ ਡਿਸਕਸ਼ਨ ਦੇ ਵਿੱਚੋਂ ਵੀ ਜੋ ਕੁਛ ਗੱਲਾਂ ਕੱਢ ਸਕੇ ਹਾਂ, ਜੋ ਨਿਚੋੜ ਲਿਆ ਕੇ ਲਿਆ ਸਕੇ ਹਾਂ, ਉਹ ਤੁਹਾਨੂੰ ਪਤਾ ਚੱਲੇ ਹੋਣਗੇ। ਕੁਛ ਇੱਕ ਡਾਕੂਮੈਂਟਰੀਜ਼ ਵੀ ਪਈਆਂ ਨੈੱਟਫਲਿਕਸ 'ਤੇ ਵੀ ਪਈਆਂ, ਯੂਟਿਊਬ 'ਤੇ ਵੀ ਪਈਆਂ, ਤੁਸੀਂ ਦੇਖ ਲਿਓ। ਰੇਅਰ ਅਰਥ ਦੀ ਡਰਟੀ ਵਾਰ 2012 ਦੀ ਇੱਕ ਆਈ ਹੋਈ ਇੱਕ ਡਾਕੂਮੈਂਟਰੀ ਉਹ ਇਹਦੇ 'ਤੇ ਬਣੀ ਪਈ ਹੈ। ਰੇਅਰ ਅਰਥ ਵੇਅਰ ਕਰਕੇ ਵੀ ਇੱਕ ਡਾਕੂਮੈਂਟਰੀ ਪਈ ਹੈਗੀ, ਉਹ ਦੱਸਦੇ ਨੇ ਕਿ ਮੰਗੋਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਲੇਕ ਪੂਰੀ ਦੀ ਪੂਰੀ ਰੇਡੀਓ ਐਕਟਿਵ ਹੋ ਗਈ ਅਤੇ ਕਿਸ ਤਰੀਕੇ ਦੇ ਨਾਲ ਸਿਰਫ ਇਹ ਮਾਈਨਿੰਗ ਜਿਹੜੀ ਉੱਥੇ ਦੇ ਲੋਕਾਂ ਦੇ ਲਈ ਨੁਕਸਾਨਦੇਹ ਬਣ ਗਈ। ਇਨਫੈਕਟ ਯੂਟਿਊਬ ਦੇ ਉੱਤੇ ਇੱਕ ਸਿਰਫ ਇੰਨਾ ਕੁ ਸਰਚ ਕਰਿਓ, ਰੇਅਰ ਅਰਥ ਮਾਈਨਿੰਗ ਕੀ ਟੂ ਆਰ ਟੈਕਨੋਲੋਜੀਕਲ ਫਿਊਚਰ, ਉਹਦੇ 'ਚ ਤੁਹਾਨੂੰ ਉਸ ਡਾਕੂਮੈਂਟਰੀ ਦੇ ਵਿੱਚ ਪੂਰਾ ਦਾ ਪੂਰਾ ਔਰ ਸਪੈਸ਼ਲੀ ਆਸਟ੍ਰੇਲੀਆ ਦਾ ਪਰਸਪੈਕਟਿਵ ਜਿਹੜਾ ਉਹਦੇ 'ਚ ਦਿਖਾਇਆ ਗਿਆ ਹੈਗਾ ਕਿ ਇੱਥੇ ਕਿੱਥੇ ਕਿੱਥੇ ਡਿਪੋਜ਼ਿਟ ਪਏ ਨੇ ਰੇਅਰ ਅਰਥ ਮਿਨਰਲ ਦੇ ਅਤੇ ਕਿਵੇਂ ਉਹਨੂੰ ਲੈ ਕੇ ਪਲੈਨਿੰਗ ਕੀ ਹੈਗੀ ਹੈ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਇੰਨੇ ਵਧੀਆ ਐਪੀਸੋਡ ਦੇ ਲਈ, ਜਾਣਕਾਰੀਆਂ ਦੇ ਲਈ।
8: ਥੈਂਕ ਯੂ ਭਾਜੀ।
9: ਧੰਨਵਾਦ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋ ਦੇ ਵਿੱਚ। ਫਿਲਹਾਲ ਜਾਣਕਾਰੀਆਂ ਇੰਨੀਆਂ ਹੀ, ਅਤੇ ਕਿੱਦਾਂ ਲੱਗਦੀਆਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ info@haanji.com.au ਦੇ ਉੱਤੇ ਵੀ ਈਮੇਲ ਲਿਖ ਕੇ ਜਾਂ ਸਾਡੇ ਫੇਸਬੁੱਕ ਨੰਬਰ ਜਾਂ ਫੋਨ ਨੰਬਰ ਦੇ ਉੱਤੇ ਮੈਸੇਜ ਭੇਜ ਕੇ ਦੱਸ ਸਕਦੇ ਹੋ। ਰੱਖੋ ਸਿਹਤਾਂ ਦਾ ਖਿਆਲ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਆਪਕੀ ਪਿਆਰੀ ਸੀ ਲੱਲੀ, ਔਰ ਆਪ

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ। ਅਸੀਂ

0: ਸਤਿ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM.
1: From India to Miami to the whole world. Go ahead and slow it down, girl.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
0: Lade fere!
2: Hanji Hanji, yoye Hanji Hanji!
3: Hanji Radio!
4: Hanji Radio!
5: Radio Hanji, 1674. Aas karde hain vadiya, tuhaada din ja raha hoega. ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਵੇਰੇ ਸਵੇਰੇ ਦੇ ਸਮੇਂ ਕੁਲਵੰਤ ਸਿੰਘ ਹੋਰੀ ਬਾਹਰੋਂ ਗੋਲਫ ਖੇਡ ਕੇ ਵਾਪਸ ਜਦੋਂ ਘਰ ਨੂੰ ਆਏ ਆ ਕੇ ਸਿੱਧੇ ਆਪਣੇ ਕਮਰੇ ਦੇ ਵਿੱਚ ਚਲੇ ਗਏ। ਕਮਰੇ ਦੇ ਵਿੱਚ ਨੌ ਦੀਆਂ ਗੱਲਾਂ ਹੁਣ ਕੰਨੀ ਪੈ ਰਹੀਆਂ ਨੇ, ਉੱਚੀ ਉੱਚੀ ਬੋਲਣਾ ਸ਼ੁਰੂ ਹੋ ਗਈ। ਆ ਪੈਰਾਂ ਦੇ ਨਿਸ਼ਾਨ ਕਿੰਨੇ ਲਾਏ ਨੇ, ਆ ਗੰਦ ਫੇਰ ਕਿੰਨੇ ਪਾ ਦਿੱਤਾ, ਸਫਾਈ ਕੀਤੀ ਨਜ਼ਰ ਨਹੀਂ ਆਉਂਦੀ ਕਿਸੇ ਨੂੰ ਇਸ ਘਰ ਦੇ ਵਿੱਚ। ਹੁਣ ਸਾਰਾ ਦਿਨ ਝਾੜੂ ਪੋਚਾ ਲੈ ਕੇ ਘੁੰਮਦੇ ਰਹੀਏ, ਹੋਰ ਕੰਮ ਨਹੀਂ ਭਲਾ ਕਰਨੇ ਹੁੰਦੇ। ਇਹ ਤਾਂ ਸਪਸ਼ਟ ਹੈ ਕਿ ਉਹ ਆਪਣੇ ਸਹੁਰੇ ਨੂੰ ਸੁਣਾ ਰਹੀ। ਕੁਲਵੰਤ ਸਿੰਘ ਰੋਈ DSP ਰਿਟਾਇਰ ਹੋਏ ਨੇ, ਇਹ ਚੀਜ਼ ਬਰਦਾਸ਼ਤ ਕਰਨੀ ਬੜੀ ਔਖੀ। ਜਿਹੜੇ ਬੰਦੇ ਦਾ ਸਾਰੀ ਉਮਰ ਰੋਬ ਰਿਹਾ ਹੋਵੇ, ਦੂਸਰਿਆਂ ਨੇ ਇੱਜ਼ਤ ਕੀਤੀ ਹੋਵੇ, ਆਪਣੇ ਘਰ ਦੇ ਵਿੱਚ ਕਿੱਦਾਂ ਭਰਿਆ ਪੀਤਾ ਰਹਿ ਸਕਦਾ। ਮੰਜੇ ਤੋਂ ਉੱਠ ਕੇ ਬਾਹਰ ਆਉਣ ਲੱਗਦੇ ਨੇ ਅਤੇ ਘਰਵਾਲੀ ਬਾਹੋਂ ਫੜ ਕੇ ਰੋਕ ਲੈਂਦੀ ਹੈ, ਆਪਣਾ ਬੋਲਣਾ ਨਹੀਂ ਪਾਉਂਦਾ ਜੀ, ਜ਼ਬਾਨ ਦੀ ਇੱਦਾਂ, ਦਿਲ ਦੀ ਚੰਗੀ ਹੈ, ਸਾਰਾ ਰੋਟੀ ਪਾਣੀ ਵੀ ਤਾਂ ਕਰਦੀ ਹੈ ਨਾ। ਉਹ ਜਿਹੜੇ ਬੰਦੇ ਨੇ ਸਾਫ਼ ਸਫਾਈ ਕੀਤੀ ਹੁੰਦੀ ਹੈ ਨਾ, ਉਹਨੂੰ ਥੋੜ੍ਹਾ ਜਿਹਾ ਮਹਿਸੂਸ ਹੁੰਦਾ, ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ। ਹਮੇਸ਼ਾ ਦੀ ਤਰ੍ਹਾਂ ਘਰ ਵਾਲੀ ਪੁਲ ਬਣ ਕੇ ਫਿਰ ਇਸ ਲੜਾਈ ਨੂੰ ਟਾਲਣਾ ਚਾਹੁੰਦੀ। ਅਤੇ ਅੱਜ ਇੱਕ ਵਾਰੀ ਫਿਰ ਤੋਂ ਕੁਲਵੰਤ ਸਿੰਘ ਹੋਰੀ ਭਰੇ ਪੀਤੇ ਉੱਠ ਕੇ ਬਾਥਰੂਮ 'ਚ ਚਲੇ ਗਏ ਨੇ, ਮੂੰਹ ਹੱਥ ਧੋਤਾ ਅਤੇ ਘਰਵਾਲੀ ਮੂਡ ਬਦਲਣ ਦੇ ਲਈ ਕਹਿੰਦੀ ਹੈ, ਮੈਂ ਕੌਫੀ ਬਣਾ ਦਿੱਤੀ ਹੈ, ਅੰਦਰੇ ਲੈ ਆਵਾਂ ਜਾਂ ਬਾਹਰ ਪੀਓਗੇ। ਅੱਗੋਂ ਜਵਾਬ ਨਹੀਂ ਆਇਆ ਤੇ ਆਪੇ ਕਹਿਣ ਲੱਗੀ, ਚਲੋ ਅੱਜ ਬਾਹਰ ਬਗੀਚੇ ਦੇ ਵਿੱਚ ਬਹਿ ਕੇ ਚਾਹ ਪੀਨੇ, ਬੜੇ ਦਿਨ ਹੋ ਗਏ ਬਗੀਚੇ 'ਚ ਵੀ ਨਹੀਂ ਬੈਠੇ, ਨਾਲੇ ਵੇਖ ਲਵਾਂਗੇ ਫੁੱਲਾਂ ਦਾ ਕਿੰਨਾ ਕੁ ਧਿਆਨ ਰੱਖ ਰਿਹਾ ਮਾਲੀ। ਆਪੇ ਗੱਲਾਂ ਕਰੀ ਜਾਂਦੀ ਆ ਤੇ ਆਪੇ ਜਵਾਬ ਦੇਈ ਜਾਂਦੀ। ਚਾਵਲੀ ਟਰੇ ਚੋਖੇ ਬਗੀਚੇ ਦੇ ਵਿੱਚ ਲੈ ਗਈ, ਦੋਵੇਂ ਜਣੇ ਬੈਠੇ ਹੁਣ ਚਾਹ ਪੀ ਰਹੇ ਨੇ। ਥੋੜ੍ਹੀ ਦੇਰ ਬਾਅਦ ਲਾਗੇ ਪਈ ਕੁਰਸੀ ਦੇ ਉੱਤੇ ਉਹਨਾਂ ਦਾ ਬੇਟਾ ਵੀ ਆ ਕੇ ਬੈਠ ਗਿਆ। ਹੈਰਾਨ ਨੇ ਸਰਦਾਰ ਜੀ, ਕਿਉਂਕਿ ਅੱਗੇ ਬੜਾ ਸਮਾਂ ਹੋ ਗਿਆ, ਹੁਣ ਉਹ ਕਦੀ ਨਾਲ ਆ ਕੇ ਨਹੀਂ ਬੈਠਦਾ, ਹੁਣ ਤਾਂ ਵਹੁਟੀ ਦੇ ਨਾਲ ਹੀ ਰਹਿੰਦਾ, ਕਮਰੇ 'ਚ ਹੀ ਵੜਿਆ ਰਹਿੰਦਾ, ਮਾਂ ਪਿਓ ਕੋਲ ਬਹਿਣ ਦਾ ਉਹਦੇ ਕੋਲ ਹੁਣ ਸਮਾਂ ਨਹੀਂ। ਅੱਜ ਆ ਕੇ ਬੈਠਣ ਦਾ ਸਬੱਬ ਕਿਤੇ ਉਹਦਾ ਮਾਫ਼ੀ ਮੰਗਣਾ ਤਾਂ ਨਹੀਂ, ਪਰ ਇਹ ਕਿੱਦਾਂ ਹੋ ਸਕਦਾ। ਇਹਨੂੰ ਜਦੋਂ ਪਹਿਲਾਂ ਨਹੀਂ ਕਦੀ ਸਾਡੀ ਇਸ ਘਰ ਦੇ ਵਿੱਚ ਬੇਇੱਜ਼ਤੀ ਸੁਣੀ, ਅਤੇ ਅੱਜ ਕਿੱਦਾਂ ਮਨ ਹੀ ਮਨ ਚਾਹ ਪੀਂਦੇ ਸੋਚ ਰਹੇ ਨੇ। ਬੋਲਿਆ ਕੋਈ ਨਹੀਂ, ਸੋ ਆਖਿਰਕਾਰ ਦਵਿੰਦਰ ਕੌਰ ਜੀ ਨੇ ਚੁੱਪੀ ਤੋੜੀ, ਉਹਨਾਂ ਵੇਖਿਆ ਕਿ ਪਿਓ ਪੁੱਤ ਤੇ ਗੱਲਾਂ ਹੀ ਨਹੀਂ ਕਰਨ ਡੇ। ਹੋਰ ਬੇਟਾ ਅੱਜ ਕੰਮ ਤੇ ਨਹੀਂ ਗਏ? ਕਹਿਣ ਲੱਗਾ, ਨਹੀਂ ਮੈਂ ਕੰਮ ਤੋਂ ਛੁੱਟੀਆਂ ਲਈਆਂ ਨੇ, ਬੱਚੇ ਕਹਿੰਦੇ ਸੀ ਘੁੰਮਣ ਦੇ ਲਈ ਜਾਣਾ, ਮੈਂ ਇਹੋ ਹੀ ਦੱਸਣ ਦੇ ਲਈ ਆਇਆ ਸੀ, ਅਸੀਂ 10 ਕੁ ਦਿਨ ਦੇ ਲਈ ਕਿਤੇ ਘੁੰਮਣ ਦੇ ਲਈ ਜਾ ਰਹੇ ਹਾਂ। ਅਤੇ ਹਾਂ ਮਾਂ, ਇੱਕ ਗੱਲ ਹੋਰ ਕਰਨੀ ਸੀ, ਤੁਹਾਨੂੰ ਤਾਂ ਪਤਾ ਹੀ ਹੈ ਮੇਰੇ ਸਾਲੇ ਦਾ ਵਿਆਹ, ਸਹੁਰਾ ਪਰਿਵਾਰ ਦੂਸਰੇ ਸ਼ਹਿਰ ਤੋਂ ਆ ਰਿਹਾ, ਉਹਨਾਂ ਨੇ ਇੱਥੇ ਆ ਕੇ ਵਿਆਹ ਕਰਨਾ, ਤੇ ਤੁਹਾਨੂੰ ਪੁੱਛੇ ਤੋਂ ਬਿਨਾਂ ਮਨਜੀਤ ਨੇ ਉਹਨਾਂ ਨੂੰ ਹਾਂ ਕਰ ਦਿੱਤੀ ਹੈ ਕਿ ਤੂੰ ਉਹ ਇਸ ਘਰ ਦੇ ਵਿੱਚ ਰਹਿ ਕੇ ਵਿਆਹ ਕਰ ਸਕਦੇ ਨੇ। ਕੁੜੀ ਵਾਲੇ ਇਸੇ ਸ਼ਹਿਰ ਤੋਂ ਨੇ, ਬਾਹਰ ਅੰਦਰ ਕਿੱਥੇ ਐਡੀ ਦੂਰ ਆਉਂਦੇ ਜਾਂਦੇ ਰਹਿਣਗੇ। ਸੋ ਇਸ ਕਰਕੇ ਮੈਂ ਸੋਚਿਆ ਤੁਹਾਨੂੰ ਵੀ ਦੱਸ ਦੇਵਾਂ। ਮਹੀਨੇ ਕੁ ਦੇ ਲਈ ਉਹਨਾਂ ਨੇ ਇੱਥੇ ਰਹਿਣਾ ਤੇ ਜੇ ਤੁਸੀਂ ਬੁਰਾ ਨਾ ਮਨਾਓ ਤੁਸੀਂ ਇੱਕ ਮਹੀਨਾ ਭੈਣ ਦੇ ਘਰ ਰਹਿ ਲਿਓ। ਸਾਰੇ ਜਾਣਿਆਂ ਨੇ ਆਉਣਾ ਤੇ ਤੁਹਾਡੇ ਵਾਲਾ ਕਮਰਾ ਵੀ ਵਰਤੋਂ ਦੇ ਵਿੱਚ ਆ ਜਾਊਗਾ। ਬਸ ਹੁਣ ਕੁਲਵੰਤ ਸਿੰਘ ਹੋਰੀ ਇਹ ਗੱਲ ਬਰਦਾਸ਼ਤ ਨਹੀਂ ਕਰ ਸਕੇ। ਅਖਬਾਰ ਇੱਕ ਪਾਸੇ ਰੱਖ ਦਿੱਤੀ ਹੈ, ਚਾਹ ਇੱਕ ਪਾਸੇ ਤੇ ਗੁੱਸੇ ਦੇ ਨਾਲ ਆਪਣੇ ਪੁੱਤ ਵੱਲ ਵੇਖਦੇ ਕਹਿੰਦੇ ਨੇ ਇਹ ਤੇ ਨਹੀਂ ਜੇ ਬੇਟਾ ਜੀ ਕੰਮ ਹੋਣਾ, ਤੁਸੀਂ ਹੁਣ ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢੋਗੇ? ਜੇ ਤੈਨੂੰ ਵਹੁਟੀ ਦਾ ਇੰਨਾ ਦਰੇਕ ਹੁੰਦਾ ਤੇ ਇੱਥੇ ਲਾਗੇ ਬੰਨੇ ਕਿਸੇ ਹੋਟਲ ਦੇ ਵਿੱਚ ਉਹਨਾਂ ਨੂੰ ਮਹੀਨਾ ਕਮਰਾ ਲੈ ਦੇ। ਜੇ ਤੂੰ ਇੰਨੇ ਜੋਗਾ ਨਹੀਂ ਤੇ ਮੈਂ ਲੈ ਦੇਣਾ। ਕੋਈ ਬਸ਼ਰਮਾ, ਤੈਨੂੰ ਸ਼ਰਮ ਵੀ ਨਹੀਂ ਆਈ? ਤੈਨੂੰ ਸਮਝ ਹੈਗੀ ਹੈ ਤੂੰ ਗੱਲ ਕਿਹੜੀ ਕਰ ਰਿਹਾ? ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢਣ ਦੀ ਗੱਲ ਕਰ ਰਿਹਾ ਤੂੰ? ਪਾਪਾ ਜੀ ਮਨਜੀਤ ਹੁਣ ਕਹਿ ਚੁੱਕੀ ਆਪਣੇ ਘਰਦਿਆਂ ਨੂੰ, ਵੈਸੇ ਤੇ ਮੈਂ ਬਾਹਰ ਲੈ ਹੀ ਦਿੰਦਾ ਕਮਰਾ। ਸ਼ਰਮਿੰਦੇ ਜੇ ਹੋਏ ਨੇ ਅੱਗੋਂ ਜਵਾਬ ਦਿੱਤਾ ਤੇ ਕੁਲਵੰਤ ਸਿੰਘ ਹੁਣੀ ਗੁੱਸੇ ਦੇ ਵਿੱਚ ਉੱਠ ਕੇ ਅੰਦਰ ਕਮਰੇ 'ਚ ਚਲੇ ਗਏ। ਵਹੁਟੀ ਵੀ ਮਗਰੇ ਤੁਰ ਪਈ ਕਿਉਂਕਿ ਅੱਜ ਉਹਦੇ ਤੋਂ ਪੁੱਲ ਨਹੀਂ ਬਣਿਆ ਜਾਂਦਾ, ਅੱਜ ਵਾਲੀ ਗੱਲ ਉਹਨੂੰ ਵੀ ਬਰਦਾਸ਼ਤ ਨਹੀਂ ਹੋਈ। ਨਿੱਕਾ ਮੋਟਾ ਤੇ ਅੱਗੇ ਵੀ ਬੜਾ ਕੁਛ ਚੱਲਦਾ ਰਹਿੰਦਾ ਸੀ ਪਰ ਅੱਜ ਪਹਿਲੀ ਵਾਰੀ ਉਹਦੀਆਂ ਵੀ ਅੱਖਾਂ ਡੁੱਲ ਪਈਆਂ ਨੇ। ਅੱਜ ਉਹਨੇ ਅੰਦਰ ਜਾ ਕੇ ਇਸ ਸਾਰੀ ਗੱਲ ਦੇ ਉੱਤੇ ਪੋਚਾ ਨਹੀਂ ਮਾਰਿਆ, ਅੱਜ ਉਹ ਵੀ ਖੂਬ ਰੋਈ ਹੈ। ਸਾਡੇ ਪੁੱਤ ਦਾ ਲਹੂ ਇੰਨਾ ਸਫੇਦ ਹੋ ਗਿਆ। ਕੁਲਵੰਤ ਸਿੰਘ ਹੋਰਾਂ ਨੇ ਮੋਢੇ ਤੇ ਹੱਥ ਧਰਿਆ ਤੇ ਕਿਹਾ ਸਰਦਾਰਨੀਏ ਕਿਸੇ ਗੱਲ ਦੀ ਚਿੰਤਾ ਨਾ ਕਰੀ, ਹਾਲੇ ਮੈਂ ਹੈਗਾ, ਉਹ ਹਾਲੇ ਮੈਂ ਜਿਉਂਦਾ। ਇਹ ਕੀ ਸਮਝਦੇ ਨੇ ਜੇ ਆਪਾਂ ਇੰਨੇ ਚਿਰ ਦੇ ਚੁੱਪ ਬੈਠੇ ਤੇ ਅਸੀਂ ਕੁਛ ਕਰ ਨਹੀਂ ਸਕਦੇ? ਇਹ ਤਾਂ ਤੂੰ ਹੀ ਹੈ ਜਿਹੜੀ ਹਰ ਵਾਰੀ ਚੁੱਪ ਕਰਾ ਲੈਂਦੀ, ਨਹੀਂ ਤੇ ਇੱਦਾਂ ਦੇ ਤੇ ਮੈਂ ਬੜੇ ਚੁੱਪ ਕਰਾਏ ਨੇ। ਇਹ ਮਸਲਾ ਤੇ ਹੁਣ ਨੂੰ ਹੱਲ ਹੋ ਚੁੱਕਾ ਹੋਣਾ ਸੀ ਪਰ ਮੈਂ ਚਾਹੁੰਦਾ ਨਹੀਂ ਸੀ ਤੈਨੂੰ ਲੱਗੇ ਕਿ ਤੇਰੇ ਘਰ ਵਾਲਾ ਘਰ ਦੇ ਵਿੱਚ ਵੀ ਪੁਲਸੀਆ ਬਣ ਗਿਆ। ਬਸ ਹੁਣ ਤੂੰ ਵੇਖ ਬਣਦਾ ਕੀ ਹੈ। ਦਸ ਦਿਨ ਬਾਅਦ ਜਦੋਂ ਨੌ ਪੁੱਤ ਘੁੰਮ ਫਿਰ ਕੇ ਬੱਚਿਆਂ ਦੇ ਨਾਲ ਵਾਪਸ ਆਏ ਨੇ ਤੇ ਅੱਗੇ ਕੀ ਵੇਖਦੇ ਨੇ ਘਰ ਨੂੰ ਜਿੰਦਰਾ ਬੱਚਾ, ਚੌਂਕੀਦਾਰ ਨੂੰ ਪੁੱਛਿਆ ਤੇ ਚੌਂਕੀਦਾਰ ਨੇ ਇੱਕ ਚਿੱਠੀ ਫੜਾ ਦਿੱਤੀ। ਕਹਿਣ ਲੱਗਾ ਸਰਦਾਰ ਜੀ ਤੁਹਾਡੇ ਲਈ ਇੱਕ ਚਿੱਠੀ ਦੇ ਕੇ ਗਏ ਨੇ, ਕਹਿੰਦੇ ਸੀ ਥੋੜੇ ਦਿਨ ਦੇ ਲਈ ਘੁੰਮਣ ਫਿਰਨ ਗਏ ਆ, ਆ ਤੁਹਾਡੀ ਅਮਾਨਤ ਤੇ ਚਿੱਠੀ ਫੜ ਕੇ ਪੁੱਤ ਨੇ ਪੜ੍ਹਨੀ ਸ਼ੁਰੂ ਕੀਤੀ। ਚਿੱਠੀ ਦੇ ਵਿੱਚ ਲਿਖਿਆ ਸੀ ਬੇਟਾ ਜੀ ਇਸ ਘਰ ਦੇ ਵਿੱਚ ਹੁਣ ਤੁਸੀਂ ਨਹੀਂ ਰਹਿ ਸਕਦੇ, ਇਹ ਘਰ ਮੈਂ ਆਪਣੀ ਮਿਹਨਤ ਦੇ ਨਾਲ ਬਣਾਇਆ, ਮੈਂ ਆਪਣੀ ਕਮਾਈ ਦੇ ਨਾਲ ਬਣਾਇਆ ਤੇ ਮੈਨੂੰ ਲੱਗਦਾ ਹੁਣ ਤੁਹਾਨੂੰ ਆਪਣੇ ਨਵੇਂ ਘਰ ਦੇ ਵਿੱਚ ਚਲੇ ਜਾਣਾ ਚਾਹੀਦਾ। ਇਸੇ ਲਿਫਾਫੇ ਦੇ ਵਿੱਚ ਇਸੇ ਪੈਕਟ ਦੇ ਵਿੱਚ ਇੱਕ ਫਲੈਟ ਦੀਆਂ ਚਾਬੀਆਂ ਨੇ, ਕਾਗਜ਼ ਨੇ, ਉਹ ਮੈਂ ਤੁਹਾਡੇ ਲਈ ਲਿਆ, ਮਾਫੀ ਚਾਹੁੰਦਾ ਪਹਿਲਾਂ ਤੁਹਾਨੂੰ ਦੱਸ ਨਹੀਂ ਸਕਿਆ। ਇਸ ਸ਼ਹਿਰ ਦੇ ਮਹਿੰਗੇ ਇਲਾਕਿਆਂ ਦੇ ਵਿੱਚੋਂ ਇੱਕ ਆ ਜਿੱਥੇ ਇਹ ਫਲੈਟ, ਉੱਥੇ ਜਾ ਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਰਹਿਣ ਬਸੇਰਾ ਕਰ ਸਕਦੇ ਹੋ। ਇਸ ਘਰ ਦੇ ਵਿੱਚ ਹੁਣ ਆਪਾਂ ਇਕੱਠੇ ਨਹੀਂ ਰਹਿ ਸਕਦੇ, ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ। ਮਨ ਦੇ ਵਿੱਚ ਬੜੇ ਸੁਪਨੇ ਸੀ ਕਿ ਬੁੱਢੇ ਬਾਰੇ ਆਪਾਂ ਆਪਣੇ ਪੋਤੇ ਪੋਤੀਆਂ ਦੇ ਨਾਲ ਖੇਡਾਂਗੇ, ਆਪਣੇ ਘਰ ਦੇ ਵਿੱਚ ਸੁੱਖ ਮਾਣਾਂਗੇ, ਇਸ ਕਰਕੇ ਇਹ ਘਰ ਬਣਾਇਆ ਸੀ, ਇਸ ਕਰਕੇ ਇਹ ਘਰ ਵੱਡਾ ਬਣਾਇਆ ਸੀ। ਪਰ ਹੁਣ ਜਾ ਕੇ ਪਤਾ ਲੱਗਾ ਕਿ ਇਸ ਘਰ ਦੇ ਵਿੱਚ ਸਾਡੇ ਲਈ ਇੱਕ ਕਮਰਾ ਵੀ ਨਹੀਂ ਹੈਗਾ, ਤੇ ਫਿਰ ਫਾਇਦਾ ਕੀ? ਇਸ ਘਰ ਦੇ ਵਿੱਚ ਸਾਰਿਆਂ ਦੇ ਇਕੱਠੇ ਰਹਿਣ ਦਾ, ਬੱਚਿਆਂ ਨਾਲ ਤੁਸੀਂ ਕਦੀ ਖੇਡਣ ਨਹੀਂ ਦਿੱਤਾ, ਸਾਡੇ ਨਾਲ ਬਹਿ ਕੇ ਚਾਰ ਘੜੀਆਂ ਕਦੀ ਗੱਲ ਨਹੀਂ ਕੀਤੀ। ਇੱਕ ਅਸੀਂ ਹਾਂ ਜਿਹੜੇ ਇਸ ਘਰ ਦੇ ਵਿੱਚ, ਆਪਣੇ ਹੀ ਘਰ ਦੇ ਵਿੱਚ ਜਿਹੜੇ ਗੰਦਗੀ ਪਾਉਂਦੇ ਰਹਿੰਦੇ ਹਾਂ ਅਤੇ ਗੱਲਾਂ ਕਰਵਾਉਂਦੇ ਰਹਿੰਦੇ ਹਾਂ, ਅਤੇ ਤੁਸੀਂ ਕੋਈ ਚਾਰ ਪੋਚੇ ਮਾਰ ਕੇ ਗੱਲਾਂ ਸੁਣਾ ਦਿੰਦੇ ਜੀ। ਚਾਰ ਰੋਟੀਆਂ ਦੀ ਗੱਲ ਹੈ, ਇੰਨੀ ਘੱਲੇ ਮੇਰੇ ਅਤੇ ਤੇਰੀ ਮਾਂ ਦੇ ਸਰੀਰ 'ਚ ਜਾਨ ਹੈਗੀ ਹੈ, ਪਕਾ ਕੇ ਖਾ ਲਾਂਗੇ। ਅਤੇ ਨਾਲੇ ਹਾਂ, ਇਸ ਘਰ ਦੇ ਉੱਤੇ ਬਾਅਦ ਵਿੱਚ ਵੀ ਕੋਈ ਆਸ ਨਾ ਰੱਖੀ। ਮੈਂ ਆਪਣੀ ਵਸੀਅਤ ਦੇ ਵਿੱਚ ਲਿਖ ਦਿੱਤਾ ਕਿ ਮੇਰੇ ਤੋਂ ਬਾਅਦ ਇਹ ਘਰ ਅਨਾਥ ਆਸ਼ਰਮ ਨੂੰ ਜਾਊਗਾ। ਜਿਹੜੇ ਮੇਰੇ ਵਰਗੇ ਜਿਨ੍ਹਾਂ ਦੇ ਧੀਆਂ ਪੁੱਤ ਉਹਨਾਂ ਨੂੰ ਨਹੀਂ ਸਾਂਭ ਸਕਦੇ, ਉਹ ਇਸ ਘਰ ਦੇ ਵਿੱਚ ਆ ਕੇ ਰਹਿ ਸਕਦੇ ਨੇ। ਇਹ ਗੱਲ ਮੈਂ ਤੇਰੀ ਭੈਣ ਨੂੰ ਵੀ ਦੱਸ ਦਿੱਤੀ ਹੈ। ਅਤੇ ਅਖੀਰ ਦੇ ਵਿੱਚ ਮੈਂ ਤੈਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ ਸੀ, ਇਹ ਘਰ ਤੇਰੀ ਮਾਂ ਦਾ ਸੀ, ਰਹਿ ਤੇ ਤੂੰ ਇਸ ਘਰ ਦੇ ਵਿੱਚ ਰਿਹਾ ਸੀ, ਪਰ ਤੂੰ ਦੇ ਪੁੱਤਰਾ ਸਾਨੂੰ ਇੰਜ ਮਹਿਸੂਸ ਕਰਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਇਹ ਘਰ ਤੇਰਾ ਹੋਵੇ, ਤੇ ਅਸੀਂ ਰਾਹ ਜਾਂਦੇ ਤੇਰੇ ਘਰ ਮੰਗ ਕੇ ਰਹਿਣ ਲੱਗ ਪਈਏ। ਚਿੱਠੀ ਪੜ੍ਹ ਕੇ ਪੁੱਤ ਦਾ ਰੋਣਾ ਨਿਕਲ ਗਿਆ। ਰੋਣਾ ਖੋਰੇ ਕਿਹੜੀ ਗੱਲ ਦਾ ਸੀ, ਸ਼ਾਇਦ ਇਹ ਘਰ ਖੁੱਸ ਗਿਆ ਤਾਂ ਕਰਕੇ, ਜਾਂ ਫਿਰ ਮਾਂ ਪਿਓ ਖੁੱਸਦੇ ਨੇ ਹੱਥੋਂ ਤਾਂ ਕਰਕੇ, ਪਤਾ ਨਹੀਂ ਕਿਹੜੀ ਗੱਲ ਦਾ ਰੋਣਾ ਸੀ। ਪਰ ਹੁਣ ਸਮਾਂ ਲੰਘ ਚੁੱਕਾ ਹੈ। ਕਈ ਵਾਰੀ ਕਈ ਚੀਜ਼ਾਂ ਆਪਾਂ ਰਿਸ਼ਤਿਆਂ ਦੇ ਵਿੱਚ ਫੋਰ ਗਰੰਟਿਡ ਲੈ ਲੈਂਦੇ ਹਾਂ, ਸਾਨੂੰ ਲੱਗਦਾ ਕਿ ਉਹ ਚੀਜ਼ਾਂ ਸਾਡਾ ਅਧਿਕਾਰ ਬਣਦਾ ਉਹਨਾਂ ਦੇ ਉੱਤੇ, ਹੁੰਦੀਆਂ ਕਿਸੇ ਦੀਆਂ ਨੇ ਅਤੇ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ। ਵੈਸੇ ਤਾਂ ਹਰ ਇੱਕ ਸ਼ੈ ਹੀ ਆਪਾਂ ਇੱਦਾਂ ਸਮਝਦੇ ਹਾਂ, ਇਨਸਾਨ ਚੀਜ਼ ਹੀ ਇੱਦਾਂ ਦੀ ਹੈ। ਕਈ ਵਾਰੀ ਮਾਂ ਪਿਓ ਦੀਆਂ ਚੀਜ਼ਾਂ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ, ਕਈ ਵਾਰੀ ਆਪਣੇ ਬੱਚਿਆਂ ਦੀਆਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ। ਪਰ ਇਹ ਸਭ ਕੁਛ ਦੇ ਉੱਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਇਹ ਜਿਹੜੇ ਸਾਹ ਚੱਲਦੇ ਨੇ ਇਹ ਵੀ ਤਾਂ ਕਿਸੇ ਦੇ ਦਿੱਤੇ ਨੇ, ਇਹ ਵੀ ਆਪਾਂ ਆਪਣੇ ਸਮਝ ਕੇ ਬਹਿ ਜਾਂਦੇ। ਯਾਦ ਰਵੇ ਕਿ ਸਾਡਾ ਕੁਛ ਨਹੀਂ, ਜੋ ਕੁਛ ਵੀ ਆ ਉਹ ਉਧਾਰਾ ਵਾ, ਜੋ ਕੁਛ ਵੀ ਆ ਉਹ ਸਾਡੇ ਉੱਤੇ ਕਿਸੇ ਨਾ ਕਿਸੇ ਨੇ ਅਹਿਸਾਨ ਕੀਤਾ ਵਾ, ਉਸ ਰੱਬ ਨੇ, ਉਸ ਕੁਦਰਤ ਨੇ ਜੋ ਕੁਛ ਵੀ ਸਾਨੂੰ ਦਿੱਤਾ ਵਾ, ਉਹ ਅਸੀਂ ਆਪਣਾ ਸਮਝ ਕੇ ਬਹਿ ਜਾਂਦੇ ਹਾਂ, ਉਹਦੇ ਉੱਤੇ ਆਪਾਂ ਹੰਕਾਰ ਕਰਦੇ ਹਾਂ, ਉਹਦੇ ਉੱਤੇ ਆਪਾਂ ਮਾਣ ਕਰਦੇ ਹਾਂ ਅਤੇ ਆਸ ਪਾਸ ਵਾਲਿਆਂ ਨੂੰ ਆਪਾਂ ਦੁਖੀ ਕਰਦੇ ਹਾਂ। ਜੇ ਇੱਕ ਹੀ ਚੀਜ਼ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਮਝ ਲਈਏ ਨਾ ਕਿ ਇੱਥੇ ਦੁਨੀਆਂ ਦੇ ਉੱਤੇ ਇੱਥੇ ਸਾਡਾ ਆਪਣਾ ਕੁਛ ਨਹੀਂ ਹੈ, ਅਤੇ ਸਾਡੀਆਂ ਬੜੀਆਂ ਮੁਸ਼ਕਲਾਂ ਹੱਲ ਹੋ ਜਾਣ। ਜੋ ਕੁਛ ਵੀ ਆ ਉਹ ਉਧਾਰਾ ਵਾ, ਅਤੇ ਫਿਰ ਸ਼ਾਇਦ ਆਪਾਂ ਰਿਸ਼ਤਿਆਂ ਦੇ ਵਿੱਚ ਇਹੋ ਜਿਹੀਆਂ ਬੇਵਕੂਫੀਆਂ ਨਾ ਕਰੀਏ। ਸੋ ਜੇ ਮਾਂ ਪਿਓ ਨੇ ਸਾਨੂੰ ਕੁਛ ਦਿੱਤਾ, ਉਸ ਰੱਬ ਨੇ ਸਾਨੂੰ ਕੁਛ ਦਿੱਤਾ, ਅਤੇ ਉਹਦਾ ਹਮੇਸ਼ਾ ਸ਼ੁਕਰਾਨਾ ਰਹਿਣਾ ਚਾਹੀਦਾ। ਜਿਹੜੇ ਮਾਂ ਪਿਓ ਨੇ ਸਾਨੂੰ ਜੰਮਿਆ ਪਾਲਿਆ, ਉਹਨਾਂ ਦੀ ਉਸ ਘਰ ਦੇ ਵਿੱਚ ਥਾਂ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ, ਉਹਨਾਂ ਦੀ ਇੱਜ਼ਤ ਉਸ ਘਰ ਦੇ ਵਿੱਚ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਹਰ ਇੱਕ ਰਿਸ਼ਤਾ ਆਪੋ ਆਪਣੀ ਥਾਂ, ਵਹੁਟੀ ਨੂੰ ਬਣਦਾ ਮਾਣ ਸਤਿਕਾਰ ਦਿਓ, ਪਰ ਉਹਦਾ ਮਤਲਬ ਇਹ ਨਹੀਂ ਕਿ ਉਹਨੂੰ ਇਜਾਜ਼ਤ ਦਿਓ ਕਿ ਤੁਹਾਡੇ ਮਾਂ ਪਿਓ ਦੀ ਵੀ ਬੇਇੱਜ਼ਤੀ ਕਰ ਦੇ। ਘਰ ਦੇ ਵਿੱਚ ਹਰ ਇੱਕ ਜੀਅ ਦਾ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹਰ ਇੱਕ ਦਾ ਇੱਕ ਆਪਣਾ ਮਾਣ ਸਤਿਕਾਰ ਹੁੰਦਾ, ਉਹ ਆਪਾਂ ਜੇ ਇੱਕ ਦੂਸਰੇ ਨੂੰ ਦਿੰਦੇ ਰਹਾਂਗੇ ਤੇ ਤਾਂ ਹੀ ਇੱਕ ਸੁਖੀ ਪਰਿਵਾਰ ਰਹਿ ਸਕਦਾ, ਨਹੀਂ ਤੇ ਜਿਹੜਾ ਕਿਸੇ ਨੂੰ ਦੁਖੀ ਕਰਨ ਵਾਲਾ ਉਹ ਆਪ ਵੀ ਸੁਖੀ ਨਹੀਂ ਰਹਿ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਸੁਖਵਿੰਦਰ ਭੈਣ ਜੀ ਦਾ ਜਿਨ੍ਹਾਂ ਨੇ ਕਹਾਣੀ ਸਾਡੇ ਤੱਕ ਪਹੁੰਚਾਈ, ਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।
3: ਯਾਰ ਤੂੰ ਇੱਥੇ इनी चेती आके पक्का भी हो गया, की जुगाड़ लाया है?
6: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
6: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: PR, US visitor visa ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ।
1: ਲਾਇਆ ਹੈ
0: ਜੁਗਾੜ? ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬਾਂਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ। ਜੁਗਾੜ? ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬਾਂਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ।

0: ਕਰੋ ਨਾਮ ਰਹਿ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨਜੂਰ
1: ਨਾਥ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਆ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਇ
1: ਜਹ ਮਹਾ ਭੈਣ ਦੂਤ ਜਮਦਾ ਲੈ
0: ਨਾਮ ਰਹਿ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤ
1: ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨਜੂਰ
1: ਨਾਥ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਆ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਇ
1: ਜਹ ਮਹਾ ਭੈਣ ਦੂਤ ਜਮਦਾ ਲੈ
0: ਕਛਨਾ ਹੈ ਬਿਜੋ
1: ਜਨ ਰਾਤਾ ਹਰ ਨਾਮ ਕਿਸੇ ਵਾ
0: ਕੈ ਮਨ ਵਿਸਰਾਮ ਅੱਠ ਦੋ ਸਲੋਕ
1: ਬਹੁ ਸ਼ਾਸਤਰ ਬਹੁ ਸਿਮਰਤੀ ਨਾਮ
0: ਰਹਿ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤ
1: ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨਜੂਰ
1: ਨਾਥ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਆ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਇ
1: ਜਹ ਮਹਾ ਭੈਣ ਦੂਤ ਜਮਦਾ ਲੈ
0: ਕਛਨਾ ਹੈ ਬਿਜੋ
1: ਜਨ ਰਾਤਾ ਹਰ ਨਾਮ ਕਿਸੇ ਵਾ
0: ਕੈ ਮਨ ਵਿਸਰਾਮ ਅੱਠ ਦੋ ਸਲੋਕ
1: ਬਹੁ ਸ਼ਾਸਤਰ ਬਹੁ ਸਿਮਰਤੀ ਤੇਰੀ ਨਾ ਹਰ ਹਰ ਨਾਮ
0: ਤਨੁਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਨੀ
1: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘੱਟ ਬਸੈ ਹਰ ਨਾਮ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
1: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਈਆ ਕੀ ਗੁੰਜਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ
1: ਅੰਤ ਜੀ ਘੱਟ ਬਸੈ ਹਰ ਨਾਮ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
1: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਈਆ ਕੀ ਗੁੰਜਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ
1: ਅੰਤਾ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋਤੀ ਸਹਿ ਸੋ ਚਾਲਣ ਹਾਰ ਲਪ ਰਹੋ ਤੈ ਅੰਧ ਅੰਧਾਰ
1: ਬਟਾਊ ਸਿਉ ਜੋ ਲਾਵੈ ਨੇਹ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਈਆ ਕੀ ਗੁੰਜਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ
1: ਅੰਤਾ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋਤੀ ਸਹਿ ਸੋ ਚਾਲਣ ਹਾਰ ਲਪ ਰਹੋ ਤੈ ਅੰਧ ਅੰਧਾਰ
1: ਬਟਾਊ ਸਿਉ ਜੋ ਲਾਵੈ ਨੇਹ
0: ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
1: ਜਹ ਪ੍ਰਸਾਦ ਸੁਨੈ ਕਰਨਾਦ ਜਹ ਪ੍ਰਸਾਦ ਪੇਖੈ ਬਿਸਮਾਦ
0: ਜਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਹ ਪ੍ਰਸਾਦ ਸੋ ਸਹਿਜੇ ਬਸਨਾ
1: ਜਹ ਪ੍ਰਸਾਦ ਹਸਤ ਕਰ ਚਲ ਕਛ ਕਰੈ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ
1: ਅੰਤਾ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋਤੀ ਸਹਿ ਸੋ ਚਾਲਣ ਹਾਰ ਲਪ ਰਹੋ ਤੈ ਅੰਧ ਅੰਧਾਰ
1: ਬਟਾਊ ਸਿਉ ਜੋ ਲਾਵੈ ਨੇਹ
0: ਇਸ਼ਕ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
1: ਜਹ ਪ੍ਰਸਾਦ ਸੁਨੈ ਕਰਨਾਦ ਜਹ ਪ੍ਰਸਾਦ ਪੇਖੈ ਬਿਸਮਾਦ
0: ਜਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਹ ਪ੍ਰਸਾਦ ਸੋ ਸਹਿਜੇ ਬਸਨਾ
1: ਜਹ ਪ੍ਰਸਾਦ ਹਸਤ ਕਰ ਚਲੇ
0: ਸਾਧ ਸੰਗ ਦੁਸ਼ਮਣ ਸਾਧਕ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
0: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ
1: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰ ਹੈ
0: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਹਟਗੜ ਡੀਠਾ
1: ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
0: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
1: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਸੱਤ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
1: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌ ਸੋਖ
0: ਦਮ ਗਿਆਨੀ ਕੈ ਦਿਸ ਸਮਾਨ

0: ਪਾਰਵਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ
0: ਕਈ ਕੋਟ ਖਾਣੀ ਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ
1: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
0: ਕਈ ਬਾਰ ਪਸਰੋ ਪਾਸਾਰ ਸਦਾ ਸਦਾ ਏਕ ਏਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਮਾ ਹੈ ਸਮਾਤ
0: ਤਾਕਾ ਅੰਤ ਨ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵੈ ਆਤਮ ਰਸੁ ਸਹਿ ਸਮਾਵੈ
1: ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
0: ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
1: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
1: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
1: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
0: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
1: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
0: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
0: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
1: ਇਸਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
1: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰਾਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ
1: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
0: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
1: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
0: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
0: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
1: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
0: ਕਬਹੁ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
1: ਕਬਹੁ ਨਿੰਦ ਚਿੰਦ ਵਿਵਹਾਰ ਕਬਹੁ ਊਬ ਆਕਾਸ਼ ਪਿਆਲ
0: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
1: ਕਬਹੁ ਨਿਤ ਕਰੈ ਬਹੁ ਭਾਂਤ ਕਬਹੁ ਸੋਈ ਰਹੇ ਦਿਨ ਰਾਤ
0: ਕਬਹੁ ਮਹਾਂਕ੍ਰੋਧ ਬਿਕਰਾਲ ਕਬਹੁ ਸਰਬ ਕਿਹੋ ਤਰਵਾਲ
1: ਕਬਹੁ ਹੋਏ ਬਹਿ ਬੜ ਰਾਜਾ ਕਬਹੁ ਭੇਖਾਰੀ ਨੀਚ ਕਾ ਸਾਜਾ
0: ਕਬਹੁ ਆਪ ਕੀਰਤ ਮੈਂ ਆਵੈ ਕਬਹੁ ਭਲਾ ਭਲਾ ਕਹਾਵੈ
1: ਜਿਉਂ ਪ੍ਰਭ ਰਾਖੈ ਤਿਵੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ
0: ਕਬਹੁ ਹੋਏ ਪੰਡਿਤ ਕਰੇ ਬਖਿਆਨ ਕਬਹੁ ਮੋਹਨਧਾਰੀ ਲਾਵੈ ਧਿਆਨ
1: ਕਬਹੁ ਤਟ ਤੀਰਥ ਇਸ਼ਨਾਨ ਕਬਹੁ ਸਿੱਧ ਸਾਧਕ ਮੁਖ ਗਿਆਨ
0: ਕਬਹੁ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
0: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
1: ਕਬਹੁ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
0: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
0: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ
1: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
1: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਜਿਸ ਕੈ ਅੰਤਰ ਰਾਜ ਅਭਿਮਾਨ ਸੁਨਰ ਪਾਤੀ ਹੋ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
0: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
1: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
1: ਧਨਵੰਤਾ ਹੋਏ ਕਰ ਗੁਰਬਾਵੈ ਤਰਨ ਸਮਾਨ ਕੱਛ ਸੰਗ ਨ ਜਾਵੈ
0: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
1: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
0: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
1: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
0: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
1: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
1: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨ ਆਵੈ
0: ਸਰਬ ਕਿਰਿਅਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
0: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
1: ਜਬ ਤਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
0: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
1: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
0: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
0: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
1: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ।
0: ਆਪ ਉਪਦੇਸ਼।

0: समझे आप आपे रचिया सब कै साथ
1: आपकी नो आपन विस्तार सब का छुसका ओहो करने हार
0: ते बिन कहो किछ होए थान तनंतर एक कैसोए
1: अपने चले तब करने हार कौतुक करे रंग अपार
0: मन में आप मन अपने माहे नानक कीमत कह न जाए
1: सत सत सत प्राव स्वामी गुर प्रसाद किने विख्यानी
0: सच सच सच सबकी ना कोट मदे किने विरले चीना
1: भला भला भला तेरा रूप अत सुंदर पार अनूप
0: निर्मल निर्मल निर्मल तेरी बाणी घट घट सुनी स्वर्ण बखाणी
1: पवित्र पवित्र पवित्र पुनीत नाम जपै नानक मन प्रीत
0: मनी सुख अमृत पब नाम भगत जना कै मन विश्राम अठ बारह श्लोक
1: संत शरण जो जन परै सो जन उदरन हार संत की निंदा नानका बहुर बहुर अवतार सत नाम श्री वाहिगुरु अष्टपति
0: संत के दुखन हार जा कटै संत के दुखन जमते नहीं छुटै
1: संत के दुखन सुख सब जाए संत के दुखन नरक में पाए
0: संत के दुखन मत होए मलीन संत के दुखन सुबाते ही
1: संत के हते को रखे न कोए संत के दुखन थान भ्रष्ट होए
0: संत कृपाल कृपा जे करे नानक संत संग निंदक बीतर
1: संत के दुखन ते मुख पावे संतन के दुखन कागजों लवे
0: संतन के दुखन सर्व जोन पाए संत के दुखन त्रिक्त जोन करमाए
1: संतन के दुखन तृष्णा में जले संत के दुखन सब को छले
0: संत के दुखन ते सब जाए संत के दुखन नीच नीचाए
1: संत दुखी का था को नाहे नानक संत पावे ता ओए भी गत पाहे
0: संत का निंदक महा अतताई संत का निंदक खिंटिक न पाई
1: संत का निंदक महा त्यारा संत का निंदक परमेश्वर मारा
0: संत का निंदक राज तेहीन संत का निंदक दुखी आरदीन
1: संत के निंदक को सर्व रोग संत के निंदक को सदा बिजोग
0: संत की निंदा दुख में दुख नानक संत भावे ता उसका भी होए मोख
1: संत का दुखी सदा पवित्र संत का दुखी के सह का निमित
0: संत के दुखी को डान लागे संत को दुखी को सब त्याग
1: संत का दुखी महा अहंकारी संत का दुखी सदा बिकारी
0: संत का दुखी जन्म मरे संत के दुख ना सुख ते टरे
1: संत के दुखी को ना ही ठाओ नानक संत भावे ता लय मिलाए
0: संत का दुखी अज बीते टूटे संत का दुखी किते काज ना पहुंचे
1: संत के दुखी को ध्यान परमाइया संत का दुखी उजड़ पाई है
0: संत का दुखी अंतर ते थोथा जो सास बिना मृत की लोथा
1: संत के दुखी की जड़ किछ नाहे आपन बीजा पे ही खाहे
0: संत के दुखी को अवर न रखन हार नानक संत भावे तन ले उबार
1: संत का दुखी ओ बिल लाए जो जल बिहुन मछली तड़फड़ाए
0: संत का दुखी भूखा नहीं राजा जो पावक इधर नहीं त्रापे
1: संत का दुखी छुटा की ला जो बुआड़ तिल खेत माहे बहेला
0: संत का दुखी धर्म ते रहत संत का दुखी सदमिथ्या कहत
1: किरत निंद का तुर ही पया नानक जो तिस भावे सोई थिया
0: संत का दुखी बिगड़ू हो जाए संत के दुखी को दरगाह मिला सजाए
1: संत का दुखी सदा सहकाइए संत का दुखी मां नाम रहना जीवाइए
0: संत के दुखी की पूजे ना आसा संत का दुखी उचले निराशा
1: संत के दुख न तृष्णा कोए जैसा पावे तैसा कोई होए
0: पया कितने मेटे कोए नानक जाने सच्चा सोए
1: सब कर तिसके ओहो करने हार सदा सदा तिसको नमस्कार
0: सब की उस्तत करो दिन रात तिसे त्याव सास की रास
1: सब कछ वरते तिसका किया जैसा करे तैसा को थिया
0: अपना खेल अब करने हार दूसर कौन कहे विचार
1: जिसनो कृपा करे तिस अपन नाम दे बड़भागी नानक जन से
0: सुखमनि सुख अमृत पब नाम भगत जना कै मन विश्राम अठ तेरह श्लोक
1: तजो सियान पसुरजन हो सिमरो हर हर राय एक आस हर मन रखो नानक दुख भरम पौ जाए सत नाम श्री वाहिगुरु अष्टपति
0: मन की टेक विधि सब जान देवन को एक है भगवान
1: जिस कह दिया रह अगाए बहुर न तृष्णा लागे आए
0: मारे राखे एक आप मन कै कुछ नाही हा
1: तिसका हुक्म बूढ़ सुख होए तिसका नाम रख कंठ परोए
0: सिमर सिमर सिमर पर सोए नानक बिघन लागे कोई
1: उस्तत मन में कर निरंकार कर मन मेरे सत व्यवहार
0: निर्मल रसना अमृत पियो सदा सुहेला कर ले जियो
1: नैनो पे ठाकुर कारंग साध संग बिन सह सब संग
0: चरण चलो मार गोविंद मिटे पाप जपिए हर बिंद
1: कर हर कर्म सर्वन हर कथा हर दरगह नानक उजल मथा
0: वडबागी ते जन जग माहे सदा सदा हर की गुण गाहे
1: राम नाम जो कर है बिचार से धनवंत गनी संसार
0: मन तन मुख बोले हर मुखी सदा सदा जानो ते सुखी
1: एको एक एक पछाने तुत की हो सो जी जाने
0: नाम संग जिसका मन माने नानक तिन निरंजन जाने
1: गुर प्रसाद अपन आप सूझे तिसकी जानो तृष्णा बुझे
0: सात संग हर हर जस कह तू सर्व रोग त्यो हर जन है तू
1: आंदर कीर्तन केवल बखियान ग्रस्त में सोई निर्वाण
0: एक ऊपर जिस जन की आशा तिसकी कटिए जम की फासा
1: पार ब्रह्म की जिस मन भूख नानक तिस है ना लागे दुख
0: जिसको हर पर मन चित आवे सो सन सुहेला नहीं डुलावे
1: जिस पर अपना कृपा कर सो सेव कहो किसते डर है
0: जैसा सत तैसा दिष्ट आया अपने कार्य मैं आप समाया
1: सोदत सोदत सोदत सीजा गुर प्रसाद तत सा बूझिया
0: जब देखो ता सब किछ मूल नानक सो सुखम सोई स्थूल
1: नह किछ जन्म नह किछ मरे आपन चलित आप ही करे
0: आवन जावन दिष्ट अनदिष्ट आज्ञाकारी तारी सब शिष्ट
1: आपे आप सगल मह आप अनक जुगत राज थापो थाप
0: अविनाशी नाही किछ खंड तारन धार रिओ ब्रह्मांड
1: अलख अपे पुरख प्रताप आप जपाए ता नानक जाप
0: जिन प्रभ जाता सो सोभावंत सगल संसार उदरे तनमंत
1: प्रभु के सेवक सगलो धारण प्रभु के सेवक ਸੁਖ ਦੁਖ ਵਿਸਾਰਨ
0: ਆਪੇ ਮੇਹ ਲੈ ਕਿਰਪਾਲ ਗੁਰ ਕਾ ਸੱਜਾ ਪੈ ਨਿਹਾਲ
1: ਉਨਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡਭਾਗੈ
0: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾਬ ਸਹਿ ਹਰ ਸੰਗ
0: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
1: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
1: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸ ਕਾ ਦੀ ਆਦਰਬ ਹੈ
1: ਅਤਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੇ ਗਵਾਰ
1: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
0: ਜਿਉ ਅੰਧ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਂਵਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰਤਿਆ ਤੂਤ ਸਹਿ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ
0: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
1: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-15 ਸਲੋਕ
1: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ
1: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਬੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤਿਆ ਵੈਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰਿਆ ਵੈ ਜਾਏ
0: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿਓ ਪੂਰਨ ਸਭ ਠਾਏ
0: ਨਾਨਾ ਬਿਤ ਕਰਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਆਵਨ ਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚਤੇ ਉਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
1: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
1: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਚ ਅਵਰ ਨਾਹੀ ਦਿਸਟਾਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
0: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
1: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਬਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
0: ਹਾਟ ਪੈਰ ਪਵ ਸਹਿ ਹਜੂਰ ਹੈ ਕਹੋ ਨਾਨਕ ਸੇ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਪਾਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
1: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ
0: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
0: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਉਡਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੰਪਤੀਆਂ ਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੌ ਦੇ
0: ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰੱਖ ਹੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾ ਨਾਨਕ ਭਰਮ ਉਹ ਦੁਖ ਤਹਿ ਤੇ ਨਾਸੇ।
0: ਤਪਤ ਮਾਹੇ ਠੰਡ ਵਰਤਾਈ, ਅਨੰਦ ਪਿਆ ਦੁਖ ਨਾਠੇ ਪਾਈ।
1: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ।
0: ਪਾਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ।
1: ਜਿਸ ਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ।
0: ਚਿਤ ਪਾਈ ਚੁਕੇ ਭਉ ਗਵਨ, ਸੁਨ ਨਾਨਕ ਹਰ ਹਾਜਾ ਸਰਵਨ।
1: ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ।
0: ਆਪਣੇ ਚਿਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ।
1: ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ।
0: ਪੋਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾ ਸਾਧ ਕੈ ਸੰਗ।
1: ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ।
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-18 ਸਲੋਕ।
1: ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵ ਨਾ ਨਾਨਕ, ਇਹੋ ਧਨ ਸਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਸੰਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ।
1: ਅਵਰੋ ਪਾਸਾ ਮੀਤ ਵਿਸਾਰ, ਹੋ ਚਰਨ ਕਮਲ ਰਿਦ ਮੈਂ ਉਰਧਾਰ। ਹੋ
0: ਕਰਨ ਕਰਨ ਸੁਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਰਥ।
1: ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ।
0: ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ।
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵ ਹੈ।
0: ਜਿਸ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ।
1: ਜੇ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ।
0: ਅਨਕੋ ਪਾਵੀ ਰੋਗ ਨ ਜਾਏ, ਰੋਗ ਮਿਟੇ ਹਰ ਔਖ ਦਲਾਏ।
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰ ਗੈ ਪਰਵਾਨ।
0: ਮਨ ਪ੍ਰਬੋਧੋ ਹਰ ਕੇ ਨਾਏ, ਦੈਦ ਸਤਾਵਤ ਆਵੈ ਠਾਏ।
1: ਕਾਕੋ ਵਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ।
0: ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ।
1: ਭਾਉ ਬਿਨ ਸਹਿ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ।
0: ਸਿਤ ਕਰ ਜਾਏ ਬਸੈ ਅਬਨਾਸੀ, ਕਹੋ ਨਾਨਕ ਕਾਟੀ ਜਮਫਾਸੀ।
1: ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ।
0: ਆਵਾ ਗੁਣ ਮਿਟੇ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ।
1: ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ।
0: ਅਨਕੋ ਪਾਵਨ ਛੂਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ।
1: ਹਰ ਕੀ ਭਗਤ ਕਰੂ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ।
0: ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ।
1: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ।
0: ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ।
1: ਹਸ ਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾ ਸਾਰੀ।
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ।
1: ਗੁਰ ਕੀ ਮਾਤੋਂ ਲਿਹੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ।
0: ਹਰ ਕੀ ਪਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ।
1: ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ।
0: ਆਪ ਜਪਹੋ ਅਵਰੈ ਨਾਮ ਜਪਾਵੋ, ਸੁਨਤ ਕਹਿਤ ਰਹਿਤ ਪਾਓ।
1: ਸਾਰ ਭੂਤ ਸਤ ਹਰ ਕੋ ਨਾਓ, ਸਹਿਜ ਸੁਭਾਏ ਨਾਨਕ ਗੁਣ ਗਾਓ।
0: ਗੁਣ ਗਾਵਤ ਤ੍ਰਿ ਉਤਰ ਸਮੈਲ, ਬਿਨਸ ਜਾਏ ਹੋ ਮੈਂ ਵਿਖ ਫੈਲ।
1: ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗਰਾ ਸਰ ਨਾਮ ਸੰਭਾਲ।
0: ਛਾੜ ਸਿਆਨ ਸਗਲੀ ਮਨਾ, ਸਾਧ ਸੰਗ ਪਾਵੈ ਸਜਤਨਾ।
1: ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾਂ ਸੁਖ ਦਰ ਗੈ ਜੈਕਾਰ।
0: ਸਰਮ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤ ਕਲੇਖ।
1: ਏਕੋ ਜਾਪੇ ਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ।
0: ਏਕ ਸਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ।
1: ਏਕੋ ਏਕ ਏਕ ਹਰ ਆ, ਪੂਰਨ ਪੂਰ ਹੈ ਉਹ ਪ੍ਰਭ ਆਪ।
0: ਅਨਕ ਵਿਸਥਾਰ ਏਕ ਤੇ ਭੈ, ਏਕ ਅਰਾਧ ਪਰਾਛਤ ਗਏ।
1: ਮੰਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-19 ਸਲੋਕ।
1: ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ।
1: ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ।
0: ਸਦਾ ਸਦਾ ਪ੍ਰਭ ਕੀ ਗੁਣ ਗਾਓ, ਸਾਸ ਸਾਸ ਪ੍ਰਭ ਤੁਮੇ ਤੇ ਆਓ।
1: ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤਨੀਤ।
0: ਏਕੋਟ ਏਕੋ ਆਧਾਰ, ਨਾਨਕ ਮੰਗੈ ਨਾ ਪ੍ਰਭ ਸਾਰ।
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ।
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ, ਪੂਰਨ ਪੁਰਖ ਨਹੀਂ ਡੋਲਾ ਨੇ।
1: ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਾਧ ਕੈ ਸੰਗ।
0: ਪਰੈ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅੰਧ ਨਿਰਲਾਗ।
1: ਵਡਭਾਗੀ ਜਪਿਆ ਪ੍ਰਸੋਏ, ਨਾਨਕ ਨਾਮਰ ਤੇ ਸੁਖ ਹੋਏ।
0: ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ।
1: ਜਨ ਕੋ ਪ੍ਰਭ ਹੋਏ ਉਹ ਦਇਆਲ, ਸੇਵਕ ਕੀਨੋ ਸਦਾ ਨਿਹਾਲ।
0: ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਪਰਮ ਗਇਆ।
1: ਪਿਛਪੁਨੀ ਸਰਦਾ ਸਾ ਪੂਰੀ, ਰਵ ਰਹਿਆ ਸਤਸੰਗ ਹਜੂਰੀ।
0: ਜਿਸ ਕਾ ਸਾ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ।
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਣੈ।
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ।
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ।
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ।
1: ਗੁਰਪੂਰ ਐ ਤਾਤੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ।
0: ਸਾਜਨ ਸੰਤ ਕਰੋ ਹੋ ਕਾਮ, ਆਨ ਤਿਆਗ ਜਪੋ ਹਰ ਨਾਮ।
1: ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹਿ ਨਾਮ ਜਪਾਵੋ।
0: ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ।
1: ਸਰਬ ਕਲਿਆਣ ਸੂਖ ਨਿਧ ਨਾਮ, ਬੂਟ ਜਾਤ ਪਾਏ ਵਿਸਰਾਮ।
0: ਸਗਲ ਦੁਖ ਕਾ ਹੋ ਤਨਾਸ, ਨਾਨਕ ਨਾਮ ਜਪੋ ਗੁਣਤਾਸ।
1: ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮੰਤਨ ਅੰਤਰ ਇਹੀ सुहाओ
0: नेत्र उपेक्त रसक होए मन बिकसै साधु चरण तो
1: भक्त जना कै मन तन रंग बिरला को पावे संग
0: एक बस्ती जे कर मैया गुर प्रसाद नाम जप लया
1: ताकि उपमा कही न जाए नानक रहया सर्ब समाए
0: प्रभु क्षण दीन दयाल भगत उछल सदा कृपाल
1: नाथ नाथ गोविंद गोपाल सर्व कटा करत प्रतपाल
0: आदि पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी शरण पुरख भगवान
1: सर्व कुंठ मुक्त मोख पाए एक निमख हर के गुण गाए
0: अनक राज भोग वडे आई हर के नाम की कथा मन भाई
1: बहु भोजन कापर संगीत रसना जपती हर हर नीत
0: पली सुकरनी शोभा धनवंत हृदय बसे पूर्ण गुरुमंत
1: सार संग प्राप्त हो निवास सर्व सुख नानक प्रगास
0: मनी सुख अमृत प्रभ नाम भगत जना कै मन विश्राम अठवी श्लोक
1: सरगुण निर्गुण निरंकार सुन समाधि आप अपन किया नानका आपे ही फिर जाप सतनाम श्री वाहे गुरु अष्टपदी
0: जब अकार कुछ न दृष्टि ताप पुन तब कहते होता
1: जब तारी अपन सुन समाध तब बैर विरोध के संग कमात
0: जब इसका वर्ण चिहिना जापत तब हर सो को किसे व्याप्त
1: जब अपन आप पार ब्रह्म तम हो कहां किसो होवत परम
0: अपन खेलिया वर्ती जा नान करने हार न दूजा
1: जब होवत प्रा केवल तानी तब बंद मुक्त कहो किसको गनी
0: जब एक हर गम अपार तब नरक सुरक को कौन अवतार
1: जब निर्गुण प्राव सहज सुभाए तब शिव शक्त कहो कित ठाए
0: जब आपे आप अपनी जोत धरे तब कौन निडर कौन कत डरे
1: आपन चले तब करने हार नानक ठाकुर अगम पार
0: अविनाशी सुखी अपने आसन तै जन्म मरण को कहा विनाशन
1: जब पूर्ण करता प्रव सोए तब जम की त्रास कहो किस होए
0: जब अवगत अगोचर प्रभ एका तब चित्रगुप्त किस पूछत लेखा
1: जब नाथ नरंजन अगोचर गादे तब कौन छुटे कौन बंधन बाधे
0: आपन आप ही अचर जा नानक आपन रूप आप ही उपर जा
1: जह निर्मल पुरख पुरख पत होता तह बिन मैल कहो क्या तूता
0: जह निरंजन निरंकार निर्वाण तह कौन को मान कौन अभिमान
1: जह स्वरूप केवल जगदीश तह छल छिद्र लागत कहो कीस
0: जह जो स्वरूपी जोत संग समावै तह किसे भू कौन तृप्तावै
1: कर्ण करावन करने हार नानक करते का नाहि सुमार
0: जा अपनी सुवा अपन संग बनाई तब कौन माए बा मित्र सुत भाई
1: जह सर्व कला आपह परवीन तह वेदक तेव कहां कोचीन
0: जब अपने आप उतारे तो सगन अपसगन कहां बिचारे
1: जह अपन ऊंच आपन आप नीरा तह कौन ठाकुर कौन कही है चीरा
0: बिस्मन बिस्म रहे बिस्माद नानक अपनी गजानो आप
1: जह अछल अछेद अभेद समाया ऊहा किसह व्याप्त माया
0: आपस को आपे आदेश तिह गुण का नाही प्रवेश
1: जह एक है एक एक भगवंता तह कौन अचिंत किस लागे चिंता
0: जह अपन आपा पतियारा तह कौन कथै कौन सुन न हारा
1: बहु बेअंत ऊंच ते ऊंचा नानक आपस को आप है पहुंचा
0: जह आप रचियो पर पंच आकार तिह गुण में कीनो विस्तार
1: पाप पुन तह पई कहावत को नरक को स्वर्ग वंशावत
0: जाल जाल माया जंजाल हो मैं मोह परम पै पार
1: दुख सुख मान अपमान अनक प्रकार कियो बखियान
0: अपन खेल आप कर देखै खेल संकोचै तो नानक एक है
1: जह अवगत भक्त है आप जह पसरै पासार संत प्रताप
0: दुहु पाका आपै धनी उनकी शोभा उन्हू बनी
1: आप है कौत करै आनंद चोज आप है रस भोगन निर्जोग
0: जिस भावै तुसी अपन नाय लावै जिस भावै तुस खेल खिलावै
1: बेशुमार अथा अगंत अतोलै ज्यों बुलावो त्यों नानक दास बोलै
0: सुख मनी सुख अमृत पब नाम भगत जना कै मन विश्राम अठ इक्की श्लोक
1: जी जंत के ठाकुरा आपे वर्तन हार नानक एको पसरिया दूजा कह दृष्टार सतनाम श्री वाहे गुरु अष्टपदी
0: आप कथै आप सुनने हार आपे एक आप विस्तार
1: जां तिस भावै तां सृष्टि उपाय अपने भाणे लए समाए
0: तुम ते पिन्ने किछ होए आपन सूत सब जगत परोए
1: जाको प्रभ जियो आप बुझाए सच नाम सोई जन पाए
0: सो समदर्शी तत् का बेता नानक सगल सिष्ट का जेता
1: जी जंत्र सब ता कै हाथ दीन दयाल अनाथ को नाथ
0: जिस राखै तिस कोए न मारे सो मुआ जिस मनो बिसारे
1: तिस्ता जबर कहां को जाए सब सरे एक निरंजन राए
0: जी की जुग जाके सुभात अंतर बाहर जानो साथ
1: गुण निदान बे अंत पार नानक दास दा बलिहार
0: पूरन पूर रह दयाल सब ऊपर होवत कृपाल
1: अपने करतब जाने आप अंतर जामी रहो ब्याप
0: प्रत पाले जी अनुभव पात जो जो रचियो सुत सहत्यार
1: जिस भावै तिस लय मिलाए भक्त करे हर के गुण गाए
0: मन अंतर विश्वास कर मानिया करन हार नानक इक जानिया
1: जा लागा हर एक नाए तिसकी आसन बिरथी जाए
0: सेवक को सेवा बने आए हुक्म बूझ परम पद पाए
1: इस ते ऊपर नहीं विचार जाके मन बसिया निरंकार
0: बंधन तोर पै निर्वैर अंधन पूजै गुर के पैर
1: एह लोक सुखिए पर लोक सुहेले नानक हर प्रभ आपह मेले
0: साध संग मिल करो आनंद गुण गावो परमानंद
1: राम नाम तत करो विचार दुर्लभ देह का करो उदार
0: अमृत बचन हर की गुण गाओ प्रांत नुनकाए सुआओ
1: आठ पहर प्रापी खुह नीरा मिटै अज्ञान बिन सहंदीरा
0: सुन उपदेश हृदय बसावो मन इच्छा नानक फल पावो
1: हलत पलत दो लिहो सवार राम नाम अंतर उतार
0: पूरे गुर की पूरी दिखिया जिस मन बसै ते साच परीखिया
1: मनता नाम जपो लिवलाए दुख दर्द मन ते पौ जाए
0: सच व्यापार करो व्यापारी दरगह निभै खेप तुम्हारी
1: टीका टीक रखो मन माही नानक बहुर न आवे जाहे
0: रिश्ते दूर कहा को जाए उबरे रखन हार ते आए
1: निरभउ जपै सगल भउ मिटै प्रभु कृपा ते प्राणी छुटै
0: जिस प्रभ रखै तिस नाही दुख नाम जपत मन होवत सुख
1: चिंता जाए मिटै अहंकार तिस जन को कोई न पहुंचन हार
0: सिर उपर ठाडा गुरसूरा नानक ताकै कारज पूरा
1: मत पूरी अमृत जाकी दृष्ट दर्शन पेखत उदरत श्रेष्ठ
0: चरण कमल जाके अनूप सफल दर्शन सुंदर हर रूप
1: धन सेवा सेवक परवान अंतर जामी पुरख प्रधान
0: जिस मन बसे सोत निहाल ताकै निकट न आवत काल
1: अमर भय अमरा पद पाया साध संग नानक हर त्याया
0: सुख मनि सुख अमृत पव नाम भल जना कै मन विश्राम अठ बाई श्लोक
1: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहिगुरु अष्टपदी
0: संत संग अंतर प्रभ डीठा नाम प्रभु काला का मीठा
1: सगल समिग्री एक स्कट माहे अनक रंग नाना दृष्टा हे
0: नौनद अमृत प्रभ का नाम देही में इसका विश्राम
1: सुन समाध अनहत है नाद कहन न जाई अचार्य विस्माद
0: इन देखिया जिसे आप दिखाए नानक ते संसो जी पाए
1: सो अंतर सो बाहर अनंत घट घट व्याप रहे आप भगवंत
0: करण माहे आकाश पयाल सर्व लोक पूर्ण प्रतपाल
1: बंतन पर्वत है पार ब्रह्म जैसी आज्ञा तैसा कर्म
0: पौन पानी बैसंतर माहे चार कुंड तै दिसै समाहे
1: जिसते भिन्न नहीं कोठाओ गुर प्रसाद नानक सुख पाओ
0: वेद प्राण सिमरत मैं देख ससियर सूर नखत्र मैं एक
1: वाणी प्रभु की सब को बोले आप अडूल न कबहु डूले
0: सर्व करा कर खेले खेल मोल न पाई है गुणे अमोल
1: सर्व ज्योत मह जाकी ज्योत धारहे ओ स्वामी ओत पोत
0: गुर प्रसाद ब्रह्म का नाश नानक तिन मैं एहो विसास
1: संत जना का पीखन सा ब्रह्म संत जना कै हृदय सब धर्म
0: संत जना सुने सो बचन सर्व व्यापी राम संग रचन
1: जन जाता तिस की एह रहत सत बचन साधु सब कहत
0: जो जो होए सो इश्क माने करन करावन हर प्रभ जाने
1: अंतर बसे बाहर पी ओही नानक दर्शन देख सा मोही
0: आप सत किया सब सत तिस प्रभ ते सगली उत्पत
1: तिस पावे ता करे विस्थार तिस पावे ता एकंकार
0: अनक कला लखी न जाए जिस पावे तिस लय मिलाए
1: कवन निकट कवन कहिए दूर आपे आप आप भरपूर
0: अंतर गज से आप जनाए नानक तिस जन आप बुझाए
1: सर्व भूत आप वरतारा सर्व नैन आपे खनहारा
0: सगल समगरी जाका तना आपन जस आप ही सुना
1: आवन जाने खेल बनाया आज्ञाकारी की नी माया
0: सबके मदल पत्तो रहे जो कुछ कहना सो आपे कहे
1: आज्ञा आवे आज्ञा जाए नानक जा पावे ता लय समाए
0: इसते होए सुनाही बुरा उरे कहो किने कुछ करा
1: आप ला कर तू ततनी की आपे जाने अपने जी की
0: आप साज तारी सब साज ओत पोत आपन संग्राह
1: ताकि गत नित कही न जाए दूसर होए ता सो जी पाए
0: इसका किया सब परवान गुर प्रसाद नानक हो जान
1: जो जाने ते सदा सुख होए आप मिलाए लय प्रभ सोए
0: ओ धनवंत कुलवंत पतवंत जीवन मुक्त जिस हृदय भगवान
1: धन धन धन जन आया जिस प्रसाद सब जगत राया
0: जानावन कहे सुआओ जन कह संचित आवे नाओ
1: आप मुक्त मुक्त करे संसार नानक तिस जन को सदा नमस्कार
0: सुख मनि सुख अमृत पव नाम भगत जना के मन विश्राम अठ तेई श्लोक
1: पूरा प्रभ आराध्या पूरा जाका नाओ नानक पूरा पाया पूरे के गुण गाओ सत नाम श्री वाहिगुरु अष्टपदी
0: पूरे गुरु का सुन उपदेश पार ब्रह्म निकट कर पे
1: सा सा सिमरो गोबिंद मन अंतर की उतरे चिंद
0: आस नित्या गोतरंग संत जना की दूर मन मंग
1: आप छोड़ बेनती करो साध संग आगन सागर तरहो
0: हर तन की भर लिहो भंडार नानक गुरु पूरे नमस्कार
1: खेम कुशल सहज आनंद साध संग भज परमानंद
0: नरक निवार उर्धारो जियो गुण गोविंद अमृत रस पियो
1: चित चित वो नारायण एक एक रूप जाके रंग अनेक
0: गोपाल दमोदर दीन दयाल दुपंजन पूरन कृपाल
1: सिमर सिमर नाम बारंबार नानक जी का यह आधार
0: उत्तम श्लोक साध के बचन अमोलीक लाल एह रतन
1: संत कमावत हो तो उधार आप तरह लोक कह निस्तार
0: सफल जीवन सफलता का संग जाके मन लागा हर रंग
1: जय जय शब्द अनाहद वाजय सुन सुन आनंद करे प्रभु गाजय
0: प्रगटे गोपाल महत के माथे नानक उतरे तिन कह साथे
1: शरण जोग सुन शरणी आए कर कृपा प्रभु आप मिलाए
0: मिट गए बैर पे सबरेन अमृत नाम साध संगलैन
1: सो प्रसन्न पए गुरुदेव पूर्ण हुई सेवक की सेव
0: आल जंजाल बिकार ते रहते राम नाम सुरस न कहते
1: कर प्रसाद दया प्रवतारी नानक निभी खेप हमारी
0: कब की उस्तत करो संत मीत सावधान एकागर चीत
1: सुखमनि सहज गोविंद गुण नाम जिस मन बसै सो होत निदान
0: सर्व इच्छा ताकि पूर्ण होए प्रदान पुरख प्रगट सब लोए
1: सब ते उच पाए स्थान बहर न होवे आवन जान
0: हर दिन खाट चले जन सोए नानक जिसे प्राप्त होए
1: खेम शांतरिद नव निध बुद्ध ज्ञान सर्व तह सिद्ध
0: विद्या तप जोग पव ध्यान ज्ञान श्रेष्ठ उत्तम स्नान
1: चार पदार्थ कमल प्रगा सब कै मद सगल ते उदास
0: सुंदर चित्र तत का बीता समदर्शी एक दृष्टि
1: ते फल तिस जान कै मुख पाने गुरु नानक नाम बचन मन सुने
0: इहो निधान जपै मन कोए सब जुग मैता की गत होए
1: गुण गोविंद नाम धुन बाणी सिमरत शास्त्र वेद बखाणी
0: सगल मतात केवल हर नाम गोविंद भक्त कै मन विश्राम
1: कोट अपराध साध संग मिटै संत कृपा ते जन ते छुटै
0: जा कै मस्तक क्रम प्रपाए साध शरण नानक ते आए
1: जिस मन बसै सुनै लाए प्री तिस जन आवै हर प्रवचीत
0: नम्रंता का दुख निवारै दुर्लभ दे तत्काल उधारै
1: निर्मल शोभा अमृता की बाणी एक नाम मन माहे समानी
0: दुख रोग बिन से वै परम साध नाम निर्मलता के करम
1: सब ते उचता की शोभा बनी नानक एह गुण नाम सुख मनी सब ते उचता की शोभा बनी नानक एह गुण नाम सुखमनी सुखमनी सुख अमृत प्रभ नाम पत जना कै मन विश्राम अठ चौबीस लो

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਕਦੀ ਵੀ ਸਮਝੌਤਾ ਨਾ ਕੀਤਾ ਜਾਵੇ। ਬਸ ਇਹੋ ਖਾਤਰ ਕਿ ਇੱਕ ਰੁਤਬਾ ਬਣਿਆ ਬਣਿਆ ਰਹੇ, ਸਾਰਿਆਂ ਨੂੰ ਪਤਾ ਕਿ ਮੇਰੇ ਕੋਲ ਇੰਨਾ ਕੁਝ ਆ ਅਤੇ ਇੰਨਾ ਕੁਝ ਹੀ ਰਹੇ, ਉਸ ਖਾਤਰ ਬੰਦਾ ਭੱਜ ਨੱਠ ਕਰੀ ਜਾਵੇ, ਰੋਟੀ ਪਾਣੀ ਨੂੰ ਸਮਾਂ ਨਾ ਦੇਵੇ, ਆਪਣੀ ਸਿਹਤ ਨੂੰ ਸਮਾਂ ਨਾ ਦੇਵੇ ਅਤੇ ਬਸ ਭੱਜਾ ਫਿਰਦਾ ਰਹੇ ਇਸ ਭੁਲੇਖੇ 'ਚ ਕਿ ਜਿਹੜੀ ਮੈਂ ਕਾਤ ਦੀ ਕੰਧ ਖੜੀ ਕੀਤੀ ਹੈ ਕਿਤੇ ਇਹ ਨਾ ਡਿੱਗ ਜੇ। ਸਿਹਤ ਤਾਂ ਹੀ ਬਰਕਰਾਰ ਰਹਿ ਸਕਦੀ ਜਦੋਂ ਭੁੱਖ ਪਿਆਸ ਲੱਗਣ 'ਤੇ ਸੱਤ ਕੰਮ ਛੱਡ ਕੇ ਵੀ ਰੋਟੀ ਖਾਧੀ ਜਾਵੇ। ਇਹ ਸਾਰਾ ਕੁਝ ਇਹ ਸਾਰਾ ਕੰਮ ਕਰ ਤਾਂ ਆ ਕਿਉਂਕਿ ਤੁਸੀਂ ਹਾਫ ਤੁਰੇ ਫਿਰਦੇ ਹੋ। ਅਤੇ ਰਹੀ ਗੱਲ ਚੜ੍ਹਦੀ ਕਲਾ ਦੀ, ਅਤੇ ਜੇ ਨਿਤਨੇਮ ਦਾ ਅਤੇ ਤੁਰਕੀ ਬਾਣੀ ਦਾ ਲੜ ਫੜਿਆ ਰਹੇ ਨਾ ਅਤੇ ਸਭ ਕੁਝ ਕਾਇਮ ਹੋ ਜਾਂਦਾ। ਉੱਦਾਂ ਹੀ ਜਿੱਦਾਂ ਦਸਮ ਪਿਤਾ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਕੰਢਿਆਂ ਦੀ ਸੇਜ 'ਤੇ ਇਸ ਚੜ੍ਹਦੀ ਕਲਾ ਨੂੰ ਕਾਇਮ ਕਰਕੇ ਵਿਖਾਇਆ ਸੀ। ਸੋ ਚੜ੍ਹਦੀਆਂ ਕਲਾਵਾਂ 'ਚ ਰਹੋ, ਇਹ ਸਾਰਾ ਕੁਝ ਇਹ ਸਾਰੇ ਰਿਸ਼ਤਿਆਂ ਨੂੰ ਤਾਂ ਸਮਾਂ ਦੇਵੋ, ਪਰ ਆਪਣੇ ਸਰੀਰ ਨੂੰ, ਆਪਣੀ ਸਮੇਂ ਦੀ ਖੁਰਾਕ ਨੂੰ, ਆਪਣੀ ਚੜ੍ਹਦੀ ਕਲਾ ਨੂੰ, ਉਹਨੂੰ ਵੀ ਤਜ਼ਵੀਜ਼ ਦਿਓ। ਭੁੱਲ ਚੁੱਕ ਲਈ ਮਾਫ਼ੀ, ਜਿਉਂਦੇ ਵਾਸਤੇ ਰਹੋ। ਅੱਜ ਦੀ ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਨੇ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 16748.

मंजिल तेरी कठिन है, इससे जरा न डर।

You don't wanna say the way you move is good.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸ਼ਰਨੈਕਸਸ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।